0: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
1: Hi, this is Salman Khan and you're listening to Radio Hanji. Hi, this is Salman Khan and you're listening to Radio Hanji.

0: are listening.
1: Radio Hanji, 1674 AM, 24/7 Indian Radio, Sydney ka apna Indian Radio Station. Radio
0: Hanji. Stay tuned.
2: Aye, sin lariye unnea. ਸਿਆਣੇ ਬੰਦੇ ਦੀ ਸਾਨੂੰ ਸਮਝ ਆਵੇ ਜਾਂ ਨਾ ਆਵੇ, ਚਲਾਕ ਬੰਦੇ ਦੀ ਅਸੀਂ ਅੱਖ ਪੜ ਲੈ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਨੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਯੁਵਰਾਜ, ਔਰ ਸੁਣਦੇ ਰਹੋ ਰੇਡੀਓ ਹਾਂ ਜੀ 1600 ਚੌਕ ਕਰਤੀ ਹੈ।

0: imagination is now the ultimate power in the universe.
1: Radio Haji 1674. Haji,
2: main tuhanu apna garrison tu soon driver da munda band road ka gala ਉਸ ਸਮੇਂ ਦੀ ਗੱਲ ਕਰਨ ਲੱਗਾ ਜਦੋਂ ਮੈਂ ਕੈਨੇਡਾ ਵਿੱਚ ਪਹਿਲੀ ਵਾਰ ਗਿਆ। ਮੇਰਾ ਫਰੈਂਡ ਮੈਨੂੰ ਕੈਕਟਸ ਕਲੱਬ ਲੈ ਗਿਆ। ਉੱਥੇ ਮੇਰੇ ਵਰਗਾ ਦੇਸੀ ਬਲੈਦਣ ਬੀਬੀ ਤੋਂ ਸਨੈਪਚੈਟ ਆਈਡੀ ਮੰਗਦਾ ਸੀ ਤੇ ਮੈਂ ਗਾਣਾ ਲੈ

ਵਿਸ਼ਵ ਕੱਪ 2026 ਸੋਕਰ ਦੀ ਲਾਈਵ ਜਿੰਨੀ ਕੁ ਵੀ ਹੋ ਸਕਦੀ ਹੈ ਤੁਹਾਡੇ ਤੱਕ ਇਹ ਕਮੈਂਟਰੀ, ਜਾਂ ਕੋਸ਼ਿਸ਼ ਕਰਾਂਗੇ ਕਿ ਮੈਚ ਦੀਆਂ ਸਰਗਰਮੀਆਂ ਤੁਹਾਡੇ ਤੱਕ ਲੈ ਕੇ ਆਈਏ। ਪਹਿਲਾਂ ਆਸਟ੍ਰੇਲੀਆ ਦਾ ਨੈਸ਼ਨਲ ਐਂਥਮ।

ਲਾਈਵ ਮੈਚ ਅਮਰੀਕਾ ਦੇ ਵਿੱਚ ਸ਼ੁਰੂ ਹੋ ਚੁੱਕਿਆ ਜੀ, ਤੇ ਤੁਸੀਂ ਵੀ ਆਪਣੀਆਂ ਫੀਡਬੈਕ ਜਿਹੜੀਆਂ ਉਹ ਸਾਨੂੰ ਚਾਹੇ ਸੋਸ਼ਲ ਮੀਡੀਆ ਤੇ ਭੇਜੋ ਚਾਹੇ ਰੇਡੀਓ ਦੇ ਫੇਸਬੁੱਕ ਪੇਜ ਤੇ ਭੇਜੋ, ਤੇ ਦੱਸਦੇ ਆ ਤੁਹਾਨੂੰ ਅੱਜ ਸੋਕੇਰੂਜ਼ ਦੇ ਵਿੱਚ ਕੀ ਕੁਝ ਹੋਣ ਜਾ ਰਿਹਾ ਹੈਗਾ। ਲਾਈਵ ਸਾਡੇ ਨਾਲ ਜੁੜ ਰਹੇ ਹੋ, ਇਸ ਮੈਚ ਦੇ ਬਾਰੇ ਸਾਰੀਆਂ ਅਪਡੇਟਸ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ, ਕੋਸ਼ਿਸ਼ ਕਰਾਂਗੇ ਵਿੱਚ ਵਿੱਚ ਆਉਂਦੇ ਰਹੀਏ ਤੁਹਾਡੇ ਤੱਕ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216-OLD-GEELONG ROAD, HOPPERS CROSSING, ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਰੇਡੀਓ ਹਾਂਜੀ 1674 AM ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ ਤੇ ਗਾਣੇ ਤੁਸੀਂ ਇੰਜੋਏ ਕੀਤੇ ਹੋਣਗੇ ਭੰਗੜਾ ਤੁਸੀਂ ਪਾ ਲਿਆ ਹੋਊਗਾ ਸੋਹਣਾ ਦਿਨ ਤੁਹਾਡਾ ਅੱਗੇ ਰੇੜੇ ਪੈ ਗਿਆ ਹੋਊਗਾ ਚਾਹ ਪਾਣੀ ਪੀ ਲਿਆ ਤੇ ਆਓ ਹੁਣ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਪ੍ਰੋਗਰਾਮ ਹਾਂਜੀ ਮੈਲਬਨ ਅੱਜ ਸ਼ੁੱਕਰਵਾਰ ਅੱਜ ਖੁੱਲ੍ਹਾ ਅਖਾੜਾ ਮੇਰੇ ਨਾਲ ਕ੍ਰਿਸ਼ਨਾ ਬਾਰਦਵਾਲ
1: ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੈਸੇ ਹੈ
0: ਬਹੁਤ ਵਧੀਆ ਤੁਸੀਂ ਦੱਸੋ ਠੀਕ ਹੋ
1: ਬਸ ਵਧੀਆ ਵਧੀਆ ਝੂਮਰ ਤੁਸੀਂ ਪਵਾਤਾ ਪਹਿਲਾਂ ਹੀ ਹੈ
0: ਬੈਠੇ
1: ਅੰਦਰੋਂ ਅੰਦਰੀ
0: ਗੁਰਦੇ ਅੰਦਰੋਂ ਅੰਦਰੀ ਨੱਚ
1: ਮੈਂ ਨਾ ਮੈਨੂੰ ਆਪਣਾ ਰਿਟਾਇਰਮੈਂਟ ਦਿਨ ਯਾਦ ਆ ਗਿਆ ਭੰਗੜਾ ਟੀਮ ਤੋਂ ਜਿਸ ਦਿਨ ਮੈਂ ਰਿਟਾਇਰ ਹੋਇਆ ਸੀ ਬਹੁਤ ਅਰਲੀ ਰਿਟਾਇਰਮੈਂਟ
0: ਤੋਂ ਬੰਦਾ ਰਿਟਾਇਰ ਥੋੜੀ ਹੁੰਦਾ
1: ਨਹੀਂ ਜਿਹੜਾ ਓਫੀਸ਼ੀਅਲ ਰਿਟਾਇਰਮੈਂਟ ਹੁੰਦਾ ਉਹ ਹੋ ਗਿਆ
0: ਓਕੇ ਮਿਲੇ ਪੈਸੇ
1: ਪੈਸੇ ਨੀ ਮਿਲੇ ਸੀਗੇ
0: ਯਾਰ TADA ਕੁਛ
1: ਜ਼ਲਾਲਤ ਹੋਈ ਸੀਗੀ ਬਹੁਤ ਤਗੜੀ ਕਲਾਸ ਚ ਸਭ ਤੋਂ ਜ਼ਿਆਦਾ ਸੀਨੀਅਰ ਅਸੀਂ ਸੀਗੇ ਜਿਹੜੀ ਉਹ ਭੰਗੜੇ ਦੀ ਟੀਮ ਉਸ ਦਿਨ ਸੀ ਨਾ ਤੇ ਅਸੀਂ ਹੀ ਸੀਗੇ 11ਵੀਂ ਦੇ ਦੋ ਤਿੰਨ ਮੁੰਡੇ ਤੇ ਬਾਕੀ ਇਸ ਤਰ੍ਹਾਂ ਸਾਡੇ ਤੋਂ ਅੱਗੇ 9ਵੀਂ ਦੇ ਉਸ ਤੋਂ ਅੱਗੇ 7ਵੀਂ 8ਵੀਂ ਦੇ ਸਾਰਿਆਂ ਦੀ ਹੈਲਪ ਕੀਤੀ ਪੱਗਾਂ ਦੀ ਪੂਣੀ ਕਰਾਈ ਹਨਾ ਚਾਦਰਾ ਬੰਨਿਆ ਸਭ ਓਕੇ ਹੋ ਗਿਆ ਤੇ ਕੈਂਚੀ ਵਾਰੀ ਕੈਂਚੀ ਸਟੈਪ ਦੀ ਠੀਕ ਹੈ ਜੀ ਤੇ ਸਪੋਰਟਸ ਡੇ ਸੀਗਾ ਕਾਫੀ ਬਰੀਜ਼ੀ ਦਿਨ ਸੀ ਵੈਰੀ ਵਿੰਡੀ ਡੇ ਫੋਰ ਕਪੂਰਥਲਾ ਕੈਂਚੀ ਲਈ ਗਏ ਹਾਂ ਤੇ ਲੱਤਾਂ ਫਲੈਕਸ ਕੀਤੀਆਂ ਚਾਦਰ ਗਈ ਉਹ
0: ਅੱਛਾ
1: ਹਾਂ ਫਿਰ ਉਸ ਤੋਂ ਬਾਅਦ ਉਹ ਕਰਦੇ ਰਹੇ ਸਟੈਪ ਜਿਹੜੇ ਕਰਨੇ ਸੀਗੇ ਮੈਂ ਸਿੰਗਲ ਝੂਮਰ ਤੇ ਰਿਹਾ ਉਸ ਤੋਂ ਬਾਅਦ 4-5 ਦਿਨ ਮੈਂ ਟਰੋਮਾ ਚ ਰਿਹਾ
0: ਅੱਛਾ
1: ਫੇਰ ਨਹੀਂ ਮੈਂ ਪੰਗਾ ਲਿਆ
0: ਇੱਕ ਹੀ ਹੋ ਗਿਆ
1: ਹਾਂ ਫੇਰ ਪੰਗਾ ਨਹੀਂ ਲਿਆ
0: ਨਹੀਂ ਚਲੋ ਚੰਗੀ ਗੱਲ ਹੈ ਭੰਗੜਾ ਇਹੋ ਤੇ ਸਿਖਾਉਂਦਾ ਵਾ ਬੇਇੱਜ਼ਤੀ ਕਿੱਦਾਂ ਜਰਨੀ ਆ
1: ਚਾਦਰਾ ਕਿਸ ਤਰ੍ਹਾਂ ਸਹੀ ਤਰੀਕੇ ਬੰਨਣਾ
0: ਤੇ ਆਮ ਹਾਂਜੀ ਆਮ ਜੀਆਂ ਗੱਲਾਂ ਨੇ
1: ਠੀਕ ਹੈ
0: ਹੋ ਜਾਂਦਾ ਵੇਖੋ ਜਦੋਂ
1: ਹੁੰਦਾ ਰਹਿੰਦਾ ਹੈ
0: ਮੈਦਾਨ ਦੇ ਵਿੱਚ ਉਤਰਨਾ ਜਦੋਂ
1: ਤੁਸੀਂ
0: ਹਨਾ ਉਹ ਕੀ ਕਹਿੰਦੇ ਹੁੰਦੇ ਉਹ ਸ਼ੇਰ ਵੀ ਹੁੰਦਾ ਨਾ ਉਹ ਕਿਆ ਮਤਲਬ
1: ਨਹੀਂ ਉਹ ਸ਼ਾਹ ਸਵਾਰ ਹੋਊਗਾ ਜੇ ਹਨਾ
0: ਹਾਂ ਮੈਦਾਨੇ ਜੰਗ ਮੇ ਸੋ ਐਂਡ ਸੋ
1: ਸੋ ਐਂਡ ਸੋ
0: ਕਿਆ ਡੂਬੇਂਗੇ ਜੋ ਕਿਨਾਰੇ ਤੇ ਬੈਠੇ ਰਹੇ
1: ਉਹ ਵਿਚਾਰਾ ਸ਼ਾਇਰ ਵਿਚਾਰਾ ਫੇਰ ਜਾ ਕੇ ਦੁਬਾਰਾ ਸੌ ਗਿਆ ਕਹਿੰਦਾ ਉਹਨੇ ਨਾ ਹੀ ਕਰਦੇ ਇਸ ਤੋਂ ਚੰਗਾ ਵੀਰ ਜੀ ਤੁਸੀਂ ਰਹਿਣ ਹੀ ਦਿੰਦੇ ਅੱਜ ਮੈਨੂੰ ਵੀ ਭੁਲਾ ਦਿੱਤਾ ਪਰ ਹਾਂ ਬੇਸਿਕ ਪੁਆਇੰਟ ਸੀਗਾ ਕਿ ਜਿਹੜਾ ਘਰੋਂ ਹੀ ਨਹੀਂ ਬਾਹਰ ਨਿਕਲਿਆ ਤੇ ਉਹ ਤਾਂ ਘਰੇ ਬੈਠਾ ਰਹਿ ਗਿਆ ਪਰ ਜਿਹੜਾ ਘੁੜਸਵਾਰ ਹੈ ਜਿਹੜਾ ਮੈਦਾਨੇ ਜੰਗ ਚ ਉਹ ਤਾਂ ਡਿੱਗ ਵੀ ਸਕਦਾ ਚ ਕੋਈ ਨੀ ਚੱਕਰ ਵਾਲੀ ਗੱਲ
0: ਇੱਕ ਹੋਰ ਹੈਗਾ ਨਾ ਉਹ ਜੋ ਖਾਕ ਪਹੁੰਚੇਗੇ ਮੰਜ਼ਿਲ ਫਿਰ ਜੋ ਘਰ ਸੇ ਹੀ ਨਿਕਲੇ ਨਹੀਂ
1: ਦੇਖੋ ਤਰਜ ਰਲ ਗਈ ਬਈ ਕਿਆ ਬਾਤ ਹੈ ਮਿਸਰੇ ਨਾਲ ਮਿਸਰਾ ਮਾਰਿਆ ਵੈਰੀ ਗੁੱਡ
0: ਸੋ ਗਿਆ ਕੁਛ
1: ਬਣ ਗਿਆ ਅੱਜ ਕੱਲ ਤੇ ਇੰਨਾ ਕੀ ਚੱਲ ਪੈਂਦਾ
0: ਐਵੇਂ ਜੇ ਜ਼ਿਆਦਾ ਚੱਲਦੇ ਸਗੋਂ
1: ਹਾਂ ਇਹ ਜ਼ਿਆਦਾ ਚੱਲਦੇ ਆ
0: ਅੱਜ ਕੱਲ ਪਹਿਲਾਂ ਇਹ ਤੇ ਸੁਣਿਆ ਤੇ ਪਹਿਲਾਂ ਵੀ ਪਰ ਹੁਣ ਇਹ ਚੀਜ਼ ਪੀਕ ਦੇ ਉੱਤੇ ਆ ਪ੍ਰਤੱਖ ਦਿਖਦੀ ਤੇ ਮੈਂ ਜਾਂ ਫਿਰ ਮੈਂ ਵੇਖਣੀ ਸ਼ੁਰੂ ਕੀਤੀ ਜਾਂ ਮੈਨੂੰ ਦੇਖੀ ਕਿ ਜਿਹੜੀ ਚੀਜ਼ ਜਿੰਨੀ ਜ਼ਿਆਦਾ ਨੈਗੇਟਿਵ ਆ ਉਨੀ ਜ਼ਿਆਦਾ ਉਹਦੀ ਵੈਲਿਊ ਆ ਸੋਸ਼ਲ ਮੀਡੀਆ ਦੀ ਜ਼ਿੰਦਗੀ 'ਚ ਜੋ ਰਿਐਲਿਟੀ ਆ ਜਿਹੜਾ ਬੰਦਾ ਕੋਈ ਚੱਜ ਦੀ ਗੱਲ ਕਰਦਾ ਜਸਵਾਲ ਸਾਹਿਬ ਵਾਂਗੂ ਮੰਨ ਲਓ ਕੋਈ ਚੰਗਾ ਜਿਹਾ ਵਿਚਾਰ ਲਿਖ ਕੇ ਪਾਉਂਦਾ ਉਹਨੂੰ ਕੋਈ ਵੈਲਿਊ ਨਹੀਂ ਹੈਗੀ
1: ਨਹੀਂ ਜਸੋਵਾਲ ਸਾਹਿਬ ਦੀ ਵੈਸੇ ਤਾਂ ਵੈਲਿਊ ਹੋਏਗੀ ਯਾਰ ਇਸ ਤਰ੍ਹਾਂ ਨਾ
0: ਨਹੀਂ ਉਹਨਾਂ ਦੇ ਵਿਚਾਰ ਦੀ ਗੱਲ
1: ਹਾਂ ਵਿਚਾਰ ਦੀ
0: ਉਹਨਾਂ ਦੀ ਤਾਂ ਬਥੇਰੀ ਵੈਲਿਊ ਦੱਸੋ ਉਹਨਾਂ ਦੀ ਤਾਂ ਵੈਲਿਊ ਲਗਭਗ 10 ਕੁ ਮੀਟਰ ਆ ਉਹਨਾਂ ਦੀ ਵੈਲਿਊ ਕੋਈ ਨਹੀਂ
1: ਠੀਕ ਪਕੜੇ ਆ
0: ਜਸਵਾਲ ਸਾਹਿਬ ਜਿੰਨੇ ਕੁ ਥਾਂ ਚ ਬਹਿ ਕੇ ਉੱਠ ਪੈਂਦੇ ਆ ਨਾ
1: ਹਾਂਜੀ
0: ਉਨੇ ਥਾਂ ਚ ਟਾਊਨਹਾਊਸ ਬਣ ਜਾਂਦਾ ਚੰਗਾ ਪਰਿਵਾਰਕ ਦਾਇਰੇ ਦੇ ਵਿੱਚ ਰਹਿ ਕੇ ਕੁਛ ਵੀ ਹਾਸਾ ਠੱਠਾ ਤੁਹਾਡੀ ਸ਼ੇਰੋ ਸ਼ਾਇਰੀ ਕੋਈ ਗਾਣਾ ਤੁਸੀਂ ਸੁਣਾਉਣਾ ਕੋਈ ਚੁਟਕਲਾ ਤੁਸੀਂ ਸੁਣਾਉਣਾ ਤੁਸੀਂ ਕਿਸੇ ਦਾ ਸੁਣਾਉਣਾ ਆਪਣਾ ਸੁਣਾਉਣਾ ਪਰ ਦੱਸ ਦਿਆ ਕਰੋ ਆ ਭਈ ਆ ਮੇਰਾ ਵਾ ਆ ਕਿਸੇ ਦਾ ਵਾ ਹਨਾ ਤੇ ਨਹੀਂ ਤੇ ਫਿਰ ਉਹ
1: ਬੇਚਾਰੇ ਹੈ ਅਹਿਮਦ ਫਰਾਜ਼ ਸਾਹਿਬ ਬੇਚਾਰੇ ਕਬਰ ਚ ਬੈਠੇ ਕੁਰਲਾਂਦੇ ਹੋਣਗੇ ਕਿ ਮੇਰਾ ਕਹਿ ਕੇ ਸੁਣਾ
0: ਨਹੀਂ ਉਹਨਾਂ ਨੇ ਤੇ ਕੀ ਕਹਿਣਾ ਹੋਣਾ
1: ਉਹਨਾਂ ਦਾ ਠੀਕ ਹੀ
0: ਉਹਨਾਂ ਨੇ ਤੇ ਕੀ ਕਹਿਣਾ ਤੁਹਾਡੇ ਨਾਲੋਂ ਮੈਚ ਨਹੀਂ ਨਾ ਕਹਿੰਦਾ
1: ਹਾਂ
0: ਉਹ ਪਤਾ ਲੱਗ ਜਾਂਦਾ ਵਾ
1: ਹਾਂ ਇਹ ਗੱਲ ਵੀ ਸਹੀ ਹੈ ਪੁਆਇੰਟ ਬਹੁਤ ਸਹੀ ਕੀਤਾ
0: ਰੋਜ਼ ਰੋਜ਼ ਕਿੱਥੋਂ ਤੁਸੀਂ ਮੈਚ ਕਰੋਗੇ ਉਹ ਚੀਜ਼ਾਂ
1: ਇਹ ਮੁਸ਼ਕਿਲ ਹੋ ਜਾਂਦਾ
0: ਜਾਂ ਤੇ ਉਹ ਕੱਦ ਹੋਵੇ ਨਾ ਤੇ ਜਿਹਦਾ ਕੱਦ ਹੋਵੇ ਉਹ ਫਿਰ ਪਈ
1: ਉਹਨੂੰ ਲੋੜ ਨਹੀਂ
0: ਹੱਥ ਹੀ ਨਹੀਂ ਪਾਉਂਦਾ ਉਹ ਫੜਦਾ ਹੀ ਨਹੀਂ ਔਖਾ ਬੜਾ ਹੋ ਜਾਂਦਾ ਯਾਦ ਕਰਨਾ ਤੇ ਆਓ ਫਿਰ ਪ੍ਰੋਗਰਾਮ ਦੇ ਵਿੱਚ ਅੱਗੇ ਵੱਧਦੇ ਹਾਂ ਤੇ ਤੁਸੀਂ ਵੀ ਭਾਈ ਖਿੱਚੋ ਤੁਸੀਂ ਤਿਆਰੀਆਂ ਕੋਈ ਦੱਸ ਦਿਓ ਸੀ ਦਿਆ ਕਰੋ ਵੀ ਹਾਂ ਵੀ ਤੁਸੀਂ ਕੋਈ ਗਾਣਾ ਚੰਗਾ ਲੱਗਾ ਕੋਈ ਕਿੱਦਾਂ ਮਤਲਬ ਮੈਨੂੰ ਲੱਗਦਾ ਵੀ ਮੈਲਬਨ ਨਾ ਮਤਲਬ ਜਾਂ ਫਿਰ ਸਾਡਾ ਮਤਲਬ ਇੰਨਾ ਕੁ ਖੁਸ਼ਕ ਹੁੰਦੇ ਜਾਂਦੇ ਲੋਕ ਵੀ ਮਤਲਬ ਕੋਈ ਫੋਰ ਗਰੰਟੀ ਦੀ ਸਾਰੀਆਂ ਚੀਜ਼ਾਂ ਲੈ ਜਾਂਦੇ
1: ਤੁਸੀਂ ਵੀ ਨਾ ਰੋਡ ਲੇਵਰ ਤੇ ਆਪਣਾ ਕਰੋ ਕਿਸੇ ਦਿਨ
0: ਕੀ
1: ਆਹ ਡੀਜੇ ਵਾਲਾ ਪ੍ਰੋਗਰਾਮ, ਕਿੰਨੀ ਮਿਹਨਤ ਲੱਗਦੀ, ਕਿੰਨੇ ਸੋਹਣੇ ਸੋਹਣੇ ਗਾਣੇ ਤੁਸੀਂ ਲਾਏ, ਮੈਂ ਤਾਲੀਆਂ ਮਾਰਦਾ ਯਾਰ, ਵੈਰੀ ਗੁੱਡ, ਵੈਲ ਡਨ।
0: ਕਿਉਂਕਿ ਸਾਨੂੰ ਤੇ ਇਸੇ ਚੀਜ਼ ਤੋਂ ਪਤਾ ਲੱਗਣਾ ਨਾ ਵੀ ਹਾਂ ਵੀ ਕੁਝ ਚੰਗਾ ਕੀਤਾ ਮਾੜਾ ਕੀਤਾ, ਤੇ ਮੰਨ ਲਓ ਜੇ ਚੰਗਾ ਵੀ ਕਰ ਬੈਠੇ ਹਾਂ ਤੇ ਗਾਹ ਨਹੀਂ ਕਰਾਂਗੇ ਕਿਉਂਕਿ ਸਾਨੂੰ ਇਹ ਮੈਸੇਜ ਆਉਂਦਾ ਸ਼ਾਇਦ ਤੁਸੀਂ ਪਸੰਦ ਨਹੀਂ ਕੀਤਾ। ਸੋ ਇਸ ਕਰਕੇ ਤੁਹਾਨੂੰ ਕਹਿ ਦੀਦਾ ਵੀ ਦੱਸ ਦਿਆ ਕਰੋ ਜੇ ਕੋਈ ਚੀਜ਼ ਚੰਗੀ ਲੱਗੀ ਹੈ ਤਾਂ ਵੀ, ਤੇ ਜੇ ਕੋਈ ਨਹੀਂ ਲੱਗੀ ਤੇ ਫਿਰ ਦੱਸਿਆ ਨਾ ਕਰੋ, ਫਿਰ ਇੱਦਾਂ ਚੁੱਪ ਕੀਤੇ ਰਿਹਾ ਕਰੋ, ਫਿਰ ਅਸੀਂ ਸਮਝ ਜਾਂਦੇ
1: ਹਾਂ। ਠੀਕ ਹੈ ਅਨੀਸ, ਅਸੀਂ ਸੈਂਸਿਟਿਵ ਵੀ ਬਹੁਤ ਹੈ, ਸਾਰੇ ਮੈਸੇਜ ਕਰਨਾ ਬਸ ਕਰੋ ਇਹ ਵੀ ਨਹੀਂ, ਹਾਂ ਚੁੱਪ ਰਹਿ ਲਿਆ ਕਰੋ ਜੇ ਪਸੰਦ ਨਹੀਂ ਹੈ, ਪਰ ਜੇ ਪਸੰਦ ਆ ਰਿਹਾ ਤੇ ਤਾਲੀਆਂ
0: ਨਹੀਂ, ਆਪਾਂ
1: ਟੈਕਸਟ ਵਾਲੀਆਂ ਤਾਲੀਆਂ ਭੇਜਿਆ ਕਰੋ।
0: ਹਾਂ ਆਪਾਂ ਭਾਵੇਂ ਨਾਮ ਹੀ ਪੜ੍ਹੀਏ ਮੈਸੇਜ, ਪਰ ਇੱਕ ਆਈਡੀਆ ਹੋ ਜਾਂਦਾ ਵੀ ਹਾਂ ਆਹ ਇੱਦਾਂ ਦੀ ਚੀਜ਼ ਸਾਡੇ ਪਰਿਵਾਰ ਨੇ ਪਸੰਦ ਕੀਤੀ ਹੈ ਤੇ ਇੱਦਾਂ ਦੀ ਚੀਜ਼ ਆਪਾਂ ਗਾਹ ਕਿਤੇ ਫੇਰ ਸੁਣਾਉਣੀ ਹੈ ਕਿਤੇ ਨਾ ਕਿਤੇ। ਪਰ ਜੇ ਮੰਨ ਲਓ ਤੁਸੀਂ ਮਤਲਬ ਚੁੱਪ ਹੀ ਹੋ ਗਏ
1: ਜੀ, ਹਾਂ,
0: ਤੇ ਇਹਦਾ ਮਤਲਬ ਇਹ ਵੀ ਨਹੀਂ,
1: ਹਾਂ ਪਸੰਦ ਨਹੀਂ ਆਇਆ।
0: ਹਾਂ, ਸੋ ਇੱਦਾਂ ਦਾ ਜਿਹੜਾ ਨਾ ਥੋੜਾ ਜਿਹਾ ਇੱਕ ਮਤਲਬ ਐਪਰੀਸੀਏਸ਼ਨ
1: ਫੀਡਬੈਕ,
0: ਹਾਂ ਇਹ ਚੀਜ਼ ਜਿੰਨਾ ਚਿਰ ਨਹੀਂ ਹੋਊਗੀ ਉਨਾ ਚਿਰ ਸਾਡੇ ਕੋਲ ਵੀ ਮੋਟੀਵੇਸ਼ਨ ਨਹੀਂ ਹੋਊਗੀ ਗੱਲਾਂ ਕਰਨ ਦੀ।
1: ਜ਼ਿੰਦਗੀ
0: ਕੁਛ ਨਾ ਕੁਛ ਮਤਲਬ ਇਹਦਾ ਮਤਲਬ ਇਹ ਥੋੜੀ ਆ ਵੀ ਮਤਲਬ ਡਿਫਰੈਂਟ ਪਲੈਨਟ ਤੇ ਆ ਗਏ ਨੇ ਲੱਗਦਾ ਨਾ ਸ਼ੁੱਕਰਵਾਰ ਨੂੰ ਇੰਨਾ, ਤਾਂ ਤੁਹਾਨੂੰ ਲੱਗਦਾ ਨੀ ਕਈ ਵਾਰ ਵੀ ਸ਼ੁੱਕਰਵਾਰ ਬੜਾ ਓਵਰ ਰੇਟਿਡ ਆ, ਐਡੀ ਵੀ ਕੋਈ ਗੱਲ ਨੀ ਆ।
1: ਯੂ ਆਰ ਰਾਈਟ ਇਨ ਵਨ ਸੈਂਸ, ਪਰ ਇੱਥੇ ਆ ਕੇ ਨਹੀਂ, ਇੱਥੇ ਆ ਕੇ ਮੈਂ ਇਹਨੂੰ ਜੈਨੂਅਲੀ ਰੇਟ ਕਰਦਾ। ਜਦੋਂ ਮੈਂ ਇੰਡੀਆ ਰਹਿੰਦਾ ਸੀ ਤਦ ਤਾਂ ਸਾਰੇ ਦਿਨ ਇੱਕੋ ਬਰਾਬਰ ਹੀ ਲੱਗਦੇ, ਉੱਥੇ ਇੱਦਾਂ ਦਾ ਨਹੀਂ ਮਾਹੌਲ ਇੱਥੇ, ਕਿਉਂਕਿ ਇਨਵਾਇਰਮੈਂਟ ਹੈ ਫਰਾਈਡੇ ਦੇ ਆਸੇ ਪਾਸੇ ਨਾ, ਤੁਸੀਂ ਕੁਛ ਵੀ ਨਹੀਂ ਕਰ ਰਹੇ ਹੋ ਨਾ, ਤੁਸੀਂ ਆਪਣੇ ਆਸੇ ਪਾਸੇ ਇੱਕ ਲੋਕਾਂ ਦੇ ਅੰਦਰ ਇੱਕ ਐਕਸੈਸੀ ਵੇਖਦੇ ਹੋ, ਇੱਕ ਐਕਸਾਈਟਮੈਂਟ ਜੀ ਦਿਸਦੀ ਆ ਤੁਹਾਨੂੰ, ਹੈ ਨਾ। ਤੁਸੀਂ ਸਿਟੀ ਵਗੈਰਾ ਵਾਲੇ ਪਾਸੇ ਕਿਤੇ ਡਰਾਈਵ ਕਰ ਰਹੇ ਹੋ, ਜਦੋਂ ਸ਼ਾਮ ਵੇਲੇ ਹੋ, ਹੱਸਦੇ ਚਿਹਰੇ ਵੇਖੋ ਲੋਕਾਂ ਨੂੰ, ਐਕਸਾਈਟਿਡ ਵੇਖੋ, ਤਿਆਰ ਹੋਏ ਨਿਕਲੇ ਵੇਖੋ, ਤੁਸੀਂ ਖੁਦ ਵੀ ਕਿੰਨਾ ਨਾ ਬੰਦਾ ਗੁੱਡ ਫੀਲ ਕਰਦਾ, ਭਾਵੇਂ ਤੁਹਾਡਾ ਕੋਈ ਉੱਦਾਂ ਦਾ, ਤੁਸੀਂ ਆਪਣੇ ਕੰਮ ਨੂੰ ਹੀ ਭਾਵੇਂ ਨਿਕਲੇ ਹੋਏ ਹੋ, ਪਰ ਤੁਸੀਂ ਲੋਕਾਂ ਨੂੰ ਜਦੋਂ ਦੇਖਦੇ ਹੋ ਤਿਆਰ ਹੋਏ ਪਏ ਆ, ਹਾ ਹਾ ਹੀ ਚੱਲਦਾ ਪਿਆ, ਚਾਰ ਪੰਜ ਯਾਰ ਮਿੱਤਰ ਇਕੱਠੇ ਨਿਕਲੇ ਪਏ ਆ, ਤੁਹਾਨੂੰ ਆਪਣਾ ਗੁੱਡ ਟਾਈਮ ਕੋਈ ਯਾਦ ਆ ਜਾਂਦਾ, ਭਾਵੇਂ ਤੁਸੀਂ ਕੰਮ ਤੇ ਹੋ, ਘੁੰਮਣ ਨਿਕਲੇ ਆਪ ਨਿਕਲੋ ਤਾਂ ਚਲੋ ਬੈਸਟ ਹੀ ਆ।
0: ਘੁੰਮਣ ਮਤਲਬ ਸੁਖਦੀਪ ਸਿੰਘ ਘੁੰਮਣ,
1: ਹਾਂਜੀ ਹਾਂਜੀ ਹਾਂਜੀ, ਸਾਡੇ ਇਨ ਹਾਊਸ ਗਾਲਿਬ ਸਾਹਿਬ,
0: ਇਨ ਹਾਊਸ ਕਾਲ ਹੋਮ ਗਰੋਨ
1: ਹੋਮ ਗਰੋਨ ਗੱਲ।
0: ਹਾਂ, ਤੇ ਤੁਸੀਂ ਵੀ ਦੱਸੋ ਵੀ ਤੁਹਾਡੇ ਕੀ ਵਿਚਾਰ ਨੇ, ਵੀ ਇੱਕ ਮੈਂ ਚਰਚਾ ਇੱਥੋਂ ਦੇ ਜਿਹੜਾ ਯੰਗਸਟਰ ਦਾ ਇੱਕ ਗਰੁੱਪ ਸੀ ਉਹਦੇ ਵਿੱਚ ਮੈਂ ਚਰਚਾ ਵੇਖ ਰਿਹਾ ਹਾਂ, ਅਤੇ ਉਹ ਇਹੋ ਚਰਚਾ ਚੱਲ ਰਹੀ ਸੀ ਵੀ ਸ਼ੁੱਕਰਵਾਰ ਜਿਹੜਾ ਉਹ ਕੀ ਓਵਰ ਰੇਟਿਡ ਆ, ਕਿ ਵਾਕਈ ਸ਼ੁੱਕਰਵਾਰ ਨੂੰ ਅਹਿਮੀਅਤ ਦੇਣੀ ਚਾਹੀਦੀ ਹੈ, ਜਾਂ ਫਿਰ ਜਿਹੜਾ ਬਾਕੀ ਦਿਨ ਵੀ ਉਹੋ ਜਿਹੇ ਹੀ ਨੇ, ਤੁਹਾਡਾ ਮਨ ਦਾ ਖੇੜਾ ਹੈ ਉਹ, ਫਿਰ ਜਦੋਂ ਸਿਆਣੀਆਂ ਗੱਲਾਂ ਕਰਨ ਚੱਲ ਜਾਓ ਤਾਂ ਫਿਰ ਸਿਆਣੀਆਂ। ਪਰ ਓਵਰਆਲ ਤੁਸੀਂ ਇਹ ਦੱਸੋ ਵੀ ਕੀ ਸ਼ੁੱਕਰਵਾਰ ਤੁਹਾਨੂੰ ਵੀ ਲੱਗਦਾ ਵੀ ਸ਼ੁੱਕਰਵਾਰ ਸਪੈਸ਼ਲ ਹੈ? ਵੈਸੇ ਆਪਾਂ ਇਹ ਵੀ ਵੇਖ ਸਕਦੇ ਹਾਂ, ਅੱਗੇ ਇੱਕ ਦਿਨ ਆਪਾਂ ਕਰਦੇ ਹਾਂ ਗੱਲ ਵੀ ਜਿਹੜਾ ਸ਼ੁੱਕਰਵਾਰ ਆ, ਜਾਂ ਫਿਰ ਜ਼ਿਆਦਾਤਰ ਲੋਕ ਨੇ ਉਹ ਸ਼ੁੱਕਰਵਾਰ ਨੂੰ ਆਪਣਾ ਬੈਸਟ ਡੇ ਮੰਨਦੇ ਆ ਹਫ਼ਤੇ ਦਾ।
1: ਹਾਂ, ਇਹ ਆਇਆ ਵੀ ਸਰਵੇ, ਸਭ ਤੋਂ ਬੋਰਿੰਗ ਦਿਨ ਵੈਨਸਡੇ ਗਿਣਿਆ ਜਾਂਦਾ,
0: ਤੇ ਸੋਮਵਾਰ ਕੇ
1: ਨਹੀਂ, ਬੋਰਿੰਗ ਦਿਨ, ਕਿਉਂਕਿ ਕਾਫੀ ਲੋਕਾਂ ਨੂੰ ਚਾਹ ਵੀ ਹੁੰਦਾ ਦੋ ਤਿੰਨ ਛੁੱਟੀ ਤੋਂ ਬਾਅਦ, ਕਿ ਮੰਡੇ ਜਾ ਕੇ ਕੰਮ ਸ਼ੁਰੂ ਕਰਨੇ ਆ, ਕੰਮ ਕੋਈ ਅਟਕਿਆ ਪਿਆ ਤੇ ਕਰਨਾ, ਮੰਡੇ ਬਲੂਜ਼। ਵੈਸੇ ਗੱਲ ਤੇ ਹੈਗੀ ਆ, ਲੋਕੀ ਕਹਿੰਦੇ ਆ ਕਿ ਮੰਡੇ ਬਲੂਜ਼ ਇਜ਼ ਅ ਥਿੰਗ, ਹੈ ਨਾ, ਯੂ ਆਰ ਫੀਲਿੰਗ ਸੈਡ, ਯੂ ਆਰ ਫੀਲਿੰਗ ਲੋ ਜਦੋਂ ਮੰਡੇ ਆ, ਪਰ ਉੱਦਾਂ ਪਤਾ ਨਹੀਂ ਕਿਹਦਾ ਸਰਵੇ ਸੀਗਾ, ਇੱਕ ਤਾਂ ਪਤਾ ਨਹੀਂ ਕਿੱਦਾਂ ਕਿੱਧਰ ਸਰਵੇ ਕਰਦੇ, ਕਿਹਦੇ ਮਾਇੰਡ 'ਚ ਆਉਂਦਾ ਦੁਨੀਆਂ ਦੇ ਅੰਦਰ ਇੰਨੇ ਬੁਰੇ ਹਾਲਾਤ, ਜ਼ਲਜ਼ਲਿਆਂ ਬਣੀ ਪਈ ਆ, ਪਰ ਸਰਵੇ ਸੀ ਕਿ ਵੈਨਸਡੇ ਸਭ ਤੋਂ ਬੋਰਿੰਗ ਦਿਨ ਹੁੰਦਾ, ਲੋਕਾਂ ਦਾ ਸਮਾਂ ਨਹੀਂ ਨਿਕਲਦਾ ਆਪਣੇ ਕੰਮ ਤੇ।
0: ਪਰ ਸਰਵੇ ਇੱਦਾਂ ਹੀ ਹੁੰਦਾ ਵਾ, ਜਿੱਦਾਂ ਹੁਣ ਆਪਾਂ ਗੱਲ ਕਰ ਰਹੇ ਹਾਂ, ਤੇ ਸੌਰਟ ਆਫ ਏ ਸਰਵੇ।
1: ਹਾਂ, ਇਹ ਵੀ ਗੱਲ ਸਹੀ ਹੈ, ਹਾਂ ਇਹ ਸਰਵੇ ਹੋ ਗਿਆ, ਸਮਝੋ ਸਾਨੂੰ ਜੋ ਜਿੰਨੇ ਖਾਣਾ ਸਾਡੇ ਵੱਲੋਂ ਆ ਜਾਣਾ ਸੈਂਪਲ ਸਾਈਜ਼ ਆਪਾਂ ਉਸ ਹਿਸਾਬ ਨਾਲ ਕਹਿ ਦੇਣਾ।
0: ਪਰ ਮੈਨੂੰ ਲੱਗਦਾ ਵਾ ਵੀ ਜਿਹੜਾ ਸਭ ਤੋਂ ਜਿਹੜਾ
1: ਤੁਸੀਂ ਕੀ ਫੀਲ ਕਰਦੇ ਹੋ,
0: ਹਾਂ ਮੈਨੂੰ ਲੱਗਦਾ ਵਾ ਵੀ ਜਿਹੜਾ ਸ਼ੁੱਕਰਵਾਰ, ਮੈਨੂੰ ਲੱਗਦਾ ਵੀ ਹਾਂ ਠੀਕ ਹੈ ਨੰਬਰ 1, ਤੇ ਜੇ ਥੱਲਿਓ ਵੇਖੋ ਤੇ ਸੋਮਵਾਰ।
1: ਅੱਛਾ, ਮੇਰੇ ਲਈ ਸੈਟਰਡੇ ਦੀ
0: ਜ਼ਿਆਦਾ ਪ੍ਰੈਸ਼ਰ, ਮੈਂ ਬੋਰਿੰਗ ਤੇ ਨਹੀਂ ਕਹੂੰਗਾ ਪਰ ਜ਼ਿਆਦਾ ਪ੍ਰੈਸ਼ਰ ਵਾਲਾ ਜਿਹੜਾ ਦਿਨ ਆ ਉਹ ਮੰਡੇ। ਤੇ ਵੈਸੇ ਤੁਸੀਂ ਆਪਣਾ ਆਪਣਾ ਦੱਸਿਓ ਤੇ ਅਸੀਂ ਫਿਰ ਇੱਕ ਸੈਂਪਲ ਰੇਟ ਭਰ ਲਾਂਗੇ ਤੇ ਤੁਹਾਨੂੰ ਇੱਕ ਕੂਪਨ ਘਰ ਭੇਜਾਂਗੇ, ਮਤਲਬ ਬਹੁਤਾ ਤੇ ਨਹੀਂ ਆਪਾਂ ਕੁਛ ਕਰ ਸਕਦੇ, ਤੇ ਕੂਪਨ ਭੇਜਾਂਗੇ ਤੁਹਾਨੂੰ ਘਰ।
1: ਉਹ ਕਿਸ ਚੀਜ਼ ਦਾ ਹੋਏਗਾ ਜੀ?
0: ਵੇਖੋ ਅਸੀਂ ਹੁਣ
1: ਕੂਪਨ ਹੋਏਗਾ
0: ਜਿੱਦਾਂ ਜਿੱਦਾਂ ਜਿੱਦਾਂ ਦੇ ਹਾਲਾਤ ਨੇ ਅਸੀਂ ਉਹਦੇ ਉੱਤੇ ਇੰਨਾ ਹੀ ਲਿਖ ਦਈਏ ਨਾ ਵੀ ਆਸਟ੍ਰੇਲੀਅਨ ਪੋਸਟ ਪੇਡ ਕੀ ਹੁੰਦਾ ਵਾ ਉਹ
1: ਕਿਹੜਾ
0: ਉਹ ਲਿਖਿਆ ਨੀ ਹੁੰਦਾ ਵੀ ਇਹ ਪੇਡ ਆ ਇਹਦਾ ਤੁਸੀਂ ਪੱਲੇ ਨੀ ਦੇਣਾ ਕੁਛ ਅਸੀਂ ਤੇ ਉਹ ਵੀ ਦੇ ਦਈਏ ਤੇ ਸਾਨੂੰ ਉਹ ਵੀ ਚੁੰਮਣ ਲੱਗ ਪੈਣਾ ਉਹ ਵੀ ਕਿੰਨਾ ਮਹਿੰਗਾ ਹੋ ਗਿਆ ਮੇਰੇ ਖਿਆਲ ਕਿੰਨਾ ਉਹ ਚਿੱਠੀ ਨੀ ਕਦੀ ਪਾਈ ਮੇਰੇ ਖਿਆਲ ਡੇਢ ਕੁ ਡਾਲਰ ਨੂੰ ਤਾਂ ਵੀ ਪਹੁੰਚ ਗਿਆ ਡੇਢ ਡਾਲਰ ਪਰ ਬੰਦਾ ਮੈਂ ਮਨ ਬਦਲ ਲਿਆ ਜੇ ਕੋਈ ਨੀ ਆਉਣਾ ਤੁਹਾਨੂੰ ਘਰ
1: ਕਾਂਟਾ ਬਹੁਤ ਬੁਰੀ ਤਰੀਕੇ ਨਾਲ ਮਾਰੇ ਯਾਰ
0: ਮਤਲਬ
1: ਖਰਚਾ ਜ਼ਿਆਦਾ ਯਾਰ ਨਹੀਂ ਨਹੀਂ
0: ਡਿਜੀਟਲ ਡਿਜੀਟਲ ਡਿਜੀਟਲ
1: ਡਿਜੀਟਲ ਡਿਜੀਟਲ ਬਣਾਓ ਨਾ
0: ਐਵਰੀਥਿੰਗ ਡਿਜੀਟਲ ਐਪਰੀਸ਼ੀਏਸ਼ਨ ਜਿੱਥੇ ਤੁਸੀਂ ਆਪਣੇ ਵਿਚਾਰ ਭੇਜਣੇ ਨੇ ਉੱਥੇ ਹੀ ਤੁਹਾਨੂੰ ਫੀਡਬੈਕ
1: ਮਿਲੂ ਉਸੇ ਟਾਈਮ ਤੁਹਾਨੂੰ ਥੈਂਕ ਯੂ
0: ਇੱਥੇ ਹੀ ਨਾਲ ਦੀ ਨਾਲ ਹੀ ਹੈ ਨਾ ਤੁਸੀਂ ਉਹ ਦੱਸਿਓ ਵੀ ਤੁਹਾਨੂੰ ਕਿਹੜਾ ਦਿਨ ਹਫਤੇ ਦੇ ਵਿੱਚ ਉਹ ਤੁਹਾਨੂੰ ਵਧੀਆ ਲੱਗਦਾ ਅੱਛਾ ਕੁਛ ਇੱਕ ਚੀਜ਼ਾਂ ਜਿਹੜੀਆਂ ਨੇ ਉਹ ਆਪਾਂ ਅੱਜ ਤੁਹਾਨੂੰ ਮੋਟੀਆਂ ਮੋਟੀਆਂ ਜਿਹੀਆਂ ਦੱਸ ਦਿੰਦੇ ਹਾਂ ਵੀ ਕ੍ਰਿਸ਼ਨਾ ਜੀ ਅਤੇ ਸਾਡੇ ਜਿਹੜੇ ਕੁਛ ਹੋਰ ਟੀਮ ਦੇ ਥਿੰਕ ਟੈਂਕਰ ਨੇ ਜਿਨ੍ਹਾਂ ਨੂੰ ਆਪਾਂ ਅੱਗੇ ਲਾਇਆ ਵੀ ਥੋੜ੍ਹੇ ਥੋੜ੍ਹੇ ਜਿਹੇ ਵਿਚਾਰ ਜਿਹੜੇ ਸੁਝਾਅ ਅਤੇ ਚੀਜ਼ਾਂ ਦੱਸਦੇ ਰਹਿੰਦੇ ਆ ਅਤੇ ਉਹਨਾਂ ਇਹ ਡਿਸਾਈਡ ਕੀਤਾ ਜਿੱਦਾਂ ਆਪਾਂ ਪਹਿਲਾਂ ਵੀ ਵੈਸੇ ਇਹ ਕਰਦੇ ਹੁੰਦੇ ਹਾਂ ਕ੍ਰਿਸ਼ਨ ਜੀ
1: ਓਕੇ ਸੋ
0: ਅਤੇ ਵਿੱਚ ਵਿੱਚ ਕੀਤਾ ਕਈ ਵਾਰੀ ਅਤੇ ਅੱਜ ਅੱਜ ਫਿਰ ਆਪਾਂ ਉਹ ਚੀਜ਼ ਜਿਹੜੀ ਆ ਉਹ ਕਰ ਰਹੇ ਹਾਂ ਕਿ ਤੁਹਾਨੂੰ ਇੱਕ ਲਿਮਿਟਿਡ ਟਾਈਮ ਮਿਲੂਗਾ ਕ੍ਰਿਸ਼ਨਾ ਜੀ ਇੱਕ ਟਾਈਮਰ ਲਾਉਣਗੇ
1: ਜੀ
0: ਤੇ ਉਸ ਟਾਈਮ ਦੇ ਵਿੱਚ ਵਿੱਚ ਰਹਿ ਕੇ ਤੁਸੀਂ ਗੱਲ ਆਪਣੀ ਨਿਬੇੜਨੀ ਨਹੀਂ ਨਿਬੜੀ ਤੇ ਤਾਂ ਵੀ ਪੈਨਲ ਡਾਊਨ ਹੋਜੂਗਾ ਸੋ ਜਿਹੜੀ ਵੀ ਗੱਲ ਤੁਸੀਂ ਕਰਨੀ ਆ ਉਹ ਤੁਸੀਂ ਜਾਂ ਫਿਰ ਇੱਕ ਇੱਕ ਐਟਲੀਸਟ ਤੁਹਾਡੀ ਗੱਲ ਜਿਹੜੀ ਆ ਉਹ ਨਿਬੜ ਜੇ ਇੱਕ ਕੰਪਲੀਟ ਹੋ ਜੇ ਇਹ ਨਹੀਂ ਵੀ ਤੁਸੀਂ ਮਤਲਬ ਸਾਡੇ ਵਾਂਗੂ ਸਟਾਰਟ ਹੋਣ ਲੱਗੇ ਅੱਧਾ ਘੰਟਾ ਲਾ ਦਿਓ ਉਹ ਸਾਡਾ ਕੰਮ ਆ
1: ਹਾਂ ਉਹ ਹੀ ਨਾ ਕਿ ਸਮੇਂ ਦੇ ਦਾਇਰੇ ਦੀ ਗੱਲ ਹੁੰਦੀ ਹੈ ਤੁਸੀਂ ਜੋ ਤੁਸੀਂ ਪ੍ਰਸਤੁਤ ਕਰਨਾ ਚਾਹਤੇ ਹੋ ਆਪ ਹਮੇ ਜੋ ਵੀ ਹੈ ਨਾ ਉਹ ਚੰਗੇ ਤਰੀਕੇ ਨਾਲ ਪਰੋਸਿਆ ਹੋਵੇ ਨਾ ਕਿ ਔਰ ਟਾਈਮ ਸਟਾਰਟਸ ਨਾਲ ਤੇ ਨਾਲ ਹੀ ਠੱਕ ਠੱਕ ਠੱਕ ਠੱਕ ਕਿੰਨਾ ਵਧੀਆ ਲੱਗਦਾ ਸਜਿਆ ਹੋਇਆ ਇਸ ਤਰ੍ਹਾਂ ਦਾ ਕੋਈ ਵੀ ਤੁਸੀਂ ਗਾਣਾ ਸੁਣਾ ਰਹੇ ਹੋ ਜਾਂ ਆਪਣੀ ਕੋਈ ਕਵਿਤਾ ਸੁਣਾ ਰਹੇ ਹੋ ਜਾਂ ਫਿਰ ਕੋਈ ਥੋਟ ਦੱਸਦੇ ਪਏ ਹੋ ਨਾ ਵਟ ਐਵਰ ਯੂ ਵਾਂਟ ਟੂ ਸਪੀਕ ਅਬਾਊਟ ਉਹਨੂੰ ਇੱਕ ਦਾਇਰੇ ਦੇ ਅੰਦਰ ਰੱਖ ਕੇ ਜੇ ਆਪਾਂ ਚੱਲੀਏ ਮੈਨੂੰ ਲੱਗਦਾ ਜ਼ਿਆਦਾ ਕੰਟੈਂਟ ਨਿਕਲ ਆਉਂਦਾ ਤੁਸੀਂ ਜ਼ਿਆਦਾ ਗੱਲ ਕਹਿ ਪਾਉਂਦੇ
0: ਜ਼ਿਆਦਾ ਜਾਣਿਆ ਨਾਲ ਗੱਲ ਹੋ ਜਾਂਦੀ ਹੈ ਸੋ ਤੁਸੀਂ ਇਹ ਵੀ ਆਪਾਂ ਚਲੋ ਅੱਜ ਫਲੈਕਸੀਬਿਲਟੀ ਇੰਨੀ ਕੁ ਵੀ ਆਪਾਂ ਦਿੰਦੇ ਵੀ ਤੁਸੀਂ ਸ਼ੁਰੂਆਤ ਦੇ ਵਿੱਚ ਦੱਸੋਗੇ ਵੀ ਮੈਂ ਜਿਹੜੀ ਗੱਲ ਕਰਨ ਜਾ ਰਿਹਾ ਜਾ ਰਹੀ ਹਾਂ ਉਹ 3 ਮਿੰਟ ਦੀ ਆ
1: ਅੱਛਾ
0: ਉਹ 5 ਮਿੰਟ ਦੀ ਆ ਮਤਲਬ ਇਹ ਨਹੀਂ ਤੁਸੀਂ ਕਹਿ ਸਕਦੇ ਵੀ ਹਾਂ ਵੀ ਮੇਰੀ ਹੁਣ ਗੱਲ ਅੱਧੇ ਘੰਟੇ ਦੀ ਆ
1: ਨਹੀਂ
0: ਇਹ ਨਹੀਂ ਤੁਸੀਂ ਮਤਲਬ ਲਿਮਿਟ ਦੇ ਵਿੱਚ ਰਹਿ ਕੇ ਤੁਸੀਂ ਦੱਸੋਗੇ ਉਹ ਜਿਹੜੀ ਆ ਉਹ ਤੁਹਾਡੀ ਵੱਧ ਤੋਂ ਵੱਧ ਵੀ ਲਿਮਿਟ ਜਿਹੜੀ ਆ ਉਹ 7-8 ਮਿੰਟ ਦੀ ਹੋਊਗੀ
1: ਓਕੇ
0: ਮੈਕਸਿਮਮ ਪਰ ਜੇ ਉਹਦੇ ਦਰਮਿਆਨ ਸਾਨੂੰ ਲੱਗਾ
1: ਹਾਂ
0: ਤੇ ਫਿਰ ਅਸੀਂ ਮਤਲਬ ਉਹਦੇ ਚ
1: ਚੂੰਡੀ
0: ਅਸੀਂ ਵੀ ਮਾਰ ਦੇਣੀ ਸਾਡਾ ਵਿੱਚ ਟੋਕਣ ਦਾ ਮਤਲਬ ਇਹ ਹੁੰਦਾ ਵੀ ਸਾਨੂੰ ਯਾਰ ਵਿੱਚ ਕੁਛ ਇਹਨੂੰ ਬਦਲੋ ਇਹਨੂੰ ਗੇਅਰ ਨੂੰ
1: ਕੁਛ ਤਾਂ ਕਰੋ
0: ਹੈ
1: ਗੁੱਡ ਆਈਡੀਆ ਐਂਡ ਮੈਂ ਟਾਈਮਰ ਇੱਦਾਂ ਕਰਦਾ ਮੈਂ ਸਿੰਘ ਸਾਹਿਬ ਮੈਂ ਟਾਈਮਰ ਫਿਰ ਵੀ ਸਾਈਡ ਤੇ ਔਨ ਰੱਖਾਂਗਾ ਆਪਾਂ ਦੇਖਾਂਗੇ ਕਿ ਉਹ ਜਿੱਦਾਂ ਲੇਟੈਂਟ ਨਹੀਂ ਚੱਲਿਆ ਆਪਾਂ ਲੇਟੈਂਟ ਵਾਲੀ ਆਹ ਵਾਲੀ ਚੀਜ਼ ਚਲਾ ਦਾਂਗੇ ਇਹਦੇ ਅੰਦਰ ਕਿ ਜੇ ਸਾਨੂੰ ਕਿਸੇ ਨੇ ਕਿਹਾ 3 ਮਿੰਟ ਦੀ ਗੱਲ ਆ ਬਾਕੀ ਉਹ 3 ਮਿੰਟ ਦੀ ਨਿਕਲਦੀ ਉਹਨਾਂ ਦੀ ਗੱਲ ਕਿ ਉਹ ਬਹੁਤ ਬੈਕ ਜਾਂ ਬਹੁਤ ਫਰੰਟ ਚਲ ਜਾਂਦੇ ਆ ਇਹ ਵੀ ਫਿਰ ਹਨਾ ਸੈਲਫ ਅਵੇਅਰਨੈਸ ਵੱਲ ਨੂੰ ਲੈ ਕੇ ਜਾਣਾ ਆਪਾਂ ਕੱਲ ਪਰ ਸੈਲਫ ਅਵੇਅਰਨੈਸ
0: ਵੀ ਜੇ ਕੋਈ ਉਹਦੇ ਤੇ ਪੂਰਾ ਉਤਰੂਗਾ ਨਾ ਤੇ ਆਪਾਂ ਉਹਨੂੰ ਦਵਾਂਗੇ ਗਿਫਟ
1: ਹਾਂ
0: ਜੋ ਵੀ ਸਾਡੇ ਕੋਲ ਮਤਲਬ ਹੋਊਗਾ
1: ਹਾਂ ਅਸੀਂ ਉਹ
0: ਟਿਕਟਾਂ ਕੋਈ ਫਿਲਮ ਦੀਆਂ ਕੋਈ ਕੁਛ ਵੀ ਜਾਂ ਲਾਲਾ ਪਾਪਾ ਭਾਵੇਂ ਗਿਫਟ ਕਾਰਡ ਆਪਣੇ ਸਪੋਂਸਰਾਂ ਕੋਲ ਲੈ ਕੇ ਦਈਏ ਆਪਾਂ ਤੁਹਾਨੂੰ ਐਪਰੀਸ਼ੀਏਟ ਕਰਾਂਗੇ ਭਾਵੇਂ ਚਾਦਰ ਭਾਵੇਂ ਸਰਾਣਿਆਂ ਦੇ ਕਵਰ ਲੈ ਕੇ ਦਈਏ
1: ਚਲੋ ਜੀ ਡਨ ਹੋ ਗਿਆ ਫਿਰ
0: ਕੁਛ ਨਾ ਕੁਛ ਤੁਹਾਨੂੰ ਜ਼ਰੂਰ ਮਤਲਬ ਉਹਦਾ ਐਪਰੀਸ਼ੀਏਸ਼ਨ ਤੁਹਾਨੂੰ ਮਿਲੂਗੇ ਸੋ ਮੋਟਾ ਮੋਟਾ ਜਿਹਾ ਕੁਇਕ ਜਿਹਾ ਸ਼ੁੱਕਰਵਾਰ ਦੀ ਰੂਪ ਰੇਖਾ ਤੁਹਾਨੂੰ ਸਾਰਿਆਂ ਨੂੰ ਪਤਾ ਇੱਕ ਛੋਟੀ ਜਿਹੀ ਅਨਾਊਂਸਮੈਂਟ ਇਹ ਹੈ ਕਿ ਅੱਜ ਜਿੱਦਾਂ ਮੈਚ ਹੈ ਆਸਟ੍ਰੇਲੀਆ ਦਾ ਤੇ ਸਾਰੇ ਆਸਟ੍ਰੇਲੀਆ ਦੇ ਵਿੱਚ ਜਿੱਦਾਂ ਸੋਕਰ ਫੀਫਾ ਹੋਈ ਪਈ ਹੈ ਸਾਰੇ ਜਾਣੇ ਸਪੋਰਟ ਕਰ ਰਹੇ ਨੇ ਤੇ ਮੈਚ 12 ਵਜੇ ਸ਼ੁਰੂ ਹੋਣਾ ਸੋ ਸਾਡੀ ਕੋਸ਼ਿਸ਼ ਇਹ ਹੈ ਵੀ ਦਵਾ ਖਬਰਾਂ ਨਿਬੇੜ ਕੇ ਅਸੀਂ ਪੰਜਾਬੀ ਦੇ ਵਿੱਚ ਲਾਈਵ ਤੁਹਾਡੇ ਨਾਲ ਜਿਹਨਾਂ ਨੇ ਜਿਹੜੇ ਡਰਾਈਵ ਕਰ ਰਹੇ ਆ ਉਹਨਾਂ ਦੇ ਲਈ ਆਪਾਂ ਅਪਡੇਟਸ ਕਮੈਂਟਰੀ ਉਹ ਆਪਾਂ ਤੁਹਾਡੇ ਨਾਲ ਮੈਚ ਜਿਹੜਾ ਉਹ ਲਾਈਵ ਆਪਾਂ ਆਨ ਏਅਰ ਅੱਜ ਵੇਖਾਂਗੇ ਤੇ ਤੁਸੀਂ ਸੁਣਾਵਾਂਗੇ ਵੇਖਾਂਗੇ ਤੇ ਸੁਣਾਵਾਂਗੇ
1: ਕਮੈਂਟਰੀ ਹੋਏਗੀ ਅੱਜ ਲਾਈਵ
0: ਇਸੇ ਦੇ ਵਿੱਚ ਸਾਡੇ ਨਾਲ ਗੌਤਮ ਜੀ ਨੂੰ ਵੀ ਆਪਾਂ ਰਲਾਵਾਂਗੇ ਉਹ ਵੀ
1: ਉਹ ਉੱਥੇ
0: ਲਾਈਵ ਵੇਖਣਗੇ ਅਸੀਂ ਇੱਥੇ ਵੇਖਾਂਗੇ ਸਕੋਰ ਤੇ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਨਾਲ ਕੁਛ ਇੱਕ ਜਿਹੜੇ ਵਿਸ਼ੇਸ਼ਗੇ
1: ਓ ਨਾਈਸ
0: ਹਾਂ ਉਹਨਾਂ ਨੂੰ ਵੀ ਆਪਾਂ ਲਵਾਂਗੇ
1: ਰੋਨਾਲਡੋ
0: ਜਿਹੜਾ ਵੀ ਵਿਹਲਾ ਹੋਇਆ
1: ਹਾਂ ਠੀਕ ਆ ਜਿਹੜਾ ਹੋਇਆ
0: ਉਹ ਨਾ ਹੋਇਆ ਮੈਸੀ ਸਹੀ ਕੁਛ ਤੋਂ
1: ਹਾਂ ਮੈਸੀ ਵੀ ਠੀਕ ਆ
0: ਹਾਂ ਨਹੀਂ ਸਾਡੇ ਕੋਈ ਹੈਗੇ ਬੰਦੇ ਜਿਹੜੇ ਬਥੇਰੀ ਮੈਸ ਪਾਉਂਦੇ ਆ ਐਡੀ ਗੱਲ ਥੋੜੀ
1: ਅੱਛਾ ਤੁਹਾਨੂੰ ਵੈਸੇ ਪਤਾ ਸਾਡੀ ਸੋਸ਼ਲ ਮੀਡੀਆ ਟੀਮ ਹੈ ਨਾ ਜਿਹੜੀ ਬੈਕ ਐਂਡ ਉਹ ਪੂਰੀ ਮੈਸੀ ਪਗਲੂ ਆ ਤੁਸੀਂ ਤੁਹਾਡਾ ਧਿਆਨ ਨਹੀਂ ਜਾਂਦਾ ਨਾ ਉਹ ਮੈਂ ਕਹਿੰਦਾ ਮੈਸੀ ਛਿੱਕ ਵੀ ਮਾਰੇ ਨਾ ਤਾਂ ਵੀ ਅਸੀਂ ਪੋਸਟ ਪਾਉਂਦੇ ਕਿ ਆਜ ਮੈਸੀ ਨੇ ਬਹੁਤ ਪਿਆਰੀ ਛਿੱਕ ਮਾਰੀ ਹੈ ਜੀ ਪਤਾ ਨਹੀਂ ਦੇਖਣਾ ਪੈਣਾ ਕਿਹੜਾ ਬੰਦਾ
0: ਟੀਮ ਲੀਡਰ ਸਾਡੇ ਉਹਦੇ ਫੈਨ ਨੇ ਨਾ
1: ਇਹ ਬਸ ਤਾਂ ਹੀ
0: ਉਸ ਨੂੰ ਹੈਪੀ ਬਰਥਡੇ ਚਿਰ ਪਾ ਛੱਡਿਆ
1: ਬੜੀਆਂ ਬਰਥਡੇ ਉਸ ਦਿਨ ਹੈ ਵਿਸ਼ਾ
0: ਨੇ ਬਰਥਡੇ ਤੇ ਮੈਂ ਹੀ ਭੇਜਿਆ ਹੈ ਉਹਨਾਂ ਨੂੰ
1: ਅੱਛਾ ਅੱਛਾ ਫਿਰ ਤੁਸੀਂ ਮੈਸੀ ਪਗਲੂ ਹੋ
0: ਮੈਂ ਬਰਥਡੇ ਤੇ ਮੈਂ ਭੇਜਿਆ
1: ਅੱਛਾ ਵੈਸੇ ਤੁਹਾਨੂੰ ਕੌਣ ਬੈਟਰ ਲੱਗਦਾ ਮੈਸੀ ਤੇ ਰੋਨਾਲਡੋ ਤੁਹਾਨੂੰ ਕੀ ਲੱਗਦਾ ਹੂਜ਼ ਗਾਟ ਮੋਰ ਐਜ ਜਿੰਨਾ ਕਿ ਤੁਸੀਂ ਫੋਲੋ ਕਰਦੇ ਹੋ ਫੁੱਟਬਾਲ ਨੂੰ ਉਸ ਹਿਸਾਬ ਨਾਲ
0: ਆਪੋ ਆਪਣੇ ਗੋਲਮੋਲ ਜਾਂ ਆਨਸਰ ਕਰੋ ਤੇ ਮਤਲਬ ਆਪੋ ਆਪਣੀ ਥਾਂ ਦੋਵੇਂ
1: ਹਾਂ ਮਤਲਬ ਦੋਨੋਂ ਤਾਂ
0: ਆਪਣੀ ਆਪਣੀ ਕਲਾਸ ਦੇ ਵਿੱਚ ਠੀਕ ਨੇ
1: ਦੋਨੋਂ ਤਾਂ ਅਨਟੱਚੇਬਲ ਨੇ ਉਹ ਤਾਂ ਹਾਂ
0: ਪਰ ਜੇ ਤੁਸੀਂ ਮਤਲਬ ਜ਼ਿਆਦਾ ਉਹ ਵੇਖੋ ਕੰਸਿਸਟੈਂਸੀ ਜਾਂ ਮਤਲਬ ਮੰਨ ਲਓ ਉਸ ਲਿਹਾਜ਼ ਦੇ ਨਾਲ ਮਤਲਬ ਤਾਂ ਮੈਸੀ
1: ਮੈਸੀ ਬੈਟਰ
0: ਮੈਸੀ ਬੈਟਰ ਆ ਰੋਨਾਲਡੋ ਕਦੀ ਕਦੀ ਵਿੱਚ ਜਿਹੜਾ ਉਹ ਆਊਟ ਆਫ ਉਹ ਚੱਲ ਜਾਂਦਾ ਆਊਟ ਆਫ ਸਿਲੇਬਸ
1: ਮੈਸੀ ਦਾ ਇੱਕ ਇਹ ਬਹੁਤ ਵਧੀਆ ਲੱਗਦਾ ਨਾ ਕਿ ਉਹਦੀ ਜੋ ਕੱਦ ਕਾਠੀ ਹੈ ਉਹਦੇ ਅਕੋਰਡਿੰਗਲੀ ਉਹ ਮਿਡਫੀਲਡ ਤੋਂ ਵੀ ਫਰੰਟ ਤੱਕ ਚਲਾ ਜਾਂਦਾ ਕਈ ਵਾਰੀ ਇਕੱਲਾ ਇੰਨੀ ਸੋਹਣੀ ਡ੍ਰਿਬਲਿੰਗ ਕਰਦਾ ਛੇ ਛੇ ਸੱਤ ਸੱਤ
0: ਉਸ ਪੱਖੋਂ ਤੇ ਰੋਨਾਲਡੋ ਵੀ ਮਾਸ਼ਾਅੱਲਾ ਵਾ ਉਹ ਚੀਜ਼ਾਂ ਤੇ ਹਾਂ
1: ਨਹੀਂ ਪਰ ਰੋਨਾਲਡੋ ਜ਼ਿਆਦਾ ਮਸ਼ਹੂਰ ਇਸ ਚੀਜ਼ ਲਈ ਹੈ ਕਿ ਉਹ ਉਹਦੀ ਕਿੱਕ ਬਹੁਤ ਕਹਿੰਦੇ ਖਤਰਨਾਕ ਹੁੰਦੀ ਨਾ ਕਿ ਜਿੰਨੀ ਦੂਰ ਉਹ ਮਾਰੇ ਤੇ ਇਟਸ ਵੈਰੀ ਹਾਰਡ ਕਿ ਪੈਨੇਟ੍ਰੇਟ ਕਰਨਾ ਉਹਨੂੰ ਕਿ ਉਹ ਉਸ ਗੱਲ ਲਈ ਬਹੁਤ ਮਸ਼ਹੂਰ ਹੈਗਾ
0: ਰੋਨਾਲਡੋ ਇਜ਼ ਲਾਈਕ ਮਤਲਬ ਜਿੱਦਾਂ ਕੋਹਲੀ ਆ ਮਤਲਬ ਪਾਗਲ ਆ ਉਹ
1: ਹਾਂ ਦੀਵਾਨਗੀ ਆ
0: ਉਹ ਦੀਵਾਨਗੀ ਆ ਮਤਲਬ ਉਹਦੇ ਲਈ ਸਿਰਫ ਪ੍ਰੋਗਰਾਮ ਦੀ ਰੂਪਰੇਖਾ ਤੇ ਧੰਨਵਾਦ ਤੁਹਾਡਾ ਮਤਲਬ ਮੈਸੇਜ ਤੁਹਾਡੇ ਸਾਰਿਆਂ ਨੇ ਜਿਨ੍ਹਾਂ ਨੇ ਕਰਤੇ ਨੇ ਧੰਨਵਾਦ ਮਤਲਬ ਮਕਸਦ ਸਿਰਫ ਇੰਨਾ ਕਿ ਸਾਨੂੰ ਪਤਾ ਲੱਗ ਜਾਂਦਾ ਵੀ ਕੀ ਚੱਲ ਰਿਹਾ ਵਾ ਕਿੱਦਾਂ ਵਾ ਨਾ ਥੋੜਾ ਥੋੜਾ ਜਿਹਾ ਹਾਂ ਗਾਰਾ ਵੀ ਕੋਈ ਬੋਲ ਰਿਹਾ ਕੋਈ ਅੱਗੋਂ ਕੁਛ ਸੁਣ ਰਿਹਾ ਤੇ ਨਹੀਂ ਤੇ ਆਪਾਂ ਤਾਂ ਇੱਥੇ ਗੱਲਾਂ ਕਰੀ ਜਾਣੀਆਂ ਪਰ ਉਹਨਾਂ ਚਿਰ ਉਹ ਸਵਾਦ ਜਿਹਾ ਆਉਂਦਾ ਨਹੀਂ ਇੱਕ ਜਨਮ ਦਿਨ ਵੀ ਆਇਆ ਵਾ ਉਹ ਵੀ ਆਪਾਂ ਵਿਸ਼ ਕਰਦੇ ਹਾਂ ਤੇ ਅੱਜ ਭਾਈ ਥੋੜਾ ਜਿਹਾ ਤੁਸੀਂ ਖਿਆਲ ਰੱਖਿਓ ਤੁਸੀਂ ਟਾਈਮ ਦਾ ਤੁਸੀਂ ਖਿਆਲ ਰੱਖਣਾ ਤੁਸੀਂ ਆਪ ਹੀ ਤੇ ਸ਼ੁਰੂਆਤ ਦੇ ਵਿੱਚ ਤੁਸੀਂ ਦੱਸੋਗੇ ਵੀ ਕਿੰਨਾ ਟਾਈਮ ਤੁਸੀਂ ਲੈਣਾ ਤੇ ਉਸ ਲਿਹਾਜ਼ ਦੇ ਨਾਲ ਆਪਾਂ ਵੇਖਾਂਗੇ ਵੀ ਤੁਸੀਂ ਉਸ ਟਾਈਮ ਦੇ ਵਿੱਚ ਹੋ ਅਸੀਂ ਉਹਦੇ ਚੋਂ ਬਾਹਰ ਹਾਂ ਓਕੇ ਤੇ 644 ਤੁਸੀਂ ਆਉਣੇ ਰਹੋ ਜੀ
1: ਹੈਲੋ
0: 6644 ਦੁਬਾਰਾ ਰੱਖ ਲਾ ਤੇ ਹੋਰ ਸੁਣਾਓ ਠੀਕ ਠਾਕ ਕੀ ਹਾਲ ਹੈ ਕੈਨਬਰਾ ਦਾ
2: ਕੈਨਬਰਾ ਠੀਕ ਹੈ ਬਾਈ ਜੀ
0: ਠੰਡ ਬੜੀ ਹੈ ਠੰਡ ਬਹੁਤ ਹੈ
2: ਸ਼ਿਕਾਇਤ ਕਰਨ ਜੋਗੀ ਠੀਕ ਹੀ ਹੈ
0: ਮੈਨੂੰ ਲੱਗਦਾ ਮੈਲਬਰਨ ਨਾਲੋਂ ਬੈਟਰ ਹੈ ਠੰਡ ਹੋਵੇ ਤੇ ਟਕਾ ਕੇ ਹੋਵੇ
1: ਹਾਂ
0: ਨਹੀਂ ਤੇ ਇਹ ਕੀ ਵੀ ਅੱਜ ਠੰਡ ਆ ਕੱਲ ਨਹੀਂ ਆ
1: ਮੌਸਮ ਦੀ ਸੂਰਤ ਹਾਲ ਤੇ ਹਿਸਾਬ ਨਾਲ ਮੈਲਬਰਨ ਤਾਂ ਬਹੁਤ ਪਿੱਛੇ ਰਹਿ ਜਾਂਦਾ ਇਸ ਗੱਲੋਂ
0: ਨਹੀਂ ਇਸ ਕੰਮੋਂ ਨਾ ਮੈਲਬਰਨ ਦੀ ਨਰੈਣ ਜੀ ਬੜੀ ਪ੍ਰੋਬਲਮ ਇਹ ਆ ਵੀ ਮੰਨ ਲਓ ਬੰਦੇ ਨੂੰ ਲੱਗਦਾ ਬੜੀ ਠੰਡ ਆ ਬੰਦਾ ਮੋਟਾ ਇਨਰ ਪਾ ਲੈਂਦਾ ਹੈਨਾ ਤੇ ਉਹ ਚਲੋ ਉਦਣ ਤਾਂ ਤੇ ਠੀਕ ਆ ਤੇ ਅਗਲੇ ਦਿਨ ਉਹ ਪਿੱਤ ਕਰਾ ਲੈਂਦਾ ਠੰਡਿਆ ਦਿਨੇ ਧੁੱਪ ਵੀ ਵਧੀਆ ਲੱਗ ਜਾਂਦੀ
2: ਠੀਕ
0: ਹੈ ਚਲੋ ਗੁੱਡ ਗੁੱਡ ਗੁੱਡ ਗੁੱਡ ਗੁੱਡ ਵੇਖੋ ਚੰਗਾ ਖੁਰਾਕਾਂ ਖਾਧੀਆਂ ਉਹਨਾਂ ਨੂੰ ਲੋੜ ਨਹੀਂ ਪੈਂਦੀ ਹੀਟਰ ਦੀ
3: ਕੀ ਬਾਤ ਹੈ
0: ਜੇ ਤੁਸੀਂ ਕਰਨਾ ਲੱਕੜਾਂ ਦਾ ਕਾਰੋਬਾਰ ਤੁਹਾਨੂੰ ਲੋੜ ਪਊਗੀ ਜੀਟਰ ਦੀ
1: ਹਾਂਜੀ ਹਾਂਜੀ ਤੇ
0: ਜੇ ਤੁਸੀਂ ਖਾਧੀਆਂ ਨੇ ਖੁਰਾਕਾਂ ਤੁਹਾਨੂੰ ਲੋੜ ਨਹੀਂ ਪੈਣੀ ਹੀਟਰ ਦੀ ਲੋੜ ਨਹੀਂ ਪੈਣੀ ਹੀਟਰ ਦੀ
1: ਵਾਹ ਵਾਹ ਵਾਹ ਵਾਹ ਗੱਲ ਵਾਹ
0: ਦਿਨ ਫਰਾਈਡੇ
1: ਦਿਨ ਫਰਾਈਡੇ ਤਰੀਕ ਨਹੀਂ ਲਿਖਣੀ ਦਿਨ ਦੱਸਣਾ ਬਸ ਫਰਾਈਡੇ ਸੀ ਤਾਂ ਇਹ ਗਲਤੀ ਹੋਈ
0: ਹਾਂਜੀ ਪਰਮਦੀਪ ਜੀ ਕੀ ਕਿੰਨਾ ਕੁ ਟਾਈਮ ਲਓਗੇ ਕੀ ਸੁਣਾਓਗੇ
1: ਹਾਂ
0: ਕੈਨਬਰਾ ਦੇ ਹਾਂਜੀ ਹੋ ਤੁਸੀਂ ਇਹ ਦੱਸੋ
2: ਨਹੀਂ ਦੋ ਚਾਰ ਮਿੰਟ ਮੇਰੇ ਖਿਆਲ ਚ ਬਹੁਤ ਹੁੰਦੇ ਆ ਮੋਰ ਦੈਨ ਇਨਫ ਹੁੰਦੇ ਆ
0: ਚਾਰ ਮਿੰਟ
1: ਠੀਕ ਆ
0: ਚਲੋ
1: ਟਾਈਮ ਸਟਾਰਟ ਨਾਓ
2: ਸੁਣਾਉਣਾ ਬਾਈ ਜੀ ਜਿਹੜੀ ਤੁਸੀਂ ਹੁਣੇ ਗੱਲ ਕਰ ਰਹੇ ਸੀ ਬਾਈ ਜੀ ਨਾਲ ਤੁਹਾਡੇ ਬੈਠੇ ਜ਼ਿਕਰ ਕਰ ਰਹੇ ਸੀਗੇ ਵੀ ਸ਼ੁੱਕਰਵਾਰ ਦੇ ਦਿਨ ਦਾ ਇੰਜੋਇਮੈਂਟ ਦੀ ਗੱਲ ਜਾਂ ਕਹੋ ਕਿ ਉਹਦੇ ਮੁਤਲਕ ਇੱਕ ਕੁਝ ਲਾਈਨਾਂ ਮੈਂ ਲਿਖੀਆਂ ਸੀ ਉਹਦੀ ਸ਼ੁਰੂਆਤ ਦੇ ਵਿੱਚ ਹੀ ਸ਼ਾਇਦ ਜਵਾਬ ਹੈਗਾ
0: ਜੀ ਜੀ ਪਲੀਜ਼ ਪਲੀਜ਼ ਪਲੀਜ਼
2: ਸੋ ਮੈਂ ਬਿਨਾਂ ਸਮਾਂ ਗਵਾਇਆ ਸ਼ੁਰੂ ਕਰਦਾ ਤੇ ਉਹਦੇ ਵਿੱਚ ਕਹਿੰਦਾ ਕਿ ਰਿਹਾ ਕਰਦਾ ਹੈ ਜੋ ਸ਼ਿਕਵੇ ਬੜੀ ਹੈ ਥੋੜ ਸਮਿਆਂ ਦੀ, ਰਿਹਾ ਕਰਦਾ ਹੈ ਜੋ ਸ਼ਿਕਵੇ, ਬੜੀ ਹੈ ਥੋੜ ਸਮਿਆਂ ਦੀ, ਘੜੀ ਨੂੰ ਤੱਕਦੇ ਰਹਿਣਾ ਘੜੀਆਂ ਮਾਣ ਨਹੀਂ ਹੁੰਦਾ।
1: ਵਾਹ ਵਾਹ,
2: ਹੋਏ ਮਸ਼ਰੂਫੀਅਤ ਇੰਨੀ ਮਿਲੇ ਨਾ ਵੇਲ ਖੁਰਕਣ ਦੀ।
0: ਵਾਹ,
2: ਹੋਏ ਮਸ਼ਰੂਫੀਅਤ ਇੰਨੀ ਮਿਲੇ ਨਾ ਵੇਲ ਖੁਰਕਣ ਦੀ, ਜੋ ਫਿਰ ਵੀ ਚੇਤੇ ਆਉਂਦਾ ਏ ਸੱਚ ਕੋਈ ਆਮ ਨਹੀਂ।
0: ਓਹ ਵਾਹ ਵਾਹ ਵਾਹ ਵਾਹ, ਬਹੁਤ ਖੂਬ।
2: ਕਿ ਪੱਲੇ ਦੌਲਤਾਂ ਭਾਰੀ, ਪੱਲੇ ਦੌਲਤਾਂ ਭਾਰੀ, ਕਮਾਏ ਯਾਰ ਨਾ ਸੱਚੇ। ਕਿ ਪੱਲੇ ਦੌਲਤਾਂ ਭਾਰੀ, ਕਮਾਏ ਯਾਰ ਨਾ ਸੱਚੇ, ਭਾਵੇਂ ਮਸ਼ਹੂਰ ਹੋ ਜਾਵੇ ਕਦੇ ਮਕਬੂਲ ਨਹੀਂ ਹੁੰਦਾ।
0: ਵਾਹ,
1: ਬਹੁਤ ਖੂਬ
0: ਬਹੁਤ ਖੂਬ।
2: ਖਾ ਕੇ, ਸ਼ੁਕਰੀਆ ਬਹੁਤ ਸ਼ੁਕਰੀਆ ਜੀ, ਕਿ ਖਾ ਕੇ ਠੇਡੇ ਸਮਿਆਂ ਦੇ, ਖਾ ਕੇ ਠੇਡੇ ਸਮਿਆਂ ਦੇ, ਕਿ ਲੈਂਦਾ ਹੈ ਨਸੀਹਤ ਜੋ। ਖਾ ਕੇ ਠੇਡੇ ਸਮਿਆਂ ਦੇ, ਕਿ ਲੈਂਦਾ ਹੈ ਨਸੀਹਤ ਜੋ, ਇਸ ਤੋਂ ਵੱਡਾ ਦੁਨੀਆਂ ਤੇ ਹੋਰ ਕੋਈ ਸਕੂਲ ਨਹੀਂ ਹੁੰਦਾ।
0: ਬਹੁਤ ਸਹੀ,
1: ਬਹੁਤ ਖੂਬ,
2: ਸ਼ੁਕਰੀਆ। ਬਣੇ ਜੋ ਮੇਜ਼ਬਾਂ ਆਪੇ, ਬਣੇ ਜੋ ਮੇਜ਼ਬਾਂ ਆਪੇ, ਇਹ ਮਹਿਫਲ ਵਿੱਚ ਪਰਾਈ ਦੇ। ਬਣੇ ਜੋ ਮੇਜ਼ਬਾਂ ਆਪੇ, ਵਿੱਚ ਮਹਿਫਲ ਪਰਾਈ ਦੇ, ਉਸ ਤੋਂ ਤਨਹਾ ਜ਼ਿੰਦਗੀ ਵਿੱਚ ਸੱਚ ਕੋਈ ਹੋਰ ਨਹੀਂ ਹੁੰਦਾ।
0: ਕੀ ਬਾਤ ਹੈ ਜੀ,
2: ਜ਼ਿੰਦਗੀ ਵਿੱਚ ਸੱਚ ਕੋਈ ਹੋਰ ਨਹੀਂ ਹੁੰਦਾ। ਆਖਰੀ ਲਾਈਨਾਂ ਨੇ ਜੀ, ਰਹੇ ਜੋ ਚੁੱਪ ਅਮਨ ਖਾਤਰ, ਰਹੇ ਜੋ ਚੁੱਪ ਅਮਨ ਖਾਤਰ, ਤੇ ਟਾਲੇ ਜੋ ਲੜਾਈ ਨੂੰ। ਰਹੇ ਜੋ ਚੁੱਪ ਅਮਨ ਖਾਤਰ, ਤੇ ਟਾਲੇ ਜੋ ਲੜਾਈ ਨੂੰ, ਹੈ ਕਰਦਾ ਕਦਰ ਨਾਤੇ ਦੀ, ਕਦੇ ਕਮਜ਼ੋਰ ਨਹੀਂ ਹੁੰਦਾ। ਕਦਰ ਨਾਤੇ ਦੀ,
0: ਕੀ ਬਾਤ ਕੀ ਬਾਤ,
1: ਬਹੁਤ ਖੂਬ,
0: ਬਹੁਤ ਵਧੀਆ ਜੀ,
1: ਬਹੁਤ
2: ਖੂਬ, ਬਹੁਤ ਸ਼ੁਕਰੀਆ ਜੀ।
0: ਫਰਾਈਡੇ ਫਿਰ ਉੱਤੇ ਰੱਖ ਲਈਏ ਤੁਹਾਡੇ ਵੱਲੋਂ, ਤੇ ਥੱਲੇ ਕਿਹੜਾ ਰੱਖੀਏ?
2: ਬਸ ਜਿੱਦਣ ਕਹਿੰਦੇ ਹੁੰਦੇ ਆ ਵੀ ਉਹ ਕਿਹੜੇ ਉਹੀ ਦਿਨ ਸਾਡੇ ਲਈ ਈਦ ਹੋ ਜਾਵੇ, ਜਿਹੜੇ ਦਿਨ ਸੱਜਣਾ ਦੀ ਈਦ ਹੋ ਜਾਵੇ, ਉਹ ਕੰਮ ਹੈ ਵੀ
0: ਕਿੱਦਣ ਛੁੱਟੀ ਹੁੰਦੀ ਭਾਬੀ ਜੀ, ਇੰਨਾ ਹੀ ਦੱਸ ਦੋ ਫਿਰ।
1: ਫਿਰ ਇਹੀ ਗੱਲ ਹੋ ਗਈ ਯਾਰ,
0: ਜੇ ਤੁਸੀਂ ਡਾਇਰੈਕਟਲੀ ਗੱਲ ਕਰਨੀ ਹੈ
2: ਫਿਰ ਉਹ ਦੂਜੇ ਪਾਸੇ ਵੀ ਹੋ ਜਾਂਦਾ ਕੰਮ ਵੀ, ਕਦੇ ਕਹਿੰਦਾ ਕਿ ਬੇਬੀ ਬਾਈ ਦਾ ਲਿਖਿਆ ਹੋਇਆ ਸੀ ਨਾ, ਕਦੇ ਕੁਛ ਨੀ ਹੁੰਦੀਆਂ ਬੀਵੀਆਂ।
0: ਸਹੀ ਗੱਲ, ਸਹੀ ਗੱਲ।
2: ਮੋਟੀ ਜਿਹੜਾ ਸੀ ਉਹ ਸ਼ਰਾਬੀ ਦੀ ਲੜੇ ਪਰ ਸੋਫੀ ਦੀ ਵੀ ਕੁਛ ਨਹੀਂ, ਕਿੱਡਾ ਵੀ ਬੰਦਾ ਨਾਡੂ ਖਾਂ ਪਰ ਬੋਟੀ ਅੱਗੇ ਕੁਛ ਨਹੀਂ, ਏਦਾਂ ਜੇ ਕਰਕੇ ਬੜਾ ਸੋਹਣਾ।
0: ਵਾਹ ਜੀ ਵਾਹ ਜੀ ਵਾਹ, ਬਹੁਤ ਸੋਹਣਾ।
2: ਪਰ ਹਾਂਜੀ,
0: ਥੈਂਕ ਯੂ, ਤੇ ਸੋਹਣੀ ਗੱਲ ਹੈ ਵੀ ਤੁਸੀਂ ਬਿਲਕੁਲ
1: ਐਨ ਐਗਜ਼ੈਕਟ 3 ਮਿੰਟ 20 ਸੈਕਿੰਡ।
0: ਵਾਹ ਜੀ ਵਾਹ,
1: ਬਿਊਟੀਫੁਲ,
0: ਬਹੁਤ ਗੁੱਡ, ਥੈਂਕ ਯੂ,
1: ਥੈਂਕ ਯੂ,
0: ਥੈਂਕ ਯੂ ਸੋ ਮਚ,
2: ਥੈਂਕ ਯੂ ਸਾਰੇ ਸਰੋਤਿਆਂ ਨੂੰ ਬਹੁਤ ਸਾਰਾ ਸਤਿਕਾਰ ਪਿਆਰ, ਸਤਿ ਸ਼੍ਰੀ ਅਕਾਲ।
0: ਥੈਂਕ ਯੂ ਜੀ, ਥੈਂਕ ਯੂ, ਸਾਡੇ ਪ੍ਰੋਗਰਾਮ ਨੂੰ 4 ਚੰਨ ਲਾਉਣ ਦੇ ਲਈ ਬਹੁਤ ਬਹੁਤ ਧੰਨਵਾਦ
1: ਤੁਹਾਡਾ। ਸਟਾਰਟਿੰਗ ਹੀ ਸਹਿਵਾਗ ਸਟਾਈਲ ਹੋ ਗਈ ਪੂਰੀ ਹੈ।
0: ਹਾਂ, ਬੜੀ ਵਧੀਆ ਇਹਨਾਂ ਨੇ, ਨਹੀਂ ਸਹਿਵਾਗ, ਹਾਂ
1: ਪਹਿਲੀ ਬਾਲ ਤੇ ਚੌਕਾ ਚੁੱਕਾ ਮਾਰਦਾ ਸੀਗਾ ਨਾ।
0: ਅੱਛਾ,
1: ਹਾਂ ਹਾਂ,
0: ਪਹਿਲੀ ਬਾਲ ਤੇ ਚੌਕਾ ਨੀ, ਮਤਲਬ ਜਿੱਦਾਂ ਬੜੀ ਉਹ ਤਾਂ ਹੋਸ਼ੀ ਸ਼ੁਰੂਆਤ ਹੁੰਦੀ ਨਾ ਪਹਿਲੀ ਬਾਲ ਤੇ ਚੌਕਾ।
1: ਫਿਰ ਅੱਛਾ ਅੱਛਾ, ਉਹ ਤੁਸੀਂ ਇਸ ਚੀਜ਼ ਦੀ ਸਾਰਾ ਕਦਰ ਨਹੀਂ ਕਰਦੇ ਹੈ। ਫਿਰ ਚਲੋ ਗਾਂਗੁਲੀ ਤੇ ਸਚਿਨ ਵਾਲੀ ਹੋ ਗਈ ਸ਼ੁਰੂਆਤ, ਇੱਦਾਂ ਕਹਿ ਲੈਂਦੇ
0: ਚਲੋ ਇੱਦਾਂ ਕਰੋ,
1: ਚਲੋ ਇੱਦਾਂ ਕਰੋ, ਆਪਾਂ ਆਸਟ੍ਰੇਲੀਆ ਨਾ ਐਡਮ ਗਿਲਕ੍ਰਿਸਟ ਹੇਡਨ ਨਾਲ ਖੁਸ਼ ਹੋ,
0: ਗਿਲਕ੍ਰਿਸਟ ਸੀਗਾ,
1: ਚਲੋ ਠੀਕ ਹੈ, ਤੁਸੀਂ ਔਜ਼ੀ ਹੋ ਗਏ ਹੁਣ, ਔਜ਼ੀ ਹੋ ਗਏ ਨਾ ਤੁਸੀਂ?
0: ਨਹੀਂ
1: ਨਹੀਂ ਨਹੀਂ, ਔਜ਼ੀ ਹੋ ਗਏ ਵੀਰ ਜੀ ਤੁਸੀਂ,
0: ਤਾਂ ਆਹ ਤੇ ਹੋ ਤਾਂ ਗਏ ਫਿਰ ਕੀ। ਇੱਕ ਮੈਂ ਸੋ ਪਹਿਲਾਂ ਕਿ ਭੁੱਲ ਜਾਂ, ਅਗਲੇ ਕਾਲਰ ਲੈਣ ਤੋਂ ਪਹਿਲਾਂ ਇੱਕ ਜਨਮ ਦਿਨ ਵਿਸ਼ ਕਰਨਾ ਵਾ ਆਪਾਂ। ਜਨਮ ਦਿਨ ਆ ਅੱਜ, ਕਹਿੰਦੇ ਅੱਜ ਮੇਰੇ ਭਾਣਜੇ ਦਾ 7ਵਾਂ ਜਨਮ ਦਿਨ ਆ, ਉਹਨੂੰ ਵਿਸ਼ ਕਰ ਦਿਓ। ਹਿਜ਼ ਨੇਮ ਇਜ਼ ਗੁਰਬਾਜ ਸਿੰਘ। ਆਪਣਾ ਵੀ ਦੱਸਿਆ ਕਰੋ ਤੁਸੀਂ ਕੌਣ, ਕਿੰਨਾ ਨੇ ਕਰਵਾਇਆ ਵਾ ਅੱਜ। ਗਗਨਦੀਪ ਕੌਰ ਜੀ ਕਹਿੰਦੇ ਨੇ ਕਿ ਇਹਨਾਂ ਦੇ ਭਾਣਜੇ ਗੁਰਬਾਜ ਸਿੰਘ ਦਾ ਅੱਜ ਜਨਮ ਦਿਨ ਹੈ। ਹੈਪੀ

0: Hip hip.
1: Hooray.
0: Hip hip.
1: Hooray.
0: Hip hip.
1: Hanji. Bahut bahut badhaiya ji tanu.
2: Very very very happy happy returns of the day yaar. Mauj karo 7 saal deo. ਜਿਸ ਤਰ੍ਹਾਂ ਦੀ ਮੌਤ 7 ਸਾਲ ਦੀ ਉਮਰ 'ਚ ਕਰੋ, 17 'ਚ ਵੀ ਕਰੋ, 27 'ਚ ਵੀ ਕਰੋ, 37 'ਚ ਵੀ ਕਰੋ, ਇਹੀ ਹੋਣੀ ਚਾਹੀਦੀ ਹੈ ਸਹੀ ਵਿਸ਼, ਸਹੀ ਹੈ।
1: ਵਾਹ ਵਾਹ ਵਾਹ, ਹੈ ਇਸ ਉਮਰ 'ਚ ਹੈ ਉਹ ਵਿਸ਼ ਚਾਹੀਦੀ। ਥੈਂਕ ਯੂ ਜੀ। ਪਰਥ ਤੋਂ ਕਹਿੰਦੇ ਇੱਕ ਫੁੱਲ ਰੇਨੀ ਡੇ ਅੱਜ, ਤੇ ਸੌਂਗ ਬਹੁਤ ਘੈਂਟ ਸੀ ਸਾਰੇ, ਤੇ ਤੁਹਾਡਾ ਧੰਨਵਾਦ ਜੀ। ਆਹ ਦੀ ਮਤਲਬ ਆਹ ਚੀਜ਼ ਦਿੰਦੀ ਐਨਰਜੀ। ਕਮਰ ਹੁਸੈਨ ਜੀ ਤੁਸੀਂ ਧੰਨਵਾਦ, ਤੁਸੀਂ ਅਗਲੀ ਪਾਰੀ 'ਚ ਨਾ ਤੁਸੀਂ ਸੈਂਚਰੀ ਮਾਰੋ, ਤੁਸੀਂ ਜਾਓ ਸਾਡੇ ਵੱਲੋਂ ਦਬਾਵਾਂ ਜੇ, ਜਾਓ ਕਹਿਤਾ ਜੇ,
2: ਕਹਿਤਾ ਜੀ, ਕਹਿਤਾ
1: ਕਹਿਤਾ ਜੇ, ਤੁਹਾਡੇ ਬੱਲੇ ਨੂੰ
2: ਸੱਟਾ ਤਾਂ ਨਹੀਂ ਖੇਲਣਾ ਤੁਸੀਂ।
1: ਧੰਨਵਾਦ ਰਾਮਪਾਲ ਜਿੰਦਲ ਜੀ, ਬਹੁਤ ਬਹੁਤ ਸ਼ੁਕਰੀਆ। ਆਲ ਸੌਂਗਸ ਵਾਜ਼ ਬਿਊਟੀਫੁੱਲ, ਅਤੇ ਕਹਿੰਦੇ ਖੁਸ਼ ਰਹੋ। ਬਹੁਤ ਮਿਹਰਬਾਨੀ ਤੁਹਾਡੀ ਜਸਵਿੰਦਰ ਪਾਲ ਕੌਰ ਢਿੱਲੋਂ ਜੀ, ਟੋਪ ਕਲਾਸ ਕਹਿੰਦੇ ਕਿ ਸੌਂਗਸ। ਸਿਮਰਜੀਤ ਸਿੰਘ ਜੀ ਮੈਸੇਜ ਕਰਦੇ ਨੇ, ਅੰਮ੍ਰਿਤ ਭੈਣ ਜੀ ਕਹਿੰਦੇ ਕਿ ਵੈਰੀ ਫਰਾਈਡੇ ਫੀਲ ਲਾਈਕ ਰਿਲੈਕਸਿੰਗ ਡੇ ਬਿਕੋਜ਼ ਦੈਨ ਵੀਕਐਂਡ, ਮੰਡੇ ਲਿਟਲ ਟਾਇਰਡ।
2: ਗੁਰਮੇਲ
1: ਜੀ, ਗੁਰਮੇਲ ਜੀ ਆਏ ਤੇ ਫਿਰ ਗਾਣਾ ਵੀ ਸੁਣਨ ਨੂੰ ਮਿਲੂਗਾ। ਕੀ ਹਾਲ ਨੇ ਗੁਰਮੇਲ ਜੀ ਤੁਹਾਡੇ?
3: ਸਤਿ ਸ੍ਰੀ ਅਕਾਲ ਭਾਜੀ ਜੀ।
1: ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ?
3: ਬਾਈ ਚੜ੍ਹਦੀ ਕਲਾ ਆਪਣਾ ਸੁਣਾ ਜੀ।
1: ਬੜੇ ਚਿਰਾਂ ਬਾਅਦ ਆਏ ਹੋ, ਕੀ ਗੱਲ, ਲੰਮੇ ਰੂਟ ਤੇ ਚੱਲ ਗਏ ਹੋ ਕਿਤੇ?
3: ਮੈਂ ਲਾਸਟ ਟਾਈਮ ਆਇਆ ਸੀਗਾ ਤੇ ਮੈਂ ਕਹਿਣਾ ਸੀ, ਮੈਂ ਕਿਹਾ ਭਾਈ ਉਹਨਾਂ ਨੇ ਜੇ ਹੁੰਦੇ ਭਾਜੀ ਹੁਣੀ ਕਹਿਣਾ ਹੈਗਾ ਆ, ਤੂੰ ਸਾਨੂੰ ਤਾਂ ਲੱਗਾ ਸ਼ਾਇਦ
1: ਨਹੀਂ ਨਹੀਂ
3: ਹੋ ਗਿਆ ਕੰਮ,
1: ਇਦਾਂ ਕਿਉਂ ਕਹਿਣਾ ਸੀ?
2: ਤੁਹਾਡੀ ਹਵਾ ਬੜੀ ਖਰਾਬ ਹੈ ਮਾਰਕੀਟ 'ਚ ਭਾਜੀ, ਦੇਖ ਲਓ
1: ਹਾਲ ਦੇਖ ਲੈ।
3: ਸਹੀ ਹੈ ਸਹੀ ਹੈ, ਹੋਰ ਜੀ
1: ਸਭ ਵਧੀਆ
3: ਜੀ। ਸੋਰੀ ਜੀ, ਸੋਰੀ ਜੀ ਲੇਟ ਹੋਣ ਦੇ, ਥੋੜਾ ਜਿਹਾ ਕੰਮ ਕਾਰ ਉਤਾਂ ਦੇ ਸੀ ਤਾਂ ਕਰਕੇ ਨਾ
1: ਜੀ,
3: ਪਿਛਲੇ ਜੀ ਮੈਂ ਫਰਾਈਡੇ ਵੀ ਕੀਤਾ ਸੀ ਪਰ ਲੇਟ ਹੋ ਗਿਆ ਬਹੁਤ ਜ਼ਿਆਦਾ।
1: ਨਹੀਂ ਇੱਦਾਂ ਹੁੰਦਾ ਜੀ, ਜਦੋਂ ਨਾ ਆਪਾਂ ਕੰਮਾਂ ਕਾਰਾਂ ਦੇ ਵਿੱਚ ਬਿਜ਼ੀ ਹੁੰਦੇ ਨਾ, ਤੇ ਆਪਾਂ ਸੋਚਦੇ ਹਾਂ ਵੀ ਚਲੋ ਆਹ ਚੀਜ਼ਾਂ ਆਪਾਂ ਸਾਈਡ 'ਤੇ ਰੱਖ ਲੈਂਦੇ ਹਾਂ ਫਿਲਹਾਲ ਨਾ ਆਪਾਂ ਕਰ ਲਈਏ, ਪਰ ਬਹੁਤਾ ਗੈਪ ਨਹੀਂ ਪੈਣਾ ਚਾਹੀਦਾ। ਹੌਲੀ ਹੌਲੀ ਕਹਿੰਦੇ ਵੀ ਜੇ ਤੁਸੀਂ ਲੰਮਾ ਗੈਪ ਪਾ ਦਿਓ ਨਾ, ਤੇ ਫਿਰ ਤੁਸੀਂ ਉਹ ਚੀਜ਼ਾਂ ਛੱਡ ਹੀ ਜਾਂਦੇ ਹੋ, ਤੇ ਉਹ ਛੱਡੀਆਂ ਚੰਗੀਆਂ ਨਹੀਂ ਹੁੰਦੀਆਂ। ਕੰਮ ਕਾਰ ਤੇ ਇੱਦਾਂ ਹੀ ਆ, ਕਦੇ ਕੋਈ ਹੋ ਗਿਆ, ਕਦੇ ਕੋਈ ਰਹਿ ਗਿਆ, ਕਦੇ ਕੋਈ ਬਹੁਤਾ ਸਮਾਂ ਲੱਗ ਗਿਆ, ਘੱਟ ਲੱਗ ਗਿਆ, ਚਲੀ ਜਾਣਾ।
2: ਖਾਸ ਕਰ ਸ਼ੌਂਕ ਤਾਂ ਬਿਲਕੁਲ ਨਹੀਂ ਛੱਡਣਾ ਚਾਹੀਦਾ,
1: ਬਿਲਕੁਲ ਕਰੋ ਟਾਈਮ ਅਰਾਉਂਡ ਫਿਰ ਇਹਨਾਂ ਦਾ। ਗੁਰਮੇਲ ਜੀ ਕੀ ਸੁਣਾਓਗੇ ਤੇ ਕਿੰਨਾ ਟਾਈਮ ਲਓਗੇ?
3: ਦੁਨੀਆਂ ਦਾ ਹਾਸਾ ਜਿਹਾ

ਨੀ ਛੱਡ ਕੇੜੇ ਪਿਆਰ ਦੀ ਦੁਹਾਈ ਦੇਣ ਆਈਏ, ਨੀ ਛੱਡ ਕੇੜੇ ਪਿਆਰ ਦੀ

0: ਦੁਹਾਈ ਦੇਣੀ ਆਈਏ ਨੀ ਛੱਡ ਕਿਹੜੇ ਪਿਆਰ ਦੀ ਦੁਹਾਈ ਦੇਣ ਆਈਏ।
1: ਆਪਣਾ ਸ਼ੌਕ ਜਿੰਦਾ ਰੱਖਿਓ ਤੇ ਸ਼ੌਕ ਦੇ ਲਈ ਸਮਾਂ ਕੱਢਦੇ ਰਹੋ ਹਮੇਸ਼ਾ। ਤੇ ਇਸ ਹਫਤੇ ਦੇ ਵਿੱਚ ਕੁਛ ਚੰਗਾ ਹੋਇਆ ਵਾਪਰਿਆ ਤੁਹਾਡੇ ਨਾਲ ਇਸ ਹਫਤੇ ਦੇ ਵਿੱਚ ਕੁਛ ਇੱਦਾਂ ਦਾ ਜਿਹਨੇ ਤੁਹਾਡੇ ਚਿਹਰੇ ਤੇ ਖੁਸ਼ੀ ਦਿੱਤੀ ਹੋਵੇ ਜਾਂ ਕੋਈ ਹੱਸਦਾ ਬੰਦਾ ਵੇਖਿਆ ਹੋਵੇ ਜਿਹਨੂੰ ਵੇਖ ਕੇ ਮਨ ਖੁਸ਼ ਹੋਇਆ ਹੋਵੇ, ਕੋਈ ਇੱਦਾਂ ਦੀ ਕੋਈ ਵਧੀਆ ਕੋਈ ਯਾਦ ਕੋਈ ਗੱਲਬਾਤ ਕੋਈ ਸਾਡੇ ਨਾਲ ਸਾਂਝੀ ਕਰੋ।
2: ਹਾਂਜੀ ਜ਼ਰੂਰ ਜੀ, ਇੱਥੇ ਨਹੀਂ ਇੰਡੀਆ ਮੇਰੇ ਮਿੱਤਰ ਦਾ ਨਾ ਕੰਮ ਸੀ ਕੋਈ
1: ਜੀ,
2: ਮਤਲਬ ਬਹੁਤ ਜ਼ਿਆਦਾ ਹੀ ਸਾਲਾਂ ਤੋਂ ਫਸਿਆ ਹੋਇਆ, ਜਿੱਦਾਂ ਕਹਿ ਲਓ ਕਿ 16-17 ਸਾਲ ਤੋਂ ਉਸ ਚੀਜ਼ ਦੇ ਵਿੱਚ।
1: ਅੱਛਾ ਜੀ।
2: ਮੈਂ ਸ਼ੇਅਰ ਨਹੀਂ ਕਰ ਸਕਦਾ, ਬਟ ਉਹ ਮੈਨੂੰ ਕੱਲ ਹੀ ਉਹਦੀ ਖਬਰ, ਮੈਨੂੰ ਕੱਲ ਮੇਰੇ ਨਾਲ ਗੱਲ ਹੋਈ ਆ ਫੋਨ ਦੇ ਉੱਤੇ, ਤੇ ਉਹ ਸਾਰਾ ਕੰਮ ਦਾ ਡਨ ਹੋਇਆ ਜਿਹਦੇ
1: ਕਰਕੇ ਜ਼ਿਆਦਾ ਇੱਕ
3: ਵੈਰੀ ਗੁੱਡ।
2: ਹਾਂਜੀ ਬਹੁਤ ਵਧੀਆ ਹੋਇਆ ਉਹ, ਮਤਲਬ 16-17 ਸਾਲ ਤੋਂ ਉਹ ਚੀਜ਼ ਉਹਦੀ ਫਸੀ ਹੋਈ ਸੀਗੀ ਜਿਹੜੀ ਕਿ ਮਤਲਬ ਸ਼ਾਇਦ ਨਾ ਹੁੰਦੀ।
1: ਵੇਖੋ ਸਰ ਵੱਡੀ ਗੱਲ ਇਹ ਆ ਵੀ ਅੱਜ ਕੱਲ੍ਹ ਨਾ ਉਹ ਨਹੀਂ ਸਬਰ ਨਹੀਂ ਰਹਿ ਗਿਆ 16-17 ਸਾਲ ਅੱਜ ਕੱਲ੍ਹ, ਤੇ ਵੇਟ ਕਰਨੀ ਵੀ ਕਿਸੇ ਕੰਮ ਦੇ ਲਈ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਕਾਮਯਾਬੀ ਆ।
2: 16-17 ਦਿਨ ਕਰਕੇ ਬਹੁਤ ਸਾਰਾ ਕੁਛ ਮਤਲਬ ਮੈਨੂੰ ਮਿਲਿਆ ਇੱਥੇ, ਐਵੇਂ ਕਹੀਏ ਬਹੁਤ ਵਧੀਆ। ਹੋਰ ਵੀ ਹੈਗੇ ਸੱਜਣ ਰਾਏ ਹੁਣੀ ਉੱਥੇ ਹੈਗੇ ਮੁੰਡੇ, ਤੇ ਉਹ ਚੀਜ਼ਾਂ ਹੁੰਦੀਆਂ ਜਦੋਂ ਨਾਲ ਉਦਾਂ ਦੇ ਸੱਜਣ ਮਿੱਤਰ ਹੁੰਦਾ ਨਾ ਕਿ ਅੱਗੇ ਨੂੰ ਲੈ ਕੇ ਜਾਣ ਵਾਲਾ,
1: ਮਿਹਰਬਾਨੀ। ਚੜ੍ਹਦੀ ਕਲਾ ਦੇ ਵਿੱਚ ਰਹੋ, ਸ਼ੌਂਕ ਇਸੇ ਤਰ੍ਹਾਂ ਪੂਰੇ ਕਰਦੇ ਰਹੋ। ਸੋ ਨਾਲ ਦੀ ਨਾਲ ਇਹ ਵੀ ਅੱਜ ਤੁਹਾਡੇ ਕੋਲ ਸਵਾਲ ਸਾਡਾ ਜਾਰੀ ਰਹੂਗਾ ਵੀ ਤੁਹਾਡੇ ਨਾਲ ਕੁਛ ਚੰਗਾ ਹੋਇਆ।
3: ਦੁਬਾਰਾ ਦੇਖੋ 3.5 ਮਿੰਟ ਲਗਾਤਾਰ ਹੁਣ ਕੋਹਲੀ ਮਤਲਬ ਸਿੱਧੇ ਐਡਮ ਗਿਲਕ੍ਰਿਸਟ ਤੋਂ ਬਾਅਦ ਹੁਣ ਕੋਹਲੀ ਕਹਿ ਦਈਏ ਵਨ ਡਾਊਨ ਤੋਂ ਬਾਅਦ,
1: ਹੁਣ ਸਭ ਤੇ ਹੋਈ ਹੋਣਾ ਵੀ ਜ਼ਿਆਦਾ ਸਮਾਂ ਆਪਾਂ ਹੀ ਲੈਂਦੇ ਹਾਂ। ਥੈਂਕ ਯੂ,
3: ਅਸੀਂ ਬਾਲਾ ਜੀ
1: ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਤੇ 213 ਜੀ ਤੁਸੀਂ ਬ੍ਰੇਕ ਦੇ ਦਰਮਿਆਨ ਕਰ ਲਿਓ। ਮਾਫ਼ੀ ਚਾਹੁੰਦਾ ਮੈਂ ਕਾਲ ਤੁਹਾਡੀ ਮੈਨੂੰ ਤਾਂ ਕਰਕੇ ਕੱਟਣੀ ਪਈ ਕਿਉਂਕਿ ਪਿੱਛੇ ਤੁਹਾਡੇ ਡਿਸਟਰਬੈਂਸ ਬਹੁਤ ਸੀ ਤੇ ਡਿਸਟਰਬੈਂਸ ਦੇ ਚੱਲਦਿਆਂ ਜਿਹੜਾ ਬੰਦਾ ਹੁਣ ਗਾਣਾ ਬੋਲ ਰਿਹਾ ਵਾ ਉਹਦੇ ਪਿੱਛੇ ਤੁਸੀਂ ਪੀਪੀਆਂ ਕੈਨ ਸੁੱਟੀ ਜਾਓਗੇ ਤੇ ਉਹ ਬੰਦਾ ਫਿਰ ਨਾ ਡਿਸਟਰਬ ਹੁੰਦਾ ਵਾਰ ਵਾਰ। ਸੋ ਇਸ ਕਰਕੇ ਤੁਹਾਡੇ ਸ਼ਾਇਦ ਧਿਆਨ 'ਚ ਨਹੀਂ ਰਿਹਾ, ਪਰ ਬਾਕੀਆਂ ਦੇ ਲਈ ਮੈਂ ਤਾਂ ਸ਼ੇਅਰ ਕਰ ਰਿਹਾ ਵੀ ਜਦੋਂ ਤੁਸੀਂ ਕੋਈ ਹੋਰ ਕੁਛ ਲਾਗੇ ਸੁਣਾ ਰਿਹਾ ਹੁੰਦਾ ਤੇ ਆਪਣਾ ਫੋਨ ਤੁਸੀਂ ਮਿਊਟ 'ਤੇ ਕਰ ਦਿਆ ਕਰੋ, ਉਹਨਾਂ ਚਿਰ ਜਦੋਂ ਤੁਹਾਡੀ ਆਵਾਜ਼ ਪੈਂਦੀ ਆ ਤੁਹਾਨੂੰ ਉਦੋਂ ਤੁਸੀਂ ਔਨ ਕਰਿਆ ਕਰੋ। ਸੋ ਇਸ ਵਜ੍ਹਾ ਦੇ ਕਰਕੇ ਕਈ ਵਾਰੀ ਸਾਨੂੰ ਤੁਹਾਡੀ ਕਾਲ ਡਰੋਪ ਕਰਨੀ ਪੈਂਦੀ ਆ ਤੇ ਹੁਣ ਤੁਸੀਂ ਅਗਲੇ ਹਿੱਸੇ ਦੇ ਵਿੱਚ ਕਰ ਲਿਓ ਕਿਉਂਕਿ ਹੁਣ ਤਾਂ ਆਪਾਂ ਇੱਕ ਬ੍ਰੇਕ ਲੈ ਕੇ ਨੰਨੀ ਪਰੀ ਤੇ ਫਿਰ ਆਪਾਂ ਵਾਪਸੀ ਕਰਾਂਗੇ।
3: ਠੀਕ
1: ਹੈ ਰੇਡੀਓ ਹਾਂਜੀ 1674
4: AM। ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
6: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
7: ਉਹ ਜੋ ਹੁਕਮ ਮੇਰੀ ਸਰਕਾਰ।
6: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
7: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
6: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
7: ਆਹੋ ਜੀ ਆਹੋ,
6: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
8: ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465

0: रेडियो हाँ जी 1674 मास्कर ने के गाना तुसी पसंद कीता होएगा हरमनजीत जी कलम तो लिखिया कमाल दा गाना जयदेव कुमार जी दा म्यूजिक ते मन्नत नूर ते ज्योतिका टांगड़ी पर मैनू लगता भी बहुत सारे ने तुहाडे विचों शायद ये गाना अज पहली बार सुनिया हो पर तनु हैरानी होगी कि लगभग 8-9 महीने पहला गाना आया वा अच्छा। सोने सोने गाने कि साढ़े तो परे रह जाते हैं जो थोड़े कोई इदा का सुन दे आवे को वधिया हो परिवारिक सोहना गाना तो तुम सानू भेज दिया करो चला
1: मैं तो कहना कि आप हरमन की गल की हरमन की एक नजम भी हो जाए
0: बिल्कुल बिल्कुल फिर ही गांव आते हैं
1: फिर ही अगे निकलते हैं अच्छा देखो वाइब भी मैच हो जानी है जिस तरह की एदी बोली है उही गाने नाल थोड़ा रलदा मिलदा जा ना कि उधर इमेजरी है सुपन सलाई नींद वे असाडड़ी दे नैणा विच तारिया तू पा जा एक सुपन सलाई वे लाचियां दी महक जी दे नेत्रां च उड़दी है हाड़ा उहदे पिंड लैके जाई वे उहदे पिंड जाण नू सवाई जोड़ी जुत्तियां दी पैरां विच किंज लवां पा वे उहदे पिंड जाणा असे नंगे नंगे पैरी सानू फुल्लां जिहे रोड़ियां दा चावे ओदे पिंड तारिया वे दूधिया पहाड़ियां दी कोठियां तो पैंदी झलकार वे ओदे पिंड तारिया फकीर सदा पौंदे रहिंदे समिया दे हो आर पार वे मौसमां दे पिंडे उत्ते मलिया ए लेप कीने जंगली अनारा नू निचोड़ के ओदे पिंड आउंदियां नारंगी बदलोटियां वे तुरदियां पब नू मरोड़ के ओदे पिंड वाशना नू चुन्निया ना बन बन नच दियां तियां वे त्याणियां ओदे पिंड तारे आवे अक वी गुलाब लगे बुईयां जिवे रात दियां राणियां तारे आवे गन्नियां दे पत्तरां दे नाल जदों खेंदियां हवावां शाम रंगियां ओदो साडा चित करे ओदे पिंड मुकड़े नू ऐसियां वे मौतां लख चंगियां नींद वे असाडड़ी दे नैणा विच तारे आ तू पा जाए एक सुपन सुलाई वे
0: वाह जी बहुत लिखा बहुत ब्यूटीफुल बहुत वधिया ते धन्नवाद ते तुसी भी सुना सकते हो गाना कोई शेरो शायरी कोई चुटकला को हासा ठट्ठा कोई वड बीती जग बीती सोमवार तो वीरवार के दरम्यान हुई कोई तुहाडे नाल गल्लां बातां जिन्हां ने तुहानू प्रोग्राम के दरम्यान कोई रह गई होवे गल जां फिर वह चीज़ जिहड़ी तुहानू इस हफ्ते दे विच खुशी दे के गई होवे
1: कोई इंपैक्ट कीता होवे
0: चेहरे ते मुस्कुराहट लियांदी होवे तुहाडी सोचण दे उत्ते तुहानू याद आऊगा कि इस हफ्ते दे विच तुहाडे नाल सब तो बेहतर की होया वो तुसीं साडे नाल दसना साडे नाल सांझ पाउणी चाहे निक्की जी कोई चीज़ होवे निक्की जी कोई गल होवे कोई किसी दी गल कई चंगी लगी होवे कोई वधिया गाना सुन लिया होवे
1: कई चीज़ां कितना इंपैक्ट कर जांदियां ना गुरमेल जी ने गाना सुनाया वो तो बा कमाल अच्छा याद भी नहीं रहिंदे ना चेते नहीं रहिंदे फिरोज़ खान की मतलब क्या आवाज़ सी अज दोबारा उन्हां दी भी लैगेसी याद आ गई कितना सोहना गाते ही है ना पर उन्हां दी गल कितनी वधिया सी कि उन्हां दा बेस्ट पार्ट की सीगा वीक दा ਉਹਨਾਂ ਦੇ ਮਿੱਤਰ ਦਾ ਕੰਮ ਬਣ ਗਿਆ ਕਿ ਹੁਣ ਇਹ ਵੀ ਸਾਡੇ ਅੰਦਰ ਕਿੰਨਾ ਘੱਟ ਗਿਆ ਜ਼ਿਆਦਾਤਰ ਤਾਂ ਆਪਾਂ ਹੈ ਨਾ ਵੀ ਆਰ ਮੋਰ
0: ਆਪੋ ਆਪਣੇ ਆ ਗਏ
1: ਫੀਲਿੰਗ ਜੈਲਸੀ ਐਨਵੀ ਕਿੰਨਾ ਫੀਲ ਹੁੰਦਾ ਲੋਕਾਂ ਨੂੰ ਲੈ ਕੇ ਪਰ ਉਹਨਾਂ ਲਈ ਹਾਈਲਾਈਟ ਵਾਸ ਕਿ ਯਾਰ ਉਹਨਾਂ ਦਾ ਯਾਰ ਮਿੱਤਰ ਦੀ ਕੋਈ ਪ੍ਰੋਬਲਮ ਸੀ 16-17 ਸਾਲ ਤੋਂ ਰੁਕਿਆ ਕੰਮ ਸੀ ਉਹ ਬਣ ਗਿਆ ਅਮੇਜ਼ਿੰਗ
0: ਬਿਲਕੁਲ ਇਹ ਚੀਜ਼ ਸਾਡੇ ਲਈ ਬਹੁਤ ਜ਼ਰੂਰੀ ਨੇ ਕਿਉਂਕਿ ਜਿੱਥੇ ਇੱਕ ਪਾਸੇ ਪੈਰਲਰ ਔਨਲਾਈਨ ਸੋਸ਼ਲ ਮੀਡੀਆ ਦੇ ਉੱਤੇ ਇਸ ਚੀਜ਼ ਦੀ ਭਰਮਾਰ ਆ ਕਿ ਨੈਗੇਟਿਵ ਹੈ ਕਿਉਂਕਿ ਉਹਨੂੰ ਜ਼ਿਆਦਾ ਰਿਸਪੌਂਸ ਮਿਲਦਾ ਅਤੇ ਉਹਦੇ ਉੱਤੇ ਜ਼ਿਆਦਾ ਕਲਿੱਕ ਉਹਦੇ ਤੋਂ ਜ਼ਿਆਦਾ ਪੈਸੇ ਆਉਂਦੇ ਨੇ ਅਤੇ ਨਾਲ ਪੈਰਲਰ ਆਪਾਂ ਇੱਥੇ ਇਹ ਚੀਜ਼ ਬਰਕਰਾਰ ਰੱਖੀਏ ਵੀ ਕੀ ਵਧੀਆ ਕੀ ਪੋਜ਼ੀਟਿਵ ਕਿਹੜੀ ਚੀਜ਼ ਤੁਹਾਨੂੰ ਖੁਸ਼ੀ ਤੁਹਾਨੂੰ ਸਮਾਈਲ ਦਿੰਦੀ ਇਹ ਤਾਂ ਹੋ ਨਹੀਂ ਸਕਦਾ ਵੀ ਸਾਰਾ ਹਫ਼ਤਾ ਤੁਸੀਂ ਹੱਸੇ ਨਾ ਹੋ ਸਾਰਾ ਹਫ਼ਤਾ ਤੁਹਾਨੂੰ ਕੁਛ ਵਧੀਆ ਨਾ ਲੱਗਾ ਹੋਵੇ ਬਹੁਤ ਸਾਰਾ ਕੁਛ ਹੁੰਦਾ ਵਾ ਸਾਡੇ ਆਸ ਪਾਸ ਪਰ ਉਹ ਸਿਰਫ ਦੱਸਣ ਦੀ ਗੱਲ ਹੁੰਦੀ ਹੈ ਸੋਚਣ ਦੀ ਗੱਲ ਹੁੰਦੀ ਹੈ ਨਹੀਂ ਵੀ ਦੱਸਣਾ ਤਾਂ ਤੁਸੀਂ ਆਪਣੇ ਆਪ 'ਚ ਤੁਸੀਂ ਸੋਚੋ ਜਿੱਦਾਂ ਕਿ ਮੰਨਤ ਦੇ ਮੰਮਾ ਕਹਿੰਦੇ ਨੇ ਕਿ ਵੀਰ ਜੀ ਮੈਨੂੰ ਵਧੀਆ ਲੱਗਾ ਕਿ ਸਾਡੇ ਨੇਬਰ ਘੁੰਮਣ ਗਏ ਸੀ ਅਤੇ ਉਹਨਾਂ ਦਾ ਡੋਰ ਪਤਾ ਨਹੀਂ ਕਿਵੇਂ ਓਪਨ ਰਹਿ ਗਿਆ ਸਾਨੂੰ ਲੱਗਾ ਕਿ ਚੋਰੀ ਹੋ ਗਈ ਆ ਫਿਰ ਪੁਲਿਸ ਨੇ ਆ ਕੇ ਦੇਖਿਆ ਅਤੇ ਚੋਰੀ ਨਹੀਂ ਹੋਈ ਸੀ ਜੋ ਕਿ ਖੁਸ਼ੀ ਦੀ ਗੱਲ ਹੈ
1: ਦੈਟਸ
0: ਗੁੱਡ ਚਲੋ ਇਹ ਤੁਸੀਂ ਆਸ ਪਾਸ ਆਪਣੇ ਆਲੇ ਦੁਆਲੇ ਨੂੰ ਲੈ ਕੇ ਕੰਸਰਨ ਹੋ ਅੰਮ੍ਰਿਤ ਭੈਣ ਜੀ ਕਹਿੰਦੇ ਕਿ ਵੀਰ ਜੀ ਕੈਨ ਯੂ ਪਲੀਜ਼ ਟੈਲ ਗੁਰਮੇਲ ਵੀਰ ਜੀ ਸਿੰਘ ਐਨੀ ਸਾਬਰਕੋਟੀ ਸੌਂਗ ਹਾਂਜੀ ਜ਼ਰੂਰ ਜੀ ਅਗਲੇ ਹਫ਼ਤੇ ਜ਼ਰੂਰ ਸੁਣਾ ਦੇਣਗੇ ਉਹ ਅਤੇ ਸਤਿ ਸ਼੍ਰੀ ਅਕਾਲ ਸ਼ੋ ਇਜ਼ ਗੁੱਡ ਗੁੱਡ ਗੋਇੰਗ ਅਤੇ ਗੁਰਮੇਲ ਜੀ ਕਹਿੰਦੇ ਕਿ ਬਹੁਤ ਵਧੀਆ ਆਵਾਜ਼ ਕਵਲਜੀਤ ਜੀ ਮੈਸੇਜ ਕਰਦੇ ਨੇ ਸ਼ਾਨੂ ਜੀ ਕਹਿੰਦੇ ਨੇ ਕਿ ਪਲੀਜ਼ ਅਪਲੋਡ ਟੂਡੇ ਐਪੀਸੋਡ ਹਾਂਜੀ ਜ਼ਰੂਰ ਜੀ ਕਿੱਥੇ ਅੱਛਾ ਪੋਡਕਾਸਟ ਦੀ ਗੱਲ ਕਰ ਰਹੇ ਹੋ ਤੁਸੀਂ ਅਤੇ ਧੰਨਵਾਦ ਤੁਹਾਡਾ ਜੀ ਅਤੇ ਦਾਰਾ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮਿਹਰਬਾਨੀ ਗੁੱਡ ਮੋਰਨਿੰਗ ਐਵਰੀਵਨ ਕਹਿੰਦੇ ਹੈਪੀ ਫਰਾਈਡੇ ਮੇਰਾ ਫੇਵਰੇਟ ਡੇ ਫਰਾਈਡੇ ਆ ਕਿਉਂਕਿ ਉਸ ਦਿਨ ਕੁਝ ਸਪੈਸ਼ਲ ਬਣਾਉਂਦੇ ਹਾਂ ਡਿਨਰ ਦੇ ਲਈ ਅਤੇ ਵੀਕਐਂਡ ਕਹਿੰਦੇ ਕਿ ਔਫ ਹੋਣ ਦੇ ਕਰਕੇ ਕੋਈ ਲੰਚ ਪੈਕ ਜਾਂ ਫਿਰ ਬ੍ਰੇਕਫਾਸਟ ਦੀ ਟੈਂਸ਼ਨ ਨਹੀਂ ਹੁੰਦੀ, ਰਿਲੈਕਸਿੰਗ ਈਵਨਿੰਗ ਹੁੰਦੀ ਹੈ. ਅਤੇ ਐਂਡ ਇੱਕ ਫੀਡਬੈਕ ਆ, ਇਸ ਵੀਕ ਮੰਡੇ ਤੁਸੀਂ ਲਿਸਨਰਸ ਦੇ ਫੇਵਰੇਟ

0: ਰੇਡੀਓ ਬਹੁਤ ਸਾਰੇ ਸਰੋਤੇ, ਕਿਉਂਕਿ ਆਪਾਂ ਤਰ੍ਹਾਂ ਤਰ੍ਹਾਂ ਟਾਈਮ ਟਾਈਮ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਐਕਸਪੈਰੀਮੈਂਟ ਐਕਸਪੀਰੀਅੰਸ ਆਪਾਂ ਕਰ ਚੁੱਕੇ ਹਾਂ। ਸਮੱਸਿਆ ਇਹ ਹੁੰਦੀ ਆ ਵੀ ਸ਼ੁੱਕਰਵਾਰ ਦੇ ਦਿਨ ਦਾ ਤੁਸੀਂ ਅੱਜ ਦਾ ਹੀ ਪ੍ਰੋਗਰਾਮ ਸਾਰੇ ਦਾ ਸਾਰਾ ਤੁਸੀਂ ਸੁਣਿਓ ਅਤੇ ਐਂਡ ਤੱਕ ਜਾਂਦਿਆਂ ਜਾਂਦਿਆਂ ਤੁਸੀਂ ਇਹ ਦੱਸਿਓ ਵੀ ਕੀ ਤੁਹਾਨੂੰ ਲੱਗੂ ਵੀ ਆਪਾਂ ਉੱਥੇ ਫਿੱਟ ਕਰ ਸਕਦੇ ਹਾਂ, ਕਿਉਂਕਿ ਕਈ ਵਾਰੀ ਆਪਾਂ ਟੈਕਨੀਕਲੀ ਉਹਦੀ ਐਗਜੀਕਿਊਸ਼ਨ ਨਹੀਂ ਸੋਚ ਪਾਉਂਦੇ ਕਿਉਂਕਿ ਸਪੇਸ ਹੀ ਨਹੀਂ ਬਚਦੀ। ਮੈਂ ਤੁਹਾਨੂੰ ਕਹਾਂ ਅਤੇ ਉੱਥੇ ਹਾਂ ਤੁਸੀਂ ਭੇਜ ਸਕਦੇ ਹੋ, ਆਪਣੇ ਡੈਫੀਨੇਟਲੀ ਭੇਜ ਸਕਦੇ ਹੋ ਅਤੇ ਉਹਦੇ ਵਿੱਚ ਚਲੋ ਅੱਗੇ ਆਪਾਂ ਕਰਦੇ ਇਹਦੇ ਉੱਤੇ ਵੀ ਗੱਲਬਾਤ। ਇੱਕ ਮੈਸੇਜ ਫਿਰ ਆਪਾਂ ਅੱਜ ਦੇ ਫਿਰ ਨੈਕਸਟ ਕਾਲਰ ਵੱਲ ਜਾਂਦੇ ਹਾਂ। ਕਹਿੰਦੇ ਹੈਪੀ ਫਰਾਈਡੇ ਸਾਰਿਆਂ ਨੂੰ, ਸ਼ੁੱਕਰਵਾਰ ਦੀ ਸਵੇਰ ਨਿਰਾਲੀ, ਚਿਹਰੇ ਉੱਤੇ ਖੁਸ਼ੀਆਂ ਦੀ ਲਾਲੀ, 5 ਦਿਨਾਂ ਦੀ ਥਕਾਵਟ ਮੁੱਕੇ, ਦਿਨ ਦੇ ਸਾਰੇ ਸੁਪਨੇ ਜੱਗੇ, ਪਰਿਵਾਰ ਨਾਲ ਬਹਿਣ ਦਾ ਵੇਲਾ, ਹਾਸਿਆਂ ਨਾਲ ਭਰ ਜਾਵੇ ਮੇਲਾ, ਰੱਬ ਦਾ ਸ਼ੁਕਰ ਹਲ ਪਲ ਕਰੀਏ, ਪਿਆਰ ਅਤੇ ਸੇਵਾ ਨਾਲ ਜੀਵਨ ਭਰੀਏ, ਸ਼ੁੱਕਰਵਾਰ ਆਖੇ ਮੁਸਕਰਾਓ, ਨਵੀਆਂ ਉਮੀਦਾਂ ਨਾਲ ਜੀਵਨ ਸਜਾਓ, ਹਰ ਦਿਨ ਰੱਬ ਦੀ ਬਖਸ਼ਿਸ਼ ਜਾਣੋ, ਖੁਸ਼ੀਆਂ ਵੰਡੋ, ਪਿਆਰ ਕਮਾਓ, ਹੈਪੀ। ਇਸ ਹਫ਼ਤੇ ਕਹਿੰਦੇ ਨੇ ਕਿ ਮੇਰੀ ਬੇਟੀ ਨੇ ਕਰਾਟੇ 'ਚ ਬਲੈਕ ਬੈਲਟ ਅਚੀਵ ਕਰ ਲਈ,
1: ਓ ਬੱਲੇ,
0: ਅਸੀਂ ਬਹੁਤ ਬਹੁਤ ਖੁਸ਼ ਹਾਂ ਉਹਦੇ ਲਈ, ਇਹ ਬਹੁਤ ਵਧੀਆ ਹੋਇਆ, ਹੈਵ ਏ ਗੁੱਡ ਵੀਕਐਂਡ।
1: ਵੈਰੀ ਨਾਈਸ,
0: ਪ੍ਰਾਊਡ ਆਫ ਯੂ ਪੁੱਤਰ ਜੀ,
1: ਪ੍ਰਾਊਡ,
0: ਅਤੇ ਬਹੁਤ ਬਹੁਤ ਤੁਹਾਨੂੰ ਵੀ ਵਧਾਈਆਂ, ਮੰਮੀ ਪਾਪਾ ਨੂੰ ਵੀ ਬਹੁਤ ਬਹੁਤ ਵਧਾਈਆਂ, ਥੈਂਕ ਯੂ, ਧੰਨਵਾਦ ਤੁਹਾਡਾ। ਕਹਿੰਦੇ ਸਤਿ ਸ਼੍ਰੀ ਅਕਾਲ, ਗੁੱਡ ਆਈਡੀਆ ਪੰਜਾਬੀ ਕਮੈਂਟਰੀ ਵਾਲਾ, ਅਤੇ ਆਈ ਕਾਂਟ ਸੀ ਬਿਕੋਜ਼ ਕਹਿੰਦੇ ਮੈਂ ਕੰਮ ਦੇ ਉੱਤੇ ਹਾਂ ਅਤੇ ਲਿਸਨ ਕਰ ਲੂੰਗਾ ਆਪਣਾ ਆਪਣੀ ਲੈਂਗੁਏਜ ਦੇ ਵਿੱਚ, ਅਤੇ ਨਾਈਸ। ਹਾਂ ਜੀ, ਇੱਕ ਵਾਰੀ ਫਿਰ ਦੱਸ ਦਈਏ ਕਿ ਆਪਾਂ ਜਦੋਂ ਮੈਚ ਸ਼ੁਰੂ ਹੋਣਾ ਅਤੇ ਉਦੋਂ ਤੁਹਾਡੇ ਨਾਲ ਆਪਾਂ ਮੈਚ ਦੇ ਵਿੱਚ ਸਾਂਝ ਪਾਵਾਂਗੇ,
1: ਸਾਂਝ ਪਾਵਾਂਗੇ ਕਮੈਂਟਰੀ
0: ਪੰਜਾਬੀ ਦੀ, ਪੰਜਾਬੀ 'ਚ ਦੇ ਵਿੱਚ, ਜਿੰਨਾ ਕੁ ਸਾਡੀ ਮਤ ਦੇ ਅਨੁਸਾਰ ਲਾਈਵ ਜੋ ਵੀ ਆਪਾਂ ਤੁਹਾਡੇ ਤੱਕ ਪਹੁੰਚਾ ਸਕੀਏ, ਕੋਸ਼ਿਸ਼ ਕਰਾਂਗੇ ਤੁਹਾਨੂੰ ਲਾਈਵ ਜਾਂਦੇ ਜਾਂਦੇ ਤੁਹਾਨੂੰ ਮੈਚ ਸੁਣਾ ਦਈਏ। ਗੁਰਨਾਮ ਜੀ ਕਹਿੰਦੇ ਨੇ ਕਿ ਮੈਨੂੰ ਛੱਡਣ ਤੋਂ ਬਾਅਦ ਤੂੰ ਮਰ ਤਾਂ ਨਹੀਂ ਗਿਆ ਨਾ,
1: ਉਹ ਬੱਲੇ
0: ਆਉਂਦਾ ਸੀ ਲੜ ਜਾਊਗਾ ਦੁਨੀਆ ਨਾਲ, ਆਉਂਦਾ ਸੀ ਲੜ ਜਾਊਗਾ ਦੁਨੀਆ ਦੇ ਨਾਲ, ਹੁਣ ਦੱਸ ਤੂੰ ਡਰ ਤਾਂ ਨਹੀਂ ਗਿਆ ਨਾ, ਤੂੰ ਕਹਿੰਦਾ ਸੀ ਤੇਰੇ ਬਿਨਾਂ ਰਹਿ ਨਹੀਂ ਹੋਣਾ ਮੈਥੋਂ, ਲੈ ਦੇਖ ਮੇਰੇ ਮਗਰੋਂ ਤੇਰਾ ਸਰ ਤਾਂ ਨਹੀਂ ਗਿਆ ਨਾ, ਝੂਠੇ ਲਾਰੇ ਤੇਰੇ ਬੋਲ ਅਣਪੁੱਗੇ ਰਹਿ ਗਏ, ਕਿਉਂ ਵਾਅਦਾ ਤੈਨੂੰ ਵਿਸਰ ਤਾਂ ਨਹੀਂ ਗਿਆ ਨਾ, ਤੂੰ ਵੀ ਹੱਥ ਛੱਡ ਗਿਆ, ਤੂੰ ਵੀ ਸਾਥ ਛੱਡ ਗਿਆ, ਹੱਕੀ ਹੋਇਆ ਲੋਕਾਂ ਵਾਂਗ ਤੂੰ ਮੁੱਕਰ ਤਾਂ ਨਹੀਂ ਗਿਆ ਨਾ, ਆਖੇ ਤੂੰ ਮੈਨੂੰ ਮਿੱਠੀ ਮੇਰੇ ਤੇਰੇ ਬੋਲ ਮਿੱਠੇ, ਆਖੇ ਤੂੰ ਮੈਨੂੰ ਮਿੱਠੀ ਤੇਰੇ ਬੋਲ ਮਿੱਠੇ, ਤੇਰੇ ਜ਼ਹਿਰ ਪੀਤੇ ਦਾ ਮੇਰੇ ਜ਼ਹਿਰ ਪੀਤੇ ਦਾ ਤੈਨੂੰ ਅਸਰ ਤਾਂ ਨਹੀਂ ਗਿਆ ਨਾ।
1: ਵਾਹ,
0: ਬਹੁਤ ਸੋਹਣਾ ਜੀ, ਵੈਰੀ ਨਾਈਸ, ਥੈਂਕ ਯੂ, ਤੁਹਾਡਾ ਨਾਮ ਜੀ ਬੜਾ ਸੋਹਣਾ, ਤੁਸੀਂ ਜੇ ਆਪ ਲਿਖਿਆ ਤਾਂ ਬਹੁਤ ਸੋਹਣਾ, ਬੜਾ ਪਿਆਰਾ, ਅਤੇ ਜੇ ਭੇਜਿਆ ਤਾਂ ਬਹੁਤ ਸੋਹਣਾ ਤੁਸੀਂ ਭੇਜਿਆ, ਬਹੁਤ ਬਹੁਤ ਮਿਹਰਬਾਨੀ, ਚੜ੍ਹਦੀ ਕਲਾ ਦੇ ਵਿੱਚ ਰਹੋ, ਅਤੇ ਬਾਕੀ ਮੈਂ ਮੈਸੇਜ ਬਾਅਦ 'ਚ ਪੜ੍ਹਦਾ ਜੀ, ਕਿਉਂਕਿ ਮੈਸੇਜ ਤੁਹਾਡੇ ਕਾਫੀ ਸਾਰੇ, ਅਤੇ ਫਿਰ ਸਮਾਂ ਸਾਡਾ ਜਿਹੜਾ ਰਹਿ ਜਾਣਾ ਥੋੜ੍ਹਾ ਥੋੜ੍ਹਾ ਥੋੜ੍ਹਾ, 070 ਤੁਸੀਂ ਆਉਣੇ ਹੋ ਜੀ।
2: ਹੈਲੋ ਹੈਲੋ
1: ਹੈਲੋ
0: ਜੀ, ਹੈਲੋ
1: ਹੈਲੋ,
0: ਹਾਂਜੀ 070 ਓਕੇ ਸੋਰੀ 070 ਤੁਸੀਂ ਆਉਣੇ ਹੋ, ਹਾਂਜੀ
2: ਹਾਂਜੀ ਹਾਂਜੀ ਹਾਂਜੀ ਹਾਂਜੀ
0: ਜੀ,
2: ਹੈਲੋ
0: ਹਾਂਜੀ ਹਾਂਜੀ, ਕੀ ਨਾਮ ਜੀ ਤੁਹਾਡਾ?
2: ਮੇਰਾ ਨਾਮ ਰਾਮਪਾਲ ਜਿੰਦਲ ਹੈ ਜੀ, ਰੈਮੀ
0: ਜੀ ਜੀ, ਰੈਮੀ ਜੀ ਕੀ ਹਾਲ ਚਾਲ ਨੇ, ਠੀਕ ਠਾਕ ਹੋ?
2: ਬਹੁਤ ਵਧੀਆ ਜੀ, ਬਹੁਤ ਹੀ ਵਧੀਆ, ਸਾਰੀ ਟੀਮ ਨੂੰ ਪਿਆਰ ਅਦਬ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ,
2: ਰੁਕਮਣੀ ਦਾਸ ਮੇਲ, ਕ੍ਰਿਸ਼ਨਾ ਕ੍ਰਿਸ਼ਨਾ ਕ੍ਰਿਸ਼ਨਾ,
1: ਵਾਹ ਤਥਾਸਤੂ ਤਥਾਸਤੂ ਤਥਾਸਤੂ।
0: ਤੇ ਜਿੰਦਲ ਸਾਹਿਬ ਕੀ ਸੁਣਾਓਗੇ ਤੇ ਕਿੰਨੇ ਚਿਰ ਸੁਣਾਓਗੇ?
2: ਬਸ ਮੈਂ ਆਪਣੇ ਸਮੇਂ ਤੇ ਸ਼ਬਦਾਂ ਦੀ ਮਰਿਆਦਾ ਵਿੱਚ ਹੀ ਰਹਿਣਾ ਹੁੰਦਾ ਜੀ।
1: ਨਹੀਂ ਨਹੀਂ, ਅੱਜ ਗੇਮ ਖੇਡਦੇ ਪਏ ਨਾ ਆਪਾਂ, ਸੋ ਤੁਸੀਂ ਦੱਸਣਾ ਕਿ ਕਿੰਨੇ ਟਾਈਮ ਦੇ ਅੰਦਰ ਕੰਪਲੀਟ ਕਰੋਗੇ?
2: ਬਣੀਆਂ ਹੋਈਆਂ ਨੇ ਕਿਵੇਂ ਜੀਂਦਾ, ਕਿਵੇਂ ਜੀਣੀ ਚਾਹੀਦੀ ਹੈ, ਤੇ ਜ਼ਿੰਦਗੀ ਮੈਨੂੰ ਕਹਿੰਦੀ ਤੂੰ ਆਪਣੇ ਬਾਰੇ ਵੀ ਕੁਛ ਲਿਖ, ਮੈਂ ਕੋਲ ਲਾਈਨਾ ਸੀ, ਮੈਂ ਬਦਨਾਮ ਹਾਂ ਮੈਨੂੰ ਬਦਨਾਮ ਰਹਿਣ ਦੇ, ਮੈਂ ਬਦਨਾਮ ਹਾਂ ਮੈਨੂੰ ਬਦਨਾਮ ਰਹਿਣ ਦੇ, ਆਪਣੇ ਬਗਾਨਿਆਂ ਦੀ ਪਰਖ ਕਰ ਲੈਣ ਦੇ, ਜ਼ਿੰਦਗੀ ਏ ਮੈਂ ਬਦਨਾਮ ਹਾਂ ਮੈਨੂੰ ਬਦਨਾਮ ਰਹਿਣ ਦੇ। ਤੂੰ ਪਹਿਲਾਂ ਵੀ ਚੰਗੀ ਸੀ ਤੇ ਹੁਣ ਵੀ ਚੰਗੀ ਏ, ਤੂੰ ਪਹਿਲਾਂ ਵੀ ਚੰਗੀ ਸੀ ਤੇ ਹੁਣ ਵੀ ਚੰਗੀ ਏ, ਇੰਗਲਿਸ਼ ਚ ਤੈਨੂੰ ਲਾਈਫ ਕਹਿੰਦੇ ਨੇ, ਜੋ ਜ਼ਿੰਦਗੀ ਦਾ ਅਸਲ ਸਾਥ ਨਿਭਾਵੇ ਉਹਨੂੰ ਵਾਈਫ ਕਹਿੰਦੇ ਨੇ,

0: ਅਕਲ ਨਾਲ ਨਾਲ ਨਾਲ ਲਾਤਾ ਜੀ, ਕਿਉਂਕਿ ਬਹੁਤ ਬੇਵਫਾ ਵੀ ਹੁੰਦੀਆਂ ਨੇ ਜੋ ਜ਼ਿੰਦਗੀ, ਤੂੰ ਪਹਿਲਾਂ ਵੀ ਚੰਗੀ ਸੀ ਤੇ ਹੁਣ ਵੀ ਚੰਗੀ ਹੈ, ਜੋ ਜ਼ਿੰਦਗੀ ਦਾ ਅਸਲ ਸਾਥ ਨੇ, ਤੂੰ ਪਹਿਲਾਂ ਵੀ ਚੰਗੀ ਸੀ ਤੇ ਹੁਣ ਵੀ ਚੰਗੀ ਹੈ, ਇੰਗਲਿਸ਼ ਚ ਤੈਨੂੰ ਲਾਈਫ ਕਹਿੰਦੇ ਨੇ, ਜੋ ਜ਼ਿੰਦਗੀ ਦਾ ਅਸਲ ਸਾਥ ਨਿਭਾਵੇ ਉਹਨੂੰ ਵਾਈਫ ਕਹਿੰਦੇ ਨੇ, ਮੇਰੇ ਸਿਤਾਰੇ ਧੁੰਦਲੇ ਸੀ ਇਹਨਾਂ ਨੂੰ ਚਮਕ ਲੈਣ ਦੇ, ਜ਼ਿੰਦਗੀ ਹੈ ਮੈਂ ਬਦਨਾਮ ਹਾਂ ਮੈਨੂੰ ਬਦਨਾਮ ਰਹਿਣ, ਮੈਂ ਅੱਜ ਤੱਕ ਕਿਸੇ ਦਾ ਮਾੜਾ ਕੀਤਾ ਨਹੀਂ, ਕਿਸੇ ਦੇ ਪੈਸਿਆਂ ਦਾ ਪਾਣੀ ਪੀਤਾ ਨਹੀਂ, ਹੁਣ ਪਾਣੀ ਵਿੱਚ ਪਾ ਕੇ ਯਾਮ ਲੈਣ ਦੇ, ਮੈਂ ਬਦਨਾਮ ਹਾਂ ਮੈਨੂੰ ਬਦਨਾਮ ਰਹਿਣ ਦੇ, ਆਪਣੇ ਬਗਾਨਿਆਂ ਦੀ ਪਰਖ ਕਰ ਲੈਣ ਦੇ, ਹੁਣ ਮੈਲਬਨ ਦੇ ਕਲੱਬ ਪੱਬਾਂ ਚ ਨੱਚ ਲੈਣ ਦੇ, ਜ਼ਿੰਦਗੀ ਹੈ ਮੈਂ ਬਦਨਾਮ ਹਾਂ ਮੈਨੂੰ ਬਦਨਾਮ ਰਹਿਣ ਦੇ, ਮੈਂ ਬਦਨਾਮ ਹਾਂ ਮੈਨੂੰ ਬਦਨਾਮ ਰਹਿਣ ਦੇ, ਜਿਹੜੀ ਜਿਹੜੀ ਚੀਜ਼ ਚੋਂ ਖੁਸ਼ਬੂ ਨਹੀਂ ਆਉਂਦੀ ਬਣੀ ਹੋਣੀ ਉਹ ਚੰਦਨ ਜਾਂ ਸੰਦਲ ਦੀ ਨਹੀਂ, ਜਿਹੜੀਆਂ ਗੀਤ ਗਜ਼ਲਾਂ ਕਹਾਣੀਆਂ ਚ ਮੁਹੱਬਤ ਦੀ ਮਹਿਕ ਨਹੀਂ, ਲਿਖੀ ਹੋਣੀ ਉਹ ਰਹਿਣੀ ਜਿੰਦਲ ਦੀ ਨਹੀਂ, ਲਿਖੀ ਹੋਣੀ ਉਹ ਰਹਿਣੀ ਜਿੰਦਲ ਦੀ ਨਹੀਂ। ਸਾਰੇ ਹੀ ਸਾਡੇ ਸਰਕਾਰ ਜੋ ਕਾਲਰ ਹੈ ਮੇਰੇ ਵੀਰ ਕ੍ਰਿਸ਼ਨਾ ਤੇ ਸਾਡੇ ਥੰਮ ਰਣਜੋਤ ਵੀਰ ਜੀ ਨੂੰ ਪਿਆਰ ਤੇ ਅਦਬ ਭਰੀ ਸਤਿ ਸ਼੍ਰੀ ਅਕਾਲ, ਸ਼ਬਦਾਂ ਤੇ ਸਮੇਂ ਦੀ ਮਰਿਆਦਾ ਵਿੱਚ ਰਹਿੰਦਾ ਹੋਇਆ ਮਾਫ਼ੀ ਮੰਗਦਾ, ਜਿਉਂਦੇ ਰਹੋ
1: ਆਈ ਜਾਂਦੀ ਆ ਭਾਜੀ। ਗਾਣੇ ਨਾ ਬੰਦ ਕਰਿਓ, ਆਲਵੇਜ਼ ਲਵ ਦ ਸੌਂਗਸ, ਹਾਂਜੀ ਨਹੀਂ ਤੁਹਾਡੇ ਲੋ ਤੇ ਆਲਵੇਜ਼ ਮਤਲਬ ਆਈ ਜਾਂਦਾ ਮੈਸੇਜ, ਪਰ ਬਾਕੀਆਂ ਦਾ ਥੋੜਾ ਥੋੜਾ ਜਿਹਾ ਜਿਹੜਾ ਅੱਜ ਆਪਾਂ ਹੀਟਰ ਲਾ ਕੇ ਤੇ ਸਲਾਬਾ ਦੂਰ ਕੀਤਾ ਤੇ ਧੰਨਵਾਦ ਮਿਹਰਬਾਨੀ ਤੁਹਾਡੀ। ਰਵਿੰਦਰ ਗਿੱਲ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਭਾਜੀ, ਅੱਜ ਕਹਿੰਦੇ ਨੇ ਕਿ ਕੰਪਨੀ ਨੇ ਪਰਮਾਨੈਂਟ ਟਰੱਕ ਦਿੱਤਾ ਵਾ, ਉਹ ਖੁਸ਼ੀ ਹੋਈ ਜਾਂਦੀ ਆ ਤੇ ਹੈਪੀ ਹੈਪੀ ਜਿਹਾ ਫੀਲ ਹੋਈ ਜਾਂਦਾ। ਬਹੁਤ ਵਧੀਆ ਜੀ, ਥੈਂਕ ਯੂ। ਤੇ ਗੁਰਸੇਵਕ ਜੀ ਕਹਿੰਦੇ ਕਿ ਮੇਰੇ ਪਿਆਰੇ ਦਿਨ ਨੇ ਸੈਟਰਡੇ ਤੇ ਸੰਡੇ ਆ, ਨਹੀਂ ਮਤਲਬ ਸਮਝੋ ਇੱਕ ਦਿਨ ਤੁਸੀਂ ਦੱਸਣਾ ਵਾ,
2: ਹਾਂ ਨਹੀਂ ਇਸ ਤਰ੍ਹਾਂ ਦਾ ਸੱਤ ਦਾ ਦਿਨ ਨੇ, ਉਹਦੇ ਮਗਰ ਵੀ ਦੋ ਕਰ ਲਏ ਤਾਂ ਚੀਟਿੰਗ ਹੋ ਗਈ।
1: ਇੱਕ ਦੱਸਣਾ ਤੁਸੀਂ ਵੀ ਕਿਹੜਾ ਸਭ ਤੋਂ ਜ਼ਿਆਦਾ ਤੁਹਾਨੂੰ ਵਧੀਆ ਲੱਗਦਾ, ਕਿਹੜਾ ਤੁਹਾਨੂੰ ਲੀਸਟ ਵਧੀਆ ਲੱਗਦਾ,
2: ਸਭ ਤੋਂ ਮਾੜਾ।
1: ਹਾਂ ਸਭ ਤੋਂ ਤੁਹਾਨੂੰ ਮਾੜਾ ਨਹੀਂ ਮਤਲਬ ਪ੍ਰੈਸ਼ਰ ਜ਼ਿਆਦਾ ਮਹਿਸੂਸ ਕਰਦੇ ਹੋ ਜਿੱਥੇ ਤੁਹਾਨੂੂੰ ਲੱਗਦਾ ਨਾ। ਸੋ ਇਸ ਮੇਰੇ ਪਿਆਰੇ ਦਿਨ ਸੈਟਰਡੇ ਤੇ ਸੰਡੇ, ਆਪਾਂ ਰੱਬ ਦੀ ਰਜ਼ਾ ਵਿੱਚ ਰਹਿਣ ਵਾਲੇ ਬੰਦੇ ਹਾਂ, ਬਾਕੀ ਦਿਨ ਤਾਂ ਸਾਰੇ ਚੰਗੇ ਆ, ਪੰਜ ਦਿਨ ਕਰੀਏ ਕੰਮ ਧੰਦੇ ਆ, ਫੈਮਿਲੀ ਨਾਲ ਹੁੰਦੀ ਆ ਗੱਲਬਾਤ ਕਮਾਲ ਦੀ, ਖੁਸ਼ੀਆਂ ਖੇੜੇ ਸਭਨਾਂ ਲਈ ਰੱਬ ਕੋਲੋਂ ਮੰਗੇ ਆ, ਦਿਨ ਤਾਂ ਸਾਰੇ ਚੰਗੇ ਆ ਪਰ ਵਧੀਆ ਸੈਟਰਡੇ ਤੇ ਸੰਡੇ ਆ। ਧੰਨਵਾਦ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ, ਤੁਸੀਂ ਜਿਹੜਾ ਪ੍ਰੋ ਕੇ ਦੱਸਿਆ ਮਿਹਰਬਾਨੀ ਤੇ ਬਹੁਤ ਸ਼ੁਕਰੀਆ ਜੀ। ਅਮਰਿੰਦਰ ਸਿੰਘ ਸੰਧੂ ਜੀ ਧੰਨਵਾਦ ਤੁਹਾਡਾ ਐਪਰੀਸ਼ੀਏਸ਼ਨ ਦੇ ਲਈ। ਸੰਦੀਪ ਰੱਖੜਾ ਜੀ ਕਹਿੰਦੇ ਨੇ ਕਿ ਗੁਰਮੇਲ ਜੀ ਧੰਨਵਾਦ, ਬੜੀ ਸੋਹਣੀ ਆਵਾਜ਼ ਤੇ ਬਹੁਤ ਮਿਹਰਬਾਨੀ। ਬਲਵੀਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਤੇ ਝੂਮਰ ਵਾਲੇ ਗਾਣੇ ਬਹੁਤ ਵਧੀਆ, ਗ੍ਰੇਟ ਗੋਇੰਗ ਸ਼ੋ ਤੇ ਸੁਖਵਿੰਦਰ ਜੀ ਕਹਿੰਦੇ ਨੇ ਕਿ ਲੇਟ ਤਾਂ ਕੀਤਾ ਬਿਕੋਜ਼ ਆਈ ਵਾਜ਼ ਡਰਾਈਵਿੰਗ। ਅੱਛਾ ਧੰਨਵਾਦ ਜੀ, ਤੇ ਵੇਖੋ ਉਹ ਤੁਹਾਡੀ ਹੋ ਗਈ ਪਰ ਬਾਕੀ ਵੀ ਸਾਰੇ ਜਣੇ ਹੈਗੇ ਨੇ ਨਾ, ਜਿਹੜਾ ਜਿਹੜਾ ਵੀ ਅਸੀਂ ਤਾਂ ਕਹਿੰਦੇ ਜਿਹੜਾ ਡਰਾਈਵ ਕਰਦਾ ਉਹ ਨਾ ਪੰਗੇ ਲਿਆ ਕਰੋ ਮੋਬਾਈਲ ਦੇ ਨਾਲ, ਤੇ ਜਿੱਥੇ ਜਿੱਥੇ ਜਿਹਦੇ ਵੀ ਮਤਲਬ ਬਣਦਾ ਵਾ ਜਿਹੜਾ ਸਬੱਬ ਉਹ ਤੁਸੀਂ ਨਾੜਾ ਜਿਹਾ ਤੁਸੀਂ ਭੇਜਦਾ ਕਰੋ ਹੈਲੋ ਹੈ। ਤੇ ਧੰਨਵਾਦ ਜੀ, ਬਹੁਤ ਮਿਹਰਬਾਨੀ। ਗੁਰਜੀਤ ਗਿੱਲ ਜੀ ਕਹਿੰਦੇ ਨੇ ਕਿ ਬਹੁਤ ਵਧੀਆ, ਗੁਰਦਿਲਬਾਗ ਸਿੰਘ ਜੀ ਬਹੁਤ ਬਹੁਤ ਮਿਹਰਬਾਨੀ, ਅੰਮ੍ਰਿਤ ਭੈਣ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਤੇ ਜਸਪ੍ਰੀਤ ਜੀ ਕਹਿੰਦੇ ਕਿ ਧੰਨਵਾਦ, ਤੇ ਮੰਡੇ ਕਹਿੰਦੇ ਕਿ ਵਧੀਆ ਨਹੀਂ ਲੱਗਦਾ ਸੀ। ਓਕੇ ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ, ਕਹਿੰਦੇ ਕਿ ਮੈਨੂੰ ਵੀ ਮੰਡੇ ਨਹੀਂ ਵਧੀਆ ਲੱਗਦਾ ਸੀ ਜਦੋਂ ਮੈਂ ਜੋਬ ਕਰਦੀ ਸੀ, ਮੋਸਟਲੀ ਹਰ ਮੰਡੇ ਮੈਂ ਸਿੱਕ ਹੋ ਜਾਂਦੀ ਸੀ ਤੇ ਸਾਡਾ ਬੌਸ ਮੇਰੇ ਹਸਬੈਂਡ ਨੂੰ ਕਹਿੰਦਾ ਹੁੰਦਾ ਸੀ ਜੱਸੀ ਹਰ ਮੰਡੇ ਸਿੱਕ ਹੀ ਹੋ ਜਾਂਦੀ ਯਾਰ।
2: ਮਾਈ ਕਾਇੰਡ ਆਫ ਪੀਪਲ,
1: ਆਈ ਥਿੰਕ ਫਰਾਈਡੇ ਦੀ ਵੈਲਿਊ ਸੈਟਰਡੇ ਸੰਡੇ ਆਫ ਵਾਲਿਆਂ ਨੂੰ ਆ, ਤੇ ਸ਼ੈਫ ਜੋਬ ਵਾਲਿਆਂ ਨੂੰ ਕਹਿੰਦੇ ਕਿ ਐਕਸਾਈਟਮੈਂਟ ਨਹੀਂ ਹੁੰਦੀ, ਉਹਨਾਂ ਦਾ ਬਿਜ਼ੀ ਡੇ ਹੁੰਦਾ ਵਾ।
2: ਇਹ ਗੱਲ ਹੈ,
1: ਇਹ ਠੀਕ ਹੈ, ਪਰ ਤੁਸੀਂ ਦੱਸੋ ਨਾ ਵੀ ਤੁਹਾਡਾ ਮਸਲਾ ਆਇਆ
2: ਪੁਆਇੰਟ ਤੇ ਵੀ ਆ,
1: ਮੇਨ ਤੇ ਆ ਆਇਆ ਅਨਮੋਲ ਜੀ। ਤੇ ਦੇਸ਼ਬੰਧੂ ਭਾਰਦਵਾਜ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਫਸਟ ਸੌਂਗ ਇਜ਼ ਅ ਮੋਰਨਿੰਗ ਵਾਜ਼ ਰੀਅਲੀ ਗੁੱਡ, ਤੇ ਥੈਂਕ ਯੂ। ਤੇ ਮਾਨ ਸਾਹਿਬ ਬਹੁਤ ਬਹੁਤ ਧੰਨਵਾਦ। ਸੁਖਦੀਪ ਸਿੰਘ ਘੁੰਮਣ ਜੀ, ਇਹਨਾਂ ਦੀ ਲਿਖਤ ਪੜ੍ਹਨ ਤੋਂ ਪਹਿਲਾਂ ਆਪਾਂ ਅਗਲੇ ਆਪਣੇ ਕਾਲਰ ਲੈਂਦੇ ਹਾਂ। 006 ਤੁਸੀਂ ਆਉਂਦੇ ਰਹੋ ਜੀ, 006 ਹੈਲੋ, ਗੁੱਡੇ ਜੀ, ਗੁੱਡੇ
2: ਗੁੱਡੇ
1: ਕੀ ਚੱਲ ਰਿਹਾ ਸੀ?
2: Just living life king size. Friday going, thank God.
3: I tell you what, you need a coffee, you know? you feel like, you know, you just got out of bed.
4: Yeah, you can bring coffee whenever. I can give you address. I need coffee. Thank you. Very nice.
1: Gluten free, please.
4: Yes, gluten free coffee. We chalo. Singh saab ne kaha tha. Please find. Thank you. Oh. Yeah, we don't mind coffee. Also bring a carrot cake. Also, I feel like having carrot cake.
1: Oh, you feel like carrot cake?
4: Oh yeah, having carrot.
1: Gajrela.
4: No, carrot cake nahi anda.
1: Oh yeah.
4: Yeah.
1: Banana cake like carrot cake.
4: Yeah, like banana cake, but I don't feel like having banana cake.
1: Oh, gajars and najars.
4: Yeah. Only carrot cake, bro.
3: No, I'm talking about coffee, mate, not carrot cake, you know. What about it?
4: No, I don't take coffee, rukhi, kori. It make acid. I don't like it, bro. You bring carrot cake. Sure. Also, we can also have cookie. Sardarji, do you want cookie?
1: Hmm?
4: Cookie? You want cookie?
1: Cookie?
4: Yeah. Salted caramel cookie.
1: Okay, now I'll put it away.
4: Yeah. Yes. Okay. You take it and make it.
1: Maybe
3: you're a tea drinker.
1: ਇਹਨਾਂ ਦੀ ਸਬਜ਼ੀਆਂ ਵਧੀਆ ਹੁੰਦੀਆਂ ਇਹਨਾਂ ਦੀ ਕੈਰੀ ਚ
4: ਬੜੀ ਛੇਤੀ ਲੈਵਲ ਪਰੇ ਨੂੰ ਮਾਰਿਆ ਯਾਰ
1: ਜਿਹੜੀ ਚੀਜ਼ ਉਹਨੂੰ ਹੈਗੀ ਉਹ ਗੱਲ
4: ਮੈਂ ਤਾਂ ਸਵਾਦ ਘੋਲੀ ਬੈਠਾ ਸੀ ਆਪਣੇ ਮੂੰਹ ਚ ਰਹੀ ਕਾਫੀ ਆ ਰਹੀ ਹੈ ਕੁੱਕੀ ਆ ਰਹੀ ਹੈ
1: ਹਾਂਜੀ ਹਾਂਜੀ ਸੱਪ ਜੀ ਸਮੇਂ ਦੀ ਮਰਿਆਦਾ ਚ ਰਹਿ ਕੇ ਤੇ ਦੱਸੋ ਵੀ ਕੀ ਕਿੰਨਾ ਕੁ ਟਾਈਮ ਚਾਹੀਦਾ ਤੁਹਾਨੂੰ
0: ਹਾਂਜੀ
1: ਹਾਂਜੀ
4: ਸਤਿ ਸ਼੍ਰੀ ਅਕਾਲ
1: ਇਹਨਾਂ ਦਾ 2 ਮਿੰਟ ਤੋਂ ਸ਼ੁਰੂ ਕਰ ਲਿਓ ਹਾਂਜੀ
4: ਨਹੀਂ ਮੈਂ 1 ਮਿੰਟ ਐਡ ਕਰੂੰਗਾ ਦਿਲ ਤੋੜਿਆ ਯਾਰ ਮੈਨੂੰ ਤਾਂ ਸਹੀ ਕਾਫੀ ਆ ਰਹੀ ਹੈ ਤਿੰਨ ਤੋਂ ਕੀਤਾ ਸ਼ੁਰੂ
0: ਚਲੋ ਹਾਂਜੀ ਆਪਣਾ 1 ਮਿੰਟ ਦੇ ਦਿਓ ਮੈਨੂੰ ਤੇ ਕੀ ਸੁਣਾਉਣਾ ਸੀ ਮੈਂ ਆਹੋ ਨਹੀਂ ਸੁਣਾਉਣਾ ਨਹੀਂ ਮੈਂ ਕੁਛ ਮੈਂ ਭਾਈ ਕੁਇਜ਼ ਲੈ ਕੇ ਆਇਆ ਤੁਹਾਡੇ ਲਈ ਇੱਕ
1: ਓ ਅੱਛਾ ਤੁਸੀਂ ਸਾਡੇ ਲਈ ਕੁਇਜ਼ ਲੈ ਕੇ ਆਏ ਹੋ ਓਕੇ
0: ਹਾਂਜੀ ਹਾਂਜੀ
1: ਵਾਹ ਕਾਫੀ ਕਾਫੀ ਤੋਂ ਕੁਇਜ਼ ਤੇ ਆ ਗਏ ਜੀ
0: ਮੈਂ ਨਾ ਇੱਕ ਚੀਜ਼ ਬੋਲੂੰਗਾ ਤੇ ਉਹ ਤੁਸੀਂ ਇਹ ਦੱਸਣਾ ਉਹ ਵੀ ਕਿੱਥੇ ਉਹ ਚੀਜ਼ ਫੇਮਸ ਆ ਵੀ ਕਿੱਥੇ ਉਹ ਡਾਇਲੋਗ ਬੋਲਿਆ ਜਾਂਦਾ
4: ਓਕੇ
0: ਦੁਨੀਆ ਦਾ ਬੜਾ ਮਸ਼ਹੂਰ ਥਾਂ ਆ ਉਹ
4: ਓਕੇ
0: ਇੰਨਾ ਤਾਂ ਮੈਂ ਹਿੰਟ ਪਹਿਲਾਂ ਹੀ ਦੇਤਾ
4: ਅੱਛਾ
0: ਅੱਛਾ ਹੁਣ ਮੈਂ ਬੋਲਦਾ
4: ਜੀ
0: ਲੈ ਲਓ ਹੈਲਪ
1: ਨਹੀਂ ਫਿਰ
4: ਬੁਝਾਰਤ ਯਾਰ 8 ਤੋਂ 9 ਹੁੰਦੀ ਸੀ
0: ਦੁਨੀਆ ਦੀ ਬੜੀ ਫੇਮਸ ਥਾਂ ਵਾ ਤੇ ਜੇ ਕਹੋਗੇ ਤੇ ਮੈਂ ਗਾਂ ਹਿੰਟ ਦਊਂਗਾ ਤੇ ਨਹੀਂ ਤੇ ਇੱਕ ਲਾਓ ਮੜਾ ਜਾ
1: ਨਹੀਂ ਆਪਾਂ ਇਹਨੂੰ ਆਪਾਂ ਬਲਾਈਂਡ ਛੱਡ ਦੇਣੇ ਨਾ ਜੇ ਕਿਸੇ ਨੂੰ ਸੁਣਨ ਵਾਲੇ ਨੂੰ ਪਤਾ ਤਾਂ ਮੈਸੇਜ ਕਰਕੇ ਦੱਸ ਦੇਣਗੇ
4: ਆ ਗੁੱਡ ਆਈਡੀਆ
1: ਇਨ ਬਿਟਵੀਨ ਤੁਸੀਂ ਮੈਸੇਜ ਕਰਕੇ ਦੱਸ ਦਿਓ ਕਿ
4: ਇਹ ਰਾਜ ਉਸੇ ਕੇ ਸਾਥ ਚਲਾ ਗਿਆ
1: ਉਹ ਦੱਸ ਦੇਣਗੇ ਫਿਰ ਤੁਹਾਨੂੰ ਥੈਂਕ ਯੂ ਸਾਹਿਬ
0: ਥੋੜਾ ਜਿਹਾ ਹੋਰ ਇੱਕ ਹਿੰਟ ਦੇ ਦਿੰਦਾ ਭਾਜੀ ਤਾਂ ਤੁਸੀਂ ਬਹੁਤ ਨੇੜੇ ਜੇ ਉਹ ਥਾਂ ਦੇ ਬਹੁਤ ਹੀ ਜ਼ਿਆਦੇ
1: ਅੱਛਾ
0: ਹਾਂਜੀ
1: ਓਕੇ
0: ਹਾਂਜੀ
1: ਓਕੇ ਰੇਡੀਓ ਰੇਡੀਓ
4: ਰੇਡੀਓ
0: ਨਹੀਂ ਤੁਹਾਡੀਆਂ ਜੜ੍ਹਾਂ ਵਾ ਉੱਥੇ
1: ਅੱਛਾ
4: ਮੇਰੇ ਹਿਸਾਬ ਨਾਲ ਆਹੀ ਜਵਾਬ ਹੋਣਾ ਚਾਹੀਦਾ ਇਸ ਤੋਂ ਬਾਅਦ ਕੋਈ ਰਸ ਨਹੀਂ ਲੈਣਾ ਕਿਸੇ ਹੋਰ ਜਵਾਬ ਦਾ ਇਹ ਮੇਰੇ ਲਈ ਆਹੀ ਜਵਾਬ ਹੈ
1: ਲਾਫਟਰ ਥੈਰੇਪੀ
0: ਨਹੀਂ ਭਾਜੀ
4: ਏ ਆਈ
0: ਇੰਡੀਆ ਗਿਆ ਪਿੱਛੇ ਜੇ ਤੇ ਸਾਲੀ ਦਾ ਵਿਆਹ ਸੀ ਭਾਜੀ ਉੱਥੇ
1: ਅੱਛਾ
0: ਤੇ ਕਪਲ ਆਫ ਸਾਲੀਜ਼ ਵਰ ਅਰਾਊਂਡ ਯੂ ਨੋ
4: ਓ ਦੈਟਸ ਰਾਈਟ
0: good thing was ke air ki bahut bahut mainu phuphad ja ni sunn nu milya ji ji ji hawa milya sunn nu
1: ਅੱਛਾ ਵਾਹ ਚੰਗੇ ਰਹੇ ਜੀ ਫਿਰ ਚਲੋ ਪੁੜੀ ਪੁੜੀ ਪੁੜੀ ਤੇ ਪੈ ਖਰਚੇ ਕੰਮ ਆ ਗਏ ਹੁਣੇ ਹਾਂਜੀ
3: ਬੋਲੀ ਫਿਰ ਆੜ ਗਈ ਭਾਜੀ ਉਹ ਐਵੇਂ ਸੀ ਬੋਲੀ ਉਹ ਕੋਈ ਘਰ ਆਇਆ ਕੋਈ ਬਾਹਰ ਆਇਆ ਕੋਈ ਘਰ ਆਇਆ ਕੋਈ ਬਾਹਰ ਆਇਆ ਹਾਏ ਮੈਂ ਕੱਲਾ ਤੇ ਤਾਲੀਆਂ ਦਾ ਹੜ ਆਇਆ ਹਾਏ ਮੈਂ ਕੱਲਾ ਤੇ ਤਾਲੀਆਂ ਦਾ ਹੜ ਆਇਆ ਹਾਏ ਮੈਂ ਕੱਲਾ ਤੇ ਤਾਲੀਆਂ ਦਾ ਹੜ ਆਇਆ
1: ਬਲ ਬਲ ਬਲ ਬਲ ਬਲ ਓ
3: ਫੁੱਫੂ
1: ਫੁੱਫੂ ਫੁੱਫੂ ਫੁੱਫੂ
4: ਫੁੱਫੂ ਇਹਦੇ ਤੇ ਫੁੱਫੂ ਜੱਚਦੀ ਚਲੋ ਕਰ ਲੈਂਦੇ ਹਾਂ ਕੋਈ ਗੱਲ ਨੀ ਮਾਂ ਨੀ ਹੁੰਦਾ ਭਰਾਵਾਂ ਤੇ ਜਿਸ ਤਨ ਲੈ ਕੇ ਬੋ ਤਨ
2: ਜਾਣੇ
1: ਤੁਹਾਡਾ ਵਧੀਆ
3: ਤੁਹਾਨੂੰ
1: ਵੀ ਨੀ ਪਚਣਾ
3: ਅੰਮ੍ਰਿਤਸਰ ਏਅਰਪੋਰਟ
1: ਅੱਛਾ ਅੱਛਾ
2: ਅੱਛਾ
1: ਕੀ ਕਹਿ ਕੇ ਰਹੇ ਤੁਸੀਂ
2: ਲੈ ਲੋ ਹੈਲਪ
3: ਲੈ ਲੋ ਹੈਲਪ
1: ਅੱਛਾ ਅੱਛਾ ਹਾਂ ਓਕੇ ਓਕੇ ਓਕੇ ਹਾਂ ਕਟਾ ਲਓ ਪਰਚੀ ਠੀਕ ਠੀਕ ਠੀਕ ਠੀਕ ਆ ਪਰਮਜੋਤ ਸਿੰਘ ਜੀ ਨੇ
3: ਕਈ ਰੋਜ਼ ਹੀ ਜਾਂਦੇ ਆ ਉਹ ਫਿਰ ਹੀ ਕਹਿੰਦੇ ਅਸੀਂ ਕਿਹੜਾ ਰੋਜ਼ ਕਹਿਣਾ
1: ਇਹ ਫਿਰ ਤੁਹਾਡਾ ਪਰਮਜੋਤ ਸਿੰਘ ਜੀ ਨੇ ਬੁੱਝਿਆ ਜੇ
2: ਓ ਵੈਰੀ ਗੁੱਡ
1: ਹਾਂ ਇੱਕ ਬੁੱਝਿਆ ਪਰਮਜੋਤ ਸਿੰਘ ਜੀ ਨੇ ਇੱਕ ਭੇਜਿਆ ਮਨਜੋਤ ਸਿੰਘ ਜੀ ਨੇ ਇਹਨਾਂ ਨੇ ਵੀ ਬੁੱਝਿਆ ਸੇਮ ਤੇ ਸੁਖਵਿੰਦਰ ਭੈਣ ਜੀ ਕਹਿੰਦੇ ਸੀ ਆਟੋ ਵਾਲਾ ਅੰਮ੍ਰਿਤਸਰ ਵਾਲਾ ਨਹੀਂ ਉਹ ਨੀ ਗੁਰਪ੍ਰੀਤ ਸੇਖੋ ਜੀ ਨੇ ਵੀ ਬੁੱਝ ਲਿਆ ਅੱਛਾ ਵਾਹਵਾ ਜਾਣੇ ਨੇ ਬੁੱਝ ਲਿਆ ਤੁਹਾਡਾ ਹੈ
2: ਗੁੱਡ ਯਾਰ ਗੁੱਡ
1: ਗੁੱਡ ਗੁੱਡ ਗੁੱਡ ਗੁੱਡ ਚਲੋ ਥੈਂਕ ਯੂ ਜੀ ਥੈਂਕ
2: ਯੂ
1: ਮਿਹਰਬਾਨੀ ਜੀ ਸਤਿ ਸ਼੍ਰੀ ਅਕਾਲ ਇਹ ਸਨ ਸਾਡੇ ਨਾਲ ਸੱਪ ਜੀ ਤੇ ਮਨਦੀਪ ਜੀ ਕਹਿੰਦੇ ਨੇ ਕਿ ਹੱਥੀ ਲਾਏ ਪੁੱਟਾਂਗਾ ਮੈਂ ਜੜ ਸੁਕਾ ਕੇ ਸੁੱਟਾਂਗਾ ਮੈਂ ਮੈਨੂੰ ਲੋੜ ਨਹੀਂ ਤੁਪਕੇ ਦੀਵੀ ਆਪਣੇ ਦਮ ਤੇ ਫੁੱਟਾਂਗਾ ਮੈਂ ਜਿਸਨੇ ਮੈਨੂੰ ਜਿੰਨਾ ਲੁੱਟਿਆ ਉਹਨਾਂ ਕੂਤੇ ਲੁੱਟਾਂਗਾ ਮੈਂ
2: ਵਾਹ
1: ਜਿੰਨਾ ਲਿਖਣਾ ਲਿਖ ਚੁੱਕਿਆ ਹਾਂ ਇਹਦੂ ਅੱਗੇ ਟੁੱਟਾਂਗਾ ਮੈਂ ਬਹੁਤ ਵਧੀਆ ਜਸਵਾਲ ਸਾਹਿਬ ਕਹਿੰਦੇ ਕਿ ਬਹੁਤ ਸੋਹਣੇ ਗੀਤ ਸੀ ਅੱਜ ਦੇ ਥੈਂਕ ਯੂ ਪਰਮਿੰਦਰ ਸੇਖੋ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਦਿਆ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਬੁਝਾਰਤ ਦਾ ਜਵਾਬ ਹੈ ਅੰਮ੍ਰਿਤਸਰ ਏਅਰਪੋਰਟ ਅੱਛਾ ਵਾਹਵਾ ਜਾਣਿਆ ਨੇ ਫਿਰ ਬੁਝ ਲਿਆ ਵਾਹ ਕਿਆ ਬਾਤ ਹੈ ਨਾ ਸਾਡੇ ਕਹਿੰਦੇ ਕਿ ਵਧੀਆ ਇਹ ਹੋਇਆ ਵਾ ਕਿ ਬੀਬੀਆਂ ਦੇ ਲਈ 1000 ਰੁਪਈਏ ਵਾਲੇ ਫਾਰਮ ਭਰੇ ਗਏ 1 ਜੁਲਾਈ ਤੋਂ ਟੀਟੀ ਹੋ ਜਾਣੀ ਬਸ ਸ਼ਾਇਰੀ ਚੀਖਨੇ ਚਿਲਾਨੇ ਸੇ ਨਹੀਂ ਹੋਤੀ ਖਰਾਬ ਇਸਮੇ ਹਲਕੇ ਸੇ ਕਹੀ ਜਾਤੀ ਹੈ ਭਾਰੀ ਕੋਈ ਬਾਤ ਵਾਹ ਵੈਰੀ ਨਾਈਸ ਥੈਂਕ ਯੂ ਜੀ ਮਿਹਰਬਾਨੀ ਅਤੇ ਆਪਣਾ ਅਰਨਵ ਜੀ ਥੈਂਕ ਯੂ ਕਹਿੰਦੇ ਨੇ ਕਿ ਸਾਰਿਆਂ ਦਾ ਕਿ ਅਰਨਵ ਦੇ ਪਾਪਾ ਠੀਕ ਨੇ ਹੁਣ ਅਤੇ ਦੱਸਣਾ ਚਾਹੁੰਦੇ ਕਿ ਸਾਰਿਆਂ ਦੀਆਂ ਦੁਆਵਾਂ ਸਾਰਿਆਂ ਦੇ ਉਤਾਸਾਂ ਅਤੇ ਛੁੱਟੀ ਮਿਲ ਗਈ ਅਤੇ ਘਰ ਆ ਗਏ ਨੇ ਬੜੀ ਖੁਸ਼ੀ ਹੋਈ ਧੰਨਵਾਦ ਭਾਈ ਸਾਰੇ ਪਰਿਵਾਰ ਦਾ ਜਿਨ੍ਹਾਂ ਨੇ ਅਰਦਾਸਾਂ ਕੀਤੀਆਂ ਅਤੇ ਮਿਹਰਬਾਨੀ ਤੁਹਾਡੀ ਤੁਸੀਂ ਸਾਰੇ ਪਰਿਵਾਰ ਦੇ ਨਾਲ ਦੁੱਖ ਸੁੱਖ ਸਾਂਝਾ ਕੀਤਾ ਅਤੇ ਆਪਣਾ ਸਮਝ ਕੇ ਸਾਂਝਾ ਕੀਤਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਦੇਵੇ ਸਾਰੇ ਪਰਿਵਾਰਾਂ ਦੇ ਵਿੱਚ ਇਸੇ ਤਰ੍ਹਾਂ ਖੁਸ਼ੀਆਂ ਨੱਚਦੀਆਂ ਰਹਿਣ ਸੁਨੀਲ ਜੀ ਕਹਿੰਦੇ ਨੇ ਕਿ ਮੇਰੀ ਵੀ ਹਾਜ਼ਰੀ ਪ੍ਰਵਾਨ ਕਰ ਲਿਓ ਇੰਜੋਇੰਗ ਦਾ ਸ਼ੋ ਡੇ ਆਫ ਟੂਡੇ ਵਾਹ ਫਿਰ ਤੇ ਹੋਰ ਨਜ਼ਾਰਾ
2: ਫਰਾਈਡੇ ਡਬਲ ਫਨ ਹੋ ਗਿਆ
1: ਜੀ ਬਿਲਕੁਲ
2: ਡਬਲ ਧਮਾਕਾ
1: ਧੰਨਵਾਦ ਮਿਹਰਬਾਨੀ ਤੁਹਾਡੀ ਤੇ ਅਮ੍ਰਿਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਗੂਗਲ ਅੱਛਾ ਇਹ ਕਹਿੰਦੇ ਕੋਈ ਗੂਗਲ ਉਹ ਕਹਿੰਦੇ
2: ਅੱਛਾ ਅੱਛਾ ਜੀ ਗੂਗਲ ਦੀ ਜ਼ਬਾਨ ਹੁੰਦੀ ਉਹਨੇ ਕਹਿਣਾ ਇਹੀ ਸੀ
1: ਜੇ ਕਿਸੇ ਨਾਲ ਮੁਕਾਬਲਾ ਏ ਨਾ ਅੱਛਾ ਨਾ ਕਿਸੇ ਨਾਲ ਮੁਕਾਬਲਾ ਏ ਨਾ ਕਿਸੇ ਦੀ ਰੀਸ ਆ ਜਿਵੇਂ ਚੱਲੀ ਜਾਂਦੀ ਆ ਜ਼ਿੰਦਗੀ ਬਸ ਠੀਕ ਹੈ ਅੱਖਾਂ ਵਿੱਚ ਸੁਪਨੇ ਅਤੇ ਦਿਲ ਵਿੱਚ ਅੱਗ ਹੈ ਬਹੁਤ ਵਿਰੋਧ ਵਿੱਚ ਬਹੁਤ ਨੇ ਸਪੋਰਟ ਵਿੱਚ ਰੱਬ ਹੈ
2: ਵਾਹ
1: ਅੱਗ ਹੈ ਅੱਗ ਹੈ ਅੱਗ ਹੈ
2: ਅਨੂ ਮਲਿਕ ਕਿੱਥੋਂ ਜਾਗ ਗਿਆ ਤੁਹਾਡੇ ਅੰਦਰ
1: ਅਗਲੇ ਆ ਰਹੇ ਤੇ ਹੁਣ ਸਮਾਂ ਹੋ ਚੁੱਕਿਆ ਸਾਡਾ ਇੱਕ ਬ੍ਰੇਕ ਲੈਣ ਦਾ
2: ਛੋਟੀ ਜਿਹੀ ਬ੍ਰੇਕ
1: ਤੇ ਆਪਾਂ ਆ ਕੇ ਭਾਈ ਨਹੀਂ ਤੁਸੀਂ ਆ ਕੇ ਤੁਹਾਡਾ ਫੋਨ ਲੈਂਦੇ ਹਾਂ ਆਪਾਂ ਫਿਲਹਾਲ ਇੱਕ ਆਪਾਂ ਬ੍ਰੇਕ ਲੈ ਆਈਏ ਪਹਿਲਾਂ ਤੇ ਇੱਕ ਨਿੱਕੀ ਜਿਹੀ ਬ੍ਰੇਕ ਰੇਡੀਓ ਹਾਂਜੀ 1674 AM

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਤੇ ਤੁਸੀਂ ਗਾਣਾ ਇੰਜੋਏ ਕਰ ਰਹੇ ਸੀ ਜਿੰਨੇ ਸਾਹ ਤੇ ਪ੍ਰੋਗਰਾਮ ਹਾਂਜੀ ਮੈਲਬਨ ਚ ਅੱਜ ਖੁੱਲਾ ਖੜਾ ਕਿਉਂਕਿ ਅੱਜ ਦਿਨ ਸ਼ੁੱਕਰਵਾਰ ਦਾ 26 ਤਰੀਕ ਹੈ ਜੂਨ ਦਾ ਮਹੀਨਾ ਮੇਰੇ ਨਾਲ ਨੇ ਕ੍ਰਿਸ਼ਨਾ ਭਾਰਦਵਾਜ
1: ਕੈਸੇ ਹੈ ਆਪ ਦੁਬਾਰਾ
0: ਹਾਂ ਠੀਕ ਹੈ ਹਮ ਬਹੁਤ ਬੜੀ ਅਸ਼ੂ
1: ਕੈਸੀ ਥੀ ਆਪਕੀ ਬ੍ਰੇਕ ਅਸ਼ੀ ਥੀ ਅਸ਼ੀ ਸ਼ੂ
0: ਅੱਛੀ ਸ਼ੂ ਹਮਾਰੀ ਬ੍ਰੇਕ ਅੱਛੀ ਤੂੰ ਜੈਸੇ ਇੱਕ ਆਪਣੇ ਲਿਸਨਰ ਨੇ ਬਤਾਇਆ ਸ਼ੂ ਨਾ ਕਾਜਾ ਹੁੰਦਾ ਕੋਈ ਐਵੇਂ ਥੋੜੀ ਜਿੱਥੇ ਮਰਜ਼ੀ ਲੀ ਚੀਜ਼ ਤਾਂ ਇਹਦਾ ਵੀ ਇੱਕ
1: ਪੈਰਾਮੀਟਰ
0: ਐਵੇਂ ਥੋੜੀ ਹੁੰਦਾ ਵਾ ਇਹਦਾ
1: ਦਸਤੂਰ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਦਾਇਰੇ ਚ ਚੱਲਣਾ ਚਾਹੀਦਾ ਤੁਹਾਡੀ ਗੱਲ ਸਹੀ
0: ਜਿੱਥੇ ਮਰਜ਼ੀ ਜੋ ਮਰਜ਼ੀ ਲਾ ਦੋ ਏਦਾਂ ਥੋੜੀ
1: ਮੋਡੀਫਿਕੇਸ਼ਨ ਨਹੀਂ ਹੋਣੀ ਚਾਹੀਦੀ ਮੰਨ ਗਏ ਜੀ ਮੰਨ ਗਏ
0: ਏਦਾਂ ਨਹੀਂ ਏਦਾਂ ਨਹੀਂ ਅੱਛਾ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲ ਇਹ ਵੀ ਜਾਣਨਾ ਚਾਹੁੰਦੇ ਹਾਂ ਕਿ ਤੁਹਾਡੇ ਨਾਲ ਚੰਗਾ ਹੋਇਆ ਚਾਹੇ ਸੋਚੋ ਮਨ ਦੇ ਵਿੱਚ ਸੋਚਣ ਲਈ ਮਜਬੂਰ ਹੋ ਇਸ ਹਫ਼ਤੇ ਦੇ ਵਿੱਚ ਕੀ ਤੁਹਾਡੇ ਨਾਲ ਚੰਗਾ ਹੋਇਆ ਅਤੇ ਉਹ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਮੈਸੇਜ ਦੇ ਜ਼ਰੀਏ ਸਾਡੇ ਨਾਲ ਕਾਲ ਕਰਕੇ ਵੇਖੋ ਕਿਸੇ ਦਿਨ ਜਾਂ ਫਿਰ ਵਿੱਚ ਵਿੱਚ ਔਲਰੇਡੀ ਹੁੰਦਾ ਵੀ ਆ ਕਿਸੇ ਦਿਨ ਐਸੀ ਕੋਈ ਚੀਜ਼ ਨਿਕਲਣੀ ਆ ਵੀ ਤੁਹਾਨੂੰ ਸਾਰਿਆਂ ਨੂੰ ਆਨੰਦ ਹੀ ਆ ਜਾਣਾ ਵੀ ਆ ਕੀ ਆਹ ਇੱਕ ਚੰਗਿਆਈ ਆ ਚੀਜ਼ ਹੋਣੀ ਚਾਹੀਦੀ ਹੈ ਸਾਰਿਆਂ ਦੇ ਵਿੱਚ ਅਤੇ ਧੰਨਵਾਦ ਅਤੇ ਆਪਾਂ ਦੇਸ਼ ਦੁਨੀਆ ਦੇ ਵਿੱਚੋਂ ਵੀ ਵੇਖਦੇ ਹੁੰਦੇ ਹਾਂ ਵੀ ਕੀ ਚੰਗਾ ਹੋਇਆ ਅਤੇ ਉਹਦੇ ਵਿੱਚੋਂ ਮੈਂ ਇੱਕ ਚੀਜ਼ ਇੱਕ ਕਹਾਣੀ ਤੁਹਾਡੇ ਲਈ ਰੱਖੀ ਹੁੰਦੀ ਆ ਜੇ ਕੋਈ ਵਧੀਆ ਲੱਭੇ ਅਤੇ ਉਹ ਇੱਕ ਕਹਾਣੀ ਆ ਇੱਕ ਸਪੇਨ ਤੋਂ
1: ਓਕੇ
0: ਸੋ ਇਹ ਇੱਕ ਇੱਕ ਬੰਦਾ ਆ ਜਿਹਨੇ ਮਤਲਬ ਇਸ ਟਾਈਮ ਦੁਨੀਆਂ ਦੇ ਵਿੱਚ ਜਿਹਦੀ ਕਹਾਣੀ ਜਿਹੜੀ ਕਾਫੀ ਪਸੰਦ ਕੀਤੀ ਜਾ ਰਹੀ ਹੈ ਵੈਸੇ ਤੇ 22 ਸਾਲਾਂ ਦਾ ਨੌਜਵਾਨ ਆ ਮੈਂ ਪਹਿਲਾਂ ਕੀ ਕਿਹਾ ਸੀ ਸਕਾਟਲੈਂਡ ਦਾ ਵਾ ਮੈਂ ਕੀ ਕਿਹਾ
1: ਸਪੇਨ
0: ਸਪੇਨ ਕਹਿਤਾ ਸੀ ਹਾਂ ਸੋਰੀ ਸਕਾਟਲੈਂਡ ਦਾ ਅਤੇ ਇਹ ਮਾਨਸਿਕ ਤੌਰ ਦੇ ਉੱਤੇ ਥੋੜ੍ਹਾ ਜਿਹਾ ਨਾ ਪਰੇਸ਼ਾਨ ਸੀ ਪਰ ਉੱਦਾਂ ਇਹ ਉਸ ਤੋਂ ਪਹਿਲਾਂ ਕਾਫੀ ਫੁਰਤੀਲਾ ਸੀ ਕਾਫੀ ਐਕਟਿਵ ਸੀ ਪਰ ਇੱਕਦਮ ਫਿਰ ਇਹਦੀ ਜ਼ਿੰਦਗੀ ਕਹਿੰਦੇ ਬਿਲਕੁਲ ਹੀ ਬਦਲ ਗਈ ਅਤੇ ਉਸ ਤੋਂ ਬਾਅਦ ਉਹਨੇ ਮਨ ਦੇ ਵਿੱਚ ਇੱਕ ਵਿਚਾਰ ਆਇਆ ਕਿ ਕਿਉਂ ਨਾ ਬਾਕੀ ਮਰਦਾਂ ਦੀ ਵੀ ਮਾਨਸਿਕ ਸਿਹਤ ਦੇ ਬਾਰੇ ਖੁੱਲ੍ਹ ਕੇ ਗੱਲ ਕੀਤੀ ਜਾਵੇ ਕਿਉਂਕਿ ਇਹ ਵੱਡੀ ਸਮੱਸਿਆ ਵਾ ਇਸ ਟਾਈਮ ਦੇ ਉੱਤੇ ਮਤਲਬ ਆਪਾਂ ਜਿਹੜੇ ਮਰਦ ਨੇ ਮਰਦ ਕੋਲ ਦਰਦ ਨਹੀਂ ਹੁੰਦਾ ਹਾਂ ਇਹ ਸਿਰਫ ਸਾਡੀ ਕਮਿਊਨਿਟੀ 'ਚ ਨਹੀਂ ਓਵਰਆਲ ਦੁਨੀਆ ਦੇ ਵਿੱਚ ਮਰਦਾਂ ਦੀ ਦੁਨੀਆ ਦੇ ਵਿੱਚ ਇਹ ਸਮੱਸਿਆ ਵਾ ਵੀ ਉਹ ਨਹੀਂ ਖੁੱਲ੍ਹ ਕੇ ਆਪਣਾ ਆਪ ਦੱਸ ਪਾਉਂਦੇ ਸੋ ਉਹਨਾਂ ਦੀ ਮੈਂਟਲ ਹੈਲਥ ਦੇ ਬਾਰੇ ਇਹਨੇ ਚਿੰਤਾ ਜਤਾਈ ਫਿਰ ਇਹਦਾ ਨਾਂ ਹੈ ਕ੍ਰੇਗ ਕ੍ਰੇਗ ਨੇ 23 ਫਰਵਰੀ ਨੂੰ ਇੱਕ ਸਫ਼ਰ ਸ਼ੁਰੂ ਕੀਤਾ ਲੋਸ ਏਂਜਲਸ ਤੋਂ ਇਹਨੇ ਤੁਰਨਾ ਸ਼ੁਰੂ ਕੀਤਾ ਸੀ ਅਤੇ ਹਰ ਰੋਜ਼ ਇਹ ਆਪਣੀ ਜਿਹੜੀ ਮੈਰਾਥਨ ਦੇ ਵਿੱਚ 26 ਮੀਲ ਤੁਰਦਾ ਸੀ
1: ਓਕੇ
0: ਲਗਾਤਾਰ 104 ਦਿਨਾਂ ਦੇ ਵਿੱਚ ਉਹਨੇ ਅਰੀਜ਼ੋਨਾ ਕੋਲੋਰਾਡੋ ਓਹੀਓ ਵਾਸ਼ਿੰਗਟਨ DC ਨਿਊਯਾਰਕ ਸਿਟੀ ਵੱਡੀਆਂ ਵੱਡੀਆਂ ਜਿਹੜੀਆਂ ਮਤਲਬ ਵੱਡੇ ਵੱਡੇ ਸ਼ਹਿਰ ਇਹਨਾਂ ਥਾਵਾਂ ਤੋਂ ਉਹਨੇ ਆਪਣਾ ਸਫ਼ਰ ਜਿਹੜਾ ਅੱਗੇ ਜਾਰੀ ਰੱਖਿਆ ਇਹ ਦੱਸਦਾ ਵੀ ਸਵੇਰੇ ਮੈਂ 5 ਵਜੇ ਉੱਠਦਾ ਹਾਂ 5 ਵਜੇ ਤੁਰਦਾ ਹੈ 8 ਵਜੇ ਤੱਕ ਇਹ 10 ਮੀਲ ਜਿਹੜੇ ਆ ਪੂਰੇ ਕਰ ਲੈਂਦਾ ਹੈ ਉਸ ਤੋਂ ਬਾਅਦ 24 ਘੰਟਿਆਂ ਦੇ ਵਿੱਚ ਲਗਭਗ 5000 ਕੈਲੋਰੀਜ਼ ਬਰਨ ਹੁੰਦੀਆਂ ਇਹਦੇ ਸਰੀਰ ਦੀਆਂ ਜਾਣੀ ਕਿ ਬਾਅਦ 'ਚ ਇੱਕ ਸਟੇਜ 'ਤੇ ਜਾ ਕੇ ਚੈੱਕਅਪ ਵੀ ਹੋਣ ਲੱਗ ਪਿਆ ਇਹਦਾ ਵੀ ਕੀ ਚੱਲ ਰਿਹਾ ਨਾ ਪੂਰਾ ਸਫ਼ਰ ਉਹਨੇ ਜਿਹੜਾ ਤੈਅ ਕੀਤਾ ਉਹਦਾ ਕਹਿਣਾ ਕਿ ਮੈਂ ਬਹੁਤ ਇੰਜੋਏ ਕੀਤਾ ਮੈਨੂੰ ਭੁੱਲ ਹੀ ਗਿਆ ਸੀ ਵੀ ਕੋਈ ਚੀਜ਼ ਮੈਨੂੰ ਤੰਗ ਵੀ ਕਰਦੀ ਹੈ ਅਤੇ ਇਸ ਸਾਰੇ ਸਫ਼ਰ ਦੇ ਦਰਮਿਆਨ ਉਹਨੇ ਇਸ ਚੀਜ਼ ਨੂੰ ਲੋਕਾਂ ਦੇ ਵਿੱਚ ਪ੍ਰੇਰਿਆ ਵੀ ਇਹ ਵੀ ਯਾਰ ਮਾਨਸਿਕ ਸਿਹਤ ਮਰਦਾਂ ਦੀ ਵੀ ਕੋਈ ਚੀਜ਼ ਹੈ ਸੋ ਸਕਾਟਲੈਂਡ ਦੇ ਨਾਲ ਆਪਣੇ ਜਿਹੜੀ ਉਹਦੀ ਜੁੜਤ ਸੀ ਉਹ ਵੀ ਉਹਨੇ ਇਸ ਸਫ਼ਰ ਦੇ ਦਰਮਿਆਨ ਲੋਕਾਂ ਦੇ ਨਾਲ ਸਾਂਝੀ ਕੀਤੀ ਯਾਨੀ ਕਿ ਆਪਣਾ ਪਿਛੋਕੜ ਵੀ ਉਹਨੇ ਪ੍ਰਮੋਟ ਕੀਤਾ ਅਤੇ ਨਾਲ ਉਹਨੇ ਆਹ ਵੀ ਗੱਲਾਂ ਬਾਤਾਂ ਰੱਖੀਆਂ ਸੋ ਦੁਨੀਆ ਦਾ ਹੁਣ ਉਹ ਪਹਿਲਾ ਬੰਦਾ ਬਣ ਗਿਆ ਵਾ ਜਿਸਨੇ ਕਿਲਟ ਪਾ ਕੇ ਪੂਰਾ ਅਮਰੀਕਾ ਜਿਹੜਾ ਉਹ ਪਾਰ ਕਰ ਲਿਆ ਪੈਦਲ
1: ਕਿਲਟ ਉਹ ਜਿਹੜੀ ਇਹਨਾਂ ਦੀ ਡਰੈਸ ਹੁੰਦੀ ਆ ਹਾਂ ਸਕਰਟ ਵਾਲੀ ਹੈ ਨਾ ਸਕਾਟਿਸ਼ ਬੈਗ ਟਾਈਪ ਵਗੈਰਾ ਫੜਨ ਦਾ
0: ਜਿਹੜੀ ਉਹ ਸਕਾਟਿਸ਼ ਲੋਕ ਜਿਹੜੇ ਨੇ ਜਿਹੜੀ ਉਹਨਾਂ ਦੀ ਪਛਾਣ ਆ
1: ਤੇ
0: ਆਪਣਾ ਕਲਚਰ ਵੀ ਪ੍ਰਮੋਟ ਕੀਤਾ ਤੇ ਨਾਲ ਇਹ ਪਹਿਲਾ ਬਣ ਗਿਆ ਜਿਹਨੇ ਪੈਦਲ ਸਾਰੇ ਦਾ ਸਾਰਾ ਅਮਰੀਕਾ ਜਿਹੜਾ ਇਹਨੇ ਘੁੰਮ ਲਿਆ 12 ਜੂਨ ਨੂੰ ਬੋਸਟਨ ਕਾਮਨ ਦੇ ਵਿੱਚ ਸਕਾਟਲੈਂਡ ਦੇ ਜਿਹੜੇ ਲੋਕ ਸੀ ਉਹ ਇਕੱਠੇ ਹੋਏ ਉਹਨਾਂ ਨੇ ਫਿਰ ਉਹ ਸਕਾਟਲੈਂਡ ਵਾਲੀਆਂ ਜਿਹੜੀਆਂ ਪੀਪਣੀਆਂ ਜਿਹੀਆਂ ਕੀ ਕਹਿੰਦੇ ਨੇ ਬੈਗ ਪਾਈਜ਼ ਹਾਂ ਬੈਗ ਪਾਈ ਉਹਨਾਂ ਨੇ ਵਜਾ ਕੇ ਅਤੇ ਉਹਦਾ ਸਵਾਗਤ ਕੀਤਾ ਉਸੇ ਸਕਾਟਿਸ਼ ਤਰੀਕੇ ਦੇ ਨਾਲ ਸਕਾਟਿਸ਼ ਕਲਚਰ ਜੇ ਤੁਸੀਂ ਵੇਖਣਾ ਤਾਂ ਉਹਦੇ 'ਚ ਬਹੁਤ ਵਧੀਆ ਵਾ ਉੱਚਾ ਸਾਰੀਆਂ ਪੈਕ ਪਾਈਆਂ ਸਾਰਾ ਕੁਛ ਜਿਹੜੀ ਆਪਣੀ ਉਹ ਸੀਰੀਜ਼ ਆਊਟਲੈਂਡਰ ਉਹ ਸਾਰੀ ਹੈ ਸਕੋਟਲੈਂਡ ਦੇ ਆਲੇ ਦੁਆਲੇ ਅਤੇ ਉੱਥੇ ਫਿਰ ਉਹਨਾਂ ਸਕੋਟਿਸ਼ ਲੋਕਾਂ ਨੇ ਜਿਹੜਾ ਮੈਂਟਲ ਹੈਲਥ ਦੇ ਉੱਤੇ ਜੋ ਉਹਦਾ ਐਕਸ਼ਨ ਲਿਆ ਗਿਆ ਸੀ ਉਹਦੇ ਲਈ ਉਹਨੇ ਜਿਹੜੇ ਪੈਸੇ ਇਕੱਠੇ ਕੀਤੇ ਸੀ ਇਸ ਸਫ਼ਰ ਦੇ ਦਰਮਿਆਨ 10 ਲੱਖ ਪਾਉਂਡ ਇਕੱਠੇ ਕਰ ਚੁੱਕਾ ਸੀ ਉਹਨਾਂ ਲੋਕਾਂ ਨੇ ਵੀ ਫਿਰ ਉਹਦੇ ਵਿੱਚ ਯੋਗਦਾਨ ਪਾਇਆ ਹਿੱਸੇਦਾਰੀ ਪਾਈ ਸੋ ਅਜਿਹੇ ਮੌਕੇ ਦੇ ਵਿੱਚ ਉਹਦਾ ਇਹ ਕਹਿਣਾ ਸੀ ਕਿ ਮਾਨਸਿਕ ਸਿਹਤ ਦੇ ਲਈ 10 ਲੱਖ ਪਾਉਂਡ ਇਕੱਠਾ ਕਰਨਾ ਮੈਂ ਜ਼ਿੰਦਗੀ ਭਰ ਨਹੀਂ ਸੋਚ ਸਕਦਾ ਵੀ ਇੰਨੇ ਪੈਸੇ ਇਕੱਠੇ ਹੋ ਸਕਦੇ ਨੇ ਇਸ ਕੰਮ ਦੇ ਲਈ ਸੋ ਇਹ ਮੇਰਾ ਇੱਕ ਸਮੇਂ ਜਿਹੜਾ ਤੁਰਨ ਤੋਂ ਬਾਅਦ ਸੁਪਨਾ ਜ਼ਰੂਰ ਸੀ ਵੀ ਮੈਂ ਕੁਛ ਵੱਡਾ ਕਰ ਸਕਾਂ ਪਰ ਇੰਨਾ ਵੱਡਾ ਮੈਂ ਕਰ ਲੂੰਗਾ
1: ਬਿਊਟੀਫੁਲ
0: ਇਹ ਚੀਜ਼ ਮੈਨੂੰ ਨਹੀਂ ਸੀ ਪਤਾ ਅਤੇ ਮੈਂ ਤਾਂ ਸਿਰਫ ਇੱਕ ਜਾਨ ਹੀ ਬਚਾਉਣੀ ਚਾਹੁੰਦਾ ਸੀ ਮਤਲਬ ਹੋ ਸਕਦਾ ਉਹ ਸ਼ੁਰੂ 'ਚ ਆਪਣੀ ਜਾਨ ਬਚਾਉਣੀ ਚਾਹੁੰਦਾ ਹੋਵੇ ਵੀ ਮੈਂ ਮਤਲਬ ਕਿੱਥੇ ਫਸ ਗਿਆ ਅਤੇ ਉਹ ਚੀਜ਼ਾਂ ਜਿਹੜੀਆਂ ਦੂਜਿਆਂ 'ਚ ਵੀ ਬੰਦਾ ਮਹਿਸੂਸ ਕਰਦਾ ਵੀ ਇਹ ਫਿਰ ਬਾਕੀਆਂ ਨੂੰ ਵੀ ਹੋਣਗੀਆਂ ਹੈ ਨਾ ਸੋ ਇਹਦੇ ਵਿੱਚ ਜਦੋਂ 100 ਤੋਂ ਵੱਧ ਦਿਨ ਹੋਏ ਫਿਰ ਉਸ ਸਮੇਂ ਦਰਮਿਆਨ ਜਿਹੜੀਆਂ ਨੇ ਸਪੀਚ ਦਿੱਤੀ ਉਹਦੇ ਵਿੱਚ ਦੱਸਿਆ ਕਿ 100 ਤੋਂ ਵੱਧ ਜਦੋਂ ਦਿਨ ਟੱਪੇ ਸੀ ਅਤੇ ਉਹਦੀ ਜਿਹੜੀ ਕਿਲਟ ਆ ਉਹ ਗੁਆਚ ਗਈ ਨਿਊਯਾਰਕ ਦਾ ਸ਼ਹਿਰ ਲੰਘ ਰਿਹਾ ਸੀ ਉਦੋਂ ਜਦੋਂ ਗੁਆਚ ਗਈ ਅਤੇ ਫਿਰ ਉਹਦਾ ਇਹ ਕਹਿਣਾ ਕਿ ਕਿਲਟ ਹੁਣ ਜਿਹੜੀ ਆ ਉਹ ਗੁਆਚ ਗਈ ਆ ਅਤੇ ਉਹ ਫਿਰ ਹੁਣ ਅਮਰੀਕਾ ਦੀ ਆ ਤੇ ਸ਼ਾਇਦ ਮਤਲਬ ਇਹ ਇੱਦਾਂ ਹੀ ਸੀਗਾ ਵੀ ਉੱਥੋਂ ਦਾ ਕਲਚਰ ਇੱਥੇ ਕਿੱਦਾਂ ਗਵਾਚਦਾ ਸੋ ਉਹਨੇ ਆਪਣੇ ਢੰਗ ਦੇ ਨਾਲ ਆਪਣੇ ਲੋਕਾਂ ਨੂੰ ਇਹ ਚੀਜ਼ ਜਿਹੜੀ ਉਹ ਵੀ ਦੱਸੀ ਸੋ ਇਸ ਤਰੀਕੇ ਦੇ ਨਾਲ ਇੱਕ ਵਿਅਕਤੀ ਜਿਹੜਾ ਰਿਕਾਰਡ ਤੇ ਬਣਾਉਂਦਾ ਰਿਕਾਰਡ ਬਣਾਉਣ ਦੇ ਨਾਲ ਦੁਨੀਆਂ ਦੀਆਂ ਅਖਬਾਰਾਂ ਦੇ ਵਿੱਚ ਤੇ ਪਲੱਸ
1: ਇੰਸਪਾਇਰ
0: ਕਰਦਾ ਵਾ ਬਾਕੀਆਂ ਨੂੰ ਵੀ ਕਿਉਂਕਿ ਇਹ ਵਿਸ਼ਾ ਜਿਹਦੇ ਉੱਤੇ ਆਪਾਂ ਬਹੁਤ ਘੱਟ ਗੱਲ ਕਰਦੇ ਹਾਂ ਅਤੇ ਇਹਦੇ ਉੱਤੇ ਸਾਨੂੰ ਵੱਧ ਤੋਂ ਵੱਧ ਗੱਲ ਕਰਨ ਦੀ ਲੋੜ ਹੈ ਇਹ ਕਦੀ ਨਾ ਸੋਚੋ ਤੁਸੀਂ ਆਪਣੇ ਘਰਾਂ ਦੇ ਵਿੱਚ ਆਪਣੇ ਘਰੇਲੂ ਪੱਧਰ ਦੇ ਉੱਤੇ ਕੰਮਾਂ ਕਾਰਾਂ ਦੇ ਉੱਤੇ ਜਾਂ ਕਿਸੇ ਵੀ ਪੱਧਰ ਦੇ ਉੱਤੇ ਇਹ ਨਾ ਸੋਚੋ ਵੀ ਜਿਹੜੀ ਬੰਦਾ ਜਿਹੜਾ ਉਹਨੂੰ ਉਹਦੀ ਕਿਹੜੀ ਗੱਲ ਆ ਬੰਦਾ ਤਾਂ ਸਾਰੀਆਂ ਚੀਜ਼ਾਂ ਦੀ ਖੁੱਲ੍ਹ ਕੇ ਟਾਕਰਾ ਕਰ ਲੈਂਦਾ ਵਾ ਮਰਦਿਆ ਇਹਦੀ ਕਿਹੜੀ ਗੱਲ ਆ ਉਹ ਕੋਈ ਨਹੀਂ ਸਾਰਾ ਕੁਛ ਹੋ ਜਾਂਦਾ ਪਰ ਬੰਦਾ ਹੀ ਆ ਜਿਹੜਾ ਸਾਰਾ ਕੁਛ ਅੰਦਰੋਂ ਅੰਦਰ ਹੀ ਰੱਖ ਕੇ
1: ਅਸੀਂ ਸੰਜੀਦਗੀ ਜੋ ਬਹੁਤ ਮੈਨਲੀ ਟ੍ਰੇਟ ਆ ਉਹਨੂੰ ਇੰਨਾ ਫੈਮਿਨਿਨ ਕਰਤਾ ਕਿ ਲੋਕ ਹੁਣ ਅੰਬੈਰਸਡ ਫੀਲ ਕਰਦੇ ਆ ਨਾ ਇਸ ਚੀਜ਼ ਨੂੰ ਸ਼ੋਅ ਕਰਨ ਤੋਂ ਗੱਲ ਇਹ ਹੈ ਪਰ ਹੁਣ ਇੱਦਾਂ ਹੋਣਾ ਨਹੀਂ ਚਾਹੀਦਾ ਤੁਸੀਂ ਜੇ ਫੀਲ ਕੁਛ ਕਰਦੇ ਹੋ ਤੁਹਾਨੂੰ ਓਬਵੀਅਸਲੀ ਯੂ ਸ਼ੁੱਡ ਸ਼ੇਅਰ ਵਿਦ ਸਮਵਨ ਜੇ ਤੁਹਾਨੂੰ ਕੰਫੀਡੈਂਟ ਹੈ ਤਾਂ ਜ਼ਰੂਰ ਕਰੋ
0: ਹਾਂ ਮੈਂ ਇਹਦੇ 'ਚ ਇੱਕ ਚੀਜ਼ ਹੋਰ ਐਡ ਕਰ ਦੇਣਾ ਵੀ ਇੱਕ ਹੱਦ ਤੱਕ ਇੱਕ ਸਟੇਜ ਤੱਕ ਕਰ ਲਓ
1: ਹਾਂ
0: ਉਹ ਤਾਂ ਇੰਨੀ ਕੁ ਤਾਂ ਬੰਦੇ 'ਚ ਚਾਹੀਦੀ ਹੈ ਨਾ
1: ਹਾਂ
0: ਵੀ ਇੱਕ ਸਟੇਜ ਤੱਕ ਤੁਸੀਂ ਕਰ ਲਓ ਪਰ ਜਦੋਂ ਤੁਹਾਨੂੰ ਲੱਗੇ ਕਿ ਹੁਣ ਇਹ ਟੱਪ ਰਹੀ ਆ ਉਸ ਲੈਵਲ ਤੋਂ ਫਿਰ ਸ਼ੇਅਰ ਕਰ ਦਿਓ
1: ਹਾਂ ਤਕਲੀਫ ਕੋਈ ਵੀ ਹਾਂ ਜੋ ਬਿਆਨ ਕਰਨ ਲਾਇਕ ਹੋਵੇ ਕਰਨੀ ਚਾਹੀਦੀ ਆ ਅੰਦਰ ਨਹੀਂ ਰੱਖਣੀ ਚਾਹੀਦੀ
0: ਬਿਲਕੁਲ ਸੋ 3000 ਮੀਲ ਪੈਦਲ ਚੱਲ ਕੇ ਚੈਰਿਟੀ ਇਕੱਠੀ ਕਰਨਾ ਕਰ ਕੋਈ ਵੀ ਸਕਦਾ ਪਰ ਵੇਖੋ ਆਪਾਂ ਕੰਮ ਛੱਡਾਂਗੇ ਬੰਦਾ ਹੈ ਨਾ ਸਾਡੇ ਕੋਲ 5 ਮੀਲ ਨਹੀਂ ਤੁਰਿਆ ਜਾਂਦਾ ਫਿਰ ਤੁਹਾਨੂੰ ਲੱਗਦਾ ਵੀ ਉਹ ਇਹ ਕੀ ਹੋ ਗਿਆ
1: ਤੁਸੀਂ ਉਹ ਦੇਖੋ ਨਾ ਉਹਦੀ ਫਿਰ ਕੀ ਮੈਂਟਲ ਕੰਡੀਸ਼ਨ ਹੋਣੀ ਆ ਉਹਨੂੰ ਕਿਸ ਲੈਵਲ ਦਾ ਹੈ ਨਾ ਤਲਖ ਮਹਿਸੂਸ ਹੋ ਰਹੀ ਹੋਣੀ ਕਿ ਮੈਂ ਕੁਛ ਕਰਾਂ ਉਹੀ ਨਾ ਚੈਰਿਟੀ ਬਿਗਿਨਸ ਐਟ ਹੋਮ ਉਹਨੇ ਆਪਣੇ ਆਪ ਨੂੰ ਸਾਂਭ ਲਿਆ ਅਤੇ ਸ਼ਾਇਦ ਕਿੰਨੇ ਲੋਕਾਂ ਨੂੰ ਹੋਰ ਨੂੰ ਵੀ ਇੰਸਪਾਇਰ ਕਰਤਾ ਉਸ ਤਰੀਕੇ
0: ਬੇਸਿਕਲੀ ਮੈਨੂੰ ਨਾ ਇੱਕ ਚੀਜ਼ ਹੋਰ ਵੀ ਲੱਗਦੀ ਆਪਾਂ ਜਿਹੜੀ ਸਾਨੂੰ ਹਮੇਸ਼ਾ ਜ਼ਿੰਦਗੀ ਦੇ ਵਿੱਚ ਤੁਹਾਨੂੰ ਪ੍ਰੇਰਣਾ ਦਿੰਦੀ ਰਹੂਗੀ ਹਮੇਸ਼ਾ ਇਹਨੂੰ ਜ਼ਰੂਰ ਪੱਲੇ ਬੰਨ ਕੇ ਰੱਖਿਓ ਵੀ ਜਿਹਦੇ ਕੋਲ ਜਿੰਨੀ ਵੱਡੀ ਜਿਸ ਟਾਈਮ ਦੇ ਉੱਤੇ ਮੁਸੀਬਤ ਆ ਉਹ ਓਨਾ ਹੀ ਵੱਡਾ ਮਾਰਕਾ ਮਾਰ ਸਕਦਾ ਹੁੰਦਾ ਬਸ਼ਰਤੇ ਵੀ ਉਹਨੇ ਉਦੋਂ ਢੇਰੀ ਢਾਉਣੀ ਆ ਕਿ ਉਹਨੇ ਕੁਛ ਵੱਡਾ ਕਰਨਾ ਸੋ ਇਹਦੀ ਕਹਾਣੀ ਦੇ ਵਿੱਚੋਂ ਮੈਨੂੰ ਇੱਕ ਚੀਜ਼ ਜਿਹੜੀ ਸੋਹਣੀ ਲੱਗੀ ਜਿਹੜੀ ਮੈਨੂੰ ਜ਼ਿਆਦਾ ਪੋਜ਼ਿਟਿਵ ਦਿੰਦੀ ਆ ਮੈਸੇਜ ਉਹ ਇਹ ਆ ਕਿ ਇਸ ਤਰੀਕੇ ਦੇ ਨਾਲ ਤੁਸੀਂ ਜਦੋਂ ਤੁਹਾਡੀ ਮੈਂਟਲ ਹੈਲਥ ਤੁਹਾਨੂੰ ਪਤਾ ਵਾ ਵੀ ਤੁਸੀਂ ਮਤਲਬ ਖਰਾਬ ਹੋ ਇਸ ਟਾਈਮ ਦੇ ਉੱਤੇ ਹੈ ਨਾ ਤੁਹਾਨੂੰ ਕੋਈ ਨਹੀਂ ਸਮਝ ਆਉਣ ਰਿਹਾ ਅਤੇ ਤੁਸੀਂ ਬਿਮਾਰ ਹੋ ਇੱਕ ਤਰ੍ਹਾਂ ਦੇ ਨਾਲ
1: ਅਤੇ
0: ਤੁਸੀਂ ਉਸ ਮੌਕੇ ਦੇ ਉੱਤੇ ਆਪਣੀ ਜ਼ਿੰਦਗੀ ਜਿਹੜੀ ਆ ਉਹ ਆਪਣੀ ਵੀ ਸਵਾਰ ਲਈ ਆਪਣੇ ਆਪ ਨੂੰ ਠੀਕ ਕਰ ਲਿਆ ਅਤੇ ਦੂਜਿਆਂ ਦੇ ਵੀ ਠੀਕ ਕਰਤੇ ਸੋ ਇਹ ਚੀਜ਼ ਸਾਨੂੰ ਹਮੇਸ਼ਾ ਨਾਲ ਰੱਖਣੀ ਚਾਹੀਦੀ ਹੈ ਕਿ ਜਦੋਂ ਤੁਹਾਨੂੰ ਲੱਗਦਾ ਤੁਹਾਡੇ ਉੱਤੇ ਕੋਈ ਔਖਾ ਭਾਰਾ ਟਾਈਮ ਚੱਲ ਰਿਹਾ ਉਦੋਂ ਡਟੇ ਰਹੋ ਕਿਉਂਕਿ ਅਗਲਾ ਸਮਾਂ ਬਹੁਤ ਈਜ਼ੀ ਆ ਜਾਣਾ ਅਗਲਾ ਮਤਲਬ ਮੰਨ ਲਓ ਜਦੋਂ ਤੁਸੀਂ ਔਖੇ ਹੋ ਗਏ ਇਸ ਲਾਇਕ ਜਦੋਂ ਆਪਾਂ ਨੈਣਾ ਦੇਵੀ ਦੀ ਚੜ੍ਹਾਈ ਚੜ੍ਹਦੇ ਹਾਂ ਬੰਦੇ ਲੱਗਦਾ ਯਾਰ ਛੱਡੀਏ ਯਾਰ ਪਰ ਜਦੋਂ ਤੁਸੀਂ ਵਾਪਸ ਆਉਂਦੇ ਹੋ ਕਿੰਨਾ ਤੁਸੀਂ ਵਧੀਆ ਰਿਲੈਕਸ ਤੁਸੀਂ ਫੀਲ ਕਰਦੇ ਹੋ ਸੋ ਤੁਹਾਨੂੰ ਲੱਗਦਾ ਵੀ ਤੁਸੀਂ ਯਾਰ ਕਰ ਲਿਆ ਤੁਸੀਂ ਵਾਕਈ ਕੁਛ ਕੀਤਾ ਅਤੇ ਇਸੇ ਤਰ੍ਹਾਂ ਦੇ ਨਾਲ ਕੋਈ ਮੁਸੀਬਤ ਹੈ ਤਾਂ ਉਦੋਂ ਤੁਸੀਂ ਜੇ ਡਟੇ ਰਹਿੰਦੇ ਹੋ ਤਾਂ ਇਹਦਾ ਮਤਲਬ ਕਿ ਓਨਾ ਹੀ ਵਧੀਆ ਜ਼ਿੰਦਗੀ ਤੁਹਾਨੂੰ ਸਬਕ ਸਿਖਾ ਕੇ ਜਾਊਗੀ ਉਹ ਚਾਹੇ ਤੁਹਾਡੇ ਕਾਰੋਬਾਰਾਂ ਦੇ ਘਾਟੇ ਨੇ ਚਾਹੇ ਜ਼ਿੰਦਗੀ 'ਚ ਪਰੇਸ਼ਾਨੀਆਂ ਨੇ ਕੋਈ ਦੁੱਖ ਤਕਲੀਫ ਹੈ ਕੋਈ ਕਿਸੇ ਤਰ੍ਹਾਂ ਦਾ ਅਤੇ ਉਦੋਂ ਉਹੀ ਮੌਕਾ ਵਾ ਡਟ ਜਾਓ ਭਾਈ, ਡਟ ਜਾਓ, ਬਾਕੀ ਸਾਰੇ ਤੁਸੀਂ
1: ਡਟੋਗੇ ਨਹੀਂ ਛੱਡਣੀ ਬਈ, ਕ੍ਰੀਜ਼ ਨਹੀਂ ਛੱਡਣੀ,
0: ਹੁਣ ਆਪ ਬੰਦਾ ਡਟ ਗਿਆ ਤੇ ਵੇਖ ਲਓ ਬਾਕੀ ਵੀ ਸਾਰੇ ਸਕਾਟਿਸ਼ ਉਹਦੇ ਨਾਲ ਖੜ ਗਏ ਹਨਾ, ਤੇ ਹੁਣ ਸਾਰਾ ਕੁਝ ਹੋ ਗਿਆ,
1: ਦੁਨੀਆ ਦੀ ਕੋਈ ਪ੍ਰੋਬਲਮ ਨਾਇਆਬ ਨਹੀਂ ਨਾ, ਤੁਸੀਂ ਤੁਹਾਨੂੰ ਬਸ ਇੱਕ ਵਾਰੀ ਕਹਿਣ ਦੀ ਲੋੜ ਆ ਕਿ ਆਈ ਐਮ ਗੋਇੰਗ ਥਰੂ ਸਮਥਿੰਗ, ਤੁਹਾਨੂੰ ਆਪਣੀ ਕਮਿਊਨਿਟੀ ਮਿਲ ਜਾਂਦੀ ਹੈ, ਲੋਕ ਤੁਹਾਨੂੰ ਮਿਲ ਜਾਂਦੇ ਜਿਨ੍ਹਾਂ ਨੇ ਉਹ ਹੰਢਾਇਆ ਵਕਤ ਜਾਂ ਤੁਹਾਡੇ ਨਾਲ ਹੰਢਾ ਰਹੇ ਆ, ਜਾਂ ਫਿਰ ਉਹ ਥੋੜ੍ਹੇ ਜਿਹੇ ਤੁਹਾਡੇ ਤੋਂ ਦੋ ਕੁ ਲੈਵਲ ਪਿੱਛੇ ਹੀ ਨੇ ਅਤੇ ਇੰਸਪੀਰੇਸ਼ਨ ਲੈ ਕੇ ਸ਼ਾਇਦ ਉਹ ਪਹਿਲਾਂ ਹੀ ਥੋੜ੍ਹੇ ਬੈਟਰ ਹੋ ਜਾਣ, ਕਿ ਉਹੀ ਗੱਲ ਆ ਕਿ ਜਿੰਨਾ ਤੁਸੀਂ ਆਪਣੇ ਆਪ ਨੂੰ
0: ਤਪਾਓਗੇ,
1: ਹਾਂ ਤਪਾਓਗੇ ਤਾਂ ਯੂ ਵਿਲ ਬੀ ਬੈਟਰ।
0: ਹਾਂ ਲੋਹਾ ਜਦੋਂ ਚੰਗੀ ਤਰ੍ਹਾਂ ਦੇ ਨਾਲ ਮੰਨ ਲਓ ਲਾਲ ਹੀ ਨਹੀਂ ਹੋਊਗਾ, ਗਰਮੀ ਨਹੀਂ ਹੋਊਗਾ, ਤੇ ਉਹਦਾ ਉਹਦਾ ਬਣਨਾ ਵੀ ਕੀ ਆ, ਉਹਦਾ ਆਕਾਰ ਨਹੀਂ ਨਾ ਸਹੀ ਲੈਣਾ ਉਹਨੇ, ਉਹਨੇ ਫਿਰ ਉਹ ਫਿਰ ਟੁੱਟਣਾ ਹੀ ਆ ਉਹਨੇ, ਇੱਕ ਵਾਰੀ ਮਤਲਬ ਤਪ ਲੈਣ ਦੋ ਜ਼ਿੰਦਗੀ ਦੇ ਵਿੱਚ। ਮੈਂ ਕਹਿੰਦਾ ਵੀ ਜਦੋਂ ਮੰਨ ਲਓ ਹੁਣ ਹਰ ਇੱਕ ਸਾਡੀ ਹਰ ਇੱਕ ਬੰਦੇ ਦੀ ਇੱਕ ਜਰਨੀ ਆ, ਹਰ ਇੱਕ ਬੰਦੇ ਦੀ ਆਪਣੀ ਆਪਣੀ ਕਹਾਣੀ ਆ, ਪਰ ਤੁਸੀਂ ਸੋਚੋ ਵੀ ਹਰ ਇੱਕ ਬੰਦੇ ਦੀ ਲਾਈਫ ਦੇ ਵਿੱਚ ਇੱਕ ਟਾਈਮ ਤਾਂ ਇੱਦਾਂ ਦਾ ਚਾਹੀਦਾ ਹੈ ਨਾ, ਜਦੋਂ ਉਹ ਪੂਰਾ ਮਤਲਬ ਐਂ ਪੀਕ ਦੇ ਉੱਤੇ ਉਹਨੂੰ ਲੱਗੇ ਵੀ ਯਾਰ ਮੈਂ ਮਤਲਬ ਖਤਮ ਹੋ ਚੱਲਿਆ, ਮੈਂ ਪੀਕ 'ਤੇ ਮੈਂ, ਅਤੇ ਫਿਰ ਜਾ ਕੇ ਉਹਦੀ ਜ਼ਿੰਦਗੀ ਨੂੰ ਆਕਾਰ ਉਨਾ ਹੀ ਸੋਹਣਾ ਮਿਲੂਗਾ। ਜੇ ਅਸੀਂ ਕਹੀਏ ਵੀ ਸਾਡੀ ਜ਼ਿੰਦਗੀ ਸੌਖੀ ਸੌਖੀ ਜੀ, ਸਖਾਲੀ ਸਖਾਲੀ ਜੀ, ਅਤੇ ਫਿਰ ਮਤਲਬ ਉੱਦਾਂ ਦਾ ਹੀ ਫਿਰ ਤਾਂ ਮਤਲਬ ਆਮ ਤੁਸੀਂ ਮਤਲਬ ਆਏ ਗਏ ਜੇ ਉਹ ਤੁਸੀਂ
1: ਵੋਟ ਇਜ਼, ਜਦ ਤੱਕ ਉਹ ਨਹੀਂ ਆ ਜਾਂਦਾ ਨਾ ਤੁਹਾਡੀ ਲਾਈਫ ਦੇ ਅੰਦਰ ਪੁਆਇੰਟ ਕਿ ਵੋਟ ਇਜ਼ ਦੇਅਰ ਟੂ ਲੂਜ਼, ਹੁਣ ਇਸ ਤੋਂ ਮਾੜਾ ਕਿਆ ਹੀ ਹੋ ਜਾਏਗਾ, ਉਸ ਤੋਂ ਬਾਅਦ ਤੁਸੀਂ ਫਿਰ ਉਹ ਤਰੱਕੀ ਵਾਲੀ ਪੌੜੀ 'ਤੇ ਚੜ੍ਹਨਾ ਸ਼ੁਰੂ ਕਰਦੇ ਹੋ, ਇੱਕ ਲੈਵਲ ਤੱਕ ਡਾਊਨ ਜਾਣਾ ਪੈਂਦਾ, ਵਿੱਚ ਵਿਚਾਲੇ ਕੰਮ ਨਹੀਂ ਹੋ ਪੈਂਦਾ।
0: ਬਿਲਕੁਲ
1: ਬਾਬਾ ਰਣਜੋਤ ਕੀ ਜੈ।
0: ਸੋ ਅੱਜ ਦਾ ਵਿਚਾਰ, ਅੱਜ ਦਾ ਕੀ ਪ੍ਰਵਚਨ,
1: ਪ੍ਰਵਚਨ
0: ਅੱਜ ਦਾ ਪ੍ਰਵਚਨ ਇਹ ਆ ਕਿ ਤੁਸੀਂ ਰੱਬ ਕੋਲੋਂ ਇਹ ਅਰਦਾਸ ਕਰਿਆ ਕਰੋ ਕਿ ਸਾਨੂੰ ਵੱਡੀ ਤੋਂ ਵੱਡੀ ਦੇ ਮੁਸੀਬਤ, ਸਾਨੂੰ ਵੱਡੇ ਤੋਂ ਵੱਡਾ ਸਾਨੂੰ ਚੈਲੰਜ ਦੇ, ਪਰ ਉਹਦੇ ਨਾਲ ਟੱਕਰਾ ਕਰਨ ਦੀ ਹਿੰਮਤ ਵੀ ਦੇ। ਇਹ ਨਾ ਮੰਗੋ ਵੀ ਮੇਰੀ ਜ਼ਿੰਦਗੀ 'ਚ ਪਰੇਸ਼ਾਨੀਆਂ ਨਾ ਆਉਣ, ਦੂਰ ਰੱਖ ਮੈਨੂੰ, ਮੈਨੂੰ ਸੌਖੀ ਸੌਖੀ ਜੀ ਮੇਰੀ ਜ਼ਿੰਦਗੀ ਕਰ ਦੇ,
1: ਹੈ ਨਾ, ਮਜ਼ੇਦਾਰ ਨਹੀਂ ਗਾ
0: ਉਹ, ਫਿਰ ਕੀ ਫਿਰ ਮਜ਼ਾ ਕੀ ਹੋਇਆ ਫਿਰ। ਤੇ ਕਹਿੰਦੇ ਨੇ ਕਿ ਵੀਰ ਜੀ ਇੱਕ ਹੋਰ ਚੰਗੀ ਗੱਲ ਹੋਈ, ਮੇਰੇ ਬ੍ਰਦਰ ਦਾ ਚਾਈਲਡਹੁੱਡ ਫਰੈਂਡ ਇੰਡੀਆ ਤੋਂ ਆਇਆ ਸੀ ਅਤੇ ਉਹ ਸਾਰੀ ਫੈਮਿਲੀ ਮਿਲਣ ਲਈ ਆਈ, ਈਵਨਿੰਗ ਲੱਗ ਰਿਹਾ ਸੀ ਕਿ ਮੇਰੇ ਭਰਾ ਹੀ ਮੈਨੂੰ ਮਿਲਣ ਆ ਗਏ। ਇਹ ਚੀਜ਼ ਇੱਕ ਇੱਕ ਕੁੜੀ ਇਹ ਚੀਜ਼, ਇੱਕ ਔਰਤ ਇਹ ਚੀਜ਼ ਸਮਝ ਸਕਦੀ ਹੈ ਵੀ ਉਹਦੇ ਕਿਸੇ ਦੇ ਭਰਾ ਦਾ ਪੇਕਿਆਂ ਤੋਂ ਕਿਸੇ ਦਾ ਆਉਣਾ ਕੀ ਹੁੰਦਾ। ਇਹਨਾਂ ਦੇ ਮੈਸੇਜ 'ਚੋਂ ਉਹ ਚੀਜ਼ ਤੁਸੀਂ ਮਹਿਸੂਸ ਕਰ ਸਕਦੇ ਹੋ। ਅਤੇ ਥੈਂਕ ਯੂ ਜੀ, ਮੈਂ ਮਾਫ਼ੀ ਚਾਹੁੰਦਾ, ਹੁਣ ਹੋਰ ਕਾਲ ਆਪਾਂ ਨਹੀਂ ਲੈ ਪਾਵਾਂਗੇ ਕਿਉਂਕਿ ਸਾਡੇ ਨਾਲ ਔਲਰੇਡੀ 4 ਕਾਲਰ ਨੇ ਅਤੇ ਆਪਾਂ ਸਿਰਫ ਇਹਨਾਂ ਦੇ ਨਾਲ ਹੀ ਗੱਲ ਕਰ ਪਾਵਾਂਗੇ।
1: ਮੈਂ ਕਰ ਲਈ ਜੀ ਸਟੋਪ ਵਾਚ ਔਨ ਆਪਣੀ, ਤੁਸੀਂ ਲੈ
0: ਲਈ, ਚਲੋ
1: ਲਿਆਓ ਜੀ
0: 000, ਤੁਸੀਂ ਆਉਂਦੇ ਰਹੋ ਜੀ।
2: ਸਤਿ ਸ਼੍ਰੀ ਅਕਾਲ ਬਾਈ ਜੀ।
0: ਜੀ ਸਤਿ ਸ਼੍ਰੀ ਅਕਾਲ ਜੀ।
2: ਮੈਨੂੰ ਨਾ ਰੇਡੀਓ ਸੁਣਨ ਨੂੰ ਅਰਾਊਂਡ 5 ਸਾਲ ਹੋ ਗਏ ਜੀ।
1: ਬਿਊਟੀਫੁਲ।
2: ਤੇ ਹੁਣ ਮੈਂ ਆਪਦੀ ਪਾਵਰ ਨੂੰ ਕੱਢਿਆ ਜੀ ਭਾਈ, ਹੁਣ ਕਾਲ ਕਰਨਾ ਸ਼ੁਰੂ ਕਰੀਏ।
0: ਬਹੁਤ
2: ਟਾਈਮ ਹੋ ਗਿਆ।
0: ਗੁੱਡ ਗੁੱਡ। ਇਹ ਤੁਸੀਂ ਆਪਣਾ ਕਹਿ ਲਓ ਵੀ ਡਰ ਤੁਸੀਂ ਲਾਇਆ, ਇੱਕ ਤੁਸੀਂ ਇਹ ਅੰਦਰੋਂ ਹਵਾ ਜਿਹੜਾ ਦੂਰ ਕਰ ਲਿਆ।
2: ਸਾਰੇ ਲਿਸਨਰ ਨੂੰ ਮੈਨੂੰ ਲੱਗਦਾ ਜੀ, ਮੈਨੂੰ ਲੱਗਦਾ ਬਹੁਤ ਲਿਸਨਰ ਹੋਣਗੇ, 1000 of 1000, ਪਰ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਜੀ ਕਾਲ ਕਰਨੀ ਜ਼ਰੂਰੀ ਹੈ, ਇੱਕ ਅੱਧੀ ਵਾਰ ਮਹੀਨੇ 'ਚ ਇੱਕ ਜਾਂ 2 ਵਾਰ ਤੁਸੀਂ ਕਾਲ ਜ਼ਰੂਰ ਕਰੋ। ਹਾਂਜੀ, ਰੇੜੀ ਨੂੰ ਜੋ ਵੀ ਪਿਆਰ ਕਰਨ ਵਾਲੇ।
0: ਗੁੱਡ ਨਹੀਂ, ਥੈਂਕ ਯੂ। ਤੁਹਾਡਾ ਨਾਂ ਕੀ ਤੁਹਾਡਾ ਭਾਅ ਜੀ?
2: ਮੰਨਾ ਜੀ, ਮੈਨੂੰ ਮੰਨਾ ਹੀ ਕਹਿੰਦੇ ਆ ਜੀ, ਫੁੱਲ ਨਾਮ ਹੈ ਮੈਂ ਮਨਿੰਦਰਜੀਤ, ਪਰ ਮੰਨਾ ਜੀ ਮੇਰਾ ਨਿਕਨੇਮ ਹੈ ਥਾ।
0: ਨਹੀਂ ਬਹੁਤ ਸੋਹਣਾ ਹੈ, ਥੈਂਕ ਯੂ। ਮੇਰਾ ਬੰਚ ਨਾ ਹੀ ਏਡਾ ਵਧੀਆ ਲੱਗਦਾ ਮੰਨਾ। ਤੇ
2: ਧੰਨਵਾਦ ਜੀ।
0: ਕੀ ਸੁਣਾਓਗੇ ਅੱਜ?
2: ਇਹ ਮੇਰੇ ਵਲਵਲੇ ਆ ਜੀ, ਮੇਰੇ ਵਲਵਲੇ ਆ ਦਿਲ ਦੇ, ਜੋ ਮੈਨੂੰ ਚੰਗਾ ਲੱਗਦਾ ਵੀ ਭਾਈ ਇਹ ਹੋਣਾ ਚਾਹੀਦਾ।
0: ਗੁੱਡ। ਨਹੀਂ ਉਹ ਤੁਹਾਡੀਆਂ ਗੱਲਾਂ ਤੋਂ ਹੀ ਉਹ ਚੀਜ਼ ਫੀਲ ਹੋ ਰਹੀ ਹੈ।
1: ਦੈਟ ਇਜ਼ ਰਾਈਟ, ਸਹੀ ਗੱਲ ਹੈ। ਫਿਰ ਕੀ ਸ਼ੇਅਰ ਕਰੂੰਗੇ, ਕੀ ਸਾਂਝਾ ਕਰੂੰਗੇ ਸਾਡੇ ਨਾਲ?
2: ਕ੍ਰਿਸ਼ਨ, ਤੁਹਾਡੀ ਵੀ ਤਾਰੀਫ ਕਰਨੀ ਹੈ ਜੀ ਮੈਂ, ਮਤਲਬ ਤੁਹਾਨੂੰ 4 ਮਹੀਨੇ ਹੋ ਗਿਆ ਆਏ ਨੂੰ ਜੀ।
1: ਜੀ ਤਕਰੀਬਨ ਜੀ।
2: ਹਾਂਜੀ, ਤੁਹਾਡੇ ਫੈਕਟਸ, ਤੁਹਾਡੀ ਇਨਫੋਰਮੇਸ਼ਨ ਬਹੁਤ ਵਧੀਆ ਲੱਗਦੀ ਹੈ
1: ਜੀ। ਸ਼ੁਕਰੀਆ ਜੀ, ਥੈਂਕ ਯੂ, ਥੈਂਕ ਯੂ ਸੋ ਮਚ।
0: ਇਹ ਤਾਰੀਫ ਵਾਲੇ ਆਪਾਂ ਟਾਈਮ ਵਿੱਚ ਨਹੀਂ ਕਾਊਂਟ ਕਰਨਾ
1: ਇਹਦੇ ਨਾਲ। ਦੇਖੋ ਟਾਈਮਰ ਫੇਰ ਵੀ ਆ।
0: ਨਹੀਂ ਨਹੀਂ ਨਹੀਂ ਯਾਰ, ਨਿਕ ਤੇ ਗ੍ਰੇਸ ਆਪਾਂ ਦੇਣੀ ਹੈ।
2: ਨਹੀਂ ਅੱਜ ਫਰਾਈਡੇ ਹੈ ਜੀ, ਅੱਜ ਫਰਾਈਡੇ
1: ਹੈ। ਅੱਜ ਥੈਂਕ ਗੋਡ ਇਟਸ ਫਰਾਈਡੇ ਯਾਰ।
0: ਅੱਜ ਫਰਾਈਡੇ
1: ਡਨ ਹੋ ਗਿਆ ਮੰਨਾ ਜੀ। ਹੋਰ ਦੱਸੋ,
0: ਅੱਜ ਫਰਾਈਡੇ ਆ, ਅੱਜ ਹੋਊਗੀ ਫਿਸ਼ ਫਰਾਈ?
2: ਤੇ ਤੁਹਾਡੀ ਇੱਕ ਗੱਲ ਮੈਨੂੰ ਬਹੁਤ ਵਧੀਆ ਲੱਗੀ, ਜਿਹੜੀ ਆਈਮੈਕਸ ਤੇ ਨਾ ਆਪਾਂ ਕੋਈ ਰਿਲੇਟ ਗੱਲ ਕੀਤੀ ਸੀ, ਤੇ ਉਹ ਮੈਂ ਸਪੈਸ਼ਲੀ ਜਾਣਾ ਵੇਖਣ।
1: ਓ ਗੁੱਡ ਗੁੱਡ।
2: ਆਪਣੇ ਮੈਲਬਨ ਚ ਮਿਲਦਾ ਇਹ ਕਿੱਥੇ ਸਪੈਸ਼ਲੀ? ਮੈਂ ਸਰਚ ਕੀਤੀ ਸੀ ਬਟ ਕਿੱਥੇ ਸਪੈਸ਼ਲ?
1: ਮੈਲਬਨ ਦਾ ਮਿਊਜ਼ੀਅਮ ਦੇ ਅੰਦਰ ਹੀ ਹੈ ਜੀ ਆਈਮੈਕਸ। ਤੇ ਹਾਂ ਹਾਂ ਦੇਖਿਓ ਦੁਨੀਆ ਦੇ ਅੰਦਰ 70 ਹੀ ਥੀਏਟਰ ਨੇ ਤੇ ਸਭ ਤੋਂ ਵੱਡੇ 5 ਨੇ ਉਹਨਾਂ ਵਿੱਚੋਂ 1 ਮੈਲਬਨ ਆ ਸੋ ਡੂ ਵਾਚ ਸਮਥਿੰਗ
2: ਉਹ ਕਲਿੱਕ ਕਰ ਗਈ ਜੀ ਮੇਰੇ ਦਿਮਾਗ 'ਚ ਮੇਰੇ ਚੱਲ ਰਿਹਾ ਜੀ ਬਸ ਉਹ ਬੈਕ ਐਂਡ ਤੇ
0: ਗੁੱਡ ਗੁੱਡ ਗੁੱਡ ਜੀ ਗੁੱਡ ਨਾਈਸ ਕੀ ਸੁਣਾਓਗੇ ਫਿਰ ਅੱਜ ਤੁਸੀਂ
2: ਮੈਂ ਬਸ ਵਧੀਆ ਗੱਲਾਂ ਹੀ ਕਰਨੀਆਂ ਜੀ ਬਸ
0: ਅੱਛਾ ਵਧੀਆ ਗੁੱਡ ਗੁੱਡ ਗੁੱਡ ਗੁੱਡ ਗੁੱਡ ਕੀ ਕੀ ਇਸ ਹਫਤੇ
2: ਕੀ ਕਰਨੀ ਹੈ
0: ਹਾਂਜੀ ਇਸ ਹਫਤੇ
1: ਕੀ ਬੈਸਟ ਹੋਇਆ ਤੁਹਾਡੇ ਨਾਲ
2: ਮੇਰੇ ਮੰਮਾ ਡੈਡੀ ਆਏ ਇੰਡੀਆ ਤੋਂ
1: ਓ ਅਮੇਜ਼ਿੰਗ
2: ਦੈਟ ਇਜ਼ ਆਉਂਦੇ ਜਾਂਦੇ ਰਹਿੰਦੇ ਆ ਬਟ ਉਹ 2.5 ਸਾਲ ਬਾਅਦ ਆਏ ਆ
0: ਓਕੇ ਖੁਸ਼ੀਆਂ
2: ਫਿਰ ਤੇ ਮੈਂ ਕਹਿਣਾ ਹੁੰਦਾ ਬਿਲਕੁਲ ਜੀ ਵੀ ਸਾਨੂੰ ਵੀ ਸੇਵਾ ਕਰਨ ਦਾ ਮੌਕਾ ਮਿਲੂਗਾ ਜੀ
0: ਗੁੱਡ ਗੁੱਡ ਗੁੱਡ ਗੁੱਡ ਗੁੱਡ
2: ਤੇ ਕਿਉਂਕਿ ਬਜ਼ੁਰਗਾਂ ਦੀ ਸੇਵਾ ਬਹੁਤ ਜ਼ਰੂਰੀ ਆ ਜੀ
1: ਜੀ ਬਿਲਕੁਲ
2: ਇੱਕ ਤਾਂ ਉਹਨਾਂ ਨੇ ਸਾਡੇ ਲਈ ਬਹੁਤ ਕੁਛ ਕੀਤਾ ਤੇ ਹੁਣ ਸਾਡਾ ਵੀ ਫਰਜ਼ ਬਣਦਾ ਉਹਨਾਂ ਲਈ ਕਰੀਏ
0: ਜੀ
2: ਕਿਉਂਕਿ ਮੇਰਾ ਬੱਚਾ ਹੈ ਹੁਣ 11 ਸਾਲ ਦਾ ਤੇ 4 ਸਾਲ ਪੁਰਾਣੀ ਗੱਲ ਹੈ ਤੇ ਉਹ ਗੱਲਾਂ ਦੇ ਗੱਲਾਂ ਵਿੱਚ ਨਿਕਲੀ ਵੀ ਭਾਈ ਤੁਸੀਂ ਤਾਂ ਕਹਿੰਦੇ ਤੁਸੀਂ ਤਾਂ ਏਜਡ ਕੇਅਰ ਜਾਇਆ ਕਰੋਗੇ ਤੇ ਉੱਥੇ ਮੈਂ ਤੁਹਾਨੂੰ ਲੁੱਕ ਆਫਟਰ ਕਰਿਆ ਕਰੂੰ ਕਹਿੰਦਾ ਵੀ ਉੱਥੇ ਮਿਲਣ ਆ ਜਾ ਕਰੋ ਇੱਕ ਥਾਟ ਆ ਨਾ
0: ਹਾਂਜੀ
2: ਪਰ ਹੁਣ ਹੁਣ ਮੈਂ ਉਹ ਚੀਜ਼ ਨੂੰ ਪੋਜ਼ਿਟਿਵ ਲੈਣਾ ਵੀ ਜੇ ਹੁਣ ਮੇਰਾ ਬੱਚਾ ਮੈਨੂੰ ਦੇਖੂਗਾ ਵੀ ਮੈਂ ਆਪਦੇ ਮੰਮ ਡੈਡ ਦੀ ਹੈਲਪ ਕਰ ਰਿਹਾ ਕੁਛ ਨਾ ਕੁਛ ਉਹਦੇ ਬ੍ਰੇਨ ਚ ਵੀ ਜਾਊਗਾ ਨਹੀਂ ਬਈ ਮੇਰੇ ਮੰਮੀ ਡੈਡੀ ਤਾਂ ਏਜ ਪੇਰੈਂਟਸ ਨੇ ਉੱਥੇ ਏਜ ਕੇਅਰ ਨਹੀਂ ਜਾਣਗੇ ਵੀ ਐਟ ਲੀਸਟ ਵੀ ਮੇਰੇ ਡੈਡ ਨੇ ਕੀਤਾ ਤੇ ਮੈਨੂੰ ਵੀ ਕੁਛ ਨਾ ਕੁਛ ਕਰਨਾ ਚਾਹੀਦਾ
0: ਬਿਲਕੁਲ
2: ਬਿਲਕੁਲ ਕਿਉਂਕਿ ਹਾਂਜੀ ਕਿਉਂਕਿ ਇਸ ਜਿੱਥੇ ਆਪਾਂ ਰਹਿ ਰਹੇ ਹਾਂ ਚਲੋ ਜੀ ਇਹਨਾਂ ਨੂੰ ਆਪਾਂ ਗਲਤ ਨਹੀਂ ਕਹਿੰਦੇ ਇਹਨਾਂ ਦੀ ਸੋਸਾਇਟੀ ਆਪਦੀ ਇਹਨਾਂ ਦਾ ਆਪਦਾ ਲਾਈਫ ਸਟਾਈਲ ਆ
0: ਜੀ ਨਹੀਂ ਚਲੋ ਜਿੱਦਾਂ ਜਿਹੜਾ ਜਿੱਦਾਂ ਦਾ ਉਹ ਵੀ ਇੱਕ ਬੈਸਟ ਚੀਜ਼ ਆ ਵੀ ਜਿਹੜਾ ਆਪਾਂ ਉਹਨੂੰ ਕਨਸੈਪਟ ਨੂੰ ਬਿਲਕੁਲ ਹੀ ਨਹੀਂ ਆਪਾਂ ਨਕਾਰ ਸਕਦੇ ਕਿਉਂਕਿ ਜਿਹਦਾ ਕੋਈ ਹੈ ਹੀ ਨਹੀਂ ਘਰ 'ਚ ਲੁੱਕ ਆਫਟਰ ਕਰਨ ਵਾਲਾ ਉਹਦੇ ਲਈ ਤਾਂ ਉਹ ਬੈਸਟ ਆਪਸ਼ਨ ਹੈ
2: ਬਜ਼ੁਰਗਾਂ ਦੀ ਸੇਵਾ ਜੀ ਬਾਅਦ ਚ ਫਿਰ ਆਪਾਂ ਪਛਤਾਉਂਦੇ ਰਹਿੰਦੇ ਆ ਯਾਰ ਮੈਂ ਆਹ ਕਰ ਲੈਂਦਾ ਉਹ ਕਰ ਲੈਂਦਾ ਉਦੋਂ ਪਹਿਲਾਂ ਜੋ ਮੇਰੇ ਥਾਟ ਆ ਜੀ
0: ਨੇ ਬਹੁਤ ਸੋਹਣੇ ਥੋਟ ਹੈ ਜੀ ਥੈਂਕ ਯੂ ਤੁਹਾਡਾ
1: ਥੈਂਕ ਯੂ
0: ਕਾਲ ਕਰਨ ਦੇ ਲਈ
1: ਬਹੁਤ
0: ਮਿਹਰਬਾਨੀ ਜੀ
2: ਬਟ ਇਹ ਹੈ ਜੀ ਵੀ ਹਾਂਜੀ ਰੇਡੀਓ ਜਾਂ ਕੋਈ ਵੀ ਇਨਫੋਰਮੇਸ਼ਨ ਆ ਤੁਹਾਨੂੰ ਬਦਲਦੀ ਆ
0: ਜੀ ਥੈਂਕ ਯੂ
2: ਤੁਸੀਂ ਉਹ ਡੇਲੀ ਜੋ ਮੈਂ ਫੀਲ ਕਰਦਾ ਜੀ ਵੀ ਤੁਹਾਨੂੰ ਜੇ ਅੱਛਾ ਤੁਸੀਂ ਸੁਣੋਗੇ 100% ਨਹੀਂ ਤਾਂ 5-10% ਤਾਂ ਤੁਹਾਨੂੰ ਉਹ ਚੀਜ਼ ਅਸਰ ਕਰਦੀ ਹੈ
0: ਜੀ ਨਹੀਂ ਹੁੰਦਾ ਜੀ ਕੁਝ ਵੀ ਚੰਗਾ ਤੁਸੀਂ ਸੁਣਦੇ
1: ਹੋ ਕੁਝ ਨਾ ਕੁਝ ਇਨਸਪਾਇਰ ਕਰਦਾ ਹੋ
0: ਤੇ ਉਹ ਚੀਜ਼ ਤੁਹਾਨੂੰ ਜ਼ਰੂਰ ਕੁਛ ਨਾ ਕੁਛ ਮਾੜਾ ਕਰਦੇ ਹੋ ਤੇ ਮਾੜਾ ਅਸਰ ਕਰਦਾ ਚੰਗਾ ਕਰਦੇ ਹੋ ਚੰਗਾ ਕਰਦਾ ਤੇ ਨਹੀਂ ਥੈਂਕ ਯੂ ਥੈਂਕ ਯੂ ਮੰਨਾ ਜੀ
1: ਥੈਂਕ ਯੂ
0: ਕਿਹੜਾ ਦਿਨ ਕਿਹੜਾ ਵਧੀਆ ਤੁਹਾਡਾ ਹਫਤੇ ਦਾ
2: ਅੱਜ ਫਰਾਈਡੇ ਦਾ ਜੀ ਮੈਂ ਕਹਿੰਦਾ ਹਾਂ ਜੀ ਫਰਾਈਡੇ ਦਾ ਦਿਨ ਤਾਂ ਜੀ ਵਿਆਹ ਨਾਲੋਂ ਜ਼ਿਆਦਾ ਚਾਹ ਹੁੰਦਾ ਜੀ
0: ਗੁੱਡ ਗੁੱਡ ਗੁੱਡ ਤੇ ਕਿਹੜਾ ਕਿਹੜਾ ਸਭ ਤੋਂ ਵੱਧ ਕਿਹੜਾ ਤੁਹਾਨੂੰ ਬੋਝ ਕਿਹੜਾ ਦਿੰਦਾ ਭਾਰਾ ਕਿਹੜਾ ਲੱਗਦਾ
2: ਥੋੜਾ ਮੰਡੇ ਲੱਗਦਾ ਜੀ ਬਲੱਡੀ ਮੰਡੇ ਕਹਿੰਦਾ ਹੁੰਦਾ ਮੈਂ ਜਦੋਂ ਮੈਂ ਆਪਦੇ ਕਸਟਮਰਾਂ ਤੇ ਜਾਣਾ ਮੈਂ ਕਿਹਾ ਜੀ ਬਲੱਡੀ ਮੰਡੇ
0: ਮੰਡੇ ਆਰਟਿਸਟ ਹੈ
1: ਥੈਂਕ ਯੂ ਸੋ ਮਚ
2: ਬਹੁਤ ਚਾਹ ਹੁੰਦਾ ਜੀ ਤੁਹਾਡਾ ਰੇਡੀਓ ਜੀ ਨੋ ਡਾਊਟ ਹਾਂਜੀ ਰੇਡੀਓ ਇਜ਼ ਦਾ ਬੈਸਟ ਜੀ
0: ਬਲਜੀਤ ਕੌਰ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਆਉਂਦੇ ਰਹੋ
3: ਪੜ੍ਹਾਈ
0: ਪੜ੍ਹਾਈ ਚ ਵੀ ਫਿਰ ਕੁੜੀ ਠੀਕ ਹੈ
3: ਹਾਂਜੀ ਪਤਾ ਸੀ ਵੀ ਉਹਨੂੰ ਮਿਲਣਾ ਕਿਉਂਕਿ ਟੀਚਰ ਨੇ ਕਿਹਾ ਸੀ ਉਹਨੂੰ ਦੱਸਣਾ ਨੀ ਤੇ ਉਹ ਤਾਂ ਬਹੁਤ ਹੀ ਜ਼ਿਆਦਾ ਐਕਸਾਈਟਿਡ ਸੀਗੀ
0: ਓਕੇ ਓਕੇ ਗੁੱਡ
1: ਗੁੱਡ ਦੈਟਸ ਨਾਈਸ
3: ਹਾਂਜੀ ਤੇ ਨਾਲ ਦੀ ਨਾਲ ਇੱਕ ਹੋਰ ਉੱਥੇ ਹੋਇਆ ਕਿ ਆਪਾਂ ਜਦੋਂ 100% ਬੱਚੇ ਦੀ ਹੁੰਦੀ ਹੈ ਕਿ ਤੁਸੀਂ ਰੋਜ਼ ਜਾਂਦੇ ਹੋ ਸਕੂਲ ਅਟੈਂਡੈਂਸ ਤੇ ਉੱਥੇ ਦੋ ਬ੍ਰਦਰ ਸੀਗੇ ਤੇ ਦੋਨਾਂ ਨੂੰ ਨਾ ਉਹ ਆਰਗੇਨਾਈਜੇਸ਼ਨ ਉਹ ਰਨ ਕਰਦੀ ਬਾਈਕ ਦਿੰਦੀ ਹੈ ਸਾਈਕਲ ਤੇ ਉਹ ਦੋਨਾਂ ਬ੍ਰਦਰਸ ਨੂੰ ਨਿਕਲੇ ਸਾਈਕਲ ਪ੍ਰਾਈਜ਼ ਐਜ਼ ਅ ਪ੍ਰਾਈਜ਼
0: ਜੀ
1: ਓਏ ਵਾਹ
3: ਮੈਂ ਕਿਹਾ ਵਾਹ ਵੀ ਲੱਕੀ ਫੈਮਿਲੀ ਦੋਨਾਂ ਨੂੰ ਨਿਕਲੇ ਸਰ
0: ਅੱਛਾ ਅਲੱਗ ਅਲੱਗ ਨਿਕਲੇ ਤੇ ਦੋਨੋਂ ਨੂੰ ਮਿਲ ਗਏ
3: ਹਾਂਜੀ ਅਲੱਗ ਅਲੱਗ ਨਿਕਲੇ ਬਟ ਉਹਨਾਂ ਦੇ ਨੇਮ ਉਹਨਾਂ ਨੇ ਜਿਵੇਂ ਆਪਾਂ ਪਰਚੀ ਪਾ ਲੈਂਦੇ ਹਾਂ ਉਹ ਕੱਢੇ
0: ਵਾਹ
1: ਦਸ਼ਾ ਚੰਗੀ ਚੱਲ ਰਹੀ ਹੈ ਕੋਈ ਇਹਨਾਂ ਦੀ
3: ਗੱਲਾਂ ਛੋਟੀਆਂ ਛੋਟੀਆਂ ਨੇ ਪਰ ਗੁੱਡ ਹੋਏ ਅੱਜ ਉੱਥੇ ਗਏ ਤੇ ਹੈਪੀ ਹੈਪੀ ਬਾਬਾ ਦੇ ਸਵਾ 10 ਵਜੇ
0: ਓਕੇ
3: ਤੇ ਅੱਛਾ ਇਹ ਕਿ ਅੱਜ ਅਸੀਂ ਮੂਵੀ ਦੇਖਣ ਵੀ ਜਾਣਾ ਤੇ ਮੈਂ ਵਾਪਸ ਆਊਂਗਾ
0: ਓਕੇ ਦੈਟਸ ਗੁੱਡ ਗੁੱਡ ਗੁੱਡ ਗੁੱਡ ਚਲੋ ਕਰੋ ਤੁਸੀਂ ਇੰਜੋਏ
3: ਉਸ ਦਿਨ ਤੋਂ ਟਰਾਈ ਕਰ ਰਹੇ ਸੀ ਵੀ ਜਾਈਏ ਦੇਖਣ
0: ਜੀ ਨਹੀਂ ਬਿਲਕੁਲ ਤੇ ਦੱਸੋ ਫਿਰ
3: ਜਾਂਦੇ ਚਾ ਇੱਕ ਬੋਲੀ ਸੁਣਾਉਂਗੀ
0: ਹਾਂਜੀ ਹਾਂਜੀ ਜੀ ਪਲੀਜ਼
3: ਹਾਂਜੀ ਮੈਂ ਆ ਕੁੜੀ ਬਠਿੰਡੇ ਦੀ ਵੀ ਬਣੀ ਸੋਰੀ ਮੈਂ ਆ ਕੁੜੀ ਬਠਿੰਡੇ ਦੀ ਵੀ ਅੜਿਆ ਬਣਦੀ ਧਣਦੀ ਵੀ ਬਿਜਲੀ ਜਿੱਥੇ ਹੁੰਦੀ ਪੈਦਾ ਬਿਜਲੀ ਜਿੱਥੇ ਹੁੰਦੀ ਪੈਦਾ ਖਾਦ ਯੂਰੀਆ ਬਣਦੀ ਕਿਲਾ ਸਾਹਿਬ ਵਿੱਚ ਜਾ ਕੇ ਇੱਛਾ ਪੂਰੀ ਹੁੰਦੀ ਮਨ ਦੀ ਚੰਗੀਆਂ ਨੀਤਾਂ ਨੂੰ ਤੋੜ ਕੋਈ ਨਾ ਚੰਗੀਆਂ ਨੀਤਾਂ ਨੂੰ ਤੋੜ ਕੋਈ
0: ਚੱਕਦੇ
1: ਨਹੀਂ ਬਣਦਾ ਦੇਖੋ ਇਹ ਤਾਂ ਫਿਰ ਲੈਗੇਸੀ ਹੋ ਗਈ ਨਾ
0: ਫਿਰ ਸਾਨੂੰ ਕੱਲ ਨੂੰ ਲਾਮਾ ਆਇਆ ਤੁਸੀਂ ਮੇਰੇ ਮੰਮਾ ਲਈ ਚੱਕਦੇ ਨਹੀਂ ਕੀਤਾ
1: ਥੈਂਕ
0: ਯੂ ਭੈਣ ਜੀ ਤੁਸੀਂ ਬਹੁਤ ਸੋਹਣਾ ਸਿਖਾ ਰਹੇ ਉਹਨੂੰ ਤੇ ਬੜਾ ਸੋਹਣਾ ਕੌਨਫੀਡੈਂਸ ਤੁਸੀਂ ਬੱਚੇ ਚ ਭਰਿਆ ਥੈਂਕ ਯੂ ਸਾਰਿਆਂ ਦੀਆਂ
3: ਤੁਹਾਡਾ ਵੀ ਬਹੁਤ ਸਾਰਾ ਬਹੁਤ ਐਪਰੀਸ਼ੀਏਟ ਕਰਦੇ ਹੋ ਥੈਂਕ ਯੂ
0: ਨਹੀਂ ਥੈਂਕ ਯੂ ਜੀ ਤੇ ਬਾਕੀ ਆਪਾਂ ਕੋਸ਼ਿਸ਼ ਕਰ ਰਹੇ ਹਾਂ ਜੀ ਹਲੇ ਕਿਉਂਕਿ ਬੁਲਟ ਪਰੂਫ ਰੂਪ ਰੇਖਾ ਨਹੀਂ ਪਰ ਕੋਸ਼ਿਸ਼ ਕਰ ਰਹੇ ਹਾਂ ਤੁਹਾਨੂੰ ਗਰੁੱਪ 'ਚ ਅਪਡੇਟ ਕਰਾਂਗੇ ਲਾਫਟਰ ਥੈਰੇਪੀ ਵਾਲੇ ਬੱਚਿਆਂ ਨੂੰ ਇਹਨਾਂ ਛੁੱਟੀਆਂ ਦੇ ਵਿੱਚ ਮਿਲਿਆ ਜਾਵੇ ਇਕੱਠੇ ਹੋਇਆ ਜਾਵੇ ਤੇ
1: ਸਰਪ੍ਰਾਈਜ਼ ਪਲਾਨ ਕੀਤਾ ਜਾਵੇ
0: ਹਾਂਜੀ ਸਰਪ੍ਰਾਈਜ਼ ਪਲਾਨ ਕੀਤਾ ਜਾਵੇ ਫਿਰ ਇਹਨਾਂ ਕੋਲ ਇਹਨਾਂ ਨੂੰ ਫਿਰ ਕਹਿਣਾ ਲਿਆਓ ਨਿਆਣੇ ਬੜੇ ਖਰਾਬ ਨੇ ਨਿਆਣੇ ਨੇ ਢਾ ਲੈਣਾ ਆ ਗਏ
1: ਮੈਂ ਉਸ ਦਿਨ ਛੁੱਟੀ ਤੇ
0: ਥੈਂਕ ਯੂ ਜੀ ਥੈਂਕ ਯੂ ਵਧੀਆ ਸੋਹਣਾ ਤੁਹਾਡਾ ਦਿਨ ਰਵੇ ਕੁਛ ਆਉਣ ਵਾਲੇ ਦਿਨਾਂ ਦੀ ਜਾਂ ਇਸ ਵੀਕਐਂਡ ਦੀਆਂ ਸਾਂਝਾਂ ਪਾ ਲੈਂਦੇ ਅੱਜ ਦੇ ਦਿਨ ਫਿਲਮ ਵੀ ਰਿਲੀਜ਼ ਹੋ ਜਾਣੀ ਹੈ
1: ਕੈਰੀ ਔਨ ਜੱਟਾ 4
0: ਹਾਂਜੀ ਕੈਰੀ ਔਨ ਜੱਟਾ
1: 4 ਕੀ ਕਹਿ ਰਹੇ ਹੋ
0: ਵਧੀਆ ਚੱਲ ਰਹੀ ਹੈ ਉਹ ਫਿਲਮ ਬਣ ਗਈ ਆ ਅਜੋਕੇ ਸਮੇਂ ਦੀ ਜਿਹੜੀ ਬਾਅਦ ਵਿੱਚ ਅਪ ਹੋਈ ਹੈ
1: ਹਾਂ ਮਤਲਬ ਓਵਰਆਲ ਕੁਛ 225% ਰਾਈਜ਼ ਵੇਖਿਆ ਫਿਲਮ ਨੇ ਆਪਣੀ ਕਲੈਕਸ਼ਨਸ ਦੇ ਅੰਦਰ
0: ਬਹੁਤ ਘੱਟ ਇੱਦਾਂ ਦੀਆਂ ਫਿਲਮਾਂ ਰਹੀਆਂ
1: ਨਾ ਮਾਤਰ ਹੀ ਹੁੰਦਾ ਮੈਂ ਮਤਲਬ ਮੈਨੂੰ ਖਿਆਲ ਨਹੀਂ ਪਿਛਲੇ 5-7 ਸਾਲ 'ਚ ਵੀ ਇੱਦਾਂ ਹੋਇਆ ਹੋਵੇ ਇਹਨਾਂ ਦੀ ਹੀ ਫਿਲਮ ਨਾਲ ਹੋਇਆ
0: ਬਹੁਤ ਘੱਟ
1: ਲੈਲਾ ਮਜਨੂੰ ਇਹਨਾਂ ਨੇ ਰੀ ਰਿਲੀਜ਼ ਕੀਤੀ ਕਿੰਨੇ ਸਾਲਾਂ ਬਾਅਦ ਤੇ ਉਹ 25-26 crore ਦਾ ਬਿਜ਼ਨਸ ਕਰ ਗਈ ਜਦੋਂ ਉਦੋਂ ਰਿਲੀਜ਼ ਹੋਈ ਸੀ ਲੱਖਾਂ 'ਚ ਹੋਈ ਸੀ
0: ਆਹ ਜਿਹੜਾ ਕੰਮ ਹੈ ਮੈਨੂੰ ਯਾਦ ਹੈ ਅੰਗਰੇਜ਼ ਨਾਲ ਹੋਇਆ ਸੀ ਬਹੁਤ ਸਲੋ ਸਟਾਰਟ ਹੋਇਆ ਸੀ ਤੇ ਵੀਕ ਡੇਜ਼ ਦੇ ਵਿੱਚ ਅਪ ਹੋ ਗਈ ਸੀ ਫਿਲਮ ਅਗਲੇ ਵੀਕਐਂਡ ਹੋਰ ਤੀਸਰੇ ਵੀਕਐਂਡ ਹੋਰ ਸੋ
1: ਬਹੁਤ ਘੱਟ ਸਟੇਟਸ ਮਿਲ ਗਿਆ ਉਸ ਫਿਲਮ
0: ਬਹੁਤ ਘੱਟ ਇਦਾਂ ਦੀਆਂ ਫਿਲਮਾਂ ਹੁੰਦੀਆਂ ਮੈਨੂੰ ਲੱਗਦਾ ਹੈ ਵੀ ਇਦਾਂ ਦਾ ਹੁਣ ਕੰਮ ਖਤਮ ਪਰ ਜੇ ਕੁਝ ਸੋਹਣਾ ਬਣਦਾ ਤੇ ਉਹਨੂੰ ਜ਼ਰੂਰ ਲੋਕ ਰਿਸਪੌਂਡ ਕਰਦੇ ਨੇ ਥੈਂਕ ਯੂ ਤੇ ਸਰਪੰਚ ਫਿਲਮ ਰਿਲੀਜ਼ ਹੋਣੀ ਆ ਵੀ 10 July ਨੂੰ ਦੇਵ ਕਰੋੜ ਦੀ ਫਿਲਮ ਤੇ ਇਸ ਤੋਂ ਇਲਾਵਾ ਦਸਤਾਰ ਫਿਲਮ ਜਿਨ੍ਹਾਂ ਦੀ ਸਟਾਰ ਕਾਸਟਾਂ ਤੁਹਾਡੀ ਗੱਲ ਵੀ ਇਸ ਹਫ਼ਤੇ ਕਰਾਵਾਂਗੇ ਰੇਡੀਓ ਹਾਂਜੀ ਤੋਂ 17 July ਨੂੰ ਇਹ ਫਿਲਮ ਰਿਲੀਜ਼ ਹੋ ਜਾਣੀ ਹੈ ਤਰਸੇਮ ਜੱਸੜ ਦੀ ਫਿਲਮ ਤੇ ਧਮਾਲਪੁਰ ਦੀ ਕੱਲ੍ਹ ਆਪਾਂ ਗੱਲ ਕੀਤੀ ਤੇ ਧਮਾਲਪੁਰ ਜਿਹੜੀ ਆ ਇਹ ਵੀ 10 July ਨੂੰ ਹੀ ਰਿਲੀਜ਼ ਹੋਣੀ ਆ ਤੇ ਇਸ ਤੋਂ ਇਲਾਵਾ ਅਲਫਾ
1: ਅਲਫਾ ਮੈਂ ਕਿਹਾ ਵੈਲਕਮ ਵੀ ਹੋ ਰਹੀ ਰਿਲੀਜ਼ ਕਿ ਨਹੀਂ
0: ਹੋ ਰਹੀ ਹੈ ਉਹ ਵੀ ਪਰ ਮੇਰੇ ਕੋਲ ਇੱਥੇ ਜਾਣਕਾਰੀਆਂ ਨਹੀਂ ਪਰ ਹੋ ਰਹੀ ਵੈਲਕਮ ਟੂ ਜੰਗਲ ਸ਼ਾਇਦ ਹੈ ਨਾ
1: ਹਾਂ ਉਹ ਵੀ ਮੇਰੇ ਖਿਆਲ ਇਸ ਵੀਕਐਂਡ ਹੀ ਆ ਰਹੀ ਹੈ
0: ਅੱਛਾ ਓਕੇ ਠੀਕ ਆ ਤੇ ਉਹ ਫਿਰ ਸਾਡੇ ਕੋਲ ਨਹੀਂ ਆਉਂਦੀ ਪ੍ਰਮੋਸ਼ਨ ਥੈਂਕ ਯੂ
1: ਤੁਸੀਂ ਕਹਿ ਰਹੇ ਹੋ ਜੱਟਾ ਜ਼ਰੂਰ ਦੇਖਿਆ ਨਾ
0: 3 August ਨੂੰ ਹੋਣੀ ਆ ਅਲਫਾ ਰਿਲੀਜ਼ ਤੇ 40 days ਹਾਲੇ ਤੱਕ ਸਿਨੇਮਿਆਂ ਦਾ ਸ਼ਿੰਗਾਰ ਬਣੀ ਆ 40 days ਫਿਲਮ ਜਿਹੜੀ ਆ ਉਹ ਤੁਸੀਂ ਆਪਣੇ ਲਾਗਲੇ ਸਿਨੇਮਾ ਘਰਾਂ ਦੇ ਵਿੱਚ ਵੇਖ ਸਕਦੇ ਹੋ ਅਗਲੇ ਹਫ਼ਤੇ ਦੇ ਵਿੱਚ ਐਂਟਰ ਹੋ ਚੁੱਕੀ ਆ 40 days ਸੋ ਇਹ ਸਾਡੇ ਕੋਲ ਕੁਛ ਜਾਣਕਾਰੀਆਂ ਤੁਹਾਡੇ ਕੋਲ ਤੇ ਹੁਣ ਆਪਾਂ ਵੱਧਦੇ ਹਾਂ ਅੱਗੇ ਤੇ ਅੱਜ ਦੇ ਜਿਹੜੇ ਸਾਡੇ ਰੂਪਰੇਖਾ ਉਹਦੇ ਵਿੱਚ ਆਪਣਾ ਸਾਡੀ ਕੋਸ਼ਿਸ਼ ਹੈ ਕਿ ਆਪਾਂ ਜਿੱਦਾਂ ਮੈਚ ਸ਼ੁਰੂ ਹੁੰਦਾ ਤੇ ਹੁਣ ਇਸ ਟਾਈਮ ਫਿਟੇਸ਼ਨ ਸਕੇਅਰ ਵਗੈਰਾ ਜਾਂ ਸਿਟੀ ਦੇ ਵਿੱਚ ਕਾਫੀ ਲੋਕ ਇਕੱਠੇ ਹੋ ਚੁੱਕੇ ਨੇ
1: ਐਮੀ ਪਾਰਕ ਦੇ ਬਾਹਰ ਪੂਰੀਆਂ ਫੈਡਰੇਸ਼ਨ ਸਕੁਅਰ ਹੁਣੇ ਪ੍ਰੋਪਰਲੀ ਭਰ ਚੁੱਕਾ
0: ਐਮੀ ਪਾਰਕ ਦੇ ਬਾਹਰ ਵੀ ਬੜਾ ਭੀੜ ਭੜਕਾ ਜੇ ਉਧਰ ਜਾ ਰਹੇ ਹੋ ਤੁਸੀਂ ਤੇ ਤੁਹਾਡੀ ਗੱਡੀ ਉਧਰੋਂ ਨਹੀਂ ਜੇ ਲੰਘੀ ਉੱਥੇ ਵੀ ਕਾਫੀ ਭੀੜ ਭੜਕਾ ਤੇ ਇਹ ਲੋਕ ਸਪੋਰਟ ਕਰਨ ਦੇ ਲਈ ਪਹੁੰਚ ਰਹੇ ਨੇ ਤੇ ਜੇ ਤੁਸੀਂ ਪ੍ਰੋਗਰਾਮ ਸ਼ਾਮ ਨੂੰ ਸੁਣ ਰਹੇ ਹੋਗੇ ਰਿਪੀਟ ਸੁਣ ਰਹੇ ਹੋਗੇ ਤੇ ਹੋ ਸਕਦਾ ਕਿ ਉਦੋਂ ਤੱਕ ਨਤੀਜੇ ਆ ਚੁੱਕੇ ਹੋਣ ਤੇ ਆਪਾਂ ਲਾਈਵ ਤੁਹਾਡੇ ਨਾਲ ਜਦੋਂ ਇਹਨਾਂ ਖਬਰਾਂ ਤੋਂ ਬਾਅਦ ਤੁਹਾਡੇ ਨਾਲ ਮੈਚ ਜਿਹੜਾ ਤੁਹਾਡੇ ਨਾਲ ਸਾਂਝਾ ਕਰਾਂਗੇ।
1: ਅਮੇਜ਼ਿੰਗ।
0: ਜਿੰਨਾ ਕੁ ਸਾਨੂੰ ਸਮਝ ਆਊਗਾ ਉਹ ਤੁਹਾਨੂੰ ਆਪਾਂ ਦੱਸਾਂਗੇ, ਫਿਰ ਤੁਸੀਂ ਦੱਸਿਓ ਵੀ ਸਾਨੂੰ ਕਿੰਨਾ ਕੁ ਸਮਝ ਆਇਆ।
1: ਹਾਂਜੀ,
0: ਅਤੇ ਸਾਡੇ ਨਾਲ ਨੀਤੂ ਜੀ ਨੇ, ਉਸ ਤੋਂ ਬਾਅਦ ਰਿਚਰਡ ਜੀ, ਫਿਰ ਆਪਾਂ ਇਜਾਜ਼ਤ ਲਵਾਂਗੇ ਤੁਹਾਡੇ ਕੋਲੋਂ। ਇਹਨਾਂ ਦਾ ਕਰੋ ਟਾਈਮ ਨੋਟ,
1: ਅੱਜ ਸਹੀ ਗੱਲ, ਇਹਨਾਂ ਲਈ ਵੱਖਰਾ ਕਰਨਾ ਚਾਹੀਦਾ ਕਿ ਇਹ ਲਿਮਿਟ ਹੈ।
4: ਲਿਖੇ ਰੱਬ ਨੇ ਤੁਹਾਡੇ ਨਾਲ ਗੱਲ ਕਰਨੀ, ਜਿੰਨੇ ਸਾਲ ਲਿਖੇ ਰੱਬ ਨੇ, ਹਾਂਜੀ ਰੇਡੀਓ ਤੇ ਗੱਲ ਕਰਨੀ।
0: ਅਗਲੀ ਮੈਂ ਸੋਚ ਰਿਹਾ ਵੀ ਅਗਲੀ ਲਾਈਨ ਵੀ ਰਲੂਗੀ ਕੋਈ ਨਾਲ,
1: ਸਵਰ ਕੋਕਿਲਾ
0: ਉਹ ਵੀ ਰਲਾਓ ਨਾ।
1: ਅੱਛਾ,
4: ਹੋਰ ਕੀ ਰਲਾਵਾਂ ਮੈਂ ਤਾਂ ਬੜਾ।
0: ਅਗਲੀ ਲਾਈਨ ਰਲਾਓ ਨਾ ਕੋਈ ਨਾਲ, ਰਾਈਮ ਤੇ ਕਰੋ।
1: ਹਾਂ,
0: ਜਿੰਨੇ ਸਾਲ ਲਿਖੇ ਰੱਬ ਨੇ ਤੁਹਾਡੇ ਨਾਲ ਗੱਲ ਕਰਨੀ, ਅਗਲੀ ਲਾਈਨ ਵੀ ਰਾਈਮ ਕਰੋ ਨਾਲ।
1: ਚਲੋ ਮੈਂ ਇੱਦਾਂ ਕਰਦਾ, ਮੈਂ ਇੱਕ ਸ਼ਾਇਰੀ ਬੋਲਦਾ, ਤੁਸੀਂ ਉਹ ਕੰਪਲੀਟ ਕਰੋਗੇ। ਜੇ ਤੁਸੀਂ ਜੀਵਨ ਵੇਖਿਆ ਇੰਡੀਆ ਦੇ ਅੰਦਰ, ਤੁਸੀਂ ਕੰਪਲੀਟ ਜ਼ਰੂਰ ਕਰੋਗੇ। ਹੈ ਕਿ ਸ਼ਾਇਰ ਕਹਿਤਾ, ਸ਼ਾਇਰ ਬਹੁਤ ਮਹਾਨ, ਬਹੁਤ ਮਹਾਨ ਅਜੋਕੇ ਸਮੇਂ ਦਾ ਮਹਾਨ ਰਾਈਟਰ, ਉਹਦਾ ਨਾਂ ਨਹੀਂ ਆਪਾਂ ਲਵਾਂਗੇ, ਉਹਦੀ ਲਿਖਤ ਹੈ ਕਿ ਚਾਲ ਮੇਂ ਉਸਕੀ ਦਮਕ ਹੈ, ਜੁਗਨੂ ਅਸੀਂ ਉਸਕੀ ਆਂਖੋਂ ਮੇਂ ਚਮਕ ਹੈ, ਲਿਆਕਤ ਤੋਂ ਦੇਖੇ ਮੇਰੀ ਜਾਂ ਕੀ, ਮੁਸਕੁਰਾ ਕਰ ਮੂੰਹ ਫੇਰ ਲੇਤੀ ਹੈ। ਹੁਣ ਤੁਸੀਂ ਆਹ ਕੰਪਲੀਟ ਕਰਨੀ ਜਦੋਂ ਮੈਂ ਕਹੂੰਗਾ। ਮੁਸਕੁਰਾ ਕਰ ਮੂੰਹ ਫੇਰ ਲੇਤੀ ਹੈ, ਮੈਂ ਜਬ ਵੀ ਪੁੱਛਤਾ ਹੂੰ ਕਿ ਕਿਆ ਤੁਮਹਾਰੇ ਟੂਥਪੇਸਟ ਮੇਂ
0: ਨਮਕ ਹੈ।
4: ਨੁਕਸਾਨ ਹੋਣਾ ਕਿਉਂਕਿ ਮੇਰੀਆਂ ਗੱਲਾਂ ਤਾਂ ਇੰਨੀਆਂ, ਜਿੰਨਾ ਮਿੱਠਾ
1: ਲੱਗ ਰਿਹਾ
0: ਕੰਫੀਡੈਂਸ ਤੁਹਾਡਾ। ਓਕੇ ਰਿਪੋਰਟ, ਪਰ ਇਹ ਹੈ
1: ਅੱਜ ਆਪਾਂ ਗੇਮ ਖੇਡਦੇ ਪਏ ਨਾ, ਇਹ ਸਾਰਾ ਐਜ਼ ਅ ਗੇਮ ਖੇਡਦੇ ਪਏ।
4: ਜਿੰਨੇ ਸਾਹ ਦਿੱਤੇ ਰੱਬ ਨੇ ਤੁਹਾਡੇ ਨਾਲ ਗੱਲ ਕਰਨੀ ਏ, ਘਰ ਵਾਲੀ ਦੀ ਭਾਵੇਂ ਰੋਟੀ ਬਾਅਦ ਚ ਪਕਾ ਲਈਏ ਪਰ ਤੁਹਾਡੇ ਨਾਲ ਗੱਲ ਕਰਨੀ ਏ।
0: ਮੈਨੂੰ ਤਾਂ ਲੱਗਦਾ ਸਗੋ ਇਹ ਨੀ ਇੰਨਾ ਰਲੀ ਤੁਹਾਡੀ, ਇਹ ਜਿਆਦਾ ਰਲਣੀ, ਜਿੰਨੇ ਸਾਹ ਦਿੱਤੇ ਰੱਬ ਨੇ ਤੁਹਾਡੇ ਨਾਲ ਗੱਲ ਕਰਨੀ ਏ, ਬਾਹਰੋਂ ਮੰਗਾ ਲਾ ਮੇਰੀ ਪਕਾਇਆ ਤਾਂ ਸੜਨੀ ਏ।
4: ਹਾਂਜੀ, ਪਹਿਲਾਂ ਨਾ ਮੈਂ ਇਹ ਦੱਸਣਾ ਚਾਹੁੰਦੀ ਹਾਂ ਤੁਹਾਨੂੰ, ਚੰਗੇ ਦੀ ਵੀ ਆਉਂਗੀ ਕਿ ਮੈਂ ਉਹ ਡਿਸਕਸ ਕਰਨਾ ਤੁਹਾਡੇ ਨਾਲ। ਐਕਚੁਲੀ ਨਾ ਮੈਂ ਬਹੁਤ ਟਾਈਮ ਦੇ ਵਿੱਚ ਹੁੰਦਾ ਨਾ ਕਿ ਵਿਆਹ ਤਾਂ ਸਾਰੇ ਹੀ ਕਰਦੇ ਹੋਣਗੇ ਬਟ ਕਿਸੇ ਤੋਂ ਕਹਿ ਨੀ ਪੈਂਦਾ, ਤੇ ਮੈਂ ਨਾ ਨੂਨੀਆ ਦੀਦੀ ਨੂੰ ਕਾਫੀ ਦਿਨ ਹੋ ਗਏ, ਕਾਫੀ ਟਾਈਮ ਹੋ ਗਿਆ ਮੇਰੇ ਸੁਪਨੇ ਚ ਆਉਂਦੇ ਆ, ਜਿੱਦਾਂ ਕਿਉਂਕਿ ਆਪਾਂ ਯਾਦ ਕਰਦੇ ਰਹਿੰਦੇ ਹਾਂ ਤਾਂ ਉਹ ਵੀ ਜਿੱਦਾਂ ਹੁੰਦਾ ਹੀ ਹੈ ਕਿ ਆਪਾਂ ਸੁਪਨੇ ਚ ਆ।
0: ਨੂਨੀ ਮੇਰੇ ਸੁਪਨੇ ਮੇਂ ਮਿਲਤੀ ਹੈ,
4: ਸੁਪਨੇ
0: ਚ ਵੀ ਗੱਲਾਂ ਕਰਦੀਆਂ ਲੇਟ ਹੋਈਆਂ।
4: ਔਰ ਮੈਂ ਨੋਨੀਆ ਦੀਦੀ ਨੂੰ ਮੈਸੇਜ ਲਗਾਉਣਾ ਤੇ ਉਹ ਹੋਪਫੁਲੀ ਸੁਣ ਰਹੇ ਹੋਣਗੇ, ਨਹੀਂ ਆ ਤਾਂ ਤੁਸੀਂ ਮੇਰਾ ਮੈਸੇਜ ਕਨਵੇ ਕਰ ਦਿਓ ਉਹਨਾਂ ਨੂੰ, ਕਿਉਂਕਿ ਸ਼ਾਇਰੋ ਸ਼ਾਇਰੀ ਹੋ ਗਈ, ਗਾਣੇ ਹੋ ਗਏ, ਤਾਂ ਮੈਂ ਥੋੜਾ ਹਾਸਾ ਜਿਹਾ ਪਾਉਣਾ ਹੈ ਹਨਾ। ਡਿਫਰੈਂਟ ਜੋ ਮੈਂ ਘਰ ਚ ਵੀ ਗੱਲ ਕਰਦੀ ਰਹਿੰਦੀ ਹਾਂ ਕਿ ਜੋ ਜਦੋਂ ਵੀ ਮੇਰੀ ਉਹਨਾਂ ਨਾਲ ਗੱਲ ਹੋਊਗੀ ਨਾ ਤਾਂ ਮੈਂ ਇਸ ਅੰਦਾਜ਼ ਚ ਹੀ ਉਹਨਾਂ ਨਾਲ ਗੱਲ ਕਰਾਂਗੀ ਜਿੱਦਾਂ ਦੀ ਮੈਂ ਹਾਂ ਨਾ। ਹਾਂਜੀ ਮੈਂ ਉਦਾਂ ਗੱਲ ਕਰਨੀ। ਹਾਂਜੀ ਹਾਂ, ਕਿਆ ਬਾਤ ਹੈ ਦੱਡੇ ਦੀਦੇ, ਕਿਉਂ ਨੀ ਆ ਰਿਹਾ ਪਏ ਅੰਜੀ ਰੇਡੀਓ ਪਏ, ਜੋ ਆਪਣਾ ਹਾ ਕੇ ਮਾਰ ਮਾਰ ਕੇ ਹਸਤੀ ਹੈ, ਹਮ ਸਭ ਕੋ ਹਸਾਤੀ ਹੈ, ਉਹ ਕਿਸੇ ਜੰਨਤ ਸੇ ਕਮ ਨਹੀਂ ਹੈ ਦੱਦੇ, ਯੇ ਮੈਂ ਤਾਂ ਸੋਚੇਗਾ ਕਿ ਹਮ ਆਪਕੋ ਮਿਸ ਨਹੀਂ ਕਰਤੇ ਹੈ, ਆਪਸੇ ਬਾਤ ਨਹੀਂ ਕਰਤੇ ਹੈ, ਮਗਰ ਆਪ ਹਮਾਰੇ ਖਿਆਲੋਂ ਮੇਂ ਤੋ ਮਿਲਤੀ ਰਹਤੀ ਹੈ ਦੀਦੀ, ਐਸਾ ਮਤ ਕੀਏ ਜਾਏਗਾ, ਹਮ ਆਪਕੋ ਬਹੁਤ ਮਿਸ ਕਰਤੇ ਹੈ, ਬਹੁਤ ਮਿਸ ਕਰਤੇ ਹੈ।
1: ਇਹ ਜੀਵਨ, ਇਹ ਜੀਵਨ ਦੀ ਆਵਾਜ਼ ਕੱਢ ਰਹੇ ਹੋ ਤੁਸੀਂ, ਜੀਵਨ ਜਿਹੜਾ ਭਾਂਜੇ
4: ਉਹਦੇ ਤਾਂ ਆਵਾਜ਼ ਨਹੀਂ ਪਤਾ।
1: ਅੱਛਾ ਅੱਛਾ, ਉਹ ਇਦਾਂ ਬੋਲਦਾ ਹੁੰਦਾ ਨਾ, ਮੈਨੇ ਜੋੜਾ ਘਟਾਇਆ, ਗੁਨਾਹਕਾਰ ਕੀਆ, ਭਾਗਾ ਘਾਰ ਕੀਆ, ਮੈਂ ਕਿਹਾ ਚਲ ਉਹਦੀ ਗੱਲ ਕਰਦਾ।
4: ਹਾਂ ਮੈਂ ਸੋਚਿਆ ਮੈਂ ਰੋਜ਼ ਸੋਚਦੀ ਆ, ਕਈ ਵਾਰੀ ਹੁੰਦਾ ਤੇ ਅੱਜ ਮੈਂ ਜ਼ਰੂਰ ਉਹਨਾਂ ਨੂੰ ਮੈਸੇਜ ਲਗਾਵਾ ਕਿ ਵੈਸੇ ਸਾਰੇ ਹੀ ਕਰਦੇ ਹੋਣਗੇ ਤੇ ਦੀਦੀ ਜਦੋਂ ਵੀ ਤੁਹਾਨੂੰ ਟਾਈਮ ਮਿਲਦਾ ਨਾ ਜਦੋਂ ਵੀ ਹੋਪਫੁਲੀ ਸਾਰਾ ਕੁਛ ਵਧੀਆ ਹੋਊਗਾ ਬਟ ਤੁਸੀਂ ਆਓ ਹਨਾ ਬਹੁਤ ਮਿਸ ਕਰਦੇ ਹਾਂ ਤੁਹਾਨੂੰ ਜਿੱਦਾਂ ਇੱਕ ਹੋਰ ਕਾਲਰ ਨੀ ਚੱਕੇ ਗਏ ਕਿ ਤੁਸੀਂ ਜਿੰਨੇ ਵੀ ਸਾਰੇ ਸੁਣਦੇ ਹੋ ਨਾ ਤਾਂ ਜਰੂਰ ਇੱਕ ਅੱਧੀ ਵਾਰੀ ਕਾਲ ਕਰਿਆ ਕਰੋ ਕੋਈ ਨਾ ਕੋਈ ਤਾਂ ਮੈਂ ਸੋਚ ਰਹੀ ਸੀ ਮੈਂ ਤਾਂ ਰੋਜ਼ ਕਾਲ ਕਰਦੀ ਹਾਂ ਤਾਂ ਮੈਂ ਕਿੰਨਾ ਪਿਆਰ ਕਰਦੀ
0: ਹਾਂ ਗੁੱਡ ਥੈਂਕ ਯੂ ਤੁਹਾਡਾ ਤੁਸੀਂ ਜਿਹੜੇ ਜੀ ਨਹੀਂ ਆਉਂਦੇ ਉਹਨਾਂ ਦੀ ਵੀ ਤੁਸੀਂ ਫਿਕਰ ਕਰਦੇ ਹੋ ਤੁਸੀਂ ਯਾਦ ਕਰਦੇ ਹੋ ਵਧੀਆ ਵਧੀਆ ਗੱਲ ਹੈ ਥੈਂਕ ਯੂ ਤੁਹਾਡਾ
4: ਹਾਂ ਨਹੀਂ ਬੜਾ ਮਿਸ ਕਰਿਆ ਤੇ ਇੱਕ ਨਾ ਵੀ ਚੰਗੀ ਦੱਸਣਾ ਫਟਾਫਟ ਤੁਹਾਨੂੰ ਐਕਚੁਲੀ ਸਾਡੇ ਘਰ ਲਿੱਤੇ ਨੂੰ 9 ਸਾਲ ਹੋ ਗਏ ਨਹੀਂ 7 ਸਾਲ ਹੋ ਗਏ ਸੋਰੀ ਘਰ ਲਿੱਤੇ ਨੂੰ ਸਾਨੂੰ ਨਾ ਤੇ ਸਾਰੀਆਂ ਚੀਜ਼ਾਂ ਬੜੀ ਸਾਰੀਆਂ ਹੁੰਦੀਆਂ ਨੇਗੀਆਂ ਬਟ ਸਾਡਾ ਨਾ ਐਕਚੁਲੀ ਬਾਥਰੂਮ ਰੈਨੋਵੇਟ ਕਰਵਾਉਣ ਵਾਲਾ ਸੀਗਾ ਨਾ ਕਾਫੀ ਟਾਈਮ ਦਾ ਲੌਂਗ ਟਾਈਮ
0: ਪੈਣਾ ਸਕਿੰਟਾਂ ਚ ਕਰ ਲਿਓ
4: ਬਸ ਉਹ ਸਾਡਾ ਮੇਰੇ 6 ਮਿੰਟ ਓਵਲੀ ਕਾਊਂਟ ਕਰਨਾ ਇੱਕ ਮਿੰਟ ਦਾ ਹੋ ਜੂਗਾ ਕੰਪਲੀਟ ਠੀਕ ਹੈ ਹੁਣ ਤੁਸੀਂ ਬੋਲਣਾ ਨੀ ਹੈਗਾ ਤੇ ਹੁਣ ਉਹ ਸਾਡਾ ਸ਼ੁਰੂ ਹੋ ਗਿਆ ਦਿਸ ਵੀਕ ਤੋਂ ਠੀਕ ਹੈ ਉਹ 7 ਸਾਲਾਂ ਦੇ ਵਿੱਚ ਮੈਂ ਸੋਚ ਰਹੀ ਸੀ ਕਿ ਹਾਏ ਕਦੋਂ ਕਿਉਂਕਿ ਸਾਡੇ ਕੋਲ ਮਤਲਬ ਇੱਕ ਸੀਗਾ ਟੋਇਲਟ ਹਨਾ ਪਰ ਮੈਂ ਟੋਇਲਟ ਕਿਉਂ ਬੋਲ ਰਹੀ ਹਾਂ ਜਿੱਦਾਂ ਪੰਜਾਬੀ ਹੈ ਬੋਲ ਸਕਦੇ ਹਾਂ ਮਤਲਬ ਇੱਕ ਸੀ ਟੋਇਲਟ ਨਾ ਹੁਣ ਸਾਡੇ ਹਾਂ ਦੋ ਚਾਚੀਖਾਨੇ ਹੋ ਜਾਣਗੇ ਸਾਨੀ ਠੀਕ ਹੈ ਬਹੁਤ ਜਿਹਦੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਨਾ ਤੇ ਇਹ ਹਾਂਜੀ ਤੇ ਮਤਲਬ ਇਹ ਮੇਰੇ ਲਈ ਬੜਾ ਮਤਲਬ ਵਧੀਆ ਕਿਉਂਕਿ ਜਦੋਂ ਰੂਹਾਨੀ ਆਉਂਦੀ ਸੀਗੀ ਜਾਂ ਜੱਪਨ ਆਉਂਦਾ ਸੀ ਇਕੱਠਿਆਂ ਨੂੰ ਹੀ ਦਿੰਦਾ ਮਾਮਾ ਮੈਂ ਵੀ ਜਾਣਾ ਹੈ ਨਾ ਤਾਂ ਹੁਣ ਇਸ ਚੀਜ਼ ਦੀ ਸਾਨੂੰ ਬੜੀ ਜ਼ਿਆਦਾ ਵੇਟ ਹੈਗੀ ਹੈ ਲੌਂਗ ਟਾਈਮ ਪੈਂਡਿੰਗ ਜਿਹੜਾ ਕੰਮ ਸੀ ਨਾ ਤੇ ਉਹ ਚੱਲ ਰਿਹਾ
0: ਮੇਰੇ ਲਈ ਬਹੁਤ
4: ਖੁੱਲ ਕੇ ਕਰਾਂਗੇ ਤੇ ਫਿਰ ਜਦੋਂ ਕੰਪਲੀਟ ਹੋ ਜਾਊਗਾ ਨਾ ਤੁਹਾਨੂੰ ਫੋਟੋ ਵੀ ਜ਼ਰੂਰ ਭੇਜਾਂਗੀ ਮੈਂ
0: ਫੋਟੋ ਭਾਵੇਂ ਰਹਿਣ ਦਿਓ
1: ਫੋਟੋ ਰਹਿਣ ਦਿਓ ਮੈਂ ਗੱਲ ਤੇ ਇਤਰਾਜ਼ ਕਰ ਲਿਆ ਸੀ ਤੁਹਾਡੇ
0: ਮੰਨ ਗਏ
4: ਏਦਾਂ ਤਾਂ ਕਹਿ ਰਹੀ ਹੋ ਫੋਟੋ ਭੇਜਾਂਗੇ
0: ਟੋਇਲੇਟ ਦੇ ਲਈ ਉੱਤੇ ਵਿਆਹ ਕਰਾਉਣਾ ਦਾ ਮੁੰਡਾ ਵੇਖਣਾ
1: ਮੈਂ ਟਰੋਮਾ ਖਾ ਗਿਆ ਯਾਰ
0: ਟੋਇਲਟ ਚੇਤਾ ਗਿਆ ਰਿਚਰਡ ਜੀ ਸੱਚ ਹੋਲਤੇ
1: ਟੋਇਲਟ ਕੇ ਆਸ ਪਾਸ ਕੋਈ ਹੈਂਡ ਪੰਪ ਹੈ ਮੈਂ ਉਖਾੜਨਾ ਚਾਹਤਾ ਹੂੰ
5: ਤੋ ਅਭੀ ਕਿਉਂਕਿ ਟਾਈਮ ਹੈ ਤੋ
1: ਆਪਣੇ ਮੁਝੇ ਟਾਈਮ ਬਤਾਨਾ ਅਭੀ
0: ਟਾਈਮ ਕਿੰਨਾ
1: ਇਹ ਗੇਮ ਐਸੀ ਹੈ ਕਿ ਆਪਣੇ ਬਤਾਨਾ
0: 4 ਮਿੰਟ ਪਰ ਸਾਡੀ ਕਮਿਊਨਿਟੀ ਦਾ ਐਵਰੇਜ ਮਿੰਟ 4 ਹੀ ਹੈ ਨਾ ਗੱਲਾਂ ਕਰਨ ਦਾ ਹਾਂਜੀ
5: ਹਾਂਜੀ ਤੋਂ ਉਹ ਸਕਾਟਿਸ਼ ਜੈਂਟਲਮੈਨ ਸੇ ਮੁਝੇ ਯਾਦ ਆਇਆ ਕਿ ਜੋ ਹਮਾਰੇ ਰੇਡੀਓਥੋਨ ਹੁਆ ਥਾ ਦੈਟ ਵਾਸ ਆਲਸੋ ਸੋ ਅਮੇਜ਼ਿੰਗ ਔਰ ਇਤਨਾ ਵਿਦਆਊਟ ਐਕਸਪੈਕਟਿੰਗ ਇਤਨਾ ਲਾਈਕ ਆਲ ਦਾ ਲੇਡੀਜ਼ ਕੇਮ ਐਂਡ ਸਪੋਕ ਐਂਡ all the RJs spoke and I mean everyone did a great job but Lal ji was amazing kyunki maine Lal ji ko dekha raat ke 10 baje se subah I think till 8 o'clock he was on the mic
0: ji
1: wow
5: main chhadda balki re to haan kya kehte hain aaram karke aaye the but Lal ji from work came straight to the studio and he was on the mic till whatever time I think 8 or 9 or 10 ਕਿਉਂਕਿ ਮੈਂ ਗਿਆ ਥਾ ਰਾਤ ਕੇ ਕਰੀਬ 4 ਵਜੇ ਤਬ ਉਨਕਾ ਆਂਖ ਪੂਰਾ ਲਾਲ ਥਾ ਐਂਡ ਹੀ ਵਾਸ ਸਟਿਲ ਔਨ ਦਾ ਮਾਈਕ ਸੋ ਗ੍ਰੇਟ ਜੋਬ ਟੂ ਹਿਮ ਐਂਡ ਗ੍ਰੇਟ ਜੋਬ ਟੂ ਰੰਜੋਲ ਫੋਰ ਡੂਇੰਗ ਦੈਟ ਸੋ ਉਹ ਵੀ ਯਾਦ ਆ ਗਈ ਓਲਡ ਮੈਮਰੀਜ਼
0: ਥੈਂਕ ਯੂ ਰਿਚਰਡ ਜੀ ਤੁਸੀਂ ਯਾਰ ਸਾਰਾ ਕੁਝ ਯਾਦ ਰੱਖਦੇ ਹੋ ਅੱਛਾ ਮੈਂ ਇਹਦੇ ਇਨ ਬਿਟਵੀਨ ਟਾਈਮ ਚਲੋ ਮੇਰਾ ਵਿੱਚ ਪਾ ਲਿਓ ਤੁਸੀਂ ਉਹਦਾ ਦੱਸਦਾ ਮੈਂ ਆਪਣੇ ਸਰੋਤਿਆਂ ਨੂੰ ਕਿ ਉਹ ਜਿਹੜੇ ਪੈਸੇ ਇਕੱਠੇ ਕੀਤੇ ਸੀ ਉਹ ਹਾਲੇ ਤੱਕ ਵੀ ਜਿਹੜੇ ਉਹ ਮਤਲਬ ਤੁਹਾਡੇ ਜਿਹੜੀ ਹੱਕ ਲਾਲ ਦੀ ਕਮਾਈ ਸੀ ਉਹਦੇ 'ਚ ਬਰਕਤ ਇੰਨੀ ਆ ਵੀ ਹਾਲੇ ਤੱਕ ਵੀ ਉਹ ਚੱਲੀ ਜਾ ਰਿਹਾ ਕੰਮ
1: ਓਹ ਗੁੱਡ
0: ਅਤੇ ਹਾਲੇ ਵੀ ਸਾਡੇ ਕੋਲ ਬੈਲੈਂਸ ਪਿਆ ਮੈਂ ਮੰਗਾਊਂਗਾ ਅੱਜ ਕਿੰਨਾ ਬੈਲੈਂਸ ਉੱਥੇ ਪਿਆ ਸਾਡੇ ਕੋਲ ਅਤੇ ਉਹਦੇ ਵਿੱਚੋਂ ਹੁਣ ਨੈਕਸਟ ਜਿਹੜੀ ਆ ਆਪਾਂ ਖਾਦ ਫਿਰ ਦੁਬਾਰਾ ਜਿਹੜੇ ਕੁਛ ਇੱਕ ਕੌਲਾਂ ਇੱਥੇ ਮੈਨੂੰ ਵੀ ਮੈਸੇਜ ਆਏ ਸੀ ਲੋਕਾਂ ਦੇ ਵੀ ਸਾਨੂੰ ਫਿਰ ਖਾਦ ਚਾਹੀਦੀ ਆ ਵੀ ਜੇ ਤੁਸੀਂ ਮਦਦ ਕਰ ਸਕਦੇ ਮਤਲਬ ਇਹ ਨਹੀਂ ਵੀ ਉਹ ਕਹਿ ਰਹੇ ਵੀ ਲਿਆਓ ਹੁਣ ਦੋ ਹੀ ਦੋ ਵੀ ਉਹ ਕਹਿ ਰਹੇ ਵੀ ਜੇ ਮਦਦ ਉੱਥੋਂ ਕੋਈ ਕਰ ਸਕਦਾ ਅਤੇ ਆਪਾਂ ਫਿਰ ਦੁਬਾਰਾ ਹੁਣ ਖਾਦ ਉਹਨਾਂ ਨੂੰ ਭਿਜਵਾਈਏ ਸੋ ਤੁਹਾਡੇ ਜਿਹੜੀ ਉਹ ਤਿਲ ਫੁੱਲ ਯੋਗਦਾਨ ਜਿਹੜਾ ਸਾਰਿਆਂ ਨੇ ਪਾਇਆ ਸੀ ਉਹਦੇ 'ਚ ਇੰਨੀ ਕੁ ਬਰਕਤ ਪਈ ਆ ਵੀ ਪਤਾ ਨਹੀਂ ਕਿੰਨੇ ਕੁ ਜਾਣਿਆਂ ਦੀ ਮਦਦ ਹੋਈ ਜਾ ਰਹੀ
1: ਬਿਊਟੀਫੁੱਲ
0: ਅਤੇ ਥੈਂਕ ਯੂ ਤੁਹਾਡਾ ਸਾਰਿਆਂ ਦਾ ਅਤੇ ਉਹ ਹਲੇ ਕਹਿਣ ਦਾ ਮਤਲਬ ਕਿ ਉਹ ਜਾਰੀ ਆ ਹਲੇ ਉਹ ਹਾਂਜੀ ਰਿਚਰਡ ਜੀ
5: ਹਾਂਜੀ ਤੋ ਔਰ ਕੱਲ ਮੈਂ ਕਰਾਉਨ ਗਿਆ ਥਾ ਮੇਰੇ ਫਰੈਂਡ ਆਏ ਥੇ ਬੰਬੇ ਸੇ ਹਸਬੈਂਡ ਵਾਈਫ ਐਂਡ ਸਟੇਕ ਖਾਣੇ ਗਏ ਥੇ ਹਮ ਔਰ ਹਮਨੇ $5 ਡਾਲਾ ਮਸ਼ੀਨ ਮੇਂ ਪਹਿਲਾ ਸਪਿਨ ਆਫ 50 ਸੈਂਟਸ ਗੇਵ ਅਸ $1582
6: ਓਏ
0: ਸੱਚੀ
6: my god well
5: ਉਹ ਲੋਕ ਕੀ ਤੋਂ ਲੋਟਰੀ ਲੱਗੀ ਬਿਕੋਜ਼ ਦੇ ਹੈਡ ਨੋ ਕਲੂ ਦੇ ਨੈਵਰ ਪਲੇਡ ਅ ਮਸ਼ੀਨ ਬਿਫੋਰ ਐਂਡ ਆਲ
6: ਅਬੇ ਮੈਂ ਕਹਿੰਦਾ ਛੱਡੋ ਕਮੈਂਟਰੀ ਚੱਲੀ
0: ਕਮਾਲ ਕਰਤੀ ਇਹ ਹੈ
6: ਵੈਰੀ ਗੁੱਡ
5: 1500 ਮੇਂ ਹਮ ਤੀਨੋਂ ਕੋ 500 ਮਿਲੇ ਤੋ ਉਨਕੀ ਤੋ ਬੋਨੀ ਹੋ ਗਈ ਆਤੀ ਮੈਲਬਨ
6: ਹਾਂ ਬਿਗਿਨਰਸ ਲੱਕ ਯਾਰ ਦੈਟਸ ਅ ਰਿਐਲਿਟੀ
0: ਵੇਲੋ ਕਿਸਮਤ ਆ ਨਾ
6: ਅਸੀਂ ਵੀ ਨਾ ਇਸ ਤਰ੍ਹਾਂ ਕਰਨਾ ਸ਼ੁਰੂ ਕਰੀਏ ਕੋਈ ਆਇਆ ਗਿਆ ਨਾ ਪਹਿਲੇ ਉਹਨੂੰ ਉੱਥੇ ਲੈ ਜਾਈਏ
0: ਤੁਰੇ ਤੁਰੇ ਜਾਂਦੇ
5: $5 ਸੇ ਜ਼ਿਆਦਾ ਮੈਂ ਡਾਲਣਾ ਹੈ ਅਦਰਵਾਈਜ਼ ਸੋ ਆਈ ਐਂਡ ਆਈ ਟੋਲਡ them ਲੈਟਸ ਗੋ ਬਿਕੋਜ਼ ਦੇ ਵਾਂਟਡ ਟੂ ਟ੍ਰਾਈ ਮੋਰ ਮੈਨੇ ਕਾ ਡੋਨਟ ਬੀ ਸਿਲੀ ਮੈਨੇ ਕਾ ਇਹ ਵੀ ਆਏ ਤਾਂ ਚਲੇ ਜਾਣਗੇ
1: ਹਾਊਸ ਆਲਵੇਜ਼ ਵਿਨਸ
0: ਸਹੀ ਗੱਲ ਹੈ ਥੈਂਕ ਯੂ ਰਿਚਰਡ ਜੀ

0: काम की चीज, रे बबुआ बड़े काम की चीज, कौन बुरा है कौन भला है,
1: बले बले बले।
0: कौन बुरा है कौन बुला है, हम का है तामीज, रे हम का ऐसा वैसा ना समझो हम, बड़े काम की चीज। थैंक यू थैंक यू
2: थैंक यू।
0: ये गाना रंजोत के लिए, बिकॉज ही हैज रियली गॉट अस ऑल टुगेदर।
2: नहीं नो, अरे इनू दे दो, कृष्णा नु दे दो, एदा कद फिर भी मैच कर लेंगे।
1: अरे अच्छा, शुक्रिया,
2: हां इतना निकाल लेंगे।
1: धन्यवाद धन्यवाद।
2: सानु कोई सलमान खान आमिर खान वाला दे दो। थैंक यू रिचर्ड जी, थैंक यू थैंक यू थैंक यू।
0: ओके एवरीवन, हैव अ ब्लेस्ड वीकेंड।
2: मेहरबानी जी, बहुत बढ़िया, बड़ा मजा आया अज सारे ਨਾਲ ਗੱਲਬਾਤ ਕਰਕੇ। ਤੁਸੀਂ ਪਸੰਦ ਕੀਤਾ ਹੋਊਗਾ ਸ਼ੋ, ਕੁਛ ਆਸ ਪਾਸ ਦੀਆਂ ਕੁਛ ਗਤੀਵਿਧੀਆਂ ਜਿਨ੍ਹਾਂ ਦੇ ਵਿੱਚ ਜਾ ਕੇ ਤੁਸੀਂ ਪਾਰਟੀਸਪੇਟ ਕਰ ਸਕਦੇ ਹੋ। ਅੱਜ ਦੇ ਦਿਨ ਤੁਸੀਂ ਮੈਚ ਵੇਖ ਸਕਦੇ ਹੋ ਜਿੱਥੇ ਉੱਥੇ, ਜੇ ਹੁਣ ਛੁੱਟੀਆਂ ਹੋ ਰਹੀਆਂ ਨੇ ਬੱਚਿਆਂ ਦੀਆਂ, ਤੇ ਤੁਸੀਂ ਬੱਚਿਆਂ ਨੂੰ ਰਾਇਲ ਬੋਟੈਨੀਕਲ ਗਾਰਡਨ ਲੈ ਕੇ ਜਾ ਸਕਦੇ ਹੋ ਤੁਸੀਂ ਮੈਲਬਨ ਦੇ ਵਿੱਚ ਹੋ, ਤੇ ਸ਼ਾਮ ਨੂੰ 3 ਵਜੇ ਤੋਂ ਇਹ ਸ਼ੋ ਸ਼ੁਰੂ ਹੁੰਦਾ ਵਾ ਜਦੋਂ ਹਨੇਰਾ ਜਾਂਦਾ ਵਾ, ਕਿਉਂਕਿ ਰੁੱਖਾਂ ਦੇ ਉੱਤੇ ਲਾਈਟਾਂ ਲਾ ਲਾ ਕੇ ਤੇ ਐਂ ਜਗ ਮੰਗਾਇਆ ਵਾ। ਪਿਛਲੀ ਵਾਰੀ ਜੇ ਮਿਸ ਕਰ ਗਏ ਹੋ ਤੇ ਇਸ ਵਾਰੀ ਜ਼ਰੂਰ ਚਲੇ ਜਾਇਓ। ਲਾਈਟ ਸਕੇਪ ਨਾਂ ਦਾ ਇਹ ਪ੍ਰੋਗਰਾਮ 11 ਤਰੀਕ ਤੋਂ ਸ਼ੁਰੂ ਹੋਇਆ ਸੀ, ਇਹ 2 ਅਗਸਤ ਤੱਕ ਚੱਲਣਾ।
1: ਅੱਛਾ,
2: ਹਰ ਰੋਜ਼ ਇਹ ਸਕੂਲ ਦੀਆਂ ਛੁੱਟੀਆਂ ਦੇ ਵਿੱਚ ਚੱਲਣਾ, ਤੇ ਭਾਈ ਤੁਸੀਂ ਜਾ ਕੇ ਤੇ ਵੇਖ ਲਿਓ ਤੁਸੀਂ, ਪਰ ਇਹ ਟਿਕਟਾਂ ਪਹਿਲਾਂ ਬੁੱਕ ਕਰਾ ਲਿਓ। ਐਰਕੀ ਦਾ ਮੈਨੂੰ ਪਤਾ ਨਹੀਂ, ਮੈਂ ਧਿਆਨ ਨਹੀਂ ਮਾਰਿਆ, ਪਿਛਲੀ ਵਾਰੀ ਔਖੀਆਂ ਮਿਲੀਆਂ ਸੀ, ਘੱਟ ਮਿਲੀਆਂ ਸੀ, ਤੇ ਤੁਸੀਂ ਵਧੇਰੇ ਜਾਣਕਾਰੀ ਦੇ ਲਈ ਉਦਾਂ ਟਿਕਟਾਂ ਦੀ ਜਾਣਕਾਰੀ ਮੈਂ ਦੇ ਦਿੰਦਾ। ਜੇ ਆਪਣਾ ਤੁਸੀਂ ਆਪ ਜਾਣਾ, ਅਡਲਟ ਦੇ ਲਈ $36 ਲੈ ਕੇ ਤੇ $46 ਤੱਕ ਟਿਕਟ ਆ। ਕਨਸੈਸ਼ਨ ਟਿਕਟ ਜਿਹੜੀ ਆ, ਜੇ ਤੁਹਾਡੇ ਕੋਲ ਕਾਰਡ ਆ ਤੇ ਫਿਰ ਉਹ $32.40 ਦੀ ਆ, ਤੇ ਜਿਹੜੀ ਆਪਣੀ ਤੁਹਾਡੇ ਬੱਚੇ ਦੀ ਟਿਕਟ ਹੈ 4 ਤੋਂ 12 ਸਾਲ ਦੀ, ਉਹ $28 ਦੀ, ਤੇ ਕੁਛ ਇਹਨਾਂ ਦੇ ਪਲਾਨ ਵੀ ਨੇ, ਕੁਛ ਇਹਨਾਂ ਦੇ ਸਪੈਸ਼ਲ ਜਿਹੜੇ ਪੈਕੇਜ ਵੀ ਨੇ, ਉਹ ਚਲੋ ਤੁਸੀਂ ਹੁਣ ਉਹਦੇ ਤੋਂ ਜਾ ਕੇ ਵੇਖ ਲਿਓ। ਅਤੇ ਰੋਇਲ ਬੋਟੈਨੀਕਲ ਗਾਰਡਨ ਵਿਕਟੋਰੀਆ ਦੇ ਵਿੱਚ ਲੈਂਡਸ ਸਕੇਪ ਨਾਂ ਦਾ ਇਹ, ਸੋਰੀ ਲਾਈਟ ਸਕੇਪ ਨਾਂ ਦਾ ਪ੍ਰੋਗਰਾਮ, ਥੈਂਕ ਯੂ, ਅਤੇ ਇਹ ਤੁਸੀਂ ਜਾ ਕੇ ਅਤੇ ਆਨੰਦ ਮਾਣ ਸਕਦੇ ਹੋ। ਸੋ ਇਹ ਸਾਡੇ ਕੁਛ ਆਸ ਪਾਸ ਦੀਆਂ ਗਤੀਵਿਧੀਆਂ। ਬਾਕੀ ਜੇ ਸਪੋਰਟਸ ਪ੍ਰੇਮੀ ਹੋ ਅਤੇ AFL ਤੁਸੀਂ ਇਸ ਵਾਰੀ ਮਾਰਵਲ ਦੇ ਵਿੱਚ ਜਾ ਕੇ ਤੇ ਆਨੰਦ ਮਾਣ ਸਕਦੇ ਹੋ। ਤੁਸੀਂ ਕਾਰਲਟਨ ਵੈਸਟ ਕੋਸਟ ਈਗਲਸ ਦੇ ਨਾਲ ਖੇਡੂਗਾ ਸ਼ਨੀਵਾਰ ਦੇ ਦਿਨ 1:15 ਦੁਪਹਿਰੇ, ਤੇ ਨਾਰਥ ਮੈਲਬਨ ਜਿਹੜਾ ਉਹ ਸੈਂਡਨ ਦੇ ਨਾਲ ਖੇਡੂਗਾ ਐਤਵਾਰ ਦੇ ਦਿਨ 3:15।
1: ਗੁੱਡ,
2: ਹੁਣ ਆਪਾਂ ਇਜਾਜ਼ਤ ਲਈਏ, ਉਸ ਤੋਂ ਪਹਿਲਾਂ ਮੈਸੇਜ ਵੇਖ ਲਈਏ, ਫਿਰ ਆਪਾਂ ਮੈਚ ਲੈ ਕੇ ਫਿਰ ਤੁਹਾਡੇ ਨਾਲ ਹਾਜ਼ਰੀ ਲਵਾਂਗੇ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਕਹਿੰਦੇ ਅੱਜ ਦੀ ਸਟੋਰੀ ਬਹੁਤ ਵਧੀਆ ਜੀ, ਥੈਂਕਸ ਕਵਲ ਜੀ ਜੀ, ਮਿਹਰਬਾਨੀ, ਧੰਨਵਾਦ, ਅਤੇ ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ। ਕਹਿੰਦੇ ਨੀਡ ਇਨਫੋ, ਵਾਂਟ ਟੂ ਟੀਵੀ 65 ਇੰਚ, ਵਿੱਚ ਬ੍ਰੈਂਡ ਇਜ਼ ਗੁੱਡ, LG, ਸੈਮਸੰਗ, ਫਿਲਿਪ, ਪ੍ਰਾਈਸ ਰੇਂਜ ਬਿਟਵੀਨ 1000 ਤੋਂ 1500, ਫਰੋਮ ਮਨਪ੍ਰੀਤ ਸਿੰਘ ਫਰੋਮ ਲਾਰਾ। ਇਹ ਤਾਂ ਮੈਨੂੰ ਤਾਂ ਨਹੀਂ ਕੋਈ ਹੈਗੀ ਜਾਣਕਾਰੀ, ਮੈਂ ਟੀਵੀ, ਮੈਂ ਓਨੈਸਟਲੀ ਦੱਸਾਂ, 5-7 ਸਾਲ ਹੋ ਗਏ ਮੈਂ ਟੀਵੀ ਰੱਖਿਆ ਨਹੀਂ ਘਰ, ਕੋਈ ਨੌਲੇਜ ਨਹੀਂ, ਤੁਹਾਨੂੰ ਕੋਈ ਹੈਗਾ ਕੋਈ ਪਤਾ ਇਹਦੇ ਬਾਰੇ?
1: ਮੇਰੇ ਹਿਸਾਬ ਨਾਲ ਸੈਮਸੰਗ ਇਜ਼ ਅ ਗੁੱਡ ਚੋਇਸ, ਹਨਾ, ਇਹਨਾਂ ਵਿੱਚੋਂ ਲੈਣਾ ਹੋਵੇ। ਸੋਨੀ ਤੋਂ ਉੱਪਰ ਤਾਂ ਵੈਸੇ ਆਉਂਦਾ ਨਹੀਂ ਟੀਵੀ ਕਿਸੇ ਦਾ, ਪਰ ਅਗੇਨ ਟੀਵੀ ਇੱਦਾਂ ਦੀ ਚੀਜ਼ ਹੈ ਕਿ ਹਨਾ ਖਰੀਦ ਲਿਆ, ਬਹੁਤਾ ਧਿਆਨ ਨਹੀਂ ਜਾਂਦਾ। ਹੁਣ ਤਾਂ ਸਾਰੀ ਗੂਗਲ ਟੀਵੀ ਸਭ ਕੁਛ ਹੈ, ਕਰੋਮਕਾਸਟ ਵਗੈਰਾ, ਜਸਟ ਬਾਏ ਐਨੀਥਿੰਗ।
2: ਟੀਵੀ ਤੇ ਬੀਵੀ ਵੇਖਣਾ ਹੀ ਹੁੰਦਾ, ਕੀ ਮਤਲਬ
1: ਸਰਦਾਰ ਜੀ, ਤੁਹਾਡੇ ਘਰ ਜਾਣੇ ਕਾ ਸਮਾਂ ਨਜ਼ਦੀਕ ਆ ਰਹਾ ਹੈ, ਤੋ ਮੈਂ ਇਸਨ ਬਾਤ ਕਰਤ ਰਹੀ।
2: ਅੱਛਾ, ਤੁਸੀਂ ਇੱਕ ਚੀਜ਼ ਕਰ ਸਕਦੇ ਹੋ ਭਾਈ, ਆਪਾਂ, ਮੈਨੂੰ ਇਹ ਤਾਂ ਨਹੀਂ ਪਤਾ ਵੀ ਕਿਹੜਾ ਟੀਵੀ ਕਿੱਦਾਂ ਦਾ, ਇੱਕ ਚੀਜ਼ ਤੁਸੀਂ ਕਰ ਸਕਦੇ ਹੋ, ਆਪਣਾ ਟੇਲਸ ਲੇਕੋ ਭਾਜੀ ਹੋਣੀ, ਇੱਥੇ ਉਹਨਾਂ ਦੀ ਹੁੰਦੀ ਹੈ ਜੋਬ, ਉਹ ਆਪਣਾ ਸੁਣਦੇ ਹੋਣੇ ਆ ਰੇਡੀਓ ਇਸ ਟਾਈਮ, ਉੱਥੇ ਚਲ ਜਾਓ ਤੁਸੀਂ, ਅਤੇ ਸਰਦਾਰ ਜੀ ਉੱਥੇ ਇੱਕ ਹੀ ਨੇ, ਉਹਨਾਂ ਨੂੰ ਜਾ ਕੇ ਤੁਸੀਂ ਮਿਲ ਲਿਓ, ਵਾਟਰ ਗਾਰਡਨ ਤੁਸੀਂ ਚਲ ਜਾਓ,
1: ਗੁੱਡ
2: ਬੋਇਜ਼, ਤੇ ਉਹ ਤੁਹਾਡੀ ਮਦਦ ਕਰ ਦੇਣਗੇ, ਤੁਹਾਨੂੰ ਦੱਸ ਦੇਣਗੇ, ਤੇ ਤੁਹਾਨੂੰ ਥੋੜ੍ਹਾ ਡਿਸਕਾਊਂਟ ਵੀ ਤੁਹਾਨੂੰ ਦੇ ਦੇਣਗੇ, ਠੀਕ ਹੈ ਜੀ। ਤੇ ਥੈਂਕ ਯੂ ਜੀ, ਕਹਿੰਦੇ ਅੱਤ ਕਰਵਾ ਛੱਡੀ, ਤੇ ਗੀਤਮਾਲਾ ਵੀ ਪੂਰੀ ਕਾਬਲੇ ਤਾਰੀਫ, ਤੇ ਸ਼ਨੀਵਾਰ ਕਹਿੰਦੇ ਬਹੁਤ ਵਧੀਆ ਦਿਨ ਆ ਮੇਰੇ ਲਈ, ਤੇ ਧੰਨਵਾਦ। ਤੇ ਹੁਣ ਆਪਾਂ ਲੈਣੇ ਤੁਹਾਡੇ ਕੋਲ ਇਜਾਜ਼ਤ, ਚਲੀਏ,
1: ਚਲੋ ਚਲਤੇ ਹੈਂ,
2: ਕੁਛ ਰਹਿ ਤੇ ਨਹੀਂ
1: ਆਉਣਾ ਫਿਰ ਦੁਬਾਰਾ ਨਾ, ਛੇਤੀ ਛੇਤੀ।
2: ਹਾਂ, ਇਹ ਵੀ ਗੱਲ ਸਹੀ ਹੈ, ਚਲੋ ਆਪਾਂ ਇਜਾਜ਼ਤ ਲੈਂਦੇ ਹਾਂ ਜੀ ਤੁਹਾਡੇ ਕੋਲੋਂ, ਕੁਛ ਗਲਤ ਕਿਹਾ ਗਿਆ ਹੋਵੇ, ਕਿਸਾ ਦਿਲ ਦੁਖਿਆ, ਦੋਵੇਂ ਹੱਥ ਜੋੜ ਕੇ ਮਾਫ਼ੀ, ਆਪਣੀ ਫੀਡਬੈਕ ਉਸ ਬਾਬਤ ਵੀ ਜ਼ਰੂਰ ਸਾਡੇ ਨਾਲ ਸਾਂਝੀ ਕਰਦੇ ਰਿਹਾ ਕਰੋ, ਅਤੇ ਕੋਸ਼ਿਸ਼ ਕਰਾਂਗੇ ਹੋਰ ਵਧੀਆ ਸੋਹਣਾ ਕੁਛ ਕਹਿਣ ਦੀ। ਅਤੇ ਹੁਣ ਇਜਾਜ਼ਤ ਤੁਹਾਡੇ ਕੋਲੋਂ, ਚੜ੍ਹਦੀ ਕਲਾ 'ਚ ਰਹੋ, ਵੀਕਐਂਡ ਤੁਹਾਡਾ ਵਧੀਆ ਵਧੀਆ ਰਹੇ, ਤੰਦਰੁਸਤ ਰਹੋ, ਹੱਸਦੇ ਰਹੋ, ਦੂਸਰਿਆਂ ਨੂੰ ਹੱਸਦੇ ਰਹਿਣ ਦਿਉ, ਅਤੇ ਸੁਣਦੇ ਰਹੋ ਰੇਡੀਓ। ਹਾਂਜੀ, 1674 ਏ

0: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: यार तू इतने इनी चेती आके पक्का भी हो गया, की जुगाड़ लाया है?
1: जुगाड़ नहीं, ए है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: Hi, this is Imran Hashmi and you're listening to me on Radio Haji.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਹਾਂ ਜੀ, ਮੈਂ ਹੂੰ ਇੱਕ ਔਰ ਆਪ ਮੁਝੇ ਸੁਣ ਰਹੇ ਹੈਂ ਰੇਡੀਓ, ਹਾਂ ਜੀ 167।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 25 ਜੂਨ 2026 ਵੀਰਵਾਰ ਦੀ ਸ਼ਾਮ ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ ਹਾਂ। ਆਓ ਸ਼ੁਰੂਆਤ ਕਰਦੇ ਹਾਂ ਵੈਨਜ਼ੂਏਲਾ ਦੇ ਵਿੱਚ ਆਏ ਭੂਚਾਲ ਦੇ ਨਾਲ ਜੁੜੀ ਸਭ ਤੋਂ ਵੱਡੀ ਖਬਰ ਦੇ ਨਾਲ। ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਸਭ ਤੋਂ ਪਹਿਲੀ ਖਬਰ ਵੈਨਜ਼ੂਏਲਾ, ਜਿੱਥੇ ਰਾਜਧਾਨੀ ਕਾਰਾਕਸ ਦੇ ਵਿੱਚ ਕੁਝ ਹੀ ਸੈਕਿੰਡ ਦੇ ਅੰਦਰ ਦੋ ਵੱਡੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪਹਿਲਾ ਝਟਕਾ 7.2 ਦੀ ਤੀਬਰਤਾ ਦਾ ਸੀ, ਜਦਕਿ ਦੂਸਰਾ ਰਿਕਟਰ ਪੈਮਾਨੇ ਦੇ ਉੱਤੇ 7.5 ਦੀ ਤੀਬਰਤਾ ਦੇ ਨਾਲ ਆਇਆ। ਇਸ ਭੂਚਾਲ ਦੇ ਚਲਦਿਆਂ ਕਈ ਇਮਾਰਤਾਂ ਢਹਿ ਗਈਆਂ, ਲੋਕ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲ ਕੇ ਸੜਕਾਂ ਦੇ ਉੱਤੇ ਆ ਗਏ। ਵੈਨਜ਼ੂਏਲਾ ਦੇ ਗ੍ਰਹਿ ਮੰਤਰੀ ਡਿਜ਼ੀਆਦੋ ਕਬੋਲੋ ਨੇ ਲੋਕਾਂ ਨੂੰ ਆਪਣੇ ਘਰ ਖਾਲੀ ਕਰ ਦੇਣ ਦੀ ਅਪੀਲ ਕੀਤੀ। ਇਸ ਸਮੇਂ ਦੇ ਦਰਮਿਆਨ ਵੱਡੇ ਪੱਧਰ ਦੇ ਉੱਤੇ ਜਾਨੀ ਨੁਕਸਾਨ ਹੋਣ ਦੀ ਗੱਲ ਕਹੀ ਜਾ ਰਹੀ ਹੈ। ਹਾਲਾਂਕਿ ਅਮਰੀਕੀ ਜਿਹੜਾ ਜੀਓਲੋਜੀਕਲ ਸਰਵੇਖਣ ਆ, ਉਸਦੇ ਮੁਤਾਬਕ ਮ੍ਰਿਤਕਾਂ ਦੀ ਗਿਣਤੀ 10,000 ਤੋਂ ਵੀ ਵਧੇਰੇ ਹੋ ਸਕਦੀ ਹੈ। ਹਾਲੇ ਸ਼ੁਰੂਆਤੀ ਜਾਣਕਾਰੀਆਂ ਕੇਵਲ ਸਾਹਮਣੇ ਆ ਰਹੀਆਂ ਨੇ। ਵੈਨਜ਼ੂਏਲਾ ਦੇ ਵਿੱਚ ਦੱਸ ਦਈਏ ਕਿ ਭੂਚਾਲ ਦੇ ਸਮੇਂ ਛੁੱਟੀ ਮਨਾਈ ਜਾ ਰਹੀ ਸੀ, ਇਸ ਕਰਕੇ ਬਹੁਤ ਸਾਰੇ ਲੋਕ ਆਪਣੇ ਘਰਾਂ ਦੇ ਵਿੱਚ ਮੌਜੂਦ ਸੀ। ਭੂਚਾਲ ਦਾ ਕੇਂਦਰ ਕਾਰਾਕਾਸ ਦੇ ਪੱਛਮੀ ਇਲਾਕੇ ਮੋਂਟਾਲਬਾਨ ਦੇ ਵਿੱਚ ਆਇਆ। ਵੈਨਜ਼ੂਏਲਾ ਦੇ ਵਿੱਚ ਕਈ ਸੂਬਿਆਂ ਦੇ ਅੰਦਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ। ਉੱਥੋਂ ਦੇ ਗ੍ਰਹਿ ਮੰਤਰੀ ਨੇ ਸਰਕਾਰੀ ਟੈਲੀਵਿਜ਼ਨ ਦੇ ਉੱਤੇ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਦੇਸ਼ ਦੇ ਕਈ ਸੂਬੇ ਭੂਚਾਲ ਦੇ ਚਲਦਿਆਂ ਪ੍ਰਭਾਵਿਤ ਹੋਏ ਨੇ, ਜਿਵੇਂ ਤ੍ਰੂਜੀਲੋ, ਯਾਰਾਕੁਈ, ਕਾਰਾਬੋਬੋ, ਆਰਾਗੂਆ, ਮਿਰਾਂਡਾ ਤੇ ਰਾਜਧਾਨੀ ਸ਼ਹਿਰ ਕਾਰਾਕਸ। ਦੱਸ ਦਈਏ ਕਿ ਹਾਲ ਫਿਲਹਾਲ ਸਿਰਫ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਹਮਣੇ ਆ ਰਹੀਆਂ ਨੇ। ਇਸ ਭੂਚਾਲ ਦੇ ਨਾਲ ਜੁੜੀਆਂ ਹੋਈਆਂ ਵਿਸਤਾਰ ਖਬਰਾਂ ਜਿਵੇਂ ਜਿਵੇਂ ਸਾਹਮਣੇ ਆਉਣਗੀਆਂ, ਅਸੀਂ ਤੁਹਾਡੇ ਨਾਲ ਆਪਣੇ ਸੋਸ਼ਲ ਮੀਡੀਆ ਖਾਤੇ ਤੋਂ ਤੁਹਾਨੂੰ ਇਸ ਦੇ ਬਾਰੇ ਜਾਣਕਾਰੀ ਦੇ ਦੇਵਾਂਗੇ। ਦੱਸ ਦਈਏ ਕਿ ਹਾਲੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਕਿੰਨਾ ਜਾਨੀ ਤੇ ਕਿੰਨਾ ਵੱਡਾ ਮਾਲੀ ਨੁਕਸਾਨ ਹੋਇਆ ਹੋਵੇਗਾ। ਹਾਲ ਫਿਲਹਾਲ ਨੈਸ਼ਨਲ ਅਸੈਂਬਲੀ ਦੇ ਪ੍ਰਮੁੱਖ ਤੇ ਗ੍ਰਹਿ ਮੰਤਰੀ ਦੇ ਭਰਾ ਜਾਰਜ ਰੋਡਰਿਗਸ ਬਚਾਅ ਸਥਾਨ ਦੇ ਉੱਤੇ ਮੌਜੂਦ ਨੇ ਤੇ ਬਚਾਅ ਕਾਰਜਾਂ ਦਾ ਜਾਇਜ਼ਾ ਲੈ ਰਹੇ ਨੇ। ਉੱਥੇ ਫਰਾਂਸ ਤੋਂ ਅਗਲੀ ਖਬਰ, ਯੂਰਪੀ ਦੇਸ਼ ਦੇ ਵਿੱਚ ਇਬੋਲਾ ਹੁਣ ਦਸਤਕ ਦੇ ਚੁੱਕਿਆ ਔਰ ਦਿਨ ਬ ਦਿਨ ਇਬੋਲਾ ਵਾਇਰਸ ਦੁਨੀਆ ਭਰ ਦੇ ਅਲੱਗ ਅਲੱਗ ਦੇਸ਼ਾਂ 'ਚ ਆਪਣੇ ਪੈਰ ਪਸਾਰ ਰਿਹਾ। ਕਾਂਗੋ, ਯੁਗਾਂਡਾ ਤੋਂ ਬਾਅਦ ਹੁਣ ਇਸ ਦੀ ਐਂਟਰੀ ਫਰਾਂਸ ਦੇ ਵਿੱਚ ਹੋਈ ਹੈ। ਦੱਸ ਦਈਏ ਕਿ ਦੁਨੀਆ ਭਰ ਦੇ ਵਿੱਚ ਮੀਡੀਆ ਰਿਪੋਰਟਾਂ ਦੇ ਮੁਤਾਬਕ ਹੁਣ ਤੱਕ 1,000 ਤੋਂ ਵਧੇਰੇ ਲੋਕ ਸੰਕ੍ਰਮਿਤ ਹੋਏ ਨੇ, ਜਦਕਿ 250 ਤੋਂ ਵਧੇਰੇ ਦੁਨੀਆ ਭਰ 'ਚ ਮੌਤਾਂ ਵੀ ਹੋ ਚੁੱਕੀਆਂ ਨੇ। ਇਸ ਸੰਕ੍ਰਮਣ ਦੇ ਚਲਦਿਆਂ ਮੌਤ ਦਰ 25% ਦੱਸੀ ਗਈ ਹੈ, ਯਾਨੀ ਕਿ ਹਰ ਚੌਥੇ ਸ਼ਖਸ ਦੀ ਮੌਤ ਹੋ ਰਹੀ ਹੈ। ਫਰਾਂਸ ਦੇ ਵਿੱਚ ਜਿਸ ਸ਼ਖਸ ਨੂੰ ਇਬੋਲਾ ਪੋਜ਼ਿਟਿਵ ਪਾਇਆ ਗਿਆ, ਉਹ ਕੁਝ ਦਿਨ ਪਹਿਲਾਂ ਹੀ ਕੋਂਗੋ ਦੇ ਵਿੱਚ ਇੱਕ ਮਨੁੱਖੀ ਮਿਸ਼ਨ ਤੋਂ ਪਰਤਿਆ ਸੀ। ਜੋ ਸ਼ਖਸ ਇਸ ਸੰਕ੍ਰਮਣ ਦੇ ਨਾਲ ਸੰਕ੍ਰਮਿਤ ਮਿਲਿਆ, ਉਹ ਵੀ ਇੱਕ ਡਾਕਟਰ ਹੀ ਦੱਸਿਆ ਜਾ ਰਿਹਾ। ਡਾਕਟਰ ਦੇ ਸੰਕ੍ਰਮਿਤ ਹੋਣ ਦੀ ਸੂਚਨਾ ਤੋਂ ਬਾਅਦ ਉਸਨੂੰ ਆਈਸੋਲੇਸ਼ਨ ਸੈਂਟਰ ਦੇ ਵਿੱਚ ਭੇਜ ਦਿੱਤਾ। ਉੱਧਰ ਵਰਲਡ ਹੈਲਥ ਆਰਗੇਨਾਈਜੇਸ਼ਨ ਯਾਨੀ WHO ਨੇ ਹਾਲ ਹੀ ਦੇ ਵਿੱਚ ਕਾਂਗੋ ਤੇ ਯੁਗਾਂਡਾ ਵਰਗੇ ਮੁਲਕਾਂ ਦੇ ਵਿੱਚ ਇਬੋਲਾ ਸੰਕ੍ਰਮਣ ਦੇ ਫੈਲਣ ਨੂੰ ਇੱਕ ਗੰਭੀਰ ਜਨਤਕ ਸਿਹਤ ਚੇਤਾਵਨੀ ਮੰਨਿਆ ਸੀ। ਇਸ ਤੋਂ ਇਲਾਵਾ ਅਫਰੀਕੀ ਰੋਗ ਕੰਟਰੋਲ ਤੇ ਰੋਕਥਾਮ ਕੇਂਦਰ ਯਾਨੀ ਅਫਰੀਕਾ ਸੈਂਟਰ ਫਾਰ ਡਿਜ਼ੀਜ਼ ਐਂਡ ਕੰਟਰੋਲ ਪ੍ਰੀਵੈਂਸ਼ਨ ਨੇ ਵੀ ਇਸ ਪ੍ਰਕੋਪ ਨੂੰ ਪਬਲਿਕ ਹੈਲਥ ਐਮਰਜੈਂਸੀ ਐਲਾਨ ਦਿੱਤਾ ਹੈ। ਹਾਲ ਫਿਲਹਾਲ ਐਕਸਪਰਟਸ ਦੇ ਮੁਤਾਬਕ ਕਾਂਗੋ, ਯੁਗਾਂਡਾ ਤੇ ਇਸ ਦੇ ਗੁਆਂਢੀ ਦੇਸ਼ਾਂ ਦੇ ਵਿੱਚ ਇਸ ਦੇ ਫੈਲਣ ਦਾ ਜ਼ਿਆਦਾ ਖਤਰਾ ਹੈ।
1: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰ ਜੁਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
5: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ।
4: प्रितपाल सिंह तुहानू हेल्प करनगे तुहाडी अपनी टोयोटा चूज करन ले जो ने एक दहाके तो वैरबी टोयोटा दे नाल
5: बेस्ट डील लई कॉल करो 0431-465-186 ते 212-216 ओल्ड जी लोंग रोड हॉपर्स क्रॉसिंग वैरबी टोयोटा द स्मार्ट चॉइस
0: रेडियो हां जी 1674

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 26 ਜੂਨ 2026 ਸ਼ੁੱਕਰਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ ਵੈਨਜ਼ੂਏਲਾ ਦੇ ਭੂਚਾਲ ਦੇ ਨਾਲ ਜੁੜੀ ਹੋਈ, ਜਿੱਥੇ ਰਾਜਧਾਨੀ ਕਾਰਾਕਸ ਦੇ ਕੋਲ ਆਏ ਦੋ ਭਿਆਨਕ ਭੂਚਾਲਾਂ ਤੋਂ ਬਾਅਦ ਬਚਾਅ ਦਾ ਕੰਮ ਹੁਣ ਜਾਰੀ ਹੈ। ਇਸ ਮੁਸ਼ਕਲ ਦੀ ਘੜੀ ਦੇ ਵਿੱਚ ਘੱਟੋ ਘੱਟ 188 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 1500 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਨੇ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ। ਕਾਰਾਕਸ ਦੇ ਕੋਲ ਤਟੀ ਇਲਾਕੇ ਲਾ ਗੁਏਰਾ ਦੇ ਵਿੱਚ ਹੋਈ ਢਹਿ ਢੇਰੀ ਇਮਾਰਤਾਂ ਦੇ ਮਲਬੇ ਦੇ ਵਿੱਚੋਂ ਹਾਲੇ ਵੀ ਲੋਕਾਂ ਦੀਆਂ ਚੀਕ ਪੁਕਾਰਾਂ ਸੁਣੀਆਂ ਜਾ ਸਕਦੀਆਂ। ਉੱਥੇ ਕਈ ਲੋਕ ਬੇਘਰ ਹੋਏ ਵੀ ਦੱਸੇ ਗਏ ਨੇ। ਅਸੁਰੱਖਿਅਤ ਇਮਾਰਤਾਂ ਦੇ ਵਿੱਚ ਰਹਿਣ ਵਾਲੇ ਲੋਕ ਡਰੇ ਹੋਏ ਨੇ, ਬਾਹਰ ਸੜਕ ਦੇ ਉੱਤੇ ਰਾਤ ਗੁਜ਼ਾਰਨ ਲਈ ਮਜਬੂਰ ਹੋ ਰਹੇ ਨੇ। ਅਮਰੀਕੀ ਜੀਓਲੋਜੀਕਲ ਸਰਵੇ ਦੇ ਮੁਤਾਬਕ ਪਹਿਲਾਂ 7.2 ਦੀ ਤੀਬਰਤਾ ਵਾਲਾ ਭੂਚਾਲ ਆਇਆ, ਕੁਝ ਹੀ ਸੈਕਿੰਡਾਂ ਦੇ ਵਿੱਚ 7.5 ਦੀ ਤੀਬਰਤਾ ਵਾਲਾ ਇੱਕ ਹੋਰ ਸ਼ਕਤੀਸ਼ਾਲੀ ਭੂਚਾਲ ਆ ਗਿਆ। ਦੋਵੇਂ ਭੂਚਾਲ ਦੇ ਨਾਲ ਜਿਹੜੇ ਸੀ ਉਹ ਧਰਤੀ ਦੀ ਸਤ੍ਹਾ ਦੇ ਕਾਫੀ ਕੋਲ ਸੀ, ਇਸ ਕਰਕੇ ਭਾਰੀ ਨੁਕਸਾਨ ਹੋਇਆ ਦੱਸਿਆ ਗਿਆ। ਦੱਸ ਦਈਏ ਕਿ ਹਾਲ ਫਿਲਹਾਲ ਦੁਨੀਆ ਭਰ ਦੇ ਮੁਲਕਾਂ ਦੀ ਤਰਫ ਤੋਂ ਵੈਨਜ਼ੂਏਲਾ ਨੂੰ ਮਦਦ ਦਿੱਤੀ ਜਾ ਰਹੀ ਹੈ। ਉੱਥੇ ਹੋਰਮੋਜ਼ ਸਟ੍ਰੇਟ ਦੇ ਕੋਲ ਇੱਕ ਮਾਲਵਾਹਕ ਜਹਾਜ਼ ਦੇ ਉੱਤੇ ਹਮਲੇ ਤੋਂ ਬਾਅਦ ਸੰਯੁਕਤ ਰਾਸ਼ਟਰ ਨੇ ਉੱਥੇ ਫਸੇ 11,000 ਤੋਂ ਵਧੇਰੇ ਮਲਾਹਾਂ ਦੇ ਨਿਕਾਸੀ ਦਾ ਇੱਕ ਕੈਂਪੇਨ ਹੈ ਜਿਹੜਾ, ਉਸਨੂੰ ਫਿਲਹਾਲ ਅਸਥਾਈ ਤਰੀਕੇ ਦੇ ਨਾਲ ਰੋਕ ਦਿੱਤਾ ਹੈ। IMO ਦੇ ਪ੍ਰਮੁੱਖ ਅਰਜ਼ੀਨੀਓ ਡੋਮਿੰਗੇਜ਼ ਨੇ ਕਿਹਾ ਹੈ ਕਿ ਕਈ ਜਹਾਜ਼ਾਂ ਨੂੰ ਸੁਰੱਖਿਅਤ ਕੱਢਿਆ ਜਾ ਚੁੱਕਿਆ, ਪਰ ਸੰਗਠਨ ਇਹ ਸੁਰੱਖਿਅਤ ਕਰਨਾ ਚਾਹੁੰਦੇ ਨੇ ਕਿ ਅੱਗੇ ਦੀ ਨਿਕਾਸੀ ਤੋਂ ਪਹਿਲਾਂ ਸਾਰੇ ਸੁਰੱਖਿਅਤ ਇੰਤਜ਼ਾਮਾਤ ਬਣੇ ਰਹਿਣ। ਬਰਤਾਨੀਆ ਦੀ ਸਮੁੰਦਰੀ ਰੱਖਿਆ ਏਜੰਸੀ UK ਮੈਰੀਟਾਈਮ ਦੇ ਆਪਰੇਸ਼ਨ ਦੇ ਮੁਤਾਬਕ ਵੀਰਵਾਰ ਦੇ ਦਿਨ ਓਮਾਨ ਦੇ ਦਹੀਤ ਬੰਦਰਗਾਹ ਦੇ ਕੋਲ ਲਗਭਗ 7.5 ਸਮੁੰਦਰੀ ਮੀਲ ਦੀ ਦੂਰੀ ਦੇ ਉੱਤੇ ਇੱਕ ਮਾਲਵਾਹਕ ਜਹਾਜ਼ ਦੇ ਉੱਤੇ ਹਮਲਾ ਕੀਤਾ ਗਿਆ ਸੀ। ਹਾਲਾਂਕਿ ਇਸ ਘਟਨਾ ਦੇ ਵਿੱਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ, ਜਾਨੀ ਨੁਕਸਾਨ ਦੀ ਖਬਰ ਨਹੀਂ ਹੈ, ਪਰ ਸਮੁੰਦਰੀ ਰੱਖਿਆ ਕੰਪਨੀ ਵੈਨਗਾਰਡ ਦੇ ਮੁਤਾਬਕ ਸਿੰਗਾਪੁਰ ਦੇ ਝੰਡੇ ਵਾਲਾ ਇਹ ਮਾਲਵਾਹਕ ਜਹਾਜ਼ ਐਵਰ ਲਵਲੀ, ਜਿਸ ਦੇ ਉੱਤੇ ਹਮਲਾ ਹੋਇਆ, ਸਟ੍ਰੇਟ ਆਫ ਹੋਰਮੁਜ਼ ਪਾਰ ਕਰਨ ਦੀ ਸਫਲ ਕੋਸ਼ਿਸ਼ ਕਰ ਰਿਹਾ ਸੀ। ਉਂਝ ਤਾਂ ਅਮਰੀਕਾ, ਇਜ਼ਰਾਈਲ ਅਤੇ ਇਰਾਨ ਦੇ ਦਰਮਿਆਨ ਜਾਰੀ ਤਣਾਅ ਤੋਂ ਬਾਅਦ ਖਾੜੀ ਖੇਤਰ ਦੇ ਵਿੱਚ ਸੈਂਕੜੇ ਜਹਾਜ਼ ਅਤੇ ਮਲਾਹ ਫਸ ਗਏ ਸੀ, ਪਰ ਹੋਰਮੁਜ਼ ਸਟ੍ਰੇਟ ਦੇ ਦੁਬਾਰਾ ਖੁੱਲ੍ਹਣ ਤੋਂ ਬਾਅਦ ਸੰਯੁਕਤ ਰਾਸ਼ਟਰ ਨੇ ਇਹਨਾਂ ਦੀ ਨਿਕਾਸੀ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਹੁਣ ਅਚਾਨਕ ਇਸ ਦਰਮਿਆਨ ਇਹ ਖਬਰ ਵੀ ਸਾਹਮਣੇ ਆ ਰਹੀ ਹੈ। ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਸ਼ਰੇਆਮ ਖੁੱਲ੍ਹੇਆਮ ਤੂੰ ਮੈਂ ਕਰ ਰਹੇ ਨੇ, ਔਰ ਇਸ ਤੋਂ ਬਾਅਦ ਹੁਣ ਇਟਲੀ ਨੇ ਇਰਾਨ ਨੂੰ ਫੋਨ ਮਿਲਾਇਆ, ਫੋਨ ਦੇ ਉੱਤੇ ਸਫਾਈ ਦਿੱਤੀ ਹੈ। ਫੋਨ ਮਿਲਾਉਣ ਦੇ ਪਿੱਛੇ ਦੀ ਵਜ੍ਹਾ ਨੇਟੋ ਦੇ ਸਕੱਤਰ ਜਨਰਲ ਮਾਰਕ ਰੂਟੇ ਦਾ ਬਿਆਨ ਹੈ। ਦਰਅਸਲ ਨੇਟੋ ਦੇ ਸਕੱਤਰ ਜਨਰਲ ਨੇ ਇੱਕ ਇੰਟਰਵਿਊ ਦੇ ਵਿੱਚ ਅਤੇ ਫਿਰ ਬਾਅਦ 'ਚ ਡੋਨਾਲਡ ਟਰੰਪ ਦੇ ਨਾਲ ਗੱਲਬਾਤ ਦੇ ਵਿੱਚ ਇਹ ਕਹਿ ਦਿੱਤਾ ਸੀ ਕਿ ਇਰਾਨ ਦੇ ਉੱਤੇ ਹੋਏ ਹਮਲਿਆਂ ਦੇ ਦਰਮਿਆਨ ਮੈਲੋਨੀ ਸਰਕਾਰ ਨੇ ਇਟਲੀ ਦੇ ਵਿੱਚ ਮੌਜੂਦ ਅਮਰੀਕੀ ਬੇਸ ਨੂੰ ਅਮਰੀਕੀ ਜਹਾਜ਼ ਉਡਾਨ ਭਰਨ ਦੀ ਇਜਾਜ਼ਤ ਦੇ ਦਿੱਤੀ ਸੀ। ਨੈਟੋ ਚੀਫ ਦੇ ਇਸ ਬਿਆਨ ਤੋਂ ਬਾਅਦ ਇਟਲੀ ਦੇ ਵਿੱਚ ਸਿਆਸੀ ਵਿਰੋਧ ਵੀ ਸ਼ੁਰੂ ਹੋ ਗਿਆ ਸੀ, ਖੁਦ ਮੈਲੋਨੀ ਨੂੰ ਵੀ ਸਫਾਈ ਦੇਣੀ ਪਈ, ਔਰ ਇਹ ਪੂਰਾ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਨੈਟੋ ਦੇ ਜਨਰਲ ਸਕੱਤਰ ਨੇ ਕਿਹਾ ਕਿ ਰੋਮ ਨੇ ਜੰਗ ਦੇ ਦੌਰਾਨ ਇਟਲੀ ਦੇ ਵਿੱਚ ਮੌਜੂਦ ਅਮਰੀਕੀ ਫੌਜੀ ਅੱਡਿਆਂ ਤੋਂ 500 ਦੇ ਕਰੀਬ ਅਮਰੀਕੀ ਫੌਜੀ ਜਹਾਜ਼ਾਂ ਨੂੰ, ਫਾਈਟਰ ਜੈਟਸ ਨੂੰ ਉੱਡਣ ਦੀ ਇਜਾਜ਼ਤ ਦੇ ਦਿੱਤੀ ਸੀ। ਇਰਾਨ ਨੇ ਇਸ ਦੀ ਨਿਖੇਧੀ ਕੀਤੀ। ਹੁਣ ਅਮਰੀਕਾ ਅਤੇ ਇਟਲੀ ਦੇ ਦਰਮਿਆਨ ਇਹ ਸ਼ਬਦੀ ਜੰਗ ਜਿਹੜੀ ਸੀ ਇਰਾਨ ਵਿੱਚ ਪੈਣ ਕਰਕੇ ਹੁਣ ਇਰਾਨ ਨੂੰ ਵੀ ਸਫਾਈ ਦੇਣੀ ਪੈ ਰਹੀ ਹੈ। ਇਟਲੀ ਦੀ PM ਜੋਰਜੀਆ ਮੈਲੋਨੀ ਨੇ ਮਾਰਕ ਰੂਟੇ ਦੇ ਬਿਆਨ ਦੇ ਉੱਤੇ ਜਿਹੜਾ ਖੰਡਨ ਕੀਤਾ ਅਤੇ ਕਿਹਾ ਕਿ ਇਟਲੀ ਨੇ ਅਜਿਹੇ ਗਲਤ ਢੰਗ ਦੇ ਨਾਲ ਇਟਲੀ ਦੇ ਉੱਤੇ ਇਲਜ਼ਾਮ ਨਹੀਂ ਲਗਾਏ ਜਾ ਸਕਦੇ। ਇਰਾਨ ਦੇ ਨਾਲ ਹੋਏ ਸੰਘਰਸ਼ ਦੇ ਵਿੱਚ ਅਸੀਂ ਬਿਲਕੁਲ ਵੀ ਹਿੱਸਾ ਨਹੀਂ ਲਿਆ, ਵੈਸੇ ਅਸੀਂ ਇਰਾਨ ਦੇ ਨਾਲ ਸੰਘਰਸ਼ 'ਚ ਜੇ ਹਿੱਸਾ ਲਿਆ ਹੁੰਦਾ ਤਾਂ ਉਸ ਦੇ ਨਾਲ ਕੋਈ ਨਿਰਾਸ਼ਾ ਨਾ ਹੁੰਦੀ, ਜਿਸ ਦਾ ਜ਼ਿਕਰ ਬਾਰ ਬਾਰ ਅਮਰੀਕੀ ਰਾਸ਼ਟਰਪਤੀ ਕਰਦੇ ਰਹਿੰਦੇ ਨੇ। ਦੂਜੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਿਆਨਕ ਗਰਮੀ ਦੇ ਦਰਮਿਆਨ ਯੂਰਪੀ ਦੇਸ਼ ਫਰਾਂਸ ਦੇ ਰਾਜਧਾਨੀ ਪੈਰਿਸ ਦੇ ਵਿੱਚ ਹਸਪਤਾਲਾਂ ਦੇ ਅੰਦਰ ਦਬਾਅ ਵੱਧ ਰਿਹਾ। ਦਬਾਅ ਵਧਣ ਦਾ ਮਤਲਬ ਇਹ ਹੈ ਕਿ ਉੱਥੇ ਲਗਾਤਾਰ ਕੇਸ ਸਾਹਮਣੇ ਆ ਰਹੇ ਨੇ, ਔਰ ਪ੍ਰਸ਼ਾਸਨ ਨੇ ਜਨਤਕ ਖੇਤਰਾਂ ਦੇ ਉੱਤੇ ਸ਼ਰਾਬ ਪੀਣ ਅਤੇ ਉਸ ਦੀ ਵਿਕਰੀ ਦੇ ਉੱਤੇ ਫਿਲਹਾਲ ਅਸਥਾਈ ਰੂਪ ਦੇ ਨਾਲ ਪਾਬੰਦੀ ਲਗਾ ਦਿੱਤੀ ਹੈ। ਸ਼ੁੱਕਰਵਾਰ ਦੁਪਹਿਰ 12 ਵਜੇ ਅਤੇ ਸ਼ਨੀਵਾਰ ਸਵੇਰੇ 7 ਵਜੇ ਦੇ ਦਰਮਿਆਨ ਸ਼ਰਾਬ ਪੀਣ ਦੀ ਜਨਤਕ ਥਾਵਾਂ ਦੇ ਉੱਤੇ ਇਜਾਜ਼ਤ ਨਹੀਂ ਹੋਏਗੀ ਇੰਨੇ ਸਮੇਂ ਦੇ ਦਰਮਿਆਨ, ਔਰ ਇਸ ਦਰਮਿਆਨ ਟੇਕ ਅਵੇ ਯਾਨੀ ਸ਼ਰਾਬ ਦੀ ਵਿਕਰੀ ਦੀਆਂ ਦੁਕਾਨਾਂ ਜਿੱਥੋਂ ਇੱਕ ਵਾਰ ਖਰੀਦ ਕੇ ਲੈ ਕੇ ਚਲੇ ਜਾਂਦੇ ਹੋ, ਸ਼ਾਮ ਸ਼ੁੱਕਰਵਾਰ ਨੂੰ 6 ਵਜੇ ਤੋਂ ਬਾਅਦ ਅਤੇ ਸ਼ਨੀਵਾਰ ਸਵੇਰੇ 7 ਵਜੇ ਤੱਕ
ਤੇ ਇਸੇ ਤਰੀਕੇ ਦੇ ਨਾਲ ਸ਼ਨੀਵਾਰ ਸ਼ਾਮ 6 ਵਜੇ ਤੋਂ ਬਾਅਦ ਫਿਰ ਐਤਵਾਰ ਸਵੇਰੇ 7 ਵਜੇ ਤੱਕ ਇਹਨਾਂ ਦੇ ਉੱਤੇ ਰੋਕ ਰਹੇਗੀ। ਹਾਲਾਂਕਿ ਲਾਇਸੈਂਸ ਪ੍ਰਾਪਤ ਜਿਹੜੇ ਬਾਰ ਤੇ ਰੈਸਟੋਰੈਂਟ ਨੇ ਉਹ ਇਸ ਪਾਬੰਦੀ ਦੇ ਦਾਇਰੇ ਤੋਂ ਬਾਹਰ ਰਹਿਣਗੇ। ਪਿਛਲੇ ਕੁਝ ਦਿਨਾਂ ਤੋਂ ਸਪੇਨ, ਬ੍ਰਿਟੇਨ ਤੇ ਫਰਾਂਸ ਨੂੰ ਝੁਲਸਾ ਦੇਣ ਵਾਲੀ ਗਰਮੀ ਜਿਹੜੀ ਹੈ, ਹੀਟ ਵੇਵ ਹੈ, ਉਹ ਪੂਰੇ ਯੂਰਪ ਦੇ ਵਿੱਚ ਆਪਣਾ ਕਹਿਰ ਬਰਪਾ ਰਿਹਾ। ਜਰਮਨੀ ਤੇ ਚੈੱਕ ਰਿਪਬਲਿਕ ਤੇ ਮੌਸਮ ਮਹਿਕਮਿਆਂ ਨੇ ਭਿਆਨਕ ਗਰਮੀ ਦੀ ਚੇਤਾਵਨੀ ਵੀ ਜਾਰੀ ਕਰ ਰੱਖੀ ਹੈ। ਉੱਥੇ ਭਾਰਤ ਦੀਆਂ ਖ਼ਬਰਾਂ ਦੀ ਸਾਂਝ ਪਾਈਏ ਤੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਇੱਕ ਜਨਤਕ ਸੁਣਵਾਈ ਦੇ ਦਰਮਿਆਨ ਮਿਲੀ ਸ਼ਿਕਾਇਤ ਤੋਂ ਬਾਅਦ ਫੋਰਟਿਸ ਹਸਪਤਾਲ ਸ਼ਾਲੀਮਾਰ ਬਾਗ ਦੀ ਜਾਂਚ ਸ਼ੁਰੂ ਕੀਤੀ। ਦੱਸ ਦਈਏ ਕਿ ਮੁੱਖ ਮੰਤਰੀ ਦਫ਼ਤਰ ਦੀ ਤਰਫ ਤੋਂ ਐਕਸ ਦੇ ਉੱਤੇ ਪੋਸਟ ਪਾਈ ਗਈ ਹੈ ਕਿ ਸੀਐਮ ਨੇ ਜਨ ਸੁਣਵਾਈ ਦੇ ਦੌਰਾਨ ਇੱਕ ਸ਼ਿਕਾਇਤ ਹਾਸਲ ਕੀਤੀ ਸੀ। ਮੁੱਖ ਮੰਤਰੀ ਰੇਖਾ ਗੁਪਤਾ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਾਲੀਮਾਰ ਬਾਗ ਸਥਿਤ ਫੋਰਟਿਸ ਹਸਪਤਾਲ ਦਾ ਤੁਰੰਤ ਨਿਰੀਖਣ ਕਰਨ ਦਾ ਹੁਕਮ ਦਿੱਤਾ। ਅਧਿਕਾਰੀਆਂ ਦੀ ਇੱਕ ਟੀਮ ਨੇ ਹਸਪਤਾਲ ਦਾ ਮੌਕੇ 'ਤੇ ਜਾ ਕੇ ਨਿਰੀਖਣ ਕੀਤਾ। ਕੁਝ ਕਮੀਆਂ ਇਸ 'ਚ ਪਾਈਆਂ ਜ਼ਰੂਰ ਗਈਆਂ। ਇਸ ਦੀ ਵਿਸਤਾਰ ਰਿਪੋਰਟ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਏਗੀ। ਸੀਐਮਓ ਆਫਿਸ ਦੀ ਤਰਫ ਤੋਂ ਇਹ ਵੀ ਲਿਖਿਆ ਗਿਆ ਹੈ ਕਿ ਦਿੱਲੀ ਦੇ ਹਰ ਇੱਕ ਹਸਪਤਾਲ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਮਰੀਜ਼ਾਂ ਦੀ ਸੇਵਾ ਜ਼ਿੰਮੇਦਾਰੀ ਦੇ ਨਾਲ, ਇਮਾਨਦਾਰੀ ਦੇ ਨਾਲ ਨਿਭਾਵੇ। ਖ਼ਬਰ ਏਜੰਸੀ ANI ਦੇ ਮੁਤਾਬਕ ਜਨ ਸੁਣਵਾਈ ਦੇ ਦਰਮਿਆਨ ਮੁੱਖ ਮੰਤਰੀ ਨੂੰ ਸ਼ਿਕਾਇਤ ਮਿਲੀ ਸੀ ਕਿ ਚਾਕੂ ਲੱਗਣ ਤੋਂ ਬਾਅਦ ਇੱਕ ਸ਼ਖਸ ਨੂੰ ਉੱਥੇ ਇਲਾਜ ਨਹੀਂ ਦਿੱਤਾ ਗਿਆ। ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਉਸ ਤੋਂ ਪੈਸੇ ਜਮ੍ਹਾਂ ਕਰਵਾਉਣ ਦੇ ਲਈ ਕਿਹਾ ਗਿਆ। ਖ਼ਬਰ ਏਜੰਸੀ ANI ਦੇ ਮੁਤਾਬਕ ਫੋਰਟਿਸ ਹਸਪਤਾਲ ਸ਼ਾਲੀਮਾਰ ਬਾਗ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹ ਵੀ ਦਿੱਲੀ ਸਰਕਾਰ ਨੂੰ ਜਾਂਚ ਦੇ ਵਿੱਚ ਪੂਰਾ ਸਹਿਯੋਗ ਦੇਣ ਦੇ ਲਈ ਤਿਆਰ ਨੇ। ਭਾਰਤ ਦੀਆਂ ਦੂਜੀਆਂ ਖ਼ਬਰਾਂ ਦੀ ਸਾਂਝ ਪਾਈਏ। ਰਾਮ ਮੰਦਰ ਚੜਾਵਾ ਹੈ ਚੋਰੀ ਦੇ ਨਾਲ ਜੁੜੀ ਹੋਈ ਖ਼ਬਰ, ਜਿੱਥੇ ਇਸ ਕੇਸ ਦੇ ਵਿੱਚ ਨਾਮਜ਼ਦ ਸਾਰੇ ਅੱਠ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਵੀਰਵਾਰ ਦੇ ਦਿਨ FIR ਦਰਜ ਹੋਣ ਤੋਂ ਬਾਅਦ ਇਸ ਦੇ ਵਿੱਚ ਸਾਰਿਆਂ ਨੂੰ ਹਿਰਾਸਤ 'ਚ ਲਿਆ ਗਿਆ। ਰਾਤ ਭਰ ਇਹ ਹਿਰਾਸਤ 'ਚ ਰਹੇ। ਖ਼ਬਰਾਂ ਇਹ ਵੀ ਨੇ ਕਿ SIT ਦੇ ਜਾਂਚ ਰਿਪੋਰਟ ਦੇ ਵਿੱਚ ਇਹਨਾਂ ਦਾ ਨਾਮ ਹੈ। ਜ਼ਿਕਰਯੋਗ ਹੈ ਕਿ ਰਾਮ ਮੰਦਰ ਚੜਾਵਾ ਚੋਰੀ ਮਾਮਲੇ ਦੇ ਵਿੱਚ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੀ ਤਰਫ ਤੋਂ ਰਾਮ ਸ਼ੰਕਰ ਯਾਦਵ ਉਰਫ ਟੀਨੂ ਯਾਦਵ, ਅਨੁਕਾਲ ਪਰਮੇਸ਼ਰ, ਅਵਿਨਾਸ਼ ਸ਼ੁਕਲਾ, ਕਰੁਣੇਸ਼ ਪਾਂਡੇ, ਲਵਕੁਸ਼ ਮਿਸ਼ਰ, ਰਾਮ ਸ਼ੰਕਰ ਮਿਸ਼ਰ, ਸੁਭਾਸ਼ ਸ਼੍ਰੀਵਾਸਤਵ ਤੇ ਮਨੀਸ਼ ਯਾਦਵ ਦੇ ਉੱਤੇ FIRs ਦਰਜ ਕੀਤੀਆਂ ਗਈਆਂ ਨੇ। ਇਹਨਾਂ ਸਾਰਿਆਂ ਦੇ ਉੱਤੇ ਚੋਰੀ, ਅਪਰਾਧਕ ਵਿਸ਼ਵਾਸਘਾਤ ਤੇ ਅਪਰਾਧਕ ਸਾਜਿਸ਼ ਰਚਨ ਦੀ ਭਾਰਤੀ ਨਿਆਂ ਦੀ ਜਿਹੜੀ ਧਾਰਾ BNS ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਹਾਲਾਂਕਿ ਦੱਸ ਦਈਏ ਕਿ ਇਸ ਮਾਮਲੇ 'ਚ ਕਿਸੇ ਵੱਡੇ ਵਿਅਕਤੀ ਦੇ ਖਿਲਾਫ਼ ਕੇਸ ਦਰਜ ਨਹੀਂ ਹੋਇਆ। ਜਿਨ੍ਹਾਂ ਸਾਰਿਆਂ ਦੇ ਲੋਕਾਂ ਦੇ ਉੱਤੇ FIR ਦਰਜ ਕੀਤੀ ਗਈ ਹੈ ਉਂਝ ਉਹ ਸਾਰੇ ਦਾਨ ਰਾਸ਼ੀ ਪ੍ਰਬੰਧਨ ਦੇ ਨਾਲ ਜੁੜੇ ਹੋਏ ਸੀ। ਪਰ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਜਿਹੜਾ ਕਾਂਗਰਸ ਪਾਰਟੀ ਹੈ ਦੂਸਰਿਆਂ ਵਿਰੋਧੀ ਧਿਰਾਂ, ਉਹਨਾਂ ਦਾ ਕਹਿਣਾ ਕਿ ਇਸ ਮਾਮਲੇ 'ਚ ਵੱਡੇ ਪੱਧਰ ਦੇ ਉੱਤੇ ਗੜਬੜੀ ਹੋਈ ਹੈ। ਸਿਰਫ ਦਾਨ ਹੀ ਨਹੀਂ ਬਲਕਿ ਇਸ ਤੋਂ ਇਲਾਵਾ ਚੜਾਵੇ ਤੋਂ ਇਲਾਵਾ ਜਿਹੜਾ ਜ਼ਮੀਨ ਦਾ ਮਾਮਲਾ ਸੀ ਉਸ ਦੇ ਵਿੱਚ ਵੀ ਜਾਂਚ, ਸੁਤੰਤਰ ਜਾਂਚ ਹੋਣੀ ਚਾਹੀਦੀ ਹੈ। ਉੱਥੇ ਆਖਰੀ ਭਾਰਤ ਦੇ ਨਾਲ ਜੁੜੀ ਖ਼ਬਰ ਦੀ ਸਾਂਝ ਪਈਏ ਤੇ ਕੇਂਦਰੀ ਜਾਂਚ ਬਿਊਰੋ ਯਾਨੀ CBI ਨੇ ਸੁਪਰੀਮ ਕੋਰਟ ਦੀ ਜਾਲੀ ਵੈਬਸਾਈਟ ਦੀ ਵਰਤੋਂ ਕਰਕੇ ਡਿਜੀਟਲ ਅਰੈਸਟ ਦੇ ਰਾਹੀਂ ਠੱਗੀ ਕਰਨ ਵਾਲੇ ਗਿਰੋਹ ਦੇ ਵਿਰੁੱਧ 16 ਸੂਬਿਆਂ ਦੇ ਵਿੱਚ 80 ਥਾਵਾਂ ਦੇ ਉੱਤੇ ਛਾਪੇਮਾਰੀ ਕੀਤੀ ਹੈ। ਏਜੰਸੀ ਨੇ ਆਪਰੇਸ਼ਨ ਚੱਕਰ ਦੇ ਅਧੀਨ ਇਹਨਾਂ 16 ਸੂਬਿਆਂ ਦੇ ਵਿੱਚ 60 ਟੀਮਾਂ ਤੈਨਾਤ ਕੀਤੀਆਂ ਸੀ। ਇਹਨਾਂ ਟੀਮਾਂ ਨੇ ਪੰਜਾਬ, ਗੁਜਰਾਤ, ਦਿੱਲੀ, ਮਹਾਰਾਸ਼ਟਰ, ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਤਮਿਲਨਾਡੂ, ਤੇਲੰਗਾਨਾ, ਆਂਧਰਾ ਪ੍ਰਦੇਸ਼, ਵੈਸਟ ਬੰਗਾਲ, ਮਣੀਪੁਰ, ਕਰਨਾਟਕ ਤੇ ਉੜੀਸਾ ਦੇ ਵਿੱਚ ਇੱਕੋ ਹੀ ਥਾਂ ਇੱਕੋ ਹੀ ਸਮੇਂ ਛਾਪੇ ਮਾਰੇ ਨੇ। ਏਜੰਸੀ ਨੇ ਸਾਈਬਰ ਧੋਖਾਧੜੀ ਦੀਆਂ 200 ਤੋਂ ਵੱਧ ਸ਼ਿਕਾਇਤਾਂ ਦੇ ਮਾਮਲੇ ਦੇ ਵਿੱਚ ਇਹ ਛਾਪੇਮਾਰੀ ਕੀਤੀ ਹੈ। ਹਾਲਾਂਕਿ ਕਿੰਨਿਆਂ ਲੋਕਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਇਸ ਦੇ ਬਾਰੇ ਕੁਝ ਸਾਂਝ ਨਹੀਂ ਪਾਈ ਗਈ ਹੈ। ਪਰ CBI ਨੇ ਕਿਹਾ ਕਿ ਇਸ ਘੁਟਾਲੇ ਦਾ ਕੇਂਦਰ ਇੱਕ ਵੈਬਸਾਈਟ ਹੈ ਜਿਸ ਦਾ ਨਾਂ ਯੂਨੀਫਾਰਮ ਰਿਸੋਰਸ ਲੋਕੇਟਰ ਭੁਲੇਖਾ ਪਾਉਣ ਦੇ ਲਈ ਭਾਰਤ ਦੀ ਸੁਪਰੀਮ ਕੋਰਟ ਦੀ ਅਧਿਕਾਰਕ ਵੈਬਸਾਈਟ ਦੇ ਨਾਲ ਮੇਲ ਖਾਂਦਾ ਰੱਖਿਆ ਸੀ। ਧੋਖਾਧੜੀ ਦੇ ਕੇਸ ਦੇ ਵਿੱਚ ਡਿਜੀਟਲ ਅਰੈਸਟ ਦੀ ਆੜ ਦੇ ਵਿੱਚ ਪੀੜਤਾਂ ਨੂੰ ਧੋਖਾ ਦੇਣ ਦੇ ਮਾਮਲੇ ਦੇ ਵਿੱਚ ਇਹ ਅਰੈਸਟ ਹੁਣ ਕੀਤੇ ਗਏ ਨੇ। ਆਸਟ੍ਰੇਲੀਆ ਦੀਆਂ ਖ਼ਬਰਾਂ ਦੀ ਸਾਂਝ ਪਾਈਏ ਤੇ ਵਿਕਟੋਰੀਆ ਦੇ ਵਿਕਟੋਰੀਆ ਦੇ ਲਿਬਰਲ ਪਾਰਟੀ ਦੇ MP ਮੈਥਿਊ ਗਾਏ
ਨੇ ਹੁਣ ਉਸ ਮਾਮਲੇ ਦੇ ਵਿੱਚ ਮਾਫ਼ੀ ਮੰਗੀ ਹੈ, ਜਿਸ ਦੇ ਵਿੱਚ ਉਹਨਾਂ ਨੇ ਪਾਰਟੀ ਦੀ ਕੋਲੀਗ ਮੋਇਰਾ ਡਿਮਿੰਗ ਦੇ ਨਾਲ ਬਦਤਮੀਜ਼ੀ ਕੀਤੀ ਸੀ, ਜਿਸ ਦੀ ਇੱਕ ਵੀਡੀਓ ਜਾਂ ਉਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਇਹ ਮਾਮਲਾ ਹੁਣ ਜ਼ੋਰ ਫੜ ਗਿਆ। ਦੱਸ ਦਈਏ ਕਿ ਮੋਇਰਾ ਡਿਮਿੰਗ ਨੇ ਇਲਜ਼ਾਮ ਲਗਾਇਆ ਸੀ ਕਿ ਪਿਛਲੇ ਮਹੀਨੇ ਇੱਕ ਕਮਿਊਨਿਟੀ ਪ੍ਰੋਗਰਾਮ ਦੇ ਦਰਮਿਆਨ ਉਸ ਨੂੰ ਅਸੋਲਟ ਕੀਤਾ ਗਿਆ ਸੀ। ਵਿਕਟੋਰੀਆ ਪੁਲਿਸ ਨੇ ਕਿਹਾ ਕਿ ਇਸ ਮਾਮਲੇ ਦੀ ਨੇੜਿਓਂ ਜਾਂਚ ਕੀਤੀ ਗਈ ਹੈ ਤਾਂ ਕਿ ਮੋਇਰਾ ਡਿਮਿੰਗ ਦਾ ਜਿਹੜਾ ਦਾਅਵਾ ਹੈ ਉਸ ਦੇ ਬਾਰੇ ਪੜਤਾਲ ਕਰਕੇ ਤੈਅ ਕੀਤਾ ਜਾ ਸਕੇ ਕਿ ਵਾਕਈ ਕੀ ਕੁਝ ਇਸ ਕਿਸਮ ਦੀ ਅਸੋਲਟ ਦੀ ਘਟਨਾ ਹੋਈ ਸੀ। ਮੈਥਿਊ ਗਾਇ ਨੇ ਹਾਲਾਂਕਿ ਸ਼ੁਰੂਆਤ ਦੇ ਵਿੱਚ ਇਸ ਗੱਲ ਨੂੰ ਇਸ ਤੋਂ ਇਨਕਾਰ ਕੀਤਾ ਸੀ, ਪਰ ਉਹਨਾਂ ਕਿਹਾ ਕਿ ਉਹ ਆਪਣੀ ਪਾਰਟੀ ਦੀ ਕੋਲੀਗ ਮੋਇਰਾ ਡਿਮਿੰਗ ਤੋਂ ਘੱਟੋ ਘੱਟ ਇੱਕ ਮਾਫ਼ੀ ਦੀ ਉਮੀਦ ਤਾਂ ਰੱਖ ਸਕਦੇ ਨੇ। ਹਾਲਾਂਕਿ ਇਸ ਦਰਮਿਆਨ ਉਹਨਾਂ ਕਿਹਾ ਕਿ ਪੁਲਿਸ ਨੂੰ ਜਾਂਚ ਪੜਤਾਲ ਦੇ ਵਿੱਚ ਪੂਰਾ ਸਹਿਯੋਗ ਦੇਣ ਦਾ ਉਹ ਵਾਅਦਾ ਕਰਦੇ ਨੇ। ਦੱਸ ਦਈਏ ਕਿ ਲਿਬਰਲ ਪਾਰਟੀ ਦੇ ਵਿੱਚ ਮੈਥਿਊ ਗਾਇ ਨੇ ਪਹਿਲਾਂ ਸੂਬਾਈ ਪ੍ਰਮੁੱਖ ਯਾਨੀ ਵਿਕਟੋਰੀਆ ਦੇ ਪ੍ਰਮੁੱਖ ਦੀ ਤਰਫ ਤੋਂ ਵੀ ਅਹੁਦਾ ਲੰਮੇ ਸਮੇਂ ਤੱਕ ਸੰਭਾਲ ਰੱਖਿਆ ਸੀ। ਉੱਥੇ ਵਿਕਟੋਰੀਆ ਦੀ ਪੁਲਿਸ ਨੂੰ ਹੁਣ ਕੁਝ ਵਧੇਰੇ ਤਾਕਤਾਂ ਦਿੱਤੀਆਂ ਜਾਣਗੀਆਂ। ਦੱਸ ਦਈਏ ਕਿ ਐਲਪਾਈਨ ਖੇਤਰ ਦੇ ਵਿੱਚ ਖਾਸ ਤੌਰ ਦੇ ਉੱਤੇ ਡੈਜ਼ੀ ਫਰੀਮੈਨ ਨਾਮ ਦੇ ਸ਼ਖਸ ਦੀ ਤਰਫ ਤੋਂ ਗੋਲੀ ਮਾਰ ਕੇ ਪੁਲਿਸ ਵਾਲਿਆਂ ਨੂੰ ਹਲਾਕ ਕਰ ਦਿੱਤਾ ਗਿਆ ਸੀ। ਪਿਛਲੇ ਸਾਲ ਪੋਰ ਪੰਕਾ ਦੀ ਇੱਕ ਜਿਹੜੀ ਡੈਜ਼ੀ ਫਰੀਮੈਨ ਦੀ ਪ੍ਰੋਪਰਟੀ ਸੀ ਉੱਥੇ 4 ਪੁਲਿਸ ਕਰਮੀਆਂ ਦੀ ਤਰਫ ਤੋਂ ਪਹੁੰਚ ਕੀਤੀ ਗਈ ਸੀ। ਵਿਕਟੋਰੀਆ ਦੇ ਪੁਲਿਸ ਚੀਫ ਕਮਿਸ਼ਨਰ ਮਾਈਕ ਬੁਸ਼ ਨੇ ਕਿਹਾ ਕਿ ਖੇਤਰੀ ਇਲਾਕਿਆਂ ਦੇ ਵਿੱਚ ਜਿਵੇਂ ਵਾਂਗਾਰਾਟਾ ਦਾ ਖੇਤਰੀ ਇਲਾਕਾ ਹੈ, ਇਸ ਇਲਾਕੇ ਦੇ ਵਿੱਚ ਜਿਹੜੀਆਂ ਪਿਸਤੌਲਾਂ ਨੇ ਜਾਂ ਜਿਹੜੀ ਵੈਪਨਸ ਨੇ ਉਹ ਪੁਲਿਸ ਨੂੰ ਹੋਰ ਵਧੇਰੇ ਦਿੱਤੇ ਜਾਣਗੇ ਔਰ ਇਹਨਾਂ ਦੇ ਇਸਤੇਮਾਲ ਦੀ ਹੋਰ ਵਧੇਰੇ ਤਾਕਤ ਵੀ ਦਿੱਤੀ ਜਾਏਗੀ। ਇਸ ਦਰਮਿਆਨ ਵਿਕਟੋਰੀਆ ਪੁਲਿਸ ਦੀ ਤਰਫ ਤੋਂ ਇਹ ਵੀ ਗੱਲ ਕਹੀ ਗਈ ਹੈ ਕਿ ਜਿਹੜੇ ਇਕਿਉਪਮੈਂਟ ਹੋਣਗੇ ਇਹ ਸੈਮੀ ਆਟੋਮੈਟਿਕ ਰਾਈਫਲਸ ਹੋ ਸਕਦੀਆਂ ਨੇ। ਹਾਲੇ ਸਪਸ਼ਟ ਨਹੀਂ ਹੈ ਪਰ ਇਸ ਕਿਸਮ ਦੇ ਸੰਕੇਤ ਦਿੱਤੇ ਗਏ ਨੇ। ਦੱਸ ਦਈਏ ਕਿ ਕੋਈ ਪਹਿਲੀ ਵਾਰ ਮੌਕਾ ਨਹੀਂ ਸੀ ਹੋਇਆ ਜਦੋਂ ਡੈਜ਼ੀ ਫਰੀਮੈਨ ਨੂੰ ਫੜਨ ਦੇ ਲਈ ਪੁਲਿਸ ਗਈ ਹੋਵੇ ਅਤੇ ਖੇਤਰੀ ਇਲਾਕੇ ਦੇ ਵਿੱਚ ਉਹਨਾਂ ਦੇ ਉੱਤੇ ਗੋਲੀ ਚਲਾ ਦਿੱਤੀ ਗਈ ਹੋਵੇ। ਇਸ ਤੋਂ ਪਹਿਲਾਂ ਨੀਲ ਥੋਮਸਨ ਅਤੇ ਵਾਦਿਮ ਦੀ ਵਾਟ ਨਾਮ ਦੇ ਦੋ ਜਿਹੜੇ ਪੁਲਿਸ ਕਰਮਚਾਰੀ ਸੀ ਉਹਨਾਂ ਦੀ ਪੋਰਪੰਕਾ ਦੀ ਇਸ ਪ੍ਰੋਪਰਟੀ ਦੇ ਵਿੱਚ ਜਾਂਚ ਪੜਤਾਲ ਦੇ ਦਰਮਿਆਨ ਮੌਤ ਜ਼ਰੂਰ ਹੋਈ ਸੀ ਡੈਜ਼ੀ ਫਰੀਮੈਨ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੀ ਤਰਫ ਤੋਂ ਚਲਾਈ ਗੋਲੀਆਂ ਦੀ ਵਜ੍ਹਾ 'ਤੇ ਚੱਲਦੇ ਹਾਂ। ਪਰ ਇਸ ਮਾਮਲੇ ਦੇ ਵਿੱਚ ਇਸ ਮਾਮਲੇ ਤੋਂ ਇਲਾਵਾ ਕਈ ਹੋਰ ਕੇਸ ਵੀ ਸਾਹਮਣੇ ਆਏ ਨੇ ਜਿੱਥੇ ਖਾਸ ਤੌਰ 'ਤੇ ਦਿਹਾਤੀ ਇਲਾਕਿਆਂ 'ਚ ਪੁਲਿਸ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਜਾਂਦੇ ਰਹੇ ਹੋਣ। ਉੱਥੇ ਜੀਨਾ ਰਾਈਨਹਾਰਟ ਦੀ ਤਰਫ ਤੋਂ ਹੁਣ $8 million ਦੀ ਲਾਗਤ ਵਾਲਾ ਇੱਕ ਜਿਹੜਾ ਅਪਾਰਟਮੈਂਟ ਹੈ ਉਹ ਖਰੀਦ ਕੇ ਅਤੇ ਫਿਰ ਬਾਅਦ ਦੇ ਵਿੱਚ ਇਸ ਦਾ ਨਾਮ ਬੈਨ ਰੌਬਰਟਸ ਸਮਿਥ ਰੱਖ ਦਿੱਤਾ ਗਿਆ। ਦੱਸ ਦਈਏ ਕਿ ਬੈਨ ਰੌਬਰਟਸ ਸਮਿਥ ਆਸਟ੍ਰੇਲੀਆ ਦੇ ਸਭ ਤੋਂ ਡੈਕੋਰੇਟਿਡ ਫੌਜੀ ਕਰਮਚਾਰੀਆਂ ਦੇ ਵਿੱਚੋਂ ਇੱਕ ਸੀ, ਪਰ ਅਫਗਾਨਿਸਤਾਨ ਦੇ ਵਿੱਚ ਜੰਗੀ ਅਪਰਾਧ ਨੂੰ ਅੰਜਾਮ ਦੇਣ ਦੀ ਸ਼ਿਕਾਇਤਾਂ ਦੇ ਦਰਮਿਆਨ ਉਹਨਾਂ ਦੇ ਖਿਲਾਫ ਅਪਰਾਧਕ ਕੇਸ ਸ਼ੁਰੂ ਕੀਤਾ ਗਿਆ। ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਜੀਨਾ ਰਾਈਨਹਾਰਟ ਨੇ ਉਹਨਾਂ ਨੇ ਬੀਚ ਰੋਡ ਸਕਾਰਬੋ ਦੇ ਵਿੱਚ ਇੱਕ 3-bedroom ਕੰਪਲੈਕਸ ਜਿਹੜਾ ਉਹ ਖਰੀਦਿਆ ਹੈ ਅਤੇ ਇਸ ਵੱਡੇ ਘਰ ਨੂੰ ਜਾਂ ਇਸ ਅਪਾਰਟਮੈਂਟ ਨੂੰ ਬੈਨ ਰੌਬਰਟ ਸਮਿਥ ਦਾ ਨਾਮ ਦਿੱਤਾ ਗਿਆ। ਦੇਸ਼ ਦੀ ਸਭ ਤੋਂ ਅਮੀਰ ਸ਼ਖਸੀਅਤ ਦੇ ਤੌਰ ਦੇ ਉੱਤੇ ਕੰਮ ਕਰਦੀ ਜੀਨਾ ਰਾਈਨਹਾਰਟ ਦੀ ਤਰਫ ਤੋਂ ਬੈਨ ਰੌਬਰਟ ਸਮਿਥ ਨੂੰ ਇਹ ਹਮਾਇਤ ਕਿਉਂ ਦਿੱਤੀ ਗਈ ਇਸ ਦੀ ਪੁਸ਼ਟੀ ਅਦਾਰੇ 9 ਨਿਊਜ਼ ਦੀ ਖਬਰਾਂ ਦੇ ਵਿੱਚ ਨਹੀਂ ਕੀਤੀ ਗਈ ਹੈ, ਪਰ ਬਹੁਤ ਸਾਰੇ ਲੋਕ ਬੈਨ ਰੌਬਰਟ ਸਮਿਥ ਨੂੰ ਬੇਦੋਸ਼ਾ ਮੰਨਦੇ ਨੇ ਅਤੇ ਕਹਿੰਦੇ ਨੇ ਕਿ ਇਸ ਕੇਸ ਦੇ ਵਿੱਚ ਜਿਹੜਾ ਉਸਦੇ ਨਾਲ ਧੱਕੇਸ਼ਾਹੀ ਜਿਹੜੀ ਹੈ ਮੀਡੀਆ ਦੇ ਇੱਕ ਧੜੇ ਦੀ ਤਰਫ ਤੋਂ ਕੀਤੀ ਗਈ ਹੈ। ਉੱਥੇ ਅਦਾਰੇ 9 ਨਿਊਜ਼ ਦੀ ਤਰਫ ਤੋਂ ਕਾਲ ਸਟੈਫਨਿਕ ਦੀ ਹੋਈ ਵਿਦਾਇਗੀ ਤੋਂ ਬਾਅਦ ਹੁਣ ਕਾਲ ਸਟੈਫਨਿਕ ਨੇ ਸਪਸ਼ਟੀਕਰਨ ਦਿੱਤਾ ਹੈ। ਦੱਸ ਦਈਏ ਕਿ ਲਗਭਗ 2 ਦਹਾਕੇ ਟੂਡੇ ਸ਼ੋਅ ਕਰਨ ਵਾਲੇ 9 ਨਿਊਜ਼ ਦੇ ਉੱਤੇ ਸਵੇਰ ਵੇਲੇ ਇਹ ਆਉਂਦਾ ਸ਼ੋਅ, ਇਸ ਦੇ ਸੰਚਾਲਕ ਜਿਹੜੇ ਨੇ ਕਾਲ ਸਟੈਫਨਿਕ ਉਹਨਾਂ ਨੇ ਇੱਕ ਬਰਤਾਨਵੀ ਵਿਵਾਦਤ ਸ਼ਖਸ ਟੌਮੀ ਰੌਬਿਨਸਨ ਦੇ ਨਾਲ ਇੰਟਰਵਿਊ ਕੀਤਾ ਸੀ। ਇਸੇ ਹੀ ਮਾਮਲੇ ਦੇ ਵਿੱਚ ਸਿਡਨੀ ਮਾਰਨਿੰਗ ਹੈਰਾਲ ਦੀ ਤਰਫ ਤੋਂ ਪ੍ਰਕਾਸ਼ਿਤ ਕੀਤੀ ਖਬਰ ਦੇ ਮੁਤਾਬਕ ਉਹਨਾਂ ਨੂੰ ਹੁਣ ਇਸ ਚੈਨਲ ਦੇ ਵਿੱਚੋਂ ਬਾਹਰ ਹੋਣਾ ਪਿਆ
ਔਰ ਦੱਸਿਆ ਗਿਆ ਹੈ ਕਿ ਇਸ ਦਾ ਵੱਡਾ ਕਾਰਨ ਟੌਮੀ ਰੋਬਿਨਸਨ ਦੀ ਇੰਟਰਵਿਊ ਹੀ ਮੰਨੀ ਜਾ ਸਕਦੀ ਹੈ। ਉੱਥੇ ਸੋਕੇ ਰੂਸ ਦਾ ਅੱਜ ਦਾ ਮੈਚ ਪੈਰਾਗੁਏ ਦੇ ਨਾਲ ਡਰਾ ਹੋ ਗਿਆ ਔਰ ਇਸ ਦੇ ਨਾਲ ਹੀ ਆਸਟ੍ਰੇਲੀਆ ਦੀ ਟੀਮ ਅਗਲੇ ਦੌਰ ਦੇ ਵਿੱਚ ਦਾਖਲ ਹੋ ਗਈ। ਟੌਨੀ ਪੋਪੋਵਿਚ ਨਾਮ ਦੇ ਜਿਹੜੇ ਕੋਚ ਨੇ ਆਸਟ੍ਰੇਲੀਆ ਦੇ, ਉਹਨਾਂ ਨੇ 6 ਬਦਲਾਅ ਕੀਤੇ ਇਸ ਅੱਜ ਦੇ ਮੈਚ ਦੇ ਵਿੱਚ। ਨੈਸਥਰਾਏ, ਰਨਕੁੰਡਾ, ਕ੍ਰਿਸਟੀਅਨ ਵੋਲਪਟੋ, ਕੋਨਰ ਮੈਟਕਲਾਫ, ਅਜ਼ੀਜ਼ ਬੇਚ, ਲੁਕਾਸ ਹੈਰਿੰਗਟਨ ਅਤੇ ਜੈਕਸਨ ਇਰਵਿਨ ਏਅਰ ਇਹ ਭਰੋਸੇਮੰਦ ਖਿਡਾਰੀ ਵੀ ਨੇ ਜਿਨ੍ਹਾਂ ਦੇ ਉੱਤੇ ਦੌਰ ਲਗਾਇਆ ਗਿਆ ਸੀ। ਔਰ ਇਸ ਦਰਮਿਆਨ USA ਦੇ ਖਿਲਾਫ ਮੈਚ ਦੇ ਵਿੱਚ ਇਹਨਾਂ ਨੂੰ ਬਿਠਾ ਦਿੱਤਾ ਗਿਆ ਸੀ ਪਰ ਅੱਜ ਖਿਡਾਇਆ ਗਿਆ। ਜਿਹੜਾ ਆਸਟ੍ਰੇਲੀਆ ਦਾ ਸਕੋਰ ਰਿਹਾ ਉਹ 0 ਸੀ। ਦੂਸਰੇ ਪਾਸੇ ਪੈਰਾਗੁਏ ਦਾ ਵੀ 90 ਮਿੰਟ ਦੀ ਖੇਡ ਦੇ ਵਿੱਚ ਸਕੋਰ 0 ਹੀ ਰਿਹਾ, ਪਰ ਬਾਵਜੂਦ ਇਸ ਦੇ ਇਸ ਮੈਚ ਦੇ ਵਿੱਚ ਰੋਮਾਂਚ ਪੂਰਾ ਭਰਿਆ ਹੋਇਆ ਸੀ। ਦੱਸ ਦਈਏ ਕਿ ਇਸ ਦਰਮਿਆਨ ਜਿਹੜਾ ਵੋਲਪਟੋ ਹੈ ਉਸ ਨੂੰ ਇੱਕ ਉਸ ਦੀ ਤਰਫ ਤੋਂ ਇੱਕ ਚੰਗੀ ਖੇਡ ਦਾ ਮੁਜ਼ਾਹਰਾ ਕੀਤਾ ਗਿਆ। ਕ੍ਰਿਸਟੀਅਨ ਵੋਲਪਟੋ ਨੇ ਪੈਰਾਗੁਏ ਦੇ ਖਿਲਾਫ ਪਹਿਲੇ ਮੱਧ ਦੇ ਵਿੱਚ ਗੋਲ ਕਰਨ ਦੀ ਇੱਕ ਚੰਗੀ ਕੋਸ਼ਿਸ਼ ਕੀਤੀ ਸੀ ਪਰ ਉਹ ਖੁੰਝ ਗਿਆ। ਇਸ ਦਰਮਿਆਨ ਬਹੁਤ ਵਾਰ ਜਿਹੜਾ ਹੋਇਆ ਕਿ ਆਸਟ੍ਰੇਲੀਆ ਦੇ ਕੋਲ ਗੋਲ ਕਰਨ ਦੇ ਮੌਕੇ ਆਏ ਸਾਹਮਣੇ ਵਾਲੀ ਟੀਮ ਦੇ ਕੋਲ, ਅਤੇ ਉੱਧਰ ਜੇ ਗੱਲ ਕਰੀਏ ਤਾਂ ਈਰਾਨ ਜਿਹੜਾ ਉਹ ਇਸ ਵਕਤ ਗਰੁੱਪ ਜੀ ਦੇ ਵਿੱਚ ਦੂਸਰੇ ਨੰਬਰ ਦੇ ਉੱਤੇ ਹੈ। ਗਰੁੱਪ ਜੀ ਜਿਸ ਦੇ ਵਿੱਚ ਈਰਾਨ ਤੋਂ ਇਲਾਵਾ ਇਜਿਪਟ, ਨਿਊਜ਼ੀਲੈਂਡ ਅਤੇ ਬੈਲਜੀਅਮ ਦੀਆਂ ਟੀਮਾਂ ਨੇ। ਦੂਸਰੇ ਨੰਬਰ ਦੇ ਉੱਤੇ ਹੋਣ ਦਾ ਮਤਲਬ ਇਹ ਹੈ ਕਿ ਜੇਕਰ ਇਹ ਆਪਣੀ ਪੋਜੀਸ਼ਨ ਬਰਕਰਾਰ ਰੱਖਦਾ ਤਾਂ ਫਿਰ ਆਸਟ੍ਰੇਲੀਆ ਦੇ ਨਾਲ ਅਗਲਾ ਨੌਕਆਊਟ ਦੌਰ ਦੇ ਵਿੱਚ ਮੈਚ ਈਰਾਨ ਦਾ ਹੋਏਗਾ। ਪਰ ਪੈਰਾਗੁਏ ਇਸ ਟੂਰਨਾਮੈਂਟ ਦੇ ਵਿੱਚ ਹੁਣ ਕੋਈ ਵੀ ਉਮੀਦ ਨਹੀਂ ਰੱਖ ਸਕਦਾ, ਹਾਲਾਂਕਿ ਜਿਹੜੀ 8 ਉਹ ਟੀਮਾਂ ਜਿਹੜੀਆਂ ਕਿ ਟੌਪ ਦੀਆਂ 24 ਟੀਮਾਂ ਤੋਂ ਇਲਾਵਾ ਭਾਗ ਲੈਣਗੀਆਂ ਉਹਨਾਂ ਦੇ ਬਾਰੇ ਵੀ, ਉਹਨਾਂ 'ਚੋਂ ਵੀ ਬਹੁਤਿਆਂ ਦੇ ਬਾਰੇ ਅੱਜ ਦੇ ਦਿਨ ਐਲਾਨ ਕਰ ਦਿੱਤਾ ਗਿਆ। ਐਲਾਨ ਤਾਂ ਕੀ ਬਲਕਿ ਉਹਨਾਂ ਦੇ ਬਾਰੇ ਤੁਸੀਂ ਅਖਬਾਰ ਦੇ ਵਿੱਚ ਜਾਂ TV ਚੈਨਲ ਦੇ ਉੱਤੇ ਜਾ ਕੇ ਦੇਖ ਸਕਦੇ ਹੋ। ਆਸਟ੍ਰੇਲੀਆ ਗਰੁੱਪ ਡੀ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਮੁੱਕਿਆ ਕਿਉਂਕਿ ਗੋਲ ਫੇਸਿੰਗ ਦੇ ਮਾਮਲੇ ਦੇ ਵਿੱਚ ਆਸਟ੍ਰੇਲੀਆ ਪੈਰਾਗੁਏ ਤੋਂ ਵਧੀਆ ਰਿਹਾ ਸੀ। ਇਸ ਦਰਮਿਆਨ ਜੇਕਰ ਟੂਰਨਾਮੈਂਟ ਦੀ ਗੱਲ ਕਰੀਏ ਤਾਂ ਇਸ ਟੂਰਨਾਮੈਂਟ ਦੇ ਵਿੱਚ ਪੋਪੋਵਿਚ ਦਾ ਕਹਿਣਾ ਜਿਹੜੇ ਕਿ ਸੋਕੇ ਰੂਸ ਦੇ ਕੋਚ ਨੇ ਕਿ ਹੁਣ ਤੱਕ ਤਾਂ ਬੜੇ ਆਰਾਮ ਦੇ ਨਾਲ ਜਿਹੜੇ ਅਸੀਂ ਚੱਲ ਰਹੇ ਸੀ ਪਰ ਹੁਣ ਅਗਲੇ ਜਿਹੜੇ ਟੂਰਨਾਮੈਂਟ ਦੇ ਵਿੱਚ ਮੈਚ ਹੋਣਗੇ ਉਹਨਾਂ ਦੇ ਵਿੱਚ ਅਸੀਂ ਆਪਣੀ ਜ਼ਬਰਦਸਤ ਖੇਡ ਦਿਖਾਵਾਂਗੇ। ਜੋਰਡਨ ਬੋਸ ਨੇ ਹਾਲਾਂਕਿ ਪਲੇਅਰ ਆਫ ਦੀ ਮੈਚ ਦਾ ਖਿਤਾਬ ਤਾਂ ਨਹੀਂ ਜਿੱਤਿਆ ਪਰ ਫਿਰ ਵੀ ਉਹ ਬੜੇ ਆਸਟ੍ਰੇਲੀਅਨ ਲੋਕਾਂ ਦੇ ਮਨ ਦੇ ਵਿੱਚ ਫਸ ਗਏ ਨੇ। ਦੱਸ ਦਈਏ ਕਿ ਇਸ ਤੋਂ ਇਲਾਵਾ ਇੱਕ ਹੋਰ ਬੜਾ ਅਹਿਮ ਮੈਚ ਅੱਜ ਦੇ ਦਿਨ ਤੁਰਕੀ ਬਨਾਮ ਅਮਰੀਕਾ ਹੋਇਆ ਸੀ ਜਿਸ ਦੇ ਵਿੱਚ ਤੁਰਕੀ ਨੇ 2-3 ਗੋਲ ਕੀਤੇ, ਅਮਰੀਕਾ ਨੇ 2 ਗੋਲ ਕੀਤੇ। ਇਸ ਤੋਂ ਇਲਾਵਾ ਟਿਊਨੀਸ਼ੀਆ ਅਤੇ ਨੀਦਰਲੈਂਡ ਦੇ ਵਿੱਚ ਹੋਏ ਮੈਚ ਦੇ ਵਿੱਚ ਨੀਦਰਲੈਂਡਸ ਨੇ ਜਿੱਤ ਹਾਸਲ ਕੀਤੀ ਸੀ ਅਤੇ ਇਸੇ ਹੀ ਤਰੀਕੇ ਦੇ ਨਾਲ ਐਕਵਾਡੋਰ ਅਤੇ ਜਰਮਨੀ ਦੇ ਮੈਚ ਦੇ ਵਿੱਚ ਐਕਵਾਡੋਰ ਨੇ 2-1 ਦੇ ਨਾਲ ਜਿੱਤ ਹਾਸਲ ਕੀਤੀ ਹੈ ਔਰ ਇਸ ਗਰੁੱਪ ਦੇ ਵਿੱਚ ਵੱਡਾ ਫੇਰ ਬਦਲ ਵੀ ਕੀਤਾ ਹੈ। ਉੱਥੇ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM।

ਹਾਂਜੀ ਹਾਂਜੀ ਹਾਂਜੀ ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ ਔਰ ਲੋ ਫੇਡ ਕਰਕੇ ਤੁਹਾਨੂੰ ਇੱਕ ਗਾਣਾ ਸੁਣਾ ਦਿੰਦੇ ਹਾਂ ਕਰਨ ਔਜਲਾ ਦਾ, ਅਤੇ ਫਿਰ ਅੱਜ ਦੇ ਪ੍ਰੋਗਰਾਮਾਂ ਦੀ ਗੱਲਬਾਤ ਕਰਦੇ ਹਾਂ ਕਿਹੜੇ ਕਿਹੜੇ ਪ੍ਰੋਗਰਾਮ ਪੇਸ਼ ਕਰਨੇ ਨੇ।

ਇਮੀ ਟਾਕ ਸ਼ੋ ਹੁਣ ਤੋਂ ਥੋੜੀ ਦੇਰ ਦੇ ਵਿੱਚ ਆਪਾਂ ਲੈ ਕੇ ਆਵਾਂਗੇ ਜੀ, ਤੇ ਫਿਰ ਉਸ ਤੋਂ ਬਾਅਦ ਮੁੰਡਿਆਂ ਦਾ ਇੱਕ ਸ਼ੋ ਹੈਗਾ ਅੱਜ ਦੇ ਦਿਨ 5 ਵਜੇ, ਕਿਉਂਕਿ ਹੁਣ ਪ੍ਰਧਾਨ ਇਲਾਕਾ ਕਿਹੜਾ ਆਪਣਾ ਸ਼ੋ ਹੈ ਨਹੀਂ, ਇਸ ਕਰਕੇ ਉਹ ਸ਼ੋ ਤੁਹਾਡੇ ਤੱਕ ਆਪਾਂ ਅਗਲੇ ਸੈਗਮੈਂਟ ਦੇ ਵਿੱਚ ਲੈ ਕੇ ਆਉਂਦੇ। ਅਤੇ ਇਮੀ ਟਾਕ ਸ਼ੋ ਦੇ ਵਿੱਚ ਅਰੁਣ ਬਾਂਸਲ ਜੀ ਸਾਡੇ ਨਾਲ ਥੋੜ੍ਹੀ ਦੇਰ ਦੇ ਵਿੱਚ ਜੁੜੇ ਹੋਏ ਹੋਣਗੇ, ਸੋ ਆਪਣੇ ਸਵਾਲ ਤੁਸੀਂ ਤਿਆਰ ਰੱਖਿਓ ਜੇ ਪੁੱਛਣੇ ਹੋਏ 0472464।

0: ਲਵਾਸਾ ਕਹਿੰਦੇ ਆ ਤੁਹਾਡਾ ਵੀਜ਼ਾ ਐਡੀ ਕਿਹੜੀ ਗੱਲ ਹੈਗੀ ਹੈ ਬਾਂਸਲ ਨੂੰ ਕਹਿ ਕੇ ਮੈਂ ਵੀਜ਼ਾ ਇਸ ਕਰਕੇ ਲਵਾ ਸਕਦਾ ਕਿਉਂਕਿ ਹੁਣ ਪ੍ਰੋਗਰਾਮ ਇਮੀ ਟਾਕ ਤੁਹਾਡੇ ਤੱਕ ਲੈ ਕੇ ਆਇਆ ਅਗਲੇ ਅੱਧੇ ਘੰਟੇ ਦੇ ਲਈ ਅਰੁਣ ਬਾਂਸਲ ਜੀ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਹੈਗੇ ਨੇ ਰੇਡੀਓ ਸਟੂਡੀਓ ਦੇ ਵਿੱਚ ਮੈਂ ਗੌਤਮ ਕਪਿਲ ਅਤੇ ਫੋਨ ਲਾਈਨ ਵਾਲੇ ਪਾਸੇ ਅਰੁਣ ਬਾਂਸਲ ਜੀ ਸਾਡੇ ਨਾਲ ਮੌਜੂਦ ਭਾਅ ਜੀ ਸਤਿ ਸ਼੍ਰੀ ਅਕਾਲ ਵੈਲਕਮ ਕੀ ਹਾਲ ਚਾਲ ਨੇ ਜੀ
1: ਚੜ੍ਹਦੀ
0: ਕਲਾ ਕਿਉਂਕਿ ਜੇ ਡਾਕਟਰੀ ਨੀ ਠੀਕ ਹੋਊਗਾ ਤਾਂ ਫਿਰ ਇਲਾਜ ਕਿਵੇਂ ਕਰਾਂਗੇ ਵਕੀਲ ਸਾਹਿਬ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈਗਾ ਵਕੀਲ ਸਾਹਿਬ ਨੇ ਫਿਰ ਬੜੇ ਮਸਲੇ ਉਲਝਾਣੇ ਸੁਲਝਾਣੇ ਹੁੰਦੇ ਨੇ ਉਲਝੇ ਹੋਇਆਂ ਨੂੰ ਰਾਹ ਦਿਖਾਉਣਾ ਹੁੰਦਾ ਹੈ ਨਹੀਂ ਬੰਦੇ ਉਲਝਾਉਣ ਵਾਲੇ ਤਾਂ ਚਾਰੇ ਪਾਸੇ ਨੇ ਦੇਖੋ ਖਲਕਤ ਦੇ ਵਿੱਚ ਚਾਰੇ ਪਾਸੇ ਨੇ ਹੁਣ ਤੁਹਾਡੀ ਸੇਵਾ ਲੱਗੀ ਹੈ ਕਿ ਇਹ ਜਿਹੜੇ ਉਲਝਾਉਣ ਵਾਲੇ ਹੈਗੇ ਨੇ ਉਹਨਾਂ ਦਾ ਥੋੜਾ ਜਿਹਾ ਹੱਲ ਕਰੋ ਕੰਮ ਬਾਕੀ ਆਪਣੇ ਆਪ ਕਈ ਵਾਰ ਤੰਦਾਂ ਸੁਲਝੀ ਜਾਂਦੀਆਂ ਹੁੰਦੀਆਂ ਨੇ ਕਈ ਜਿਹੜੇ ਉਲਝਾਉਣ ਵਾਲੇ ਹੈਗੇ ਨੇ ਉਹ ਆਪਣੇ ਆਪ ਵਿਹਲੇ ਹੋ ਹੋ ਕੇ ਲਾਈਨ ਚੋਂ ਬਾਹਰ ਹੋਈ ਜਾਂਦੇ ਨੇ ਤੇ ਜਿਹੜੇ ਇਮਾਨਦਾਰੀ ਦੇ ਨਾਲ ਕੰਮ ਕਰ ਰਹੇ ਨੇ ਉਹ ਬਚੇ ਰਹਿ ਜਾਣਗੇ ਕਰੀ ਜਾਣਗੇ ਕੰਮ ਕੰਮ ਬੋਲਦਾ ਤੁਸੀਂ ਰਾਜਨੀਤਿਕ ਸੇਵਾ ਵਾਲਾ ਕੰਮ ਕੀਤਾ ਨਾ ਜਿਹੜਾ ਤੁਸੀਂ ਬਾਦਲ ਸਾਹਿਬ ਦੀ ਤਰ੍ਹਾਂ ਇੰਨੇ ਸਾਲ ਤੇ ਤੁਹਾਨੂੰ ਫਲ ਮਿਲਣਾ ਹੈ ਉਹਦਾ ਦੇਖੋ ਮੇਰੀ ਗੱਲ ਸੁਣੋ ਸਪੋਰਟਾਂ ਤੁਸੀਂ ਕਰਦੇ ਹੋ ਕਾਂਗਰਸ ਵਾਲਿਆਂ ਦੇ ਵੀਜ਼ੇ ਤੁਸੀਂ ਲਗਾਉਂਦੇ ਹੋ ਆਮ ਆਦਮੀ ਦੇ ਤੁਸੀਂ ਲਗਾਉਂਦੇ ਹੋ ਤੇ ਜਿਹੜੀ ਇੱਥੇ ਪਾਰਟੀ ਹੈਗੀ ਉਹਨੂੰ ਤੁਸੀਂ ਹੱਲ ਨਹੀਂ ਕਰ ਰਹੇ ਹੈਗੇ ਤੁਸੀਂ ਵਨ ਨੇਸ਼ਨ ਦਾ ਵੀ ਵੀਜ਼ਾ ਲਵਾਓ ਕਿਤੇ ਯੁਗਾਂਡਾ ਕੀਨੀਆ ਦਾ ਉਹਨਾਂ ਨੂੰ ਵੀ ਭੇਜੋ ਬਾਹਰ
1: ਅਸੀਂ ਮਤਰੇਈ ਮਾਂ ਵਾਂਗੂ ਨੀ ਕਰ ਸਕਦੇ ਕਿ ਤੂੰ ਬਗਾਨੇ ਦਾ ਤੂੰ ਸਾਡਾ ਸਾਡੇ ਵੱਲ ਸਾਰੇ ਇੱਕੋ ਨਾਲ ਦੇ ਨੇ
0: ਨਹੀਂ ਬਾਹਰਲੇ ਤਾਂ ਸਾਰੇ ਇੱਕੋ ਨਾਲ ਦੇ ਨੇ ਜਿਹੜੇ ਅੰਦਰਲੇ ਹੈਗੇ ਨੇ ਉਹਨਾਂ ਦਾ ਕੀ ਕਰਨਾ
1: ਮੈਂ ਹੁਣ ਇੱਕ ਚੀਜ਼ ਹੋਰ ਤੁਹਾਨੂੰ ਦੱਸਦਾ ਜਿਹੜੀ ਤੁਹਾਨੂੰ ਗੱਲ ਕੀਤੀ ਕਿ ਵੀ ਆਜ਼ਾਦ ਦੀ ਸੇਵਾ ਦਾ ਤੁਹਾਡੇ ਕਿਸੇ ਨੇ ਤੁਹਾਨੂੰ ਪੁੱਛ ਲਿਆ ਕਹਿੰਦੇ ਤੁਸੀਂ ਵੋਟ ਕਿਵੇਂ ਪਾਓਗੇ ਤੁਸੀਂ ਚੁੱਪ ਕਰਕੇ ਹੱਥ ਤੱਕ ਤਾ ਕਿ ਭਾਈ ਮੈਂ ਨੀ ਬੋਲੂਗਾ ਪਰ ਜਿਹੜੇ ਸਮਝਦੇ ਸਮਝ ਗਏ ਤੁਸੀਂ ਕਿਵੇਂ ਪਾਣੀ ਆ
0: ਤੁਹਾਨੂੰ ਵੀ ਪਤਾ
1: ਠੀਕ ਗੱਲ ਹੈ
0: ਸ਼ੁਕਰ ਹੈ ਇੱਥੇ ਇੱਥੇ ਇੱਥੇ ਏਦਾਂ ਦੇ ਨਿਸ਼ਾਨ ਨੀ ਹੈਗੇ ਇੱਥੇ ਆਪਾਂ ਰੰਗ ਹੀ ਚੱਕ ਲਈਦਾ ਵੀ ਨੀਲੀ ਟੋਪੀ ਜਾਂ ਲਾਲ ਟੋਪੀ ਜਾਂ ਸੰਤਰੀ ਟੋਪੀ ਕਿੱਦਾਂ ਭਾਜੀ ਫਾਈਨੈਂਸ਼ੀਅਲ ਈਅਰ ਦਾ ਕੋਈ ਬਹੁਤਾ ਫਰਕ ਪੈਂਦਾ ਹੈ ਫੀਸਾਂ ਫੂਸਾਂ ਤਾਂ ਵਧੀਆ ਹੀ ਵਧੀਆ ਹੈਗੀਆਂ ਨੇ ਪਰ ਉਹ ਤਾਂ ਹੁਣ ਜਿਵੇਂ ਰੋਜ਼ ਦੀ ਉਹ ਗੱਲ ਹੋ ਗਈ ਅੱਗੇ ਤਾਂ ਮੇਰੇ ਯਾਦ ਹੈ ਭਲਿਆਂ ਵੇਲਿਆਂ ਤੋਂ ਜਦੋਂ ਆਪਾਂ ਕਰਦੇ ਹੁੰਦੇ ਸੀਗੇ ਤੁਸੀਂ ਕਹਿੰਦੇ ਹੁੰਦੇ ਸੀਗੇ ਕੋਈ ਨੀ ਭਾਜੀ ਫਾਈਨੈਂਸ਼ੀਅਲ ਈਅਰ ਚੇਂਜ ਹੋ ਲੈਂਦੇ ਫੇਰ ਦੇਖਦੇ ਹਾਂ ਬਦਲਾਅ ਕਿਹੜੇ ਹੁਣ ਸਵੇਰੇ ਉੱਠੀ ਦਾ ਪਤਾ ਲੱਗਦਾ ਕਿ ਬਦਲਾਅ ਹੀ ਹੋ ਗਿਆ ਕੋਈ ਨਾ ਕੋਈ
1: ਫੀਸ ਆਲੀ ਭਾਈ 16 ਨੇ ਸੱਚ ਗੱਲ ਹੈ ਕਿ ਹੁਣ 1 ਜੁਲਾਈ ਤੋਂ ਫੇਰ ਦੁਬਾਰਾ ਫੀਸਾਂ ਵੱਧ ਰਹੀਆਂ ਨੇ ਕਿਉਂਕਿ ਫਾਈਨੈਂਸ਼ੀਅਲ ਨਵਾਂ ਸ਼ੁਰੂ ਹੋਊਗਾ ਕਹਿੰਦੇ ਥੋੜੇ ਹੋਰ ਜਿਹੜੇ ਸਾਡੇ ਛੂਣ ਭੈਣ ਭਰਾ ਨੇ ਉਹਨਾਂ ਦੀ ਜੇਬਾਂ ਉੱਤੇ ਹੋਰ ਬੋਝ ਪਾਇਆ ਜਾਵੇ
0: ਵਾਹ
1: ਕਿਵੇਂ ਫਾਇਦੇ ਨੇ ਭਾਜੀ ਟਿਸਮਿਟ ਵਧਾ ਤੀਆਂ ਏਆਰਡੀ ਦੀ ਫੀਸਾਂ ਵਧਾ ਤੀਆਂ ਫੈਡਰਲ ਦੀ ਫੀਸਾਂ ਵਧਾ ਰੱਖੀਆਂ ਨੇ ਕਿ ਵੀ ਕਿਸੇ ਪਾਸੋਂ ਅਸੀਂ ਪੈਸੇ ਵੱਧ ਤੋਂ ਵੱਧ ਕਮਾ ਲਈਏ ਇਹਨਾਂ ਤੋਂ ਲੈ ਲਈਏ
0: ਤੇ ਜਦੋਂ ਆਪਾਂ ਪਿਛਲੇ ਕਈ ਦਿਨਾਂ ਤੋਂ ਵੈਸੇ ਆਪਾਂ ਗੱਲਾਂ ਕੀਤੀਆਂ ਨੀ ਹੈਗੀਆਂ ਟਾਈਮ ਵੀ ਨੀ ਲੱਗਿਆ ਹੈਗਾ ਤੇ ਸਮਾਂ ਵੀ ਨੀ ਲੱਗ ਰਿਹਾ ਪਰ ਕਾਫੀ ਕੁਛ ਜਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਤੇ ਗੱਲ ਕਰਨੀ ਹੈ ਵਾਰੀ ਵਾਰੀ ਕਰਕੇ ਆਪਾਂ ਕਰ ਲੈਂਦੇ ਸਭ ਤੋਂ ਪਹਿਲਾਂ ਤਾਂ ਲੇਟੈਸਟ ਰਾਊਂਡ ਦੀ ਕੋਈ ਦੱਸ ਸਕਦੇ ਹੋ ਜੇ ਕਿ ਹੋਏ ਹੈਗੇ ਨੇ ਕਿਤੇ ਜੇ ਹੋਏ ਨੇ ਤੇ ਕਿਉਂਕਿ ਬਹੁਤ ਘੱਟ ਹੁਣ ਇਹਨਾਂ ਦੀਆਂ ਵੀ ਕਹਿੰਦੇ ਨਾ ਦੇ ਬਰਾਬਰ ਹੀ ਉਮੀਦਾਂ ਲਗਾ ਕੇ ਰੱਖੋ
1: ਬਿਲਕੁਲ ਭਾਜੀ ਅੱਜ ਕੱਲ੍ਹ ਨਾ ਭਾਜੀ ਨੇ ਹੁਣ ਇੱਕ ਕਾਫੀ ਜ਼ਿਆਦਾ ਰਾਊਂਡ ਇੱਕ ਹੁਣ ਪਿਛਲੇ ਵੀ ਕਰਿਆ ਸੀਗਾ ਜਿਹਦੇ ਵਿੱਚ ਇਹਨਾਂ ਨੇ ਦਿਖਾਇਆ ਕਿ ਅਸੀਂ ਕਿੰਨੇ ਕਿੰਨੇ ਪੁਆਇੰਟ ਉੱਤੇ ਕਾਫੀ ਬੰਦੇ ਇਹਨਾਂ ਨੇ ਇਨਵਾਈਟ ਕੀਤੇ ਨੇ
0: ਓਕੇ
1: ਠੀਕ ਹੈ ਹੁਣ ਜੇ ਆਪਾਂ ਪਹਿਲਾਂ ਆਪਾਂ ਦੇਖੀਏ ਸਭ ਤੋਂ ਪਹਿਲਾਂ ਮੈਂ ਸਟੇਟ ਦੀ ਗੱਲ ਦੱਸ ਦਿੰਦਾ ਕਿ ਕਿਹੜੀ ਕਿਹੜੀ ਸਟੇਟ ਦੇ ਵਿੱਚ ਮੋਸਟਲੀ ਇਹ ਖੁੱਲੀਆਂ ਨੇ ਤਾਂ ਫਿਰ ਆਪਾਂ ਸਟੈਪ ਬਾਏ ਸਟੈਪ ਦੇ ਉੱਤੇ ਆ ਜਾਵਾਂਗੇ ਸਭ ਤੋਂ ਪਹਿਲਾਂ ਭਾਈ ਦੇਖੋ ਟੋਟਲ ਆਸਟ੍ਰੇਲੀਆ ਦੇ ਵਿੱਚ ਹੈਗੇ ਨੇ 8 ਸਟੇਟਾਂ ਠੀਕ ਹੈ ਜੀ ਜਿਹੜੀ ਕੈਨਬਰਾ ਏ ਸੀ ਟੀ ਉਹ ਹਜੇ ਵੀ ਓਪਨ ਆ, ਉਹਦੀ EOI ਆਰ ਵੀ ਪੈ ਸਕਦੀ ਆ। ਨਿਊ ਸਾਊਥ ਆਸਟ੍ਰੇਲੀਆ ਓਪਨ ਆ ਜੀ, ਉਧਰ ਵੈਸਟ ਆਸਟ੍ਰੇਲੀਆ ਓਪਨ ਆ, ਕੁਈਜ਼ਲੈਂਡ ਵੀ ਓਪਨ ਆ, ਠੀਕ ਆ। ਹੁਣ ਜਿਹੜੀ ਸਾਊਥ ਆਸਟ੍ਰੇਲੀਆ ਦੀ ਸੋਰੀ ਓਪਨ ਆ ਉਹਦੇ ਵਿੱਚ ਜਿਹੜੇ ਕਲੋਜ਼ ਨੇ ਉਹ ਹੈਗੀ ਆਪਣੀ ਨਾਰਦਰਨ ਟੈਰੀਟਰੀ ਤੇ ਵਿਕਟੋਰੀਆ। ਜੇ ਤੁਸੀਂ ਇਨਰ ਸਟੇਟ ਦੇ ਵਿੱਚ ਜਾ ਰਹੇ ਹੋ ਤਾਂ ਤੁਸੀਂ ਨਵੀਆਂ ਆਰ ਓ ਲੋਜ ਨਹੀਂ ਕਰ ਸਕਦੇ,
0: ਓਕੇ,
1: ਠੀਕ ਹੈ ਜੀ। ਹੁਣ ਜਿਹੜੇ ਭਾਜੀ ਜਿਹੜੇ ਪੁਰਾਣੇ ਬੰਦੇ ਜਿਹਨਾਂ ਲੋਜ ਕੀਤੀਆਂ ਹੋਈਆਂ ਨੇ ਭਾਜੀ, ਉਹਨਾਂ ਦਾ ਪ੍ਰੋਸੈਸ ਚੱਲੀ ਜਾਊਗਾ, ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈਗੀ। ਉਹ ਜਦੋਂ ਵੀ ਰਾਊਂਡ ਉਹਨਾਂ ਅਗਲੀ ਵਾਰ ਜਦੋਂ ਫਿਨੇਸ਼ਨ ਨਵਾਂ ਆਊਗਾ, ਨਵੀਆਂ ਸੀਟਸ ਐਲੋਕੇਸ਼ਨ ਹੋਣਗੀਆਂ, ਉਦੋਂ ਸਟਾਰਟ ਹੋ ਜਾਊਗਾ ਜੀ ਉਹ, ਠੀਕ ਹੈ। ਹੁਣ ਭਾਜੀ ਇਹਦੇ ਬਾਅਦ ਕੀ ਹੋਇਆ, ਜਿਹੜੀ ਕਈ ਸਟੇਟਾਂ ਨੇ ਅਲੱਗ ਅਲੱਗ ਨੇ ਆਪਣੇ ਸਾਰੇ ਸੀਟਾਂ ਜਿਹੜੀਆਂ ਐਗਜ਼ੌਸਟ ਕਰ ਚੁੱਕੇ ਨੇ। ਜੇ ਮੈਂ ਗੱਲ ਕਰੀ ਆਪਾਂ ਕੈਨਬਰਾ ਦੀ, ਕੈਨਬਰਾ ਨੇ 31 ਮਈ ਤੱਕ ਆਪਣਾ 90% ਡਾਟਾ ਆਪਣਾ ਇਹ ਐਗਜ਼ੌਸਟ ਕਰ ਲਿਆ ਸੀਗਾ,
0: ਓਕੇ।
1: ਉਦੋਂ ਬਾਅਦ ਚ ਭਾਜੀ ਜਿਹੜਾ ਸੀਗਾ ਆਪਣਾ ਨੋਰਦਰਨ ਟੈਰੀਟਰੀ ਵਾਲਾ, ਠੀਕ ਹੈ ਭਾਜੀ, ਉਹਨਾਂ ਨੇ ਭਾਜੀ ਕਰ ਲਿਆ ਆਪਣਾ 88% ਉਹ ਬੰਦ ਹੋ ਚੁੱਕਿਆ। ਨਿਊ ਸਾਊਥ ਵੇਲ ਨੇ 100% ਦੇ ਕਰੀਬ 1-0 ਦੀ ਸੀਟਾਂ ਐਗਜ਼ੌਸਟ ਕਰ ਚੁੱਕੇ।
0: ਇਹ ਕਦੋਂ ਹੋਈਆਂ?
1: ਇਹ ਭਾਈ 31 ਮਈ ਨੂੰ, 99.1%।
0: ਹਾਂਜੀ, ਮੈਂ ਉਹ ਕਹਿ ਰਿਹਾ ਵੀ ਇਨਵਾਈਟ ਕਿਸੇ ਨੂੰ ਪਹੁੰਚਿਆ ਨੀ, 100% ਕਰ ਵੀ ਦਿੱਤੀਆਂ।
1: ਤੁਸੀਂ ਉਹਨਾਂ ਵਿੱਚ ਨਹੀਂ ਆਇਆ,
0: ਸਾਨੂੰ ਬਾਹਰ ਹੀ ਰੱਖੋ ਸਰ ਤੁਸੀਂ।
1: ਸਾਨੂੰ
0: ਬਾਹਰ ਹੀ ਰੱਖੋ ਤੁਸੀਂ ਸਰ,
1: ਸਾਡੇ ਸੋਤੇ ਨੂੰ ਦੱਸਣਾ ਚਾਹੁੰਦੇ ਕਿ ਸਿੱਧੀਆਂ ਤੇ ਜਿਹੜੀ ਭਾਜੀ ਕੁਇਜ਼ਲੈਂਡ ਵਾਲੇ ਜਿਹੜੇ ਹਮੇਸ਼ਾ ਕਹਿੰਦੇ ਸਾਨੂੰ ਸੀਟਾਂ ਨਹੀਂ ਚਾਹੀਦੀਆਂ ਨਹੀਂ ਚਾਹੀਦੀਆਂ ਨਹੀਂ ਚਾਹੀਦੀਆਂ, ਜਿਨ੍ਹਾਂ ਨੇ ਇਸ ਸਾਲ ਸੀਟਾਂ ਮੰਗ ਲਈਆਂ ਸੀ, 86% ਸੀਟਾਂ ਯੂਜ਼ ਕਰ ਚੁੱਕੇ 1-0 ਦੀਆਂ।
0: ਇਹ ਕਿਹੜੇ ਕਿਹੜੀ ਸਟੇਟ? 86%
1: ਕੁਇਜ਼ਲੈਂਡ ਭਾਜੀ,
0: ਕੁਇਜ਼ਲੈਂਡ, ਓਕੇ।
1: ਹਾਂਜੀ ਹਾਂ, ਤੇ ਉਦੋਂ ਭਾਜੀ ਹੈਗੀ ਆਪਣੀ ਸਾਊਥ ਆਸਟ੍ਰੇਲੀਆ ਭਾਜੀ, ਇਹਨਾਂ ਨੇ ਜਿਹੜੀ 1-0 ਦੀ ਕੀਤੀਆਂ ਨੇ, 87% ਦੇ ਕਰੀਬ ਯੂਜ਼ ਕਰ ਚੁੱਕੇ ਸੀਟਸ,
0: ਓਕੇ। ਤਖਲਸ ਦੇ ਵੀ ਆ ਗਏ ਹੁਣ ਤੁਹਾਨੂੰ,
1: 96% ਯੂਜ ਕਰ ਚੁੱਕੀ 1-0।
0: ਅੱਛਾ,
1: ਤੇ ਹਾਂ ਇਹ ਭਾਜੀ ਫਿਰ ਵੀ ਵਧੀਆ ਭੜਕਾ ਗਈ। ਅੱਛਾ, ਇਹ 78% ਕਰ ਚੁੱਕੀ 4-1 ਯੂਜ਼,
0: ਓਕੇ।
1: ਤੇ ਭਾਈ ਜਿਹੜਾ ਕਹਿੰਦੇ ਕਿ ਵੀ ਆਸਟ੍ਰੇਲੀਆ ਦਿਲ ਵਿਕਟੋਰੀਆ,
0: ਹਾਂਜੀ,
1: 98%, ਅਸੀਂ ਤੁਹਾਡੇ ਨਿਊ ਸਾਊਥ ਵੇਲ ਨੂੰ ਨੀ ਕਹਾਂਗੇ ਨਾ, ਅਸੀਂ ਵਿਕਟੋਰੀਆ ਨੂੰ ਕਹਾਂਗੇ।
0: ਹਾਂਜੀ ਹਾਂਜੀ ਹਾਂਜੀ ਬਿਲਕੁਲ।
1: ਤੇ 4-1 ਭਾਈ, ਦੋਨੇ ਸੀਟਾਂ ਪੂਰੀ ਸਾਰੀਆਂ ਐਗਜ਼ੌਸਟ ਕਰ ਚੁੱਕੇ ਨੇ ਹਮੇਸ਼ਾ ਦੀ ਤਰ੍ਹਾਂ। ਇਹਨਾਂ ਦੀ ਉਹ ਵੀ ਇਹਨਾਂ ਦਾ ਜਿਹੜਾ ਆਰ ਓ ਆ ਬੰਦ ਹੋ ਚੁੱਕੀ ਆ, ਤੇ ਇਹਨਾਂ ਦਾ ਨਵੀਂ ਸ਼ੋਪ ਸਾਰਾ ਬੰਦ ਹੋ ਗਿਆ। ਵੈਸਟ ਆਸਟ੍ਰੇਲੀਆ ਕੰਸਟਰਕਸ਼ਨ ਵਰਕਰ ਜਿਹਨਾਂ ਬਹੁਤ ਜ਼ਿਆਦਾ ਇਨਵਾਈਟ ਕੀਤੇ ਨੇ, 31 ਮਈ ਨੂੰ 100% ਪੂਰਾ ਕਰ ਗਏ ਸੀ, 1400 ਦਾ 1400 ਭੜਕਾ ਗਏ ਸੀ 4-1 ਨੂੰ।
0: ਵਾਹ ਵਾਹ,
1: 100 ਦਾ 100 ਨੰਬਰ ਇਹਨਾਂ ਲੈ ਗਏ ਸੀ 4-1 ਚ, ਪਰ 1-0 ਚ ਇਹਨਾਂ ਦੇ 88 ਨੰਬਰ ਲਏ ਨੇ ਹਜੇ ਤੱਕ।
0: ਅੱਛਾ,
1: ਮਤਲਬ 80% ਆ ਗਈ
0: 1-0 ਦੇ,
1: 1-0 ਦੇ, ਠੀਕ ਹੈ। ਹੁਣ ਤਾਂ ਜੀ ਇਹ ਹੋ ਗਿਆ, ਇਹ ਸੀਗੀ ਆਪਣੀ ਗੱਲ 1-0 ਤੇ 4-1 ਦੀ,
0: ਠੀਕ ਹੈ।
1: ਜਿਹੜਾ ਇੱਕ ਰਾਊਂਡ ਹੋਇਆ ਸੀ, ਜਿਹੜਾ ਪਹਿਲਾ ਕੁਸ਼ਚਨ ਪੁੱਟ ਕੀਤਾ ਕਿ ਭਾਈ ਜੀ 189, ਜਿਹੜੇ ਸਾਡੇ ਸਰੋਤਿਆਂ ਨੂੰ ਪਤਾ ਨੀ ਕਿ GSM ਦੇ ਵਿੱਚ 3 ਹੁੰਦੇ ਨੇ, 189, 190 ਤੇ 4-1,
0: ਠੀਕ ਹੈ।
1: 189 ਤੇ 190 ਦੋਨੇ ਪੱਕੇ ਵੀਜ਼ੇ ਨੇ, 4-1 ਕੰਡੀਸ਼ਨਲ PR,
0: ਠੀਕ
1: ਹੈ ਜੀ। ਹੁਣ ਜਿਹੜੀ 190 ਉਹ ਕਰਦੇ ਸਟੇਟ, 4-1 ਵੀ ਸਟੇਟ ਕਰਦੀ ਆ। 190 ਹੁੰਦੀ ਆ ਸਿਟੀ ਦੇ ਵਿੱਚ ਕਿਤੇ ਮਰਜ਼ੀ ਬੰਦਾ ਹੋਵੇ, 4-1 ਦੇ ਰੀਜਨਲ ਸਟੇਟ ਦੇ ਵਿੱਚ ਕਿਤੇ ਹੋਵੇ
0: ਜੀ,
1: ਪਰਟੀਕੁਲਰ ਸਟੇਟ ਦੇ ਵਿੱਚ। 189 ਕਰਦੀ ਆ ਭਾਜੀ ਸੈਂਟਰ ਸਰਕਾਰ, ਫੈਡਰਲ ਸਰਕਾਰ,
0: ਬਿਲਕੁਲ ਠੀਕ।
1: ਇਹਦੇ ਵਿੱਚ ਕੋਈ ਅਡੀਸ਼ਨਲ ਪੁਆਇੰਟ ਨਹੀਂ ਮਿਲਦਾ ਸਾਡੇ ਭੈਣ ਭਰਾਵਾਂ ਨੂੰ ਜਿਨ੍ਹਾਂ ਨੇ EOI ਲੋਜ

0: ਬਹੁਤ ਲੰਬੀ ਲਿਸਟ ਆ।
1: ਅੱਛਾ
0: ਜੇ ਆਪਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਐਗਰੀਕਲਚਰ ਕੰਸਲਟੈਂਟ, ਆਰਕੀਟੈਕਟ, ਆਰਡੀਓਲੋਜਿਸਟ, ਬੈਰਿਸਟਰ, ਬ੍ਰਿਕਲੇਅਰ, ਕੈਬਿਨ ਮੇਕਰ, ਕਾਰਪੈਂਟਰ, ਕੈਮਿਸਟ, ਚਾਈਲਡ ਕੇਅਰ ਸੈਂਟਰ ਮੈਨੇਜਰ, ਡੇਨਰ, ਇਕਨੋਮਿਸਟ, ਭਾਜੀ ਪੂਰੀ ਲੈਂਥੀ ਲਿਸਟ ਆ ਜਿਹਦੇ ਵਿੱਚ ਕਾਫੀ ਬੰਦੇ ਇਨਵਾਈਟ ਕੀਤੇ। ਕੰਸਟਰਕਸ਼ਨ ਦੇ ਸਭ ਤੋਂ ਜ਼ਿਆਦਾ ਇਨਵਾਈਟ ਕੀਤੇ ਨੇ ਇਹਨਾਂ ਨੇ, ਮੋਸਟਲੀ ਸਾਰੇ ਓਕੂਪੇਸ਼ਨ ਚੱਕ ਲਏ ਇਹਨਾਂ ਨੇ। ਮੈਡੀਕਲ ਫੀਲਡ ਨੂੰ ਕੀਤਾ ਨੇ ਨਾ, ਜਿਹੜੇ ਬੰਦੇ ਮੈਡੀਕਲ ਪ੍ਰੈਕਟੀਸ਼ਨ ਨੇ, ਲੈਬੋਰਟਰੀ ਸਾਇੰਟਿਸਟ ਨੇ, ਡਾਇਗਨੋਸਟਿਕ ਰੇਡੀਓਗ੍ਰਾਫਰ ਨੇ, ਉਹ ਵੀ ਇਹਨਾਂ ਨੇ ਇਨਵਾਈਟ ਕੀਤੇ ਨੇ। ਜਿਹੜੇ ਤੁਹਾਡੇ ਵਰਗੇ ਮਿਊਜ਼ਿਕ ਡਾਇਰੈਕਟਰ ਨੇ ਹੈਗੇ ਨੇ ਨਾਲ ਨਾਲ, ਉਹ ਵੀ ਇਨਵਾਈਟ ਕੀਤੇ ਨੇ। ਤੇ ਹੁਣ ਭਾਜੀ ਜਿਹੜੇ ਜਿਹੜੇ ਮੋਸਟਲੀ ਇਹਦੇ ਨਾਲ ਨਾਲ ਜਿਹੜੇ ਪੈਨਲ ਬੀਟਰ, ਪੈਟਰੋਲੀਅਮ ਇੰਜੀਨੀਅਰ, ਪਲੰਬਰ, ਸਾਈਕੈਟ੍ਰਿਸਟ, ਸਾਈਕੋਲੋਜਿਸਟ, ਆਰ ਐਨ ਏਜ ਆਰ ਐਨ ਮੋਸਟਲੀ ਸਾਰੇ ਇਨਵਾਈਟ ਕਰ ਲਏ 75 ਤੋਂ ਲੈ ਕੇ 80 ਪੁਆਇੰਟ ਤੱਕ, 75 ਤੋਂ ਅਬਵ ਲਾ ਲਓ।
1: ਓਕੇ
0: ਭਾਜੀ, ਵੈਸੇ ਨਾ ਮੈਂ ਤੁਸੀਂ ਗੱਲ ਕਹਾਂ, ਜਿਹੜੀ ਚੀਜ਼ ਤੁਸੀਂ ਭਾਜੀ ਆਰ ਐਨ ਨਾ 65 ਤੋਂ ਉੱਤੇ ਵਾਲੇ ਨੂੰ ਇਨਵਾਈਟ ਕਰਨਾ ਚਾਹੀਦੇ, ਤੁਹਾਨੂੰ ਸਹੀ ਗੱਲ ਕਹਾਂ,
1: ਵਜ੍ਹਾ ਉਹਦੀ
0: ਭਾਜੀ ਆਰ ਐਨ ਭਾਜੀ ਨੋਬਲ ਭਾਜੀ ਰਿਸਕ ਨਾ ਭਾਈ ਲੋੜ ਨੀ ਉਰੇ ਭਾਜੀ। ਸਿਰਫ ਆਪਾਂ ਭਾਜੀ ਹਮੇਸ਼ਾ ਨਾ ਆਸਟ੍ਰੇਲੀਆ ਕੀ ਹੁੰਦਾ ਕਿ ਜਦੋਂ ਤੁਹਾਨੂੰ ਜਿਹਦੀ ਲੋੜ ਹੈ ਤੁਸੀਂ ਉਹਨੂੰ ਇਨਵਾਈਟ ਕਰ ਲਿਆ। ਕੋਵਿਡ ਟਾਈਮ ਤੇ ਮੈਂ ਕਹਿੰਦਾ 55 ਨੂੰ ਵੀ ਇਨਵਾਈਟ ਕਰਨ ਤਿਆਰ ਸੀ, 50-55 ਪੁਆਇੰਟਾਂ ਨੂੰ ਸਾਰਿਆਂ ਨੂੰ,
1: ਹਾਂਜੀ ਹਾਂਜੀ
0: ਹਾਂਜੀ, ਇਹਨੇ ਵੀ ਇਨਵਾਈਟ ਕਰ ਲਏ ਭਾਜੀ। ਹੁਣ ਭਾਈ ਜੇ ਕੱਲ ਨੂੰ ਕੋਈ ਹੋਰ ਕੋਈ ਇਹੋ ਜਿਹੀ ਕੋਈ ਮਹਾਮਾਰੀ ਆ ਗਈ ਤਾਂ ਫਿਰ ਭਾਜੀ ਉਦੋਂ ਕਹਿੰਦੇ ਅੱਜ ਵੀ ਤਾਂ ਆ ਰਹੇ ਭਾਜੀ ਘੱਟ ਨੇ, ਬਿਕੋਜ਼ ਉਹਨਾਂ ਨੂੰ ਉਨੀ ਡਿਊਟੀ ਨਹੀਂ ਮਿਲਦੀਆਂ। ਠੀਕ ਹੈ, ਇਹਦਾ ਪਾਪੂਲੇਸ਼ਨ ਘੱਟ ਆਸਟ੍ਰੇਲੀਆ ਚ, ਤਾਂ ਕੰਮ ਚੱਲੀ ਜਾਂਦਾ। ਜੇ ਪਾਪੂਲੇਸ਼ਨ ਵੱਧ ਗਈ ਭਾਜੀ, ਦੇ ਕਾਂਟ ਹੈਂਡਲ ਇਟ। ਠੀਕ ਹੈ, ਤਾਂ ਭਾਜੀ ਮੈਨੂੰ ਆਉਂਦਾ ਕਿ ਵੀ ਆ ਰਹੇ ਜਿਹੜੇ ਕਈ ਇਹੋ ਜਿਹੇ ਨੋਬਲ ਪ੍ਰੋਫੈਸ਼ਨ ਹੈ, ਉਹਨਾਂ ਨੂੰ ਇਨਵਾਈਟ ਘੱਟ ਤੋਂ 65 ਪੈਰ ਦੇ ਉੱਤੇ ਵੀ ਆਉਣਾ ਚਾਹੀਦਾ। ਹੁਣ ਇਹਨਾਂ ਨੇ ਇੱਕ ਚੀਜ਼ ਕਹਿ ਦਿੱਤੀ ਕਿ ਹਾਊਸਿੰਗ ਹਾਊਸਿੰਗ, ਇਟ ਮੀਨਸ ਦੇ ਆਰ ਪ੍ਰੋਮੋਟਿੰਗ ਕੰਸਟਰਕਸ਼ਨ, ਤਾਂ ਭੈਣ ਭੈਣ ਕੰਸਟਰਕਸ਼ਨ ਬੁਲਾ ਲਏ। ਮੇਰਾ ਕੋਈ ਇਹਨਾਂ ਨੂੰ ਦੁਸ਼ਮਣ ਨਹੀਂ ਕੰਸਟਰਕਸ਼ਨ ਰੱਖਣਾ, ਸਾਡੇ ਸਾਰੇ ਛੋਟੇ ਭੈਣ ਭਰਾ ਨੇ।
1: ਹਾਂਜੀ ਹਾਂਜੀ,
0: ਇਹ ਆਪਾਂ ਨੂੰ ਘਰਾਂ ਦੀ ਲੋੜ ਹੈ, ਤੁਹਾਨੂੰ ਸਿਰਫ ਇੱਕ ਪੋਲੀਟੀਕਲ ਮੁੱਦਿਆਂ ਦੇ ਲਈ, ਤਾਂ ਭਾਜੀ ਜਿਹੜਾ ਹੈਲਥ ਸਭ ਤੋਂ ਜ਼ਰੂਰੀ ਚੀਜ਼ ਆ।
1: ਬਿਲਕੁਲ ਠੀਕ ਹੈ,
0: ਆਪਾਂ ਜੇ ਜਾਂਦੇ ਆਪਾਂ 2-2 ਮਹੀਨੇ ਦੀ ਇਹ ਵੇਟ ਕਰਨਾ ਪੈਂਦਾ, ਕਈ ਵਾਰ ਨਰਸਾਂ ਨਹੀਂ ਹੁੰਦੀਆਂ, ਬਜਾਇ ਇੰਜੈਕਸ਼ਨ ਲਵਾਉਣ ਵਾਸਤੇ ਆਪਾਂ ਨੂੰ ਅਪਾਇੰਟਮੈਂਟ ਲੈਣੀ ਪੈਂਦੀ ਹਫ਼ਤੇ ਹਫ਼ਤੇ ਦੀ। ਇੱਕ ਤਰਾਸ ਕੇ ਭਾਜੀ ਡਿਵੈਲਪਡ ਕੰਟਰੀਆਂ ਦੇ ਵਿੱਚ ਇਹ ਚ ਨਹੀਂ ਹੋਣੀ ਚਾਹੀਦੀ। ਉਦੋਂ ਬਾਅਦ ਚ ਭਾਜੀ ਸੋਲੀ ਪਲਾਸਟਰ, ਸੋਲਿਸਟਰ, ਸੋਸ਼ਲ ਵਰਕਰ, ਸ਼ਿਪ ਰਾਈਟ, ਮੈਂ ਕਿਹਾ ਟੈਨਿਸ ਕੋਚ, ਦੇ ਆਲ ਵਰ ਇਨਵਾਈਟਡ। ਕੋਈ 80 ਦੇ, ਕੋਈ 85 ਦੇ, ਕੋਈ 90 ਦੇ, ਕੋਈ 65 ਦੇ, ਅਲੱਗ ਅਲੱਗ।
1: ਅੱਛਾ
0: ਠੀਕ ਹੈ, ਪਤਾ ਜੀ ਇਹ ਚੀਜ਼ਾਂ ਸੀਗੀਆਂ ਜਿਹੜੀਆਂ 1-8-9 ਦੇ ਵਿੱਚ ਜਿਹੜੇ ਕਈ ਸਾਡੇ ਭੈਣ ਭਰਾ ਜਿਹਨਾਂ ਦਾ ਸੁਪਨਾ ਸੀਗਾ ਪੱਕੇ ਹੋਣ ਦਾ, ਉਹ 4 ਜੂਨ ਨੂੰ ਜਦੋਂ ਇਨਵੀਟੇਸ਼ਨ ਉਹਨਾਂ ਦਾ ਆ ਗਿਆ ਤਾਂ ਉਹ ਸਾਕਾਰ ਹੋ ਗਿਆ ਹੋਣਾ। ਇਹ ਕੁਛ ਸਾਡੇ ਭੈਣ ਭਰਾ ਹੋਣੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ, ਕਈ ਹੋਰ ਏਜੰਟਾਂ ਦੇ ਨਾਲ ਜੁੜੇ ਹੋਣੇ, ਜਾਂ ਕਈ ਨੇ ਤੁਹਾਡੇ ਵਰਗੇ ਨਾ ਕੁੰਡੇ ਪਾਲੀ ਹੋਣੀ।
1: ਰਾਈਟ, ਚਲੋ ਇਹ ਇਨਵੀਟੇਸ਼ਨ ਰਾਊਂਡਸ ਦੀ ਸਟੋਰੀ ਸੀਗੀ। ਇੱਕ ਹੋਰ ਜਿਹੜੀ ਬੜੀ ਚੱਲਦੀ ਰਹਿੰਦੀ ਹੈ ਕਿ ਇੰਡੀਆ ਤੋਂ ਪਾਕਿਸਤਾਨ ਤੋਂ ਛੱਡ ਕੇ ਇੱਥੇ ਆਏ ਹਾਂ ਅਤੇ ਫਿਰ ਇੱਥੋਂ ਵੀ ਕੋਈ ਸਲਾਹ ਦੇ ਦਿੰਦਾ ਮੇਰੇ ਵਰਗਾ ਸਿਆਣਾ, ਉਹ ਯਾਰ ਤੇਰਾ NSW 'ਚ ਨਹੀਂ ਕੁਛ ਹੋਣਾ, ਤੂੰ ਤਸਮੇਨੀਆ ਚੱਲ ਜਾ, ਤੇਰਾ ਤਾਂ ਤੈਨੂੰ ਮੈਨੂੰ ਉੱਥੋਂ ਆਈ ਸੀ, ਤੈਨੂੰ ਵੀ ਉੱਥੋਂ ਹੀ ਆਊਗੀ, ਅਤੇ ਉੱਦਾਂ ਦੀ ਗੱਲਾਂ ਉਹ ਫਿਰ ਸਟੇਟ ਮੂਵ ਵਾਲਾ। ਹਾਂਜੀ
0: ਬਿਲਕੁਲ
1: ਸਹੀ ਗੱਲ, ਸਹੀ ਗੱਲ ਹੈ, ਬਿਲਕੁਲ ਖਰੀ ਗੱਲ
0: ਹੈ। ਤੁਸੀਂ ਭਾਜੀ ਕਿਤੇ ਬੰਦੇ ਕਿਹੜੀ ਸਲਾਹ ਲੈ ਰਹੇ ਹੋ ਇਹ ਤੁਹਾਡੇ ਉੱਤੇ ਕਾਫੀ ਡਿਪੈਂਡ ਕਰਦਾ। ਮੈਂ ਨੀ ਕਹਿੰਦਾ ਸਾਰੇ ਦੋਸਤ ਚੰਗੇ ਸਾਰੇ ਮਾਰੂਗੇ, ਬਟ ਆਪਾਂ ਦੇਖਣਾ ਕਿ ਵੀ ਆਪਾਂ ਨੂੰ ਕਿਹੜੀ ਚੀਜ਼ ਫਿੱਟ ਬਹਿੰਦੀ ਆ। ਸ਼ਾਇਦ ਤੁਹਾਡੇ ਦੋਸਤ ਨੂੰ ਉਹ ਚੀਜ਼ ਫਿੱਟ ਬੈਠੀ ਹੋਵੇ, ਤੁਹਾਨੂੰ ਨਾ ਫਿੱਟ ਬੈਠੇ। ਹੁਣ ਭਾਜੀ ਜਿਹੜੀ ਚੀਜ਼ ਅੱਜ ਹੈ, ਅਸੀਂ 2 ਮਹੀਨੇ ਬਾਅਦ ਵਧਾਉਣ ਨੂੰ, ਹੁਣ ਜੇ ਮੈਂ ਤੁਹਾਨੂੰ ਕਹਾਂ ਕਿ ਵੀ ਆਪਾਂ ਕੱਟ ਆਫ ਕਰਤਾ 75 ਪੁਆਇੰਟ ਦੇ ਉੱਤੇ, ਆਲ ਦਾ ਇਨਵਾਈਟ ਆਇਆ, ਸ਼ਾਇਦ ਅੱਗੇ 80 ਤੇ ਆਵੇ,
1: 70
0: ਤੇ ਆਵੇ, ਹਾਊ ਵੀ ਕੈਨ ਸੀ ਇਟ ਹੈਪਨਿੰਗ ਟੂਡੇ, ਆਪਾਂ ਅਸੀਂ ਵੀ ਇੱਕ ਪ੍ਰੈਡਿਕਸ਼ਨ ਕਰ ਸਕਦੇ ਹਾਂ। ਤਾਂ ਹੁਣ ਜਿਹੜੇ ਸਾਡੇ ਜਿਹੜਾ ਤੁਹਾਡਾ ਕੁਸ਼ਚਨ ਹੈ ਭਾਈ, ਸਪੋਰਟਿੰਗ ਕੁਸ਼ਚਨ ਹੈ ਕਿ ਸਟੇਟ ਮੂਵ ਕਰੀਏ, ਕਿਉਂਕਿ ਇਸ ਟਾਈਮ ਦੇ ਉੱਤੇ ਬੰਦਾ ਕਹਿੰਦਾ ਯਾਰ, ਹੁਣ ਆਪਾਂ ਨੇ ਪਹਿਲਾਂ ਗੱਲ ਕੀਤੀ ਕਿਹੜੀ ਕਿਹੜੀ ਸਟੇਟ ਓਪਨ ਆ ਤੇ ਕਿਹੜੀ ਕਲੋਜ਼ ਆ।
1: ਜੀ
0: ਹੁਣ ਜਿਹੜੇ ਵਿਕਟੋਰੀਆ ਲਾਉਣਗੇ, ਉਹ ਕਹਿੰਦੇ ਭਾਜੀ ਲੈ ਵੀ ਚੱਕੋ ਸਮਾਨ, ਆਪਾਂ ਵੈਸਟਰਨ ਸਟੇਟ ਚੱਲਦੇ, ਉੱਥੇ ਸਟੇਟ ਓਪਨ ਆ, ਐਵੇਂ ਲੁੱਕ ਜਿਹਦੀ ਕਿੰਨੀ ਸੀਟਾਂ ਐਗਜ਼ੋਸਟ ਪਹਿਲੇ ਕਿੰਨੀਆਂ ਪਈਆਂ ਤੇ ਤੁਸੀਂ ਕਿਹੜਾ ਵੀਜ਼ਾ ਸਰਪਲਸ ਟਾਰਗੇਟ ਕਰ ਰਹੇ ਹੋ, ਪਹਿਲੀ ਚੀਜ਼। ਸੈਕਿੰਡ ਚੀਜ਼ ਭਾਜੀ, ਕਿਉਂਕਿ ਜਿਹੜੀ ਸਟੇਟ ਤੁਸੀਂ ਜਾ ਰਹੇ ਹੋ, ਨਵੇਂ ਸਾਲ ਚ ਨਵੇਂ ਰੂਲ ਹੋਣਗੇ, ਤੁਸੀਂ ਉਹਨੂੰ ਕਰ ਸਕਦੇ ਹੋ ਪੂਰਾ, ਨਹੀਂ ਕਰ ਸਕਦੇ।

0: ਤਾਂ ਇਹ ਚੀਜ਼ ਵੀ ਚੈੱਕ ਕਰਨੀ ਪਏਗੀ। ਤਾਂ ਹੁਣ ਆਪਾਂ ਨੇ ਕੋਈ ਵੀ ਡਿਸੀਜਨ ਲੈਣਾ, ਵੀ ਹੈਵ ਟੂ ਬੀ ਵੈਰੀ ਵੈਰੀ ਵੈਰੀ ਕੇਅਰਫੁਲ।
1: ਜੀ ਜੀ,
0: ਤੁਸੀਂ ਕਿਹੜੀ ਸਟੇਟ 'ਚ ਜਾਣਾ ਚਾਹੁੰਦੇ ਹੋ? ਜੇ ਤੁਸੀਂ ਤੁਹਾਡੇ ਜਿਹੜੇ ਪੁਆਇੰਟ ਪੂਰੇ ਹੋ ਰਹੇ ਨੇ, ਤਾਂ ਕਈ ਇੰਟਰਸਟੇਟ ਦੇ ਵਿੱਚ ਕਈਆਂ ਨੇ ਆਪਣੀ ਈਵਾਈਆਂ ਲੌਂਚ ਕੀਤੀਆਂ, ਆਰਓਏ ਕੀਤੀਆਂ ਸੀਗੀਆਂ। ਵੈਸਟਰਨ ਆਸਟ੍ਰੇਲੀਆ ਦੇ ਵਿੱਚ ਇੱਕ ਸਟੇਟ ਸੀਗੀ ਜਿਹਨੇ ਕੀਤੀਆਂ ਸੀ, ਅਸੀਂ ਵੀ ਇੰਟਰਸਟੇਟ ਦੀਆਂ ਆਰਓਏ ਲੌਂਚ ਕੀਤੇ ਤੇ ਈਵਾਈ ਵੀ ਆਏ ਲੋਕਾਂ ਨੂੰ।
1: ਠੀਕ ਹੈ,
0: ਮੇਰੀ ਧਾਰਨਾ ਹੁਣ ਜੇ ਤੁਹਾਨੂੰ ਜੈਨੂਇਨ ਜੋਬ ਤੁਹਾਡੇ ਕੋਲ ਨਹੀਂ ਹੈਗੀ ਜਾਂ ਤੁਹਾਡੇ ਜੋਬ ਨਹੀਂ ਹੈਗੀ, ਤਾਂ ਹੁਣ ਸਟੇਟ ਮੂਵ ਨਾ ਕਰੋ। ਜਿੱਥੇ ਹੈਗੇ ਹੋ, ਕੰਮ ਕਰ ਰਹੇ ਹੋ, ਉੱਥੇ ਕਰੀ ਚਲੋ। ਜਸਟ ਵੇਟ ਫੋਰ ਅਨਦਰ 1 ਮੰਥ, ਉਹਨਾਂ ਕੋਈ ਫਰਕ ਨਹੀਂ ਪੈਂਦਾ।
1: ਓਕੇ ਓਕੇ,
0: ਆਈ ਨੋ ਕਈ ਵਾਰ ਬੰਦੇ ਕਹਿੰਦੇ ਭਾਜੀ ਹੁਣ ਜਿਸ ਜਿਹਨਾਂ ਸਪੋਜ ਮੇਰੇ ਕਲਾਇੰਟ ਹੋ, ਠੀਕ ਹੈ, ਜਿਹੜੇ ਸਾਡੇ ਜੁੜੇ ਹੋਏ ਨੇ, ਉਹ ਕਿਸੇ ਹੋਰ ਕੋਲ ਬਹਿ ਗਏ, ਉਹ ਕਹਿੰਦਾ ਲੈ ਵੀ ਆਪਾਂ ਵੀ ਉਹਨੂੰ ਕਲਾਇੰਟ ਪਟਨਾ ਪੈ ਗਿਆ, ਵੀ ਚੱਕ ਤਿੰਦਾ ਬੰਸ ਨੇ ਗਲ ਸਲਾਹ ਦੇ ਦੀ, ਸਮਾਨ ਚੱਕ ਤਰਮਾ ਨੀ ਬਾਜਾ ਭਾਜੀ। ਨੋਰਮਲ ਚੀਜ਼ ਹੈ ਨਾ ਇਹ, ਕਿਉਂਕਿ ਜੇ ਕਿਸੇ ਨੂੰ ਆਪਾਂ ਨੇ ਕਿਸੇ ਦਾ ਕਲਾਇੰਟ ਜੇ ਆਪਾਂ ਟੇਕ ਓਵਰ ਕਰਨਾ, ਪਹਿਲਾਂ ਬੰਨਣਾ ਪੈਣਾ। ਤੁਸੀਂ ਬਾਈ ਦਿਓ ਸਾਨੂੰ ਭਾਈ, ਦੇਖੋ ਇੱਥੇ ਤੁਹਾਨੂੰ ਜਿਹੜੀ ਬੰਦੇ ਸਲਾਹ ਦਿੱਤੀ ਆ, ਉਹ ਬੰਦਾ ਕੌਣ? ਉਹ ਬੰਦਾ ਕਿਸੇ ਝੋਲਾ ਸਾਹਿਬ ਏਜੰਟ ਨੀ ਹੈਗਾ, ਤੇ ਝੋਲਾ ਸਾਹਿਬ ਬੰਦਾ ਏਜੰਟ ਨੀ ਹੋਗਾ, ਕਿ ਬੰਦੇ ਕੋਲ ਲਾਇਸੈਂਸ ਹੈ ਕਿ ਨਹੀਂ ਹੈਗਾ। ਤੇ ਸੈਕਿੰਡ, ਜਿਹੜੀ ਗੱਲ ਕਹਿ ਰਿਹਾ ਉਹ ਤੱਕ ਆਧਾਰ ਤੇ ਕਹਿ ਰਿਹਾ ਨਹੀਂ ਕਹਿ ਰਿਹਾ, ਇਹ ਸਭ ਤੋਂ ਜ਼ਿਆਦਾ ਮੈਟਰ ਕਰਦੀ ਆ।
1: ਉਹਦਾ ਫਾਇਦਾ ਕੀ ਹੈ ਉਹਦਾ? ਕਿਤੇ ਕੋਈ ਏਦਾਂ ਤਾਂ ਨਹੀਂ? ਕਈ ਵਾਰ ਉਹ ਬੈਕਡੋਰ ਕਮਿਸ਼ਨਰ ਵੀ ਹੁੰਦੇ ਨੇ ਨਾ, ਵੀ ਸਰ ਸਕਸੇਨਾ ਸਾਹਿਬ ਤੁਹਾਨੂੰ ਭੇਜਦਾ ਇੱਕ ਕੇਸ ਤੇ ਤੁਸੀਂ ਮੈਨੂੰ ਦੇ ਦਿਓ ਇੰਨਾ ਉਹਦੇ ਚ, ਹਨਾ? ਉਹ ਵੀ ਬੜੇ ਹੈਗੇ ਨੇ
0: ਭਾਜੀ। ਇੱਕ ਚਾਹ ਇਹ ਚੀਜ਼ ਇੱਕ ਚੀਜ਼ ਹੁੰਦੀ ਸੀ ਨਾ ਭਾਜੀ, ਕੀ ਹੁੰਦਾ ਜਿੱਥੇ ਪਿੰਡਾਂ ਦੀ ਫਿਲਮ ਹੁੰਦੀ ਹੁੰਦੀ ਸੀ ਕਈ ਉਹਦੇ ਪਿੰਡ ਦੇ ਨਾ, ਕਈ ਆਪਣੇ ਬਜ਼ੁਰਗ ਬੈਠੇ ਹੁੰਦੇ, ਕਈ ਬੰਦੇ ਉਹਨਾਂ ਦੇ ਕੁਛ ਕੁ ਬੰਦੇ ਸ਼ਾਰਟੀ ਆਂਸਰ ਹੁੰਦੇ ਹੁੰਦੇ ਸੀ ਉਹਦੇ ਬੈਠੇ ਹੁੰਦੇ ਫਿਲਮੀ ਤੇ। ਜਦੋਂ ਕੋਈ ਬਾਹਰੋਂ ਕੋਈ ਬੰਦਾ ਆਉਂਦਾ ਕਹਿੰਦਾ ਬਈ ਇਹਨਾਂ ਦਾ ਘਰ ਕਿੱਧਰ ਆ, ਉਹਨੇ ਕੁਛ ਕਹਿੰਦਾ ਹੱਥ ਇੱਧਰ ਵੱਗ ਜਾ, ਬਸ ਕੁਛ ਨੀ ਲੈਣਾ ਦੇਣਾ,
1: ਬਸ ਜਵਾਬ ਤਾਂ ਦੇਣਾ ਹੀ ਆ।
0: ਠੀਕ ਹੈ ਭਾਜੀ, ਤਾਂ ਕਈ ਵਾਰ ਹੁੰਦਾ ਕਿ ਪੈਸੇ ਦਾ ਨਾ ਵੀ ਹੋਵੇ ਮਨਸ਼ਾ, ਅਗਲਾ ਉਹਨੂੰ ਤੋੜ ਦੋ।
1: ਪਿੱਛੇ ਤੁਸੀਂ ਗੱਲ ਵੀ ਦੱਸੀ ਸੀਗੀ ਕਿ ਜਦੋਂ GSM ਦੀ ਗੱਲ ਆਉਂਦੀ ਹੈ 1891904491, ਜਿਹੜਾ 491 ਤੇ ਉਹ ਤਾਂ ਇੱਕ ਉਹਦੇ ਵਰਗੇ ਇੱਕ ਹੋਰ ਵੀਜ਼ਾ 482, ਕੀ ਵਾਕਈ ਇਹ ਗੱਲਾਂ ਜਿਹੜੀਆਂ ਆ ਰਹੀਆਂ ਹੈਗੀਆਂ ਨੇ ਕਿ ਗਵਰਨਮੈਂਟ ਅਬੋਲਿਸ਼ ਕਰਨ ਜਾ ਰਹੀ ਹੈ, ਖਤਮ ਕਰਨ ਜਾ ਰਹੀ ਹੈ, ਇਹਨਾਂ ਦਾ ਭਵਿੱਖ ਹਨੇਰੇ 'ਚ ਹੈਗਾ ਹੈ, ਇਹ ਵਾਕਈ ਇਹ ਠੀਕ ਨੇ ਗੱਲਾਂ?
0: ਭਾਜੀ ਇਹਦੇ ਵਿੱਚ ਨਾ ਭਾਜੀ ਕੁਛ ਕੁ ਚੀਜ਼ਾਂ ਨਾ ਆ ਤੋੜ ਮਰੋੜ ਕੇ ਤੇ ਸਮਝਣ ਦੇ ਵਿੱਚ ਫਰਕ ਰਹਿ ਗਿਆ। ਠੀਕ ਹੈ, ਹੁਣ ਭਾਈ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਵੀਜ਼ੇ ਘਟਾਉਣ ਜਾ ਰਹੇ ਜਾਂ ਬੰਦ ਕਰਨ ਜਾ ਰਹੇ, ਭਾਜੀ ਇੱਕ ਨਾ ਨਿਊਜ਼ ਆਈ ਸੀ, ਨਿਊਜ਼ ਵੀ ਕੀ ਕਿਸੇ ਨੇ ਪੋਸਟ ਪਾਈ ਸੀ ਫੇਸਬੁੱਕ ਤੇ ਕਿ ਵੀ ਕਿਸੇ ਏਜੰਸੀ ਆ, ਉਹਨੇ ਕਹਿਤਾ ਕਿ ਵੀ ਪੁਆਇੰਟ ਸਿਸਟਮ ਚੇਂਜ ਹੋਏਗਾ March 2027 ਤੋਂ, ਹੋਰ ਕੋਈ ਵੀ ਸੋਰਸ ਨੀ ਹੈਗਾ, ਸਿਰਫ ਉਹ ਪੋਸਟ ਉਹ। ਠੀਕ ਹੈ, ਉੱਥੋਂ ਵੀ ਸਾਰਿਆਂ ਨੇ ਵੀਡੀਓ ਬਣਾਈ ਹੈ ਕਿ ਵੀ ਪੁਆਇੰਟ ਸਿਸਟਮ ਚੇਂਜ ਹੋ ਰਿਹਾ।
1: ਓਕੇ,
0: ਉਹਦੇ ਵਿੱਚ ਕਿਹਨੂੰ ਫਰਕ ਪਏਗਾ? ਉਹ ਫਰਕ ਪਏਗਾ GSM ਨੂੰ ਜੇ ਹੁੰਦਾ। ਠੀਕ ਹੈ, ਬਟ ਜਿਹੜਾ ENS ਆ, ਜਿਹੜਾ 482-407-186-494 ਤੇ 4 ਵੀਜ਼ਾ ਸਬ ਕਲਾਸ ENS ਕੈਟਾਗਰੀ ਦੇ ਵਿੱਚ ਆਉਂਦੇ ਨੇ, ਤਾਂ ਉਹਦੇ ਵਿੱਚ ਕੀ ਹੁੰਦਾ, ਇਹਨਾਂ ਨੂੰ ਚਾਹੀਦੇ ਨੇ ਕੰਮ ਇਹ ਆਸਟ੍ਰੇਲੀਆ ਨੂੰ, ਤਾਂ ਇਹ ਕਹਿੰਦੇ ਕਿ ਅਸੀਂ ਕੰਮ 482 ਦੇ ਥਰੂ ਅਸੀਂ ਲੈ ਕੇ ਆਵਾਂਗੇ, ਤੇ ਇਹ ਸਭ ਤੋਂ ਜ਼ਿਆਦਾ ਅੱਜ ਕੱਲ੍ਹ ਪ੍ਰੋਸੈਸ ਹੋ ਰਿਹਾ ਤੇ ਵੀਜ਼ਾ ਬਹੁਤ ਜਲਦੀ ਪ੍ਰੋਸੈਸ ਕਰ ਰਹੇ ਐਸ ਕੰਪੇਅਰਡ ਟੂ ਦੀ ਅਦਰ PR ਵੀਜ਼ਾ
1: ਜੀ।
0: ਠੀਕ ਹੈ, ਤਾਂ ਜੀ 482 ਨਹੀਂ ਬੰਦ ਹੋਏਗਾ, ਸਟੂਡੈਂਟਸ ਹੋਏਗੀ ਜਿਹੜੀ ਹੋ ਰਹੀ ਆ।
1: ਓਕੇ,
0: ਹੁਣ ਕੱਲ ਗੌਤਮ ਭਾਈ ਨੇ ਉੱਥੇ ਇੱਕ ਕੰਪਨੀ ਖੋਲਤੀ ਕਿ ਵੀ ਗੌਤਮ ਆਟੋ ਕੇਅਰ, ਉੱਥੇ ਬੰਦਾ ਵੀ ਹੈਮੀ ਭਾਈ ਕਹਿੰਦਾ ਸਪੋਂਸਰ ਕਰਨਾ, ਤਾਂ ਇਹ ਨਹੀਂ ਹੋਣਾ, ਤਾਂ ਇਹ ਚੀਜ਼ਾਂ ਨਹੀਂ ਹੋਣੀਆਂ।
1: ਓਕੇ,
0: ਜੇ ਪਹਿਲਾਂ ਹੋਈ ਕਿ ਹੋਈ ਗਿਆ ਨਹੀਂ ਹੁੰਦੇ।
1: ਆਲਰਾਈਟ, ਠੀਕ ਹੈ ਠੀਕ ਹੈ। ਅੱਛਾ, ਕੁਛ ਹੋਰ ਲਾਸਟ ਦੇ ਵਿੱਚ ਜਾਂਦੇ, ECT ਦਾ ਕੀ ਬਣੂਗਾ ਭਾਜੀ? ਇੱਕ ਤਾਂ ਬਹੁਤ ਜ਼ਿਆਦਾ ਬੱਚੇ ਆਪਣੇ ਐਨਰੋਲ ਹੋਏ ਹੋਏ ਨੇ ਇੱਧਰ।
0: ਭਾਜੀ ਮੈਨੂੰ ਇੱਕ ਗੱਲ ਦੱਸੋ, ਤੁਸੀਂ ਮਾਈਗ੍ਰੇਸ਼ਨ ਕੋਰਸ ਕਰ ਲਓ ਕੀਤਾ ਉਸ ਨੇ?
1: ਮੈਂ ਬਾਂਸਲ ਇਮੀਗ੍ਰੇਸ਼ਨ ਨੂੰ ਧਿਆਨ ਨਾਲ ਸੁਣਦਾ।
0: ਪਹਿਲਾਂ ਵੀ ਨਾ ਕਹਿੰਦੇ ਕਿ ਵੀ ਜਿਹੜੇ ਮੈਂ ਗੱਲ ਤੁਹਾਨੂੰ ਕਹੀ ਵੀ
1: ਡਿਪਲੋਮਾ ਹੈਗਾ ਉਹ ਕੀਤਾ ਹੋਇਆ ਵੀ ਮੈਨੂੰ ਦਿਲਾਂ ਨੂੰ ਦਿਲਾਂ ਦੀ ਰਾਹ ਹੈ ਟੈਲੀਪੈਥੀ
0: ਖੁੱਲਿਆ ਗੱਫੇ ਬੰਦੇ ਇਹਨਾਂ ਨੇ ਹੁਣ ਸਭ ਤੋਂ ਬਦਨਾਮ ਹੋ
1: ਗਿਆ ਬਦਨਾਮ ਹੋ ਗਿਆ ਓਕੇ
0: ਬਦਨਾਮ ਨਾਮ ਜਾਂ ਨਾਮ ਵੀ ਹੋ ਗਿਆ ਕਿਉਂਕਿ ਭਾਜੀ ਕੀ ਹੋਇਆ ECT ਦੇ ਵਿੱਚ ਗ੍ਰੈਜੂਏਟ ਡਿਪਲੋਮਾ ਆਫ ਅਰਲੀ ਚਾਈਲਡਹੁੱਡ ਟੀਚਰ ਇੱਕ ਸਾਲ ਦੇ ਵਿੱਚ ਕੋਰਸ ਕਰਕੇ ਬਿਨਾਂ ਤੁਸੀਂ 7 ਆਈਲਸ ਦੇ ਵਿੱਚ ਲਏ ਤੁਹਾਡੀ ਸਕਿੱਲ ਅਸੈਸਮੈਂਟ ਹੋਣ ਲੱਗ ਗਈਆਂ ਸੀ ਪਿਛਲੇ 1.5 ਸਾਲ ਤੋਂ ਪਹਿਲਾਂ ਕਮੀ ਹੋ ਰਹੀਆਂ ਨੇ ਤੇ ਉਦੋਂ ਬਾਅਦ ਕੀ ਹੋਇਆ ਲੋਕਾਂ ਨੇ ਬਹੁਤ ਜ਼ਿਆਦਾ EOI ਲਾਂਚ ਕੀਤੀਆਂ ਸ਼ੈਫ ਤੇ ECT ਦੋਨੋਂ ਆਲਮੋਸਟ ਸੇਮ ਨੰਬਰ ਨੇ ਸ਼ੈਫ ਚ 11 ਬੰਦੇ ਤੇ ਇਹ ਚ ਹੈਗੇ ਨੇ 10,965 ਬੰਦੇ
1: ਅੱਛਾ
0: ਠੀਕ ਹੈ ਜੀ ਤਾਂ ECT ਵਾਲੇ ਨੂੰ ਅੱਜ ਕੱਲ੍ਹ ਇਨਵੀਟੇਸ਼ਨ ਬਹੁਤ ਘੱਟ ਆ 85-90 ਪੁਆਇੰਟ ਤੋਂ ਪਹਿਲੇ ਤਾਂ ਬਸ ਪੁੱਛੀ ਨਾ ਉਹਨਾਂ ਵਾਸਤੇ ਕੀ ਆਪਣਾ ਹੋ ਸਕਦਾ ਜਿਹੜੇ 11 ਬੰਦਾ ਲਾਈਨ ਚ ਲੱਗਿਆ ਹੋਇਆ ਮੇਰੇ ਹਿਸਾਬ ਨਾਲ ਜੇ ECT ਤੁਹਾਨੂੰ ਕੀਤੀ ਤੁਸੀਂ ਜੋਬ ਕਰ ਰਹੇ ਹੋ ਤਾਂ ਬੈਟਰ ਟੂ ਗੋ ਵਿਦ ਦਾ ਮਾਸਟਰ ਆਫ ਟੀਚਿੰਗ
1: ਓਕੇ
0: ਇਹ ਜੀ ਹੋਇਆ ਕਿ ਜਿਹੜੇ ਗ੍ਰੈਜੂਏਟ ਡਿਪਲੋਮਾ ਨੇ ਨਿਊ ਸਾਊਥ ਵੇਲਸ ਦੇ ਸਾਊਥ ਆਸਟ੍ਰੇਲੀਆ ਨੇ ਬਿਲਕੁਲ ਹੀ ਐਂ ਕਹਿੰਦਾ ਕਿ ਤੁਸੀਂ ਜੇ ਗ੍ਰੈਜੂਏਟ ਡਿਪਲੋਮਾ ਕੀਤਾ ਤੁਸੀਂ ਬੈਚਲਰ ਜਾਂ ਮਾਸਟਰ ਨਹੀਂ ਕੀਤੀ ਅਰਲੀ ਚਾਈਲਡਹੁੱਡ ਦੇ ਵਿੱਚ ਤੁਹਾਨੂੰ ਅਸੀਂ ਜੋਬ ਨਹੀਂ ਦੇਵਾਂਗੇ
1: ਓਕੇ
0: ਤਾਂ ਉਹਦੇ ਕਰਕੇ ਭਾਜੀ ਬਾਕੀ ਸਟੇਟਾਂ ਵੀ ਦੇ ਵਿਲ ਮੋਸਟ ਪ੍ਰੋਬਬਲੀ ਦੇ ਵਿਲ ਫੋਲੋ ਦੀ ਸੇਮ ਪੈਥ ਉਹਦੇ ਕਰਕੇ ਹੁਣ ਭਾਈ ਜਿਹੜੇ ਸਾਡੇ ਭੈਣ ਭਾਜੀ ਸੁਣ ਰਹੇ ਨੇ ਜੇ ECT ਕੀਤਾ ਹੋਇਆ ਤਾਂ ਬੈਟਰ ਹੈ ਕਿ ਨਵੀਂ ਆਪਸ਼ਨ ਇੱਕ ਨਾਲ ਐਡ ਕਰ ਲਓ ਮਾਸਟਰ ਆਫ ਟੀਚਿੰਗ ਜਾਂ MBA ਲੈ ਲਓ ਇੱਕ ਸਾਲ ਦਾ ਕ੍ਰੈਡਿਟ ਮਿਲ ਜਾਏਗਾ ਤੁਹਾਨੂੰ ਜੇ ਤੁਸੀਂ TR ਨਹੀਂ ਲੌਂਚ ਕੀਤੀ
1: ਜਿਹਨਾਂ ਨੇ ਕੀਤਾ ਹੋਇਆ ਜਿਹੜੇ ਵਿੱਚ ਵਿੱਚ ਕਾਰਡ ਨੇ ਉਹ ਵੀ ਛੱਡ ਦੇਣ
0: ਭਾਜੀ ਮੁੰਡੇ ਦਾ ਵਿਚਾਰੇ
1: ਨਹੀਂ ਠੀਕ ਹੈ ਉਹਦੇ ਰੀਜ਼ਨਸ ਵੀ ਹੈਗੇ ਨੇ ਉਹ ਦੇ ਡੋਂਟ ਫੀਲ ਸੇਫ ਕਿ ਲੋਕੀ ਪੇਰੈਂਟਸ ਵੀ ਆਪਣੇ ਬੱਚਿਆਂ ਨੂੰ ਜਿੱਥੇ ਮੁੰਡੇ ਔਰ ਬਹੁਤ ਸਾਰੀਆਂ ਸਟੇਟਾਂ ਨੇ ਕਲੀਅਰ ਕਰ ਹੀ ਦਿੱਤਾ ਹੈ ਕਿ ਮੇਲ ਜਿਹੜੇ ਹੈਗੇ ਨੇ ਉਹਨਾਂ ਨੂੰ ਉਹ ਚਾਈਲਡ ਕੇਅਰ ਸੈਕਟਰ ਦੇ ਵਿੱਚ ਨਹੀਂ ਇੰਪਲੋਏ ਕਰਨਾ ਚਾਹੁੰਦੇ ਇਨਫੈਕਟ ਭਾਜੀ ਬਹੁਤ ਸਾਰੇ ਚਾਈਲਡ ਕੇਅਰ ਨੇ ਆਪਣੇ ਤੌਰ ਤੇ ਇਨੀਸ਼ੀਏਟ ਲੈ ਲਿਆ ਕਿ ਅਸੀਂ ਨਹੀਂ
0: ਰੱਖਣਾ ਹੋਇਆ ਸੀ ਨਾ ਚੀਜ਼ਾਂ ਕੋਈ ਇੱਕ ਅੱਧਾ ਬੰਦਾ ਗਲਤੀ ਕਰਦਾ ਬਾਕੀ ਨੂੰ ਭੁਗਤਣਾ ਪੈਂਦਾ $10 ਫੀਸ ਪੇ ਕਰਤੀ 6 ਮਹੀਨੇ ਪੜ੍ਹਨ ਤੋਂ ਬਾਅਦ ਤੁਸੀਂ $15 ਹੋਰ ਫੀਸ ਪੇ ਕਰਤੀ ਭਾਜੀ ਜਾਂਦੇ ਚੋਰ ਦੀ ਲੰਗੋਟੀ ਸਹੀ ਕਹਿੰਦਾ ਕਹਾਵਤ ਸੀ ਬਹੁਤ ਪੁਰਾਣੀ ਕਿੰਨਾ ਕੁ ਦੱਸਦਾ ਭਾਈ ਉਹਨਾਂ ਬਚਾ ਲਓ ਜੇ ਪੜ੍ਹ ਕੇ ਤੁਹਾਡੇ ਕੋਈ ਪੁਆਇੰਟ ਤੁਹਾਡੇ ਐਕਸਟਰਾ ਹੋਣ ਲੱਗੇ ਬਿਕੋਜ਼ ਤੁਸੀਂ ਬੈਚਲਰ ਤੁਹਾਨੂੰ 15 ਮਹੀਨੇ ਸੀ ਗ੍ਰੈਜੂਏਟ ਤੁਹਾਨੂੰ 15 ਪੁਆਇੰਟ ਮਿਲਣੇ ਨੇ ਤਾਂ ਕੋਈ ਹੋਰ ਖਾਸ ਫਰਕ ਨਹੀਂ ਪੈਣਾ ਇਸ ਤੋਂ ਵਧੀਆ ਤਾਂ ਇਹ ਸੀ ਕਿ ਹੋਰ ਕੋਈ ਕੋਰਸ ਕਰ ਲਓ ਜਿਹਦੇ ਵਿੱਚ ਤੁਹਾਡਾ ਕੱਲ੍ਹ ਨੂੰ PR ਪੈਸੇ ਬਣ ਸਕਦਾ
1: ਹੁਣੇ ਹੁਣੇ ਇਹ ਤਾਂ ਇਹ ਹੈ ਵੀ ਠੋਕਰ ਖਾਣ ਦੇ ਨਾਲੋਂ ਪਹਿਲਾਂ ਤੁਹਾਨੂੰ ਇੱਕ ਮਸ਼ਵਰਾ ਦਿੱਤਾ ਬਾਕੀ ਕਰਨਾ ਨਹੀਂ ਕਰਨਾ ਕੋਈ ਗਲੇ ਤੋਂ ਫੜ ਕੇ ਥੋੜੇ ਤੁਹਾਨੂੰ ਬਾਦਲ ਸਾਹਿਬ ਕਹਿ ਰਹੇ ਨੇ ਵੀ ਕਰੋ ਕਰੋ ਸਲਾਹ ਹੈਗੀ ਹੈ ਸਲਾਹ ਨੂੰ ਮੰਨ ਲਓਗੇ ਸਿਆਣੇ ਬੰਦੇ ਦੀ ਨੂੰ ਤੇ ਕੰਮ ਆ ਜੂਗੀ
0: ਬਿਲਕੁਲ ਭਾਈ ਦੇਖੋ ਭਾਈ ਜਿਹੜੀ ਭਾਈ ਅਸੀਂ ਸਲਾਹ ਦਿੰਦੇ ਹਾਂ ਭਾਈ ਅਸੀਂ ਇਹ ਸਲਾਹ ਦਿੰਦੇ ਹਾਂ ਕਿ ਵੀ ਜੇ ਤੁਹਾਡੀ ਜਗ੍ਹਾ ਤੇ ਅਸੀਂ ਖੜੇ ਹੁੰਦੇ ਤੇ ਸਾਡੇ ਕੋਲ ਇਹ ਨੌਲੇਜ ਹੁੰਦੀ ਤਾਂ ਅਸੀਂ ਕੀ ਕਰਦੇ ਇਹ ਫਰਕ ਹੈ ਭਾਜੀ
1: ਰਾਈਟ ਰਾਈਟ
0: ਉਹਦਾ ਇਹ ਜਿਹਨੂੰ ਜਦੋਂ ਇਹੀ ਸਲਾਹ ਦੇ ਰਹੇ ਕਿ ਭਾਈ ਛੱਡ ਦੇ ਸਾਡੀ ਸਲਾਹ ਦੇ ਫਰਕ ਕੀ ਹੋਊਗਾ ਕਿ ਅਸੀਂ ਇਮੋਸ਼ਨਲ ਦੇ ਨਾਲ ਦਿਮਾਗ ਯੂਜ਼ ਕਰ ਰਹੇ ਹਾਂ ਨਾਲ ਲੋਜੀ ਵੀ ਕਰ ਰਹੇ ਕਿ ਹਾਂ ਵੀ ਕੀ ਕਰਦੇ ਕੀ ਫਾਇਦੇ ਕੀ ਨੁਕਸਾਨ ਹੋ ਸਕਦੇ ਨੇ ਤਾਂ ਭਾਜੀ ਇਹ ਧਿਆਨ ਦੇਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ
1: ਖਬਰਾਂ ਕੀ ਨੇ ਮਾਹੌਲ ਕੀ ਹੈ ਸਰਕਾਰਾਂ ਕੀ ਚਾਹੁੰਦੀਆਂ ਨੇ ਪੋਲਿਸੀਜ਼ ਕਿੱਦਾਂ ਦੀਆਂ ਬਣ ਰਹੀਆਂ ਨੇ ਫਿਊਚਰ ਉਹਦਾ ਜਿਹੜਾ ਪਰਸਪੈਕਟਿਵ ਹੈਗਾ ਕਿਸੇ ਇੱਕ ਸਕਿੱਲ ਦਾ ਉਹ ਕੀ ਹੋ ਸਕਦਾ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਇਹ ਗੱਲ ਕਹੀ ਗਈ ਹੈ ਪ੍ਰੈਡਿਕਸ਼ਨਸ ਹੁੰਦੀਆਂ ਨੇ ਪ੍ਰੈਡਿਕਸ਼ਨਸ ਦੇ ਵਿੱਚ ਤਜਰਬਾ ਹੋਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਮੈਂ ਬੈਠੇ ਬੈਠੇ ਕਹਾਂ ਕਿ ਆਸਟ੍ਰੇਲੀਆ ਦੇ ਵਿੱਚ PR ਹੀ ਨਹੀਂ ਦੇਣਗੇ ਉਹ ਅਗਲੇ 5 ਸਾਲਾਂ 'ਚ ਇਹੋ ਜਿਹੀ ਕੋਈ ਗੱਲ ਨਹੀਂ ਚਾਹੇ ਵਨ ਨੇਸ਼ਨ ਵੀ ਆ ਜਾਵੇ PR ਦੇਣੀ ਤਾਂ ਉਹਨਾਂ ਦੇ ਲਈ ਲਾਜ਼ਮੀ ਹੈਗੀ ਪਰ ਇਹ ਹੈ ਕਿ ਉਹਦਾ ਸਟਾਈਲ ਕੀ ਹੋਏਗਾ ਕਿਹੜੇ ਸਕਿੱਲ ਨੂੰ ਮਿਲਣਗੀ ਕਿੰਨੀ ਕੁ ਮਿਲੇਗੀ ਫੀਸਾਂ ਕਿੰਨੀਆਂ ਹੋਣਗੀਆਂ ਉਹ ਸਾਰਾ ਕੁਛ ਤਕਨੀਕੀ ਪੱਖ ਹੁੰਦੇ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਇਹ ਗੱਲ ਕਹੀ ਹੈ ਤੇ
0: ਪੀਆਰ ਕਈ ਵਾਰ ਵੈਸੇ ਮਿਲ ਜਾਂਦੀ ਫਿਰ ਕਈ ਵਾਰ ਪਿਆਰ ਦੇ ਨਾਲ ਮਿਲ ਜਾਂਦੀ ਹੈ ਪਰ ਪੀਆਰ ਮਿਲ ਜਾਂਦੀ ਹੈ
1: ਹਾਂ ਇਹ ਪਿਆਰ ਨਾਲ ਕੌਣ ਦਿੰਦਾ ਮੈਂ ਕਦੇ ਮਿਲਿਆ ਹੀ ਨਹੀਂ ਸੀਗਾ ਪਾਰਟਨਰ ਹੋਣਾ ਚਾਹੀਦਾ ਸੀਗਾ ਫਿਰ ਪਿਆਰ ਨਾਲ
0: ਨਹੀਂ
1: ਠੀਕ ਹੈ ਵਾਕਈ ਅਸੀਂ ਤਾਂ ਸਟਰਗਲਾਂ ਵਾਲੇ ਹਾਂ ਮਿਹਨਤਾਂ ਵਾਲੇ ਹਾਂ ਸੋ ਇਹ ਮਿਹਨਤਾਂ ਵਾਲਿਆਂ ਦੇ ਲਈ ਇਹ ਪ੍ਰੋਗਰਾਮ ਬਾਕੀ ਸੁਣਨ ਨੂੰ ਮਿਲਿਆ ਕਹਿੰਦੇ ਕਿ ਪਾਰਟਨਰ ਵੀਜ਼ਾ ਨੂੰ ਵੀ ਬੜਾ ਜ਼ਿਆਦਾ ਡਿਲੇ ਮੈਂ ਤਾਂ ਸਕਾਈ ਨਿਊਜ਼ ਤੋਂ ਹੈਰਾਨ ਹੈ ਭਾਜੀ ਮੈਂ ਪਿੱਛੇ ਜੇ ਸੁਣ ਰਿਹਾ ਸੀ ਉਹਨਾਂ ਦਾ ਸ਼ੋਅ ਤੇ ਉਹ ਆਪਣੇ ਜਿਹੜੇ ਟੌਨੀ ਬਰਕ ਸਾਹਿਬ ਨੇ ਉਹਨਾਂ ਨੂੰ ਬੜਕ ਬੜਕ ਪੈ ਰਹੇ ਸੀਗੇ ਕਹਿੰਦੇ ਕਿਵੇਂ ਕਰ ਸਕਦੇ ਹੋ ਤੁਸੀਂ ਤੁਸੀਂ ਕਿਉਂ ਨਹੀਂ ਪਾਰਟਨਰ ਵੀਜ਼ਾਸ ਨੂੰ ਦੇ ਰਹੇ ਹੈਗੇ ਇੰਨਾ ਲੰਬਾ ਲੰਬਾ ਕਿਉਂ ਲਟਕਾਇਆ ਉਹ ਮੈਂ ਕਿਹਾ ਭਰਾ ਸਕਿੱਲ ਬੇਸਡ ਵੀ ਨੇ ਪਾਰਟਨਰ ਹੀ ਨਹੀਂ ਹੈਗੇ ਕਦੇ ਉਹਨਾਂ ਬਾਰੇ ਤਾਂ ਐਂ ਪੁੱਛਿਆ ਨਹੀਂ ਹੈਗਾ
0: ਜਿਹੜੇ ਕੁਛ ਕ ਬੰਦੇ ਨੂੰ ਇਹ ਇਹਨਾਂ ਟਾਈਮ ਫਰੇਮ ਚੱਲਦਾ ਕਿ 3 ਮਹੀਨੇ ਗ੍ਰਾਂਟ ਕਰ ਦੋ ਫਿਰ ਰਿਫਿਊਜ਼ ਕਰ ਦੋ
1: ਬਸ ਬਸ
0: ਡਿਲੇ ਕਰ ਦੋ ਭਾਜੀ ਪੂਰਾ ਯਾਨੀ ਕਿ ਸਕੈਪ ਬੋਰਡ ਬਣਾ ਕੇ ਉਹਨਾਂ ਨੇ ਸਾਰੇ ਜਿਹੜੇ ਕਈ ਜਿਹੜੇ ਧੂਣ ਭਣ ਭਣ ਆਪਣੇ ਉਹਨਾਂ ਨੂੰ
1: ਇਹ ਨਾ ਜਵਾਕਾਂ ਦਾ ਦਲੀਆ ਬਣਾ ਦੇਣਗੇ ਮੈਨੂੰ ਅੱਗੇ ਕਦੇ ਮਾਤਾ ਦਾ ਸਮਝ ਨਹੀਂ ਸੀ ਲੱਗਦਾ ਹੁੰਦਾ ਦਲੀਆ ਧਰਦੇ ਤੇਜ਼ ਆਂਚ ਤੇ ਹੁੰਦੇ ਸੀ ਫਿਰ ਹੌਲੀ ਕਰ ਦਿੰਦੇ ਹੁੰਦੇ ਸੀ ਫਿਰ ਬਣਨ ਲੱਗਿਆ ਫਿਰ ਤੇਜ਼ ਕਰ ਦੇਣਾ ਮੈਂ ਸਮਝ ਨਹੀਂ ਸੀ ਆਉਂਦਾ ਵੀ ਇਹ ਹੌਲੀ ਕਰਨਾ ਕਿ ਤੇਜ਼ ਕਰਨਾ ਤਾਂ ਜਵਾਕਾਂ ਦਾ ਦਲੀਆ ਹੀ ਬਣ ਜਾਣਾ ਅਤੇ ਕਦੇ ਹੌਲੀ ਕਰ ਦਿੰਦੇ ਨੇ ਕਦੇ ਤੇਜ਼ ਕਰ ਦਿੰਦੇ ਨੇ ਅਤੇ ਪਰ ਚਲੋ ਕੋਈ ਨਹੀਂ ਇੱਕ ਸਾਰੀ ਗੱਲ ਇਸ ਸਾਰੇ ਮਸਲੇ ਦੇ ਵਿੱਚ ਉਹ ਚੰਗੀ ਹੈਗੀ ਹੈ ਕਿ ਇਮੀ ਟੋਕ ਪ੍ਰੋਗਰਾਮ ਫਿਰ ਤੋਂ ਸ਼ੁਰੂ ਹੋ ਗਿਆ ਸਿਡਨੀ ਤੋਂ ਮੈਲਬਨ ਤੋਂ ਤਾਂ ਚੱਲਦੇ ਹੀ ਹੈਗੇ ਨੇ ਬਾਂਸਲ ਨੂੰ ਕਹਿ ਕੇ ਜਿਹੜਾ ਵੀਜ਼ਾ ਮੈਂ ਲਵਾ ਦਿਆਂ ਉਹ ਗੱਲ ਜਿਹੜੀ ਹੈਗੀ ਉਹ ਤੁਹਾਡੀ ਪੂਰੀ ਹੋ ਜਾਏਗੀ ਸੋ ਬਹੁਤ ਸ਼ੁਕਰੀਆ ਭਾਜੀ ਥੈਂਕ ਯੂ ਸੋ ਮਚ
0: ਥੈਂਕ ਯੂ ਸੋ ਮਚ ਭਾਜੀ ਧੰਨਵਾਦ ਮੌਕਾ ਦੇਣ ਲਈ ਅਤੇ ਸਾਡੇ ਸੋਚਾਂ ਸਾਨੂੰ ਜੋੜਨ ਵਾਸਤੇ
1: ਕੋਈ ਨੀ ਚਲੋ ਸੋਨਮ ਬਾਜਵਾ ਦਾ ਵੀ ਅਗਲਾ ਵੀਜ਼ਾ ਬਾਂਸਲ ਸਾਹਿਬ ਹੀ ਲਗਾਣਗੇ ਤੇ ਆਸਟ੍ਰੇਲੀਆ ਮਿਲਾਨੇ ਉਹਨਾਂ ਦੇ ਨਾਲ ਥੈਂਕ ਯੂ ਸੋ ਮਚ ਭਾਜੀ ਅਰੁਣ ਬਾਂਸਲ ਜੀ ਸਾਡੇ ਨਾਲ ਇਮੀ ਟੋਕ ਪ੍ਰੋਗਰਾਮ ਦੇ ਵਿੱਚ ਸਾਂਝ ਪਾ ਰਹੇ ਸੀਗੇ ਤੇ ਬੜੀ ਵੱਡੀ ਇਹਨਾਂ ਦੀ ਟੀਮ ਹੈਗੀ ਜੇ ਤੁਸੀਂ ਮੈਲਬਨ ਜਾਓਗੇ ਗੱਲਬਾਤ ਕਰੋਗੇ ਸਮਾਂ ਲੈ ਲਿਓ ਜਿਹੜਾ ਮੈਲਬਨ ਦਾ ਨੰਬਰ ਹੈ 03-9602-1330 ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਸਲਾਹ ਕਰ ਸਕਦੇ ਹੈਗੇ ਹੋ ਬਾਂਸਲ ਇਮੀਗ੍ਰੇਸ਼ਨ .com.au ਫਿਲਹਾਲ ਮੈਨੂੰ ਦਿਓ ਇਜਾਜ਼ਤਾਂ ਇਸ ਪ੍ਰੋਗਰਾਮ ਦੇ ਵਿੱਚੋਂ ਅਤੇ ਬੜੀ ਉੱਚੀ ਵੱਜਿਆ ਗਾਣਾ ਅਤੇ ਤੁਸੀਂ ਰੱਖੋ ਸਿਹਤਾਂ ਦਾ ਖਿਆਲ ਸੁਣਦੇ ਰਹੋ ਰੇਡੀਓ ਹਾਂਜੀ 1674 AM

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਹੋਏ ਹੋਏ ਹੋਏ ਹੋਏ, ਢਿੱਲੋਆਂ ਦਾ ਕਾਕਾ ਪ੍ਰੇਮ ਢਿੱਲੋਂ, ਕਿਆ ਗਾਣਾ ਸੀ ਯਾਰ!
1: ਸੋਹਣੀਆਂ ਨੀ ਅੱਖਾਂ ਅੱਗੇ ਆਉਣ,
2: ਕਿਆ ਬਾਤ! ਬਿਊਟੀਫੁਲ ਬਿਊਟੀਫੁਲ ਸੌਂਗ
1: ਹੈਨਾ, ਜਿੱਦਾਂ ਕਿੱਦਾਂ ਨਾਈਸ ਆ,
2: ਨਾਈਸ ਹੈ ਅੱਜ ਦਾ। ਤੁਸੀਂ ਕਿਵੇਂ ਹੋ? ਨਾਈਸ ਹੋ?
1: ਹਾਈਏ, ਆਲਵੇਸ ਨਾਈਸ।
2: ਗੁੱਡ ਫੀਲ ਕਰ ਰਹੇ ਹੋ ਲਾਈਫ ਦੇ ਅੰਦਰ?
1: ਆ ਵੇਖੋ, ਤੁਹਾਨੂੰ ਹੁਣੇ ਕਲਰ ਨਹੀਂ ਦੱਸਿਆ,
2: ਰੰਗ ਬਰੰਗਾ ਹੋਇਆ ਪਿਆ ਮੇਰਾ ਵੀਰ। ਤੇ ਅੱਜ ਗੱਲਾਂ ਦਾ ਰੰਗ ਵੀ ਬੜਾ ਹੀ ਫਲਸਫੀ ਨਹੀਂ ਹੋਏਗਾ, ਕਿਉਂਕਿ ਇਕੱਠੇ ਹੋਏ
1: ਭਾਰੀ ਜਿਹੇ ਸ਼ਬਦਾਂ ਦੇ ਨਾਲ ਜ਼ਰੂਰ ਕਰਿਆ ਕਰੇ
2: ਯਾਰ, ਫਿਰ ਹਮੇਸ਼ਾ ਇਹ ਆਦਮੀ ਨਾ ਇਹ ਮੇਰੀ ਭੂਮਿਕਾ ਖਰਾਬ ਕਰਨਾ ਪੈਦਾ
1: ਹੋਇਆ, ਘਬਰਾਹਟ ਹੋਣ ਲੱਗ ਪੈਂਦੀ ਹੈ।
2: ਮੈਂ ਬਹੁਤ ਹੀ ਕੈਜੁਅਲ ਕਰ ਦੇਣਾ। ਹਾਂਜੀ, ਕੈਜੁਅਲ ਮੀਟਅਪ ਹੈ ਜੀ, ਕਿਉਂਕਿ ਬੋਇਜ਼ ਮੀਟਅਪ ਦਾ ਨਵਾਂ ਐਪੀਸੋਡ ਤੁਸੀਂ ਸੁਣ ਰਹੇ ਹੋ। ਮੈਂ ਕ੍ਰਿਸ਼ਨਾ, ਮੇਰੇ ਨਾਲ ਬਲਕੀਰਤ, ਰਿਕਾਰਡਡ ਹੀ ਸੁਣ ਰਹੇ ਹੋ ਸਾਨੂੰ?
1: ਹਾਂਜੀ,
2: ਰਿਕਾਰਡਡ ਹੀ ਹੁਣ
1: ਚੱਲੇਗਾ,
2: ਅਸੀਂ ਨੀ ਕਰ ਰਹੇ, ਤੁਸੀਂ ਕਿਉਂ ਕਰ ਰਹੇ? ਠੀਕ ਹੈ ਨੀ, ਉਮੀਦ ਕਰਦੇ ਸੁਣਨ ਵਾਲੇ ਚਿਲ ਕਰ ਰਹੇ ਹੋਣਗੇ ਲਾਈਵ ਦੇ ਅੰਦਰ, ਫਨ ਸ਼ਨ ਕਰ ਰਹੇ ਹੋਣਗੇ। ਤੁਹਾਨੂੰ ਪਤਾ ਜੇ ਤੁਸੀਂ ਪਹਿਲੀ ਵਾਰੀ ਸੁਣ ਰਹੇ ਹੋ, ਤੁਹਾਨੂੰ ਦੱਸ ਦਵਾਂ ਕਿ ਸੈਗਮੈਂਟ ਇਸ ਸ਼ੋਅ ਦਾ ਹੁੰਦਾ ਕਿ ਫ੍ਰੀ ਵੀਲ ਚੈਟ, ਗੱਲਾਂ ਬਾਤਾਂ, ਕੀ ਹਾਲ
1: ਬੋਇਜ਼ ਮੀਟਅਪ ਦਾ ਮਤਲਬ ਹੀ ਆ ਰਿਹਾ ਵੀ ਬੋਇਜ਼ ਮੀਟਅਪ ਕਰਨਗੇ ਤੇ ਕੀ ਕਰਨਗੇ, ਤੁਸੀਂ ਆਪਣਾ ਹਿਸਾਬ ਲਾ ਲਓ।
2: ਤੁਸੀਂ ਬਸ ਇਹ ਸਮਝੋ ਤੁਹਾਡੇ ਦੋ ਮਿੱਤਰ ਤੁਹਾਡੇ ਨਾਲ ਇਸ ਵਕਤ ਤੁਹਾਡੇ ਕਾਰ ਚ ਜਾਂ ਬੈਠਕ ਚ ਜਾਂ ਫਿਰ ਜਿੱਥੋਂ ਵੀ ਤੁਸੀਂ ਸੁਣ ਰਹੇ ਹੋ
1: ਉੱਥੋਂ ਹੀ ਬੈਠੇ,
2: ਤੁਹਾਡੇ ਨਾਲ ਬੈਠੇ ਗੱਲਾਂ ਬਾਤਾਂ।
1: ਜੇ ਤੇ ਤੁਸੀਂ ਬੋਇਜ਼ ਹੋ, ਯਾਨੀ ਮੈਨ ਜੈਂਟਲਮੈਨ,
2: ਹਾਂਜੀ ਜੈਂਟਲਮੈਨ,
1: ਹੀ ਹੋ ਹੀ,
2: ਜੇ ਤੁਸੀਂ ਹੀ ਹੋ
1: ਤੇ ਫਿਰ ਵੇਖੋ ਤੁਹਾਨੂੰ ਪਤਾ ਏ ਟੂ ਜੈਡ ਹੀ ਸਾਰੀਆਂ ਚੀਜ਼ਾਂ ਦਾ ਵੀ ਕੀ ਗੱਲਾਂ ਹੁੰਦੀਆਂ ਨੇ ਜਦੋਂ ਮਿਲਦੇ ਨੇ, ਹਨਾ, ਚਾਰ ਜਣੇ ਜਾਂ ਦੋ ਜਣੇ, ਦੋ ਤੇ ਨਹੀਂ ਮਿਲਦੇ ਜਦੋਂ
2: ਮਿਲ ਬੈਠੇ ਜਾਂ
1: ਕੱਠ ਬਹਿ ਗਿਆ, ਮੰਨ ਲਓ
2: ਕੱਠ ਹੋ ਗਿਆ, ਹਾਂਜੀ
1: ਹਾਂਜੀ, ਤੇ ਜੇ ਤੁਸੀਂ ਸ਼ੀ ਹੋ
2: ਜੀ,
1: ਮਤਲਬ
2: ਲੇਡੀਜ਼ ਹੋ ਗਈ,
1: ਲੇਡੀਜ਼ ਲੇਡੀਜ਼
2: ਗਰਲ ਸ਼ੀ ਸ਼ੀ ਹਰ ਜੀ ਜੀ,
1: ਉਹਨਾਂ ਨੂੰ ਵੀ ਪਤਾ ਹੀ ਆ ਵੀ ਬੋਇਜ਼ ਜਦੋਂ ਮਿਲਦੇ ਕੀ ਗੱਲ,
2: ਕੀ ਗੱਲਾਂ ਬਾਤਾਂ ਹੁੰਦੀਆਂ ਆ, ਅਸੀਂ ਕੁਐਜ ਚ ਪੜੇ ਹੋਏ ਆ। ਯਾ, ਸੋ ਸੋ ਇਟਸ ਚਿਲ,
1: ਕਿਉਂਕਿ ਕਈ ਤੇ ਵੇਖੋ ਹੀ ਆ ਕੇ ਸ਼ੀ ਨੂੰ ਦੱਸ ਦਿੰਦੇ ਨੇ ਵੀ ਆਹ ਗੱਲਾਂ ਬਾਤਾਂ ਹੋਈਆਂ,
2: ਹਾਂ,
1: ਤੇ ਕਈ ਸ਼ੀ ਆਪੇ ਸੂ ਲਾ ਲੈਂਦੀਆਂ ਨੇ,
2: ਹਾਂ,
1: ਵੀ ਕੀ ਗੱਲਾਂ ਬਾਤਾਂ।
2: ਸ਼ੀ ਜਦੋਂ ਸੂ ਲਾ ਲੈਂਦੀਆਂ ਉਹ ਠੀਕ ਨੇ, ਕਿਉਂਕਿ ਉਹ ਕਾਫੀ ਸ਼ੀ ਵਾਲੀ ਹਰਕਤ ਆ, ਆ ਜਿਹੜੇ ਹੀ ਸ਼ੀ ਕੋਲ ਜਾ ਕੇ ਗੱਲ ਕਰਨ ਚਲ ਜਾਂਦੇ ਨਾ, ਇਹ ਬੜੀ ਸ਼ੀਸ਼ੀ ਵਾਲੀ ਗੱਲ,
1: ਇਹ ਵਾਲਾ ਕਿਹੜੀ ਫਿਰ ਹੋ ਜਾਂਦੀ ਹੈ, ਇਹ ਨਵਾਂ ਚੌਧ ਨਹੀਂ ਆਇਆ ਜਿਹੜਾ
2: ਕੀ ਕਿਹਾ, ਇਹ ਜ਼ੀ ਹੋ ਜਾਂਦੀ, ਜ਼ੀ
1: ਸ਼ੀ ਮੇਲ,
2: ਇਹ ਜ਼ੀ ਜ਼ੂਮ ਹੋ ਜਾਂਦਾ, ਇਹ ਜ਼ੀ ਜ਼ੂਮ
1: ਨਹੀਂ ਭਰਾਵਾ,
2: ਸੋਚ ਕੇ ਬੋਲੇ
1: ਮਾਫੀ ਕਰਨਾ,
2: ਸੋਲੇ ਮਾਫ ਕਰਨਾ, ਸਾਰੇ ਜੀ ਇੱਕੋ ਬਰਾਬਰ,
1: ਹੈਡਫੋਨ ਦੀ ਥੋੜੀ ਥੋੜੀ ਜੀ ਵਾਇਬ ਦਾ
2: ਯਾਰ, ਇੱਕ ਤਾਂ ਨਾ ਤੇਰਾ ਬੜਾ ਚੱਕਰ,
1: ਕਿਉਂਕਿ ਜੰਮੇ ਜੱਟ ਸੋਹਣੀ ਨੀ ਅੱਖਾਂ ਅੱਗੇ ਆਉਣ,
2: ਵਾਹ ਵਾਹ ਵਾਹ,
1: ਧਿਆਨ ਰੱਖਿਓ ਮਾੜਾ ਜਿਹਾ, ਪਿਛਲੀ ਵਾਰੀ ਤੁਸੀਂ ਦੋ ਚੀਜ਼ਾਂ ਇਕੱਠੀਆਂ ਰਿਕਾਰਡ ਕਰਤੀਆਂ,
2: ਬਹੁਤ ਚੰਗਾ ਬੰਦਾ। ਇਹਦੇ ਨਾਲ ਮੈਂ ਗੱਲ ਕੀਤੀ ਕਿ ਯਾਰ ਕਿਸੇ ਨੂੰ ਦੱਸੀ ਨਾ, ਇਹਨੇ ਅੱਜ ਰੇਡੀਓ ਤੇ ਹੀ ਦੱਸਤੀ,
1: ਯਾਰ ਮੈਂ ਕਿਸੇ ਨੂੰ ਨੀ ਦੱਸੀ, ਆਪ ਚ ਗੱਲ ਕੀਤੀ,
2: ਆਪ ਚ ਗੱਲ, ਇਹ ਵੀ ਤਾਂ ਆਪ ਚ ਹੋਈ ਆ,
1: ਆਪ
2: ਜਿਹੜਾ ਹੁਣ ਜਿਹੜਾ ਵੀ ਕੁਛ ਲੱਖਾਂ ਵਿੱਚੋਂ ਜਿਹੜੇ ਬੋਏ ਸੁਣ ਰਹੇ ਹੋਣਗੇ ਉਹਨਾਂ ਨੂੰ ਪਤਾ ਲੱਗ ਗਿਆ,
1: ਮੈਂ ਕਿਸੇ ਨੂੰ ਸਪੈਸ਼ਲ ਜਾ ਕੇ ਨੀ ਦੱਸੀ ਇਹ
2: ਸਪੈਸ਼ਲ,
1: ਇਹ ਹੁਣ ਤੁਸੀਂ ਇਹ ਨੀ ਕਹਿ ਸਕਦੇ ਵੀ ਮੈਂ ਦੱਸਿਆ ਕਿ,
2: ਹਾਂਜੀ ਹਾਂਜੀ, ਬਾਕੀ ਮੈਂ ਤੁਹਾਨੂੰ ਸਾਰਿਆਂ ਦੱਸ ਦਵਾਂ ਕਿ ਮੈਂ ਕ੍ਰਿਸ਼ਨ ਨਹੀਂ, ਮੈਂ ਵਿਸ਼ਾਲ ਵਿਜੇ ਬੋਲ ਰਿਹਾ, ਅੱਜ ਸ਼ੋਅ ਚ ਵਿਸ਼ਾਲ ਵਿਜੇ ਹੈ ਜੀ,
1: ਜਿਹੜਾ ਮਨ ਕਰੇ,
2: ਜਿਹੜਾ ਮਨ ਕਰੇ ਉਹ ਕੰਮ ਕਰੋ, ਜੋ ਮਨ ਕਰੇ ਉਹ ਖਾਓ, ਪਰ ਸਟਿਲ ਮੇਕ ਸ਼ੋਰ ਕਿ ਹੈਲਥ ਦਾ
1: ਧਿਆਨ ਰੱਖੋ,
2: ਹਾਂ ਹਾਂ, ਹੈਲਥੀ ਹੋਵੇ। ਸਿਹਤ ਕਿੱਦਾਂ ਤੁਹਾਡੀ?
1: ਠੀਕ ਸਿਹਤ, ਹਾਂਜੀ ਹਾਂਜੀ, 100% ਦੇ ਨਹੀਂ ਆ ਯਾਰ,
2: ਬਟ ਸਟਿਲ ਸਮਵੇਅਰ,
1: ਪਰ 99 ਤੋਂ ਲੈਸ,
2: ਤੁਸੀਂ ਅਜੇ ਡੈਂਡਰਫ ਵਾਲਾ ਸ਼ੈਂਪੂ ਨਹੀਂ ਬਣੇ?
1: ਹਾਂ ਨਹੀਂ, ਡੈਂਡਰਫ ਵਾਲਾ ਮੈਂ ਲਾਇਆ ਸੀ 2-3 ਹਫ਼ਤੇ ਪਹਿਲਾਂ, ਇੱਕ ਵਾਰੀ ਲਾਇਆ ਯਾਰ, ਉਹਨੇ ਇੱਕ ਵਾਰੀ ਚ ਡਨ ਕਰਤਾ।
2: ਹਾਂ ਇਹ ਇਹ ਠੀਕ ਹੈ, ਪਰ ਨਾ ਡੈਂਡਰਫ ਹੈ,
1: ਸੈਲਸਸ ਕੇ ਸੈਂਸਸ ਪਤਾ ਨਹੀਂ ਕੀ ਨਾਮ,
2: ਸੈਲਸਨ ਸੈਲਸਨ ਨਾਮ ਉਹਦਾ।
1: ਅੱਛਾ ਜੀ,
2: ਪਰ ਮੈਂ ਪਰ ਨਾ ਉਹ ਨਾ ਵਾਲਾਂ ਦਾ ਟੈਕਸਚਰ ਬੜਾ ਖਰਾਬ ਜਿਹਾ ਕਰ ਦਿੰਦਾ, ਮਤਲਬ ਮੈਂ ਫੀਲ ਕੀਤਾ, ਆਈ ਡੋਂਟ ਨੋ ਤੇਰਾ ਕੀ ਰਿਹਾ ਹੋਣਾ
1: ਟੈਕਸਚਰ। ਯਾਰ ਮੈਂ ਤੁਸੀਂ ਮੇਰਾ ਪਹਿਲਾਂ ਟੈਕਸਚਰ ਵੇਖੋ ਮਾੜਾ ਜਿਹਾ, ਤੇ ਉਸ ਤੋਂ ਹਿਸਾਬ ਲਓ ਵੀ ਇਸ ਤੋਂ ਮਾੜਾ ਟੈਕਸਚਰ ਹੋ ਸਕਦਾ।
2: ਉਹ ਤਾਂ ਏਪੀ
1: ਢਿੱਲੋਂ ਆ, ਏਪੀ ਢਿੱਲੋਂ ਤਾਂ ਜਿੱਤ ਆਇਆ, ਬੜਾ ਮਸਲਾ ਚੱਲਣ ਡਿਆ ਜੇ ਨੈਟ ਦੇ ਉੱਤੇ ਭਰਾਵਾ।
2: ਕਿਹਦਾ?
1: ਉਹ ਕੋਈ ਕਿਸੇ ਨੂੰ ਕਹੀ ਜਾਂਦਾ ਜਦੋਂ ਦੀਆਂ ਐਲਬਮਾਂ ਉਧਰੋਂ ਆਈਆਂ, ਨਵਾਨ ਸੰਧੂ ਦੇ ਮਗਰੇ ਹੀ ਪ੍ਰੇਮ ਢਿੱਲੋਂ ਨੇ ਸੁੱਟਤੀ ਆ।
2: ਜਸਟਿਕ
1: ਹਨਾ,
2: ਇਹਨਾਂ ਦਾ ਯਾਰ ਨਿਬੜਦਾ ਨਹੀਂ,
1: ਬਹੁਤ ਮਸਲਾ। ਉਧਰ ਸੁਲਤਾਨ ਜੀ ਫੋਟੋ ਪਾਈ ਜਾਂਦੇ, ਉਹ ਇੱਕ ਬਾਜੇ ਉਹਨਾਂ ਨੇ ਉਹਨੂੰ ਗੋਦੀ ਚੁੱਕਿਆ ਇੱਕ ਬਾਜੇ, ਉਹ ਪਤਾ ਨੀ ਕੀ ਯਾਰ ਚੱਲੀ ਜਾਂਦਾ, ਸਮਝ ਨੀ
2: ਆਉਂਦਾ।
1: ਉਹ ਵਿੱਚ ਸਨੀ ਮਾਲਟਨ ਜੀ ਲਾਈਵ ਹੋ ਕੇ ਗਈ, ਉਹ ਕਹਿੰਦੇ ਨੇ ਵੀ ਵੇਖ ਕੇ ਬਣਦਾ ਕੀ ਆ,
2: ਚੱਕਰ ਕੀ ਹੈ, ਰੌਲਾ ਕੀ ਹੈ, ਕੋਈ ਕੋਈ ਇੱਕ ਅੱਧੀ ਹੈ ਕਹਾਣੀ ਜਿਹੜੀ ਸਮਝ ਆ ਸਕੇ ਜਿਸ ਤੋਂ ਆਪਾਂ ਇਸ ਚੀਜ਼ ਨੂੰ ਜੋੜ ਸਕੀਏ।
1: ਮੈਨੂੰ ਲੱਗਦਾ ਵੀ ਕਈ ਚੀਜ਼ਾਂ
2: ਪਤਾ ਹੋਵੇ,
1: ਕਈ ਇੱਦਾਂ ਦੀਆਂ ਚੀਜ਼ਾਂ ਹੋ ਜਾਂਦੀਆਂ ਕਿ ਤੁਹਾਡੇ ਨਾ ਲੱਗ ਹੀ ਜਾਂਦੀਆਂ ਪੱਕੀਆਂ। ਕਿ ਮੰਨ ਲਓ ਹੁਣ ਤੁਸੀਂ ਕੋਈ ਵੀ ਕੰਮ ਕਰਨਾ, ਤੁਸੀਂ ਨਾ ਇੱਕ ਆਪਣਾ ਉਹ ਬਣਾ ਲਓਗੇ, ਇੱਕ ਤਰੀਕਾ ਜਿਹਾ, ਇੱਕ ਢੰਗ ਜਿਹਾ, ਹਨਾ, ਵੀ ਤੁਹਾਡੇ ਨਾਲ ਉਹ ਜੁੜੀ ਗਈ ਉਹ ਚੀਜ਼। ਉੱਦਾਂ ਹੀ ਮੈਨੂੰ ਲੱਗਦਾ ਵੀ ਇਹ ਜਿਹੜੇ ਸਿੰਗਰਾਂ ਦੀ ਆਪਾਂ ਗੱਲ ਕਰਨ ਡੇ ਆ ਨਾ, ਚਲੋ ਉੱਦਾਂ ਦੀ ਕੋਈ ਗੱਲ ਨਹੀਂ, ਹਨਾ, ਉਸ ਵੀ ਇਹਨਾਂ ਨਾਲ ਲਿਓ, ਪਰ ਇਹਨਾਂ ਨੇ ਮਤਲਬ ਆਪਣੇ ਨਾਲ ਇੱਦਾਂ ਦਾ ਇੱਕ ਚੀਜ਼ ਬਣਾ ਲਈ ਹੈ ਕਿ ਜੇ ਹੁਣ ਮੰਨ ਲਓ ਮੈਂ ਕੋਈ ਐਲਬਮ ਕੱਢਣੀ ਆ ਫੋਰ ਐਗਜ਼ਾਮਪਲ, ਜਾਂ ਇਹਨਾਂ ਨੇ ਕੋਈ ਐਲਬਮ ਕੱਢਣੀ ਆ, ਤੇ ਉਹ ਉਹਨਾਂ ਨੇ ਇਸੇ ਤਰੀਕੇ ਨਾਲ ਕੱਢਣੀ,
2: ਕੋਈ ਤਾਮਾ ਜਾਮਾ ਇੱਦਾਂ ਦਾ ਹੋਣਾ ਚਾਹੀਦਾ,
1: ਇੱਕ ਤਰ੍ਹਾਂ ਨਾਲ ਮੰਨ ਲਓ ਕ੍ਰੀਏਟ ਜਿਹਾ ਕਰਕੇ ਨਾ ਚੀਜ਼, ਕਿ ਮੰਨ ਲਓ ਤੇਰੀ ਜੇ ਆ ਗਈ ਆ ਮਗਰੇ ਮੇਰੀ ਆਊਗੀ, ਤੇ ਦੋਵੇਂ ਇੱਦਾਂ ਇੱਦਾਂ ਇੱਦਾਂ ਚੱਲਣਗੀਆਂ, ਤੇ ਉਹ ਫਿਰ ਉਹ ਤਰੀਕਾ ਉਹ ਸਾਦਾ ਚਲਾਉਣ ਦਾ ਵੀ, ਜਾਂ ਕਹਿ ਲਓ ਕਿ ਚੱਲਣੀ ਇੱਦਾਂ ਹੈ ਉੱਦਾਂ, ਭਾਵੇਂ ਨਾ ਉਨੀ ਜਲਦੀ, ਹੁਣ ਜਿੱਥੇ ਇੱਕ ਮਿਲੀਅਨ ਨੇ ਵੇਖਣੀ ਉੱਥੇ 5 ਮਿਲੀਅਨ ਨੇ ਵੇਖ ਲੈਣੀ।
2: ਵੀਡੀਓ
1: ਬਣਾ ਤੀ ਹੁਣ ਇਹਨਾਂ ਨੇ, ਤੇ ਵੀਡੀਓ ਦੇ ਵਿੱਚ ਵੀ ਉਹਨੂੰ ਵਿਚਾਰੇ ਨੂੰ ਲਿਆ, ਹਨਾ, ਤੇ ਉਹਦੇ ਮਤਲਬ ਉਹਨੂੰ ਨੀ ਪਰ ਉਹਦੇ ਵਰਗੇ ਨੂੰ ਕਿਸੇ ਨੂੰ ਬਣਾਇਆ, ਤੇ ਉਹਨੂੰ ਕਰਕੇ ਤੇ ਹੁਣ ਥੋੜਾ ਜਿਹਾ ਜਾਗ ਵੀ ਡਾਇਆ। ਹਾਂਜੀ ਹਾਂਜੀ,
2: ਓ ਬੱਲੇ, ਆਈ ਡਿਡਨਟ ਨੋ ਦੈਟ।
1: ਓ ਗਾਇਸ, ਯੂ ਮਾਈ
2: ਕਾਰ ਬ੍ਰਾ,
1: ਵਾਸ ਪ੍ਰੀਟੀ ਬਿਜ਼ੀ ਇਨ ਦਾ ਵਰਕ ਬ੍ਰੋ।
2: ਯਾ, ਵੈਰੀ ਬਿਜ਼ੀ ਟ੍ਰਾਈਂਗ ਟੂ ਵਰਕ,
1: trying to work,
2: not getting much work. If you guys want to give us work, please call us.
1: Oh.
2: ਸਾਰੇ
1: ਆਪਣੇ ਆਪਣੇ ਕੰਮ ਚ ਬਿਜ਼ੀ,
2: ਸਾਰੇ ਬਿਜ਼ੀ ਨੇ, ਪਰ ਤੈਨੂੰ ਪਤਾ ਅੱਜ ਹੋਰ ਕਿੰਨੇ ਲੋਕਾਂ ਨੇ ਹੋਰ ਬਿਜ਼ੀ ਹੋ ਜਾਣਾ, ਜਦੋਂ ਇਹ ਸ਼ੋਅ ਰਿਕਾਰਡ ਹੋ ਰਿਹਾ, ਘੰਟੇ ਬਾਅਦ ਨਾ ਕਰਨ ਔਜਲਾ ਦੇ ਮੈਲਬਨ ਦੇ ਦੂਸਰੇ ਸ਼ੋਅ ਦੀਆਂ ਟਿਕਟਾਂ ਹੋਣ ਲੱਗੀਆਂ ਜੀ ਸੇਲ ਲਈ।
1: ਓ ਮਾਈ ਗੋਡ,
2: ਤੇ ਜਿਹੜੇ ਲੋਕ ਲਾਈਫ 'ਚ ਬਹੁਤਾ ਬਿਜ਼ੀ ਨਹੀਂ ਹੈ ਨਾ, ਮੈਂ ਦੇਖਿਆ ਉਹ ਆ ਸੇਲ ਤੇ ਨਾ ਟਿਕਟਾਂ ਵਧੀਆ ਸੀਟਾਂ ਖਰੀਦਣ ਲਈ ਬਹੁਤ ਬਿਜ਼ੀ ਹੋਣਗੇ ਅਗਲੇ 15-20 ਮਿੰਟ। ਹੈਂ,
1: ਇੱਦਾਂ ਹੀ ਆ ਭਰਾਵਾ, ਮੇਰਾ ਆਪਣਾ ਤੇ ਕੋਈ ਲੈਣਾ ਦੇਣਾ ਵੀ ਨਹੀਂ ਆ, ਤਾਂ ਵੀ ਫੋਨ ਆਈ ਜਾਂਦੇ ਵੀ ਟਿਕਟਾਂ।
2: ਆਹੋ,
1: ਮੈਂ ਹਾਂ ਭਰਾਵਾ, ਮੈਂ ਕਿਹੜਾ ਟਿਕਟਾਕ 'ਚ ਲੱਗਾ, ਮੈਂ ਕਿਹੜਾ ਲਾਈਵ ਨੇਜਨ 'ਚ ਲੱਗਾ ਵਾ ਵੀ ਮੈਂ ਤੈਨੂੰ ਟਿਕਟਾਂ ਦਵਾ ਦੂੰਗਾ।
2: ਇਹ ਵੀ ਗੱਲ
1: ਜਾਂ ਮੰਨ ਲਓ ਮੈਂ ਤੁਹਾਡੀ ਹੈਲਪ ਕਰ ਦੂੰਗਾ ਵੀ ਇੱਧਰੋਂ
2: ਜਾ,
1: ਮੈਂ ਜਾਣਾ ਵੀ ਤੇ ਕਰਮਾਂ ਚ ਉਦੇ ਚਲ ਜਾਓਗੇ, ਨਹੀਂ ਤੇ ਫਿਰ ਕੀ ਹੋ ਜੂਗਾ।
2: ਸੋਰੀ,
1: ਰੀਲਾਂ ਚ ਤਾਂ ਵੇਖ ਹੀ ਲੈਣਾ,
2: ਰੀਲਾਂ ਚ ਤਾਂ ਪਤਾ ਲੱਗ ਹੀ ਜਾਣਾ। ਉਹ ਵੈਸੇ ਵੀ ਗੱਲ ਦੱਸਾਂ, ਕੁਛ ਤਕਰੀਬਨ 200-300 ਸੀਟ ਹੀ ਆ ਜਿੱਥੋਂ ਤੁਹਾਨੂੰ ਔਜਲਾ ਦੱਸਣਾ
1: ਯਾਰ, ਤੁਸੀਂ ਅਦਰਵਾਈਜ਼ ਕਰਨ ਦਿਓ ਕਿ
2: ਇਹ ਨਹੀਂ। ਇਹ ਮੈਂ ਆਪ ਬੀਤੀ ਦੱਸ ਰਿਹਾ ਕਿ ਬਈ ਦਿਸ ਹੈਪਨਸ,
1: ਤਾਂ ਹੀ ਤੁਹਾਨੂੰ ਕੋਈ
2: ਰੋਡ ਲੇਵਰ ਕੋਈ
1: ਤੁਹਾਨੂੰ ਕੋਈ ਕਹਿੰਦਾ ਫਿਰ ਮੁਝੇ ਨਹੀਂ ਆ ਪਰ
2: ਮੈਲਬਨ
1: ਨਹੀਂ, ਪੂਰਾ ਆਸਟ੍ਰੇਲੀਆ ਤੇ
2: ਆਸਟ੍ਰੇਲੀਆ ਕਹਿ ਲੋ।
1: ਹਾਂਜੀ,
2: ਨਿਊਜ਼ੀਲੈਂਡ।
1: ਪਰ ਇਹ ਆ ਕਿ ਚਲੋ ਜਿਹੜਾ ਇੱਕ ਤਰ੍ਹਾਂ ਨਾਲ ਤੁਸੀਂ ਉੱਥੇ ਪਹੁੰਚਦੇ ਹੋ, ਇੰਜੋਇਮੈਂਟ ਹੋ ਜਾਂਦੀ ਆ। ਮੰਨ ਲਓ ਜੇ ਬੋਇਜ਼ ਨੇ ਜਾਣਾ ਵਾ ਜਾਂ ਫੈਮਿਲੀ ਨੇ ਜਾਣਾ ਜਾਂ ਤੁਸੀਂ ਸੋ ਕੋਲਡ ਗਰਲਫ੍ਰੈਂਡ ਨਾਲ ਜਾਣਾ, ਕਿਤੇ ਵੀ ਜਾ ਸਕਦਾ ਯਾਰ ਕਿਸੇ ਨਾਲ ਵੀ ਬੰਦਾ ਨਹੀਂ, ਤੇ ਉਹਦੇ ਨਾਲ ਫਿਰ ਇਹ ਹੈ ਕਿ ਇੰਜੋਇਮੈਂਟ ਹੋ ਗਈ, ਟਾਈਮ ਪਾਸ ਹੋ ਗਿਆ ਪਿੱਛੇ ਬਹਿ ਕੇ, ਭਾਵੇਂ ਬਹੁਤ ਪਿੱਛੇ ਬੈਠੇ ਹੋ,
2: ਭਾਵੇਂ ਸਕਰੀਨ 'ਚ ਦੇਖਣਾ ਪੈ ਰਿਹਾ, ਸਕਰੀਨ 'ਚ ਨਹੀਂ ਬੰਦਾ ਫੋਨ ਦੇ ਥਰੂ ਵੇਖਦਾ ਕਿ
1: ਪਰ ਆਪਣਾ ਬੰਦਾ ਚਲੋ ਠੰਡਾ ਠੰਡਾ ਵੀ ਆਉਂਦਾ ਨਾਲ, ਬਾਹਰੋਂ ਡਿਨਰ ਕਰ ਆਉਂਦਾ ਨਾਲ, ਇਹ ਹੋ ਜਾਂਦਾ ਵੀ ਵੇਖ ਕੇ ਆਏ ਆ ਨਾਲ, ਉਹ ਜਿਹੜਾ ਬਾਂਹ ਤੇ ਪਾਉਣ ਲਈ ਉਹ ਸਿਸਟਮ
2: ਬਾਈ ਜੀ, ਮੇਨ ਤੇ ਫੋਟੋ ਆ ਬਸ, ਸਟੋਰੀ ਬਸ ਪੈ ਜੇ, ਭਾਵੇਂ ਬਾਅਦ ਚ ਤੀਸਰੇ ਗਾਣੇ ਤੋਂ ਬਾਅਦ ਹੀ ਬਾਹਰ ਆ ਜਾਓ।
1: ਕਲਾਜ ਜਿਹਾ ਬਣਾ ਕੇ ਇੰਸਟਾ ਤੇ 5-7 ਫੋਟੋਆਂ ਪੈ ਗਈ, ਇੱਕ ਪਾਸੇ ਐ ਆਹੀ ਗਏ, ਇੱਕ ਵਿੱਚ ਲੋਕਾਂ ਦੀ ਆ ਗਈ, ਇੱਕ ਵਿੱਚ ਕਰਨ ਵਾਲੇ ਸਕਰੀਨ ਦੀ ਆ ਗਈ, ਤੇ ਚਲੋ ਮੈਂ ਉੱਤੇ ਗਾਣਾ ਲਾਤਾ ਜਿਹੜਾ ਵੀ ਚੱਲਣ ਡਿਆ।
2: ਗਾਣਾ ਕਿਹੜਾ ਕਿਹੜਾ ਲਾਤਾ, ਆਹ ਲਾ ਦੀ,
1: ਜਿਹੜਾ ਤੁਸੀਂ ਲਾਤਾ ਸਮਝੋ ਲਾਤਾ,
2: ਆਹ ਲਾ ਦਿੰਦੇ, ਨਿਊ ਆਇਆ।

0: चंडीगढ़ चंडीगढ़ जाके सी वॉक
1: बिंदर
2: एक करी गए नहीं दो वारी गए चंडीगढ़
1: पर कीती नहीं सी वॉक
2: पर सी वॉक नहीं कर पाए
1: कुछ है नहीं इस तरह की खास गल बात हाँ इधर कुछ है नहीं कि मिस आउट कर रहे लाइफ के अंदर ठीक है
2: चंडीगढ़ दे शहर दी ओनू जिहड़ी चीज वधिया लगदी आंदा मैनू ए चीज वधिया लगदी कि जदों रात नू जदों थोड़ी शांति हो जांदी है क्योंकि वैसे तो उत्थे रात नू भी शांति ज्यादा नहीं हुंदी पर उह कहिंदा सी कि मैनू रात नू जिद्दां 2-3 वजे उत्थे गेड़ी मारनी पसंद आ चंगी तरह बंद कर देना गाने
1: क्योंकि
2: लिफाफा दे के बंद कर
1: इन्हें एक्चुअली देखो ये शब्द जेड़ा शब्द चीज है ना वो किसर परस्पेक्टिव डिफाइन करता क्योंकि आप कहने गाना लीक हो गया फिल्म लीक हो गई लीकेज आप हमेशा उस सोच न रखते कि यार साढ़े हाथ वास कुछ नहीं कि है ना छत चो पई या फिर पानी की बोतल चो पई वो वाली गल है पर गाना लीक करने लिए थोड़े को गाने का एक्सेस होना चाहिए थोड़े को हार्ड ड्राइव का है ना हार्ड ड्राइव का पासवर्ड होना चाहिए थोड़े को गां फिर है ना उन्होंने डाउनलोड करने की फैसिलिटी हो मतलब कि तामा जामा चाहिए एक गाना लीक करने लिए
2: कृष्णा जी माड़ा सुन के दसोगे कि तानू किदां लगन
1: डिया
2: आप चलो सुनिया जा नहीं सुनिया वह गल अड होगी तुसीं गां दो जणां नूं भेजता तुसीं उहनां नूं कहा कि जिहड़े तुहाडे चलो गाड़ी खास सज्जणोगे तुसीं उहनां नूं कहा यार सुन के दसी तुहानूं किदां लगन डिया गाना की वधिया लगन डिया ਉਹਨੇ ਅੱਗੋਂ ਕਿਹਾ ਕਿ ਮੈਂ ਗਾਂ ਆਪਣੇ ਵੀਰ ਨੂੰ ਭੇਜ ਦਿੰਦਾ ਵਾਂ ਜਿਹੜਾ ਮੇਰਾ ਜ਼ਿਆਦਾ ਖਾਸ ਆ ਉਹਦੇ ਕੋਲ ਵੀ ਪੁੱਛ ਲੈਂਦੇ ਹਾਂ ਉਹਨੇ ਉਹਨੂੰ ਭੇਜਤਾ ਹੁਣ ਇਹ ਕਿੰਨੇ ਕਿੰਨੂ ਕਿੱਥੇ ਕਿੱਧਰ ਨੂੰ ਚਲ ਗਿਆ ਉਹ ਪਤਾ ਹੀ ਨਹੀਂ ਨਾ ਲੱਗਦਾ
1: ਇਹਦੇ ਅੰਦਰ ਆ ਵੀ ਹੋ ਜਾਂਦਾ ਨਾ ਕਈਆਂ 'ਚ ਇਹ ਬਹੁਤ ਹੁੰਦੀ ਹੈ ਕਿ ਬਾਈ ਮੈਨੂੰ ਅਰਜਨ ਗਾਣਾ ਭੇਜਦਾ ਹੈ ਨਾ
2: फिर तुहानू भी वेखना चाहिए ना कि किनू भेजना गाना किनू नहीं भेजना ट्रस्टवर्दी बंदा कौन
1: मेरे हिसाब नाल बनी ए पहले ट्रेंड सोना चल गया 5-7 साल पर आई एम प्रीटी मच श्योर जे ये चीज़ें इदा ही चलदी रही लोगों ने इस चीज़ की रिस्पैक्ट नहीं करनी उल्टा निंदना ही है कि यार थोड़ा प्रोफेशनलिज्म कित्थे है
2: अपने जेड़े चैनल आ एक चैनल अपना ऑफिशियल हो गया पर तीन तुसी ओदा ही बनाए आ जिथे कि तुसी आप ही ये गाने सुटने है लगता वा कि शायद किसी थर्ड परसन दे चैनल ते आया गाना पर तुसी आप ही लीक करके ओनू उधर पहला सुटना वा फिर तुसी ओदे ते वीडियो बनानी आ कहना भी आ गाना लीक हो गया इन मैं इदा करना है इदा करना ही
1: yes.
2: चलो जे हुआ जा बना के ते वीडियो बना के तो बाद तुही अपने फीचर तो पा देना
1: हाँ ए, ए बड़ा है ना है
2: इना आ जेड़ा पिछे जे आ गाना जेड़ा तुही लाया सी वॉक ਇਹਦਾ ਰੱਖਿਆ ਸੀ ਇਹਨੇ ਕਰਨ ਵਾਲੇ ਨੇ ਵੀ ਸਟੋਰੀ ਪਾਈ ਸੀ ਨਾ ਵੀ ਇਹ ਗਾਣਾ ਮੈਂ ਐਡਮਿਟ ਕਰ ਲੈਂਦਾ ਇੱਦਾਂ ਦਾ ਕੁਛ ਲਿਖਿਆ ਸੀਗਾ ਕਿ ਇਹ ਲੀਕ ਹੋ ਗਿਆ ਵਾ ਪਰ ਮੈਂ ਇਹਦਾ ਨਾਮ ਕੁਛ ਹੋਰ ਰੱਖਿਆ ਸੀ
1: ਪਰ
2: ਚਲੋ ਕੋਈ ਗੱਲ ਨੀ
1: ਵੀਡੀਓ ਵਧੀਆ ਸੀ
2: ਵੀਡੀਓ ਕੱਢਦੇ ਆ
1: ਵੀਡੀਓ ਕੈਂਟ ਸੀ
2: ਯਾਰ ਵੀਡੀਓ ਫਿਰ ਰੂਪਨ ਬਲ ਤੁਹਾਨੂੰ ਪਤਾ ਹੀ ਆ
1: ਰੂਪਨ ਬਲ ਗੁੱਡ ਉਹ ਫਿਲਮ ਵੇਖੀ ਤੋਂ ਜਿਹੜੀ ਰੂਪਨ ਬਲ ਨੇ ਬਣਾਈ ਸੀ ਆਪਾਂ ਇੰਟਰਵਿਊ ਵੀ ਤਾਂ
2: ਕੀਤਾ ਨਹੀਂ ਯਾਰ
1: ਕੀ ਨਾਂ ਸੀ ਫਿਲਮ ਦਾ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਕੈਂਟ
2: ਨੇ ਮੈਂ ਵੇਖੀ
1: ਗੁੱਡ ਓਬਵੀਅਸਲੀ ਕਾਮੇਡੀ ਵਗੈਰਾ ਸੀ ਪਰ ਥੋੜਾ ਡਿਫਰੈਂਟ ਬੜਾ ਅਰਬਨ ਟੱਚ ਇੱਦਾਂ ਲੱਗ ਰਿਹਾ ਸੀ ਕਿ ਹਾਲੀਵੁੱਡ ਟਾਈਪ ਫਿਲਮ ਵੇਖਦਾ ਪਿਆ
2: ਉਹਦੀ ਕਾਮੇਡੀ ਵਿੱਚ
1: ਉਦੋਂ ਸੀ ਰਣਜੀਤ ਬਾਵਾ ਮੈਂਡੀ ਤੱਖੜ ਜੱਸੀ ਗਿੱਲ
2: ਤਾਂ ਹੀ ਨਹੀਂ ਵੇ ਨਹੀਂ ਨਹੀਂ ਯਾਰ
1: ਵੈਰੀ ਗੁੱਡ
2: ਨਹੀਂ ਨਹੀਂ ਉੱਧਰ ਹੈਗੀ ਯਾਰ ਵੈਸੇ ਫਿਲਮਾਂ ਨਾ ਮੈਂ ਘੱਟ ਵੇਖਣਾ ਪਰ ਹੁਣ
1: ਮੇਰੇ ਸੀ ਧੱਕਾ ਕਰਦੇ ਦੇਖੋ ਇਹ ਤਾਂ ਗਲਤ ਹੈ
2: ਤੁਸੀਂ ਵੇਖੀ
1: ਕਿਹੜੀ
2: ਆਹੋ ਜਿਹਦੀ ਗੱਲ ਕਰ
1: ਨਹੀਂ ਮੈਂ ਦੇਖਿਆ ਮੈਂ ਕਹਿ ਤਾਂ ਰਿਹਾ ਗੁੱਡ ਸੀ ਪਰ ਮੈਂ ਸਟਾਰ ਕਾਸਟ ਕਰਨ ਨਹੀਂ ਗਿਆ, ਮੈਂ ਜੈਨੂਅਲੀ ਮੈਂ ਜਦੋਂ ਗੱਲਬਾਤ ਵੀ ਕੀਤੀ ਇੰਟਰਵਿਊ 'ਚ, ਮੈਨੂੰ ਲੱਗਾ ਯਾਰ ਇਹ ਮੂਵੀ ਦਾ ਨਾ ਕੰਸੈਪਟ ਥੋੜ੍ਹਾ ਜਿੱਦਾਂ ਹਾਲੀਵੁੱਡ ਦੀ ਕਾਮੇਡੀ ਫਿਲਮਾਂ ਹੁੰਦੀ ਉੱਦਾਂ ਦਾ, ਅਤੇ ਵਾਕਈ ਉੱਦਾਂ ਦਾ ਸੀ, ਗੁੱਡ ਸੀ ਫਿਲਮ।
2: ਨਹੀਂ ਕਿਉਂਕਿ ਉਹ ਵੇਖੋ ਬਹੁਤ ਤਕੜਾ ਡਾਇਰੈਕਟਰ ਆ, ਵੀਡੀਓ ਡਾਇਰੈਕਟਰ ਵੀਰ, ਅਤੇ ਓਬਵੀਅਸਲੀ ਯਾਰ ਫਿਰ ਹੁਣ ਕੋਈ ਲੈਵਲ 'ਤੇ ਨੈਕਸਟ ਹੀ ਰੱਖੂਗਾ ਨਾ ਹੁਣ ਜੇ ਮੂਵੀ ਬਣਾ ਰਹੇ ਆ ਤਾਂ। ਹੋਰ ਵੀ ਬਣਾ ਰਹੇ ਸੀ ਉਹਨਾਂ ਨੇ ਦੱਸਿਆ ਸੀ ਨਾ ਕਿ ਇੱਕ ਬਾਅਦ ਚ ਜਿਹੜੀ ਉਹ ਅਨਾਉਂਸਮੈਂਟ ਤੁਹਾਨੂੰ
1: ਫਿਲਮਾਂ ਦਾ ਭਰਾਵਾ ਆਈ ਜਾਂਦਾ
2: ਦਵਾਂਗੇ,
1: ਕੈਰੀ ਔਨ ਜੱਟਾ ਹੀ ਖੜੀ ਆ
2: ਉਹ। ਹਾਂ ਕੈਰੀ ਔਨ ਜੱਟਾ ਤੁਹਾਨੂੰ ਪਤਾ
1: ਸਰਪੰਚ ਆ ਰਹੀ ਹੈ,
2: ਆਹੋ ਹੀ ਵੀ
1: ਫਰਾਈਡੇ ਫਰਾਈਡੇ 26 June ਨੂੰ ਜੀ ਰਿਲੀਜ਼ ਹੋ ਰਹੀ ਹੈ, ਇਹ ਉਸ ਤੋਂ ਪਹਿਲੇ ਹੋ ਰਿਹਾ ਜੀ ਸਾਡਾ
2: ਐਪੀਸੋਡ। ਕੀ ਬਾਤ ਹੈ ਜੱਟਾ, ਕੀ ਬਾਤ ਹੈ।
1: ਸੋ ਇਹ ਵਾਲਾ ਸੀਨ ਆ, ਦੇਖਿਆ ਜਾਊਂਗਾ ਕੈਰੀ ਔਨ ਜੱਟਾ 4, ਇੰਟਰਸਟ ਹੈ ਦੇਖਣ ਦਾ। ਐਲਫਾ ਵੀ ਆ ਰਹੀ ਹੈ ਜੀ, ਉਹਦੀ ਆਲਿਆ ਭੱਟ ਦੀ, ਆਲਿਆ ਭੱਟ ਦੇਖਿਆ ਉਹ ਇੰਡੀਆਸ ਗੋਟ ਲੇਟੈਂਟ ਦਾ ਸੀਜ਼ਨ 2 ਆ ਗਿਆ।
2: ਹਾਂ
1: ਤੋ ਪਹਿਲੇ ਦਿਨ ਹੀ ਬਈ 35-40 million ਚਲਾ ਗਿਆ, ਟੱਪ ਗਿਆ, ਪਰ ਇਹ ਇਸ ਵਾਰੀ ਇਹਨੇ ਬੜਾ ਸਾਫ਼ ਸੁਥਰਾ ਕੱਢਿਆ ਜੀ ਐਪੀਸੋਡ।
2: ਕਈਆਂ ਨੂੰ ਵੈਸੇ ਨਾ ਪਤਾ ਹੁੰਦਾ ਵਾ ਆਪਣੀ ਫਰੈਂਚਾਈਜ਼ੀ ਦਾ ਕਿ ਆਹ ਚੱਲਣੀ ਚੱਲਣੀ ਆ।
1: ਹਾਂ ਹਾਂ ਓਬਵੀਅਸਲੀ,
2: ਜਿੱਦਾਂ ਹੁਣ ਇਹਨੂੰ ਕੈਰੀ ਔਨ ਜੱਟਾ 4 ਦੇ ਜਿੱਦਾਂ ਪੁਰਾਣੇ 3 ਹੀ ਜਿਹੜੇ ਉਹ ਵੀ ਚੰਗੇ ਕਰਕੇ ਗਏ, ਤੇ ਇਹਨੂੰ ਇਹ ਆ ਕਿ ਹੁਣ 4 ਵੀ ਚੱਲੂਗੀ,
1: ਪਰ ਇਹਨਾਂ ਨੂੰ ਜਸਵਿੰਦਰ ਭੱਲਾ ਹੋਰਾਂ ਦਾ ਬਹੁਤ ਘਾਟਾ ਰਹਿਣਾ।
2: ਹਾਂ ਪਰ ਇੱਕ ਚੀਜ਼ ਦੱਸਾਂ, ਮਤਲਬ ਮੇਰਾ ਪਰਸਨਲ ਉਹ ਆ ਕਿ ਕੋਈ ਇੱਦਾਂ ਦੀ ਗੱਲ ਨਹੀਂ ਆ, ਹੋ ਸਕਦਾ ਕਿ ਕੈਰੀ ਔਨ ਜੱਟਾ 10-20-30 ਤੱਕ ਚੱਲ ਜੇ, ਚਲੋ ਉਹ ਚੱਲਦੀ ਰਹੇ ਹਨਾ, ਰੱਬ ਮਤਲਬ ਕਰੇ ਚਲੋ ਵਧੀਆ, ਅਗਲੇ ਦੀ ਮਿਹਨਤ ਆ। ਪਰ ਮੈਨੂੰ ਲੱਗਦਾ ਕਿ ਜਦੋਂ ਠੀਕ ਹੈ ਜੇ ਮੰਨ ਲਓ ਤੁਹਾਡੀ ਇੱਕ ਚੀਜ਼ ਚੱਲ ਜਾਂਦੀ ਹੈ ਤੇ ਉਹਨੂੰ ਗਾਂਹ ਐਕਸਟੈਂਡ ਕਰਨਾ ਈਜ਼ੀ ਹੋ ਜਾਂਦਾ ਥੋੜ੍ਹਾ ਜਿਹਾ, ਨਾਲੇ ਛੋਟੀ ਹੋ ਜਾਂਦੀ ਕਿ ਚਲੋ ਬਾਕਸ ਆਫਿਸ ਆਊਗਾ। ਪਰ ਜਦੋਂ ਮੰਨ ਲਓ ਤੁਸੀਂ ਇੱਕ ਕੀਤਾ, ਦੂਜਾ ਕੀਤਾ, ਤੀਜਾ ਕੀਤਾ, ਚੌਥਾ ਕੀਤਾ, ਤੇ ਕਿਤੇ ਨਾ ਕਿਤੇ ਮੇਰਾ ਜੇ ਮੈਂ ਉਹ ਮੰਨ ਲਓ ਐਜ਼ ਅ ਆਡੀਅੰਸ ਵੇਖਾਂ ਪਰਸਨਲ, ਤੇ ਮੈਨੂੰ ਲੱਗਦਾ ਕਿ ਚੌਥੇ ਜਾਂ 5ਵੇਂ 'ਚ ਜਾ ਕੇ ਮੇਰਾ ਮਾਚ ਮਰ ਜੂਗਾ।
1: ਹਾਂ ਨਹੀਂ ਓਬਵੀਅਸ ਹੈ, ਅੰਡਰਲੈਸ ਕਿ ਉਹ ਕੋਈ ਤੁਰਦੀ ਕਹਾਣੀ ਹੈ, ਜਿਸ ਤਰ੍ਹਾਂ ਆਪਾਂ ਫਿਰ ਤੋਂ ਹਾਲੀਵੁੱਡ ਦਾ ਜੇ ਐਗਜ਼ਾਮਪਲ ਲੈ ਲਈਏ ਕਿ ਉਹ ਹੈਰੀ ਪੋਟਰ ਸਮਝ ਆਉਂਦਾ ਹੈਗਾ ਕਿ ਉਹ ਇੱਕੋ ਕਹਾਣੀ ਦਾ ਉਹ ਸਿਰਾ ਹੀ ਉਹਨਾਂ ਨੇ 7 ਫਿਲਮਾਂ 'ਚ ਕੱਢਿਆ ਹਨਾ। ਪਰ ਜਿਸ ਫਾਸਟ ਐਂਡ ਫਿਊਰੀਅਸ ਸੀਰੀਜ਼ ਆ, ਟੋਕਿਓ ਡਰਿਫਟ ਵਾਲੀ ਜਿਹੜੀ ਸੀਗੀ 3rd ਪਾਰਟ, ਉਸ ਤੋਂ ਬਾਅਦ ਸਾਰੀਆਂ ਇੱਕੋ ਜਿਹੀਆਂ, ਕੋਈ ਇੰਨਾ ਹੈ ਨਹੀਂ ਖਾਸ ਵਧੀਆ। ਉਹ ਵਿੱਚ ਰੌਕ ਲਿਆ, ਜੇਸਨ ਸਟੇਥਮ ਲਿਆ, ਕਿੰਨੇ ਤਗੜੇ ਤਗੜੇ ਆਪਣੇ ਲੈਵਲ ਦੇ ਸਟਾਰ ਲਿਆ, ਪਰ ਉਹੀ ਗੱਲਾਂ ਬਾਤਾਂ, ਉਹ ਫਿਲਮ ਬਾਕਸ ਆਫਿਸ ਕਰਦੀ ਆ ਪਰ
2: ਮਜ਼ਾ ਨਹੀਂ ਆਵੇ।
1: ਹਾਂ ਉਹ ਆਰਟ ਨਹੀਂ ਉਹਦੇ ਅੰਦਰ ਉੱਦਾਂ ਦੀ ਜੋ ਸ਼ਾਇਦ ਪਹਿਲੇ 2-3 ਚ ਸੀਗਾ ਕਿ ਨਵਾਂ ਪੰਜ
2: ਬਾਕਸ ਆਫਿਸ ਨਾਮ ਕਰਕੇ ਕਰ ਗਈ, ਚਲੋ ਜਾਂ ਬਸ ਨਾਮ ਕਰਕੇ ਹੀ ਆ।
1: ਉਮੀਦ ਕਰਦੇ ਬਈ ਪੰਜਾਬੀ ਸਿਨੇਮਾ ਨੂੰ ਪੈਸੇ ਕਮਾਉਣ ਦੀ ਵੀ ਬਹੁਤ ਜ਼ਰੂਰਤ ਹੈ ਅਤੇ ਅੱਛੀ ਆਰਟ ਦੀ ਵੀ ਹੈ, ਕੀ ਪਤਾ ਇਸ ਫਿਲਮ ਦਾ ਦੋਨੋਂ ਹੋਣ।
2: ਸਤਾਰਾਂ ਜੁਲਾਈ ਨੂੰ
1: ਇੱਕ ਤਾਂ 10 ਨੂੰ ਆ ਰਹੀ ਹੈ ਸਰਪੰਚ,
2: ਹਾਂ ਦੇਵ ਕਰੋੜ ਦੀ,
1: ਹਨਾ ਇੱਕ ਹੋਰ ਆ ਰਹੀ ਸੀ 17 ਨੂੰ, ਯਾਦ ਨਹੀਂ ਆ ਰਿਹਾ, ਚਲੋ
2: ਸ਼ੋ ਅੱਗੇ
1: 17 ਜੁਲਾਈ ਨੂੰ ਆ ਗਿਆ। ਹਾਂ 17 ਜੁਲਾਈ ਨੂੰ ਆ ਰਹੀ ਸੀ, ਕਰੋ ਚੈੱਕ ਮਾੜਾ ਜਿਹਾ ਕਿਹੜੀ ਆਉਂਦੀ ਹੈ
2: ਇੱਦਾਂ ਦੀ, ਕਿਹੜੀ ਫਿਲਮ ਹੈ ਜਿਹਦੀ ਇਕੱਲੀ ਤੁਹਾਨੂੰ ਡੇਟ ਹੀ ਰਹਿ ਗਈ,
1: ਮੈਨੂੰ ਡੇਟ ਹੀ ਯਾਦ ਰਹਿ ਗਈ, ਕਿਉਂਕਿ ਮੈਂ ਜਦੋਂ ਸੁਣਿਆ ਨਾ ਨਾਮ ਸੁਣਿਆ ਫਿਲਮ ਦਾ, ਮੈਂ ਕਿਹਾ ਯਾਰ ਇਹ ਫਿਲਮ ਚੱਲ ਦੇਖਾਂਗੇ, ਕੀ ਪਤਾ ਵਧੀਆ ਹੋਵੇ,
2: ਨਹੀਂ ਹੋ ਸਕਦਾ।
1: ਇਹ ਸੋਚ ਨਾਲ ਮੈਂ ਆਪਣਾ ਥੋਟ
2: ਵਧੀਆ, ਤੁਸੀਂ ਫਿਲਮ ਫਿਲਮ ਵੇਖ ਕੇ ਆਓ, ਤੁਹਾਡਾ ਥੋੜ੍ਹਾ ਮਨ ਹੋਰ ਹੋਇੰਦਾ।
1: ਹਾਂ ਨਹੀਂ ਨਹੀਂ ਮੈਨੂੰ ਤਾਂ ਸ਼ੌਂਕ ਹੈ ਬਈ ਸਿਨੇਮਾ ਦਾ, ਆਈ ਲਾਈਕ ਵਾਚਿੰਗ ਮੂਵੀਜ਼।
2: ਇਕੱਲੇ ਚਲ ਜਾਂਦੇ ਫਿਰ?
1: ਇਕੱਲੇ ਤਾਂ ਘੱਟ ਹੀ ਦੇਖਦਾ, ਫੈਮਲੀ 'ਚ ਕੋਈ ਤਾਂ,
2: ਕਈਆਂ ਨੂੰ ਤੁਹਾਨੂੰ ਪਤਾ ਇੱਕ ਦੋ ਵਾਰੀ ਨਾ ਅਸੀਂ ਵੀ ਫਿਲਮ ਵੇਖਣ ਗਏ ਹਾਂ,
1: ਅੱਛਾ,
2: ਤੇ ਕਈ ਉੱਥੇ ਇਕੱਲੇ ਬੈਠੇ ਹੁੰਦੇ ਵਿਚਾਰੇ,
1: ਤਰਸ ਬਹੁਤ ਆਉਂਦਾ
2: ਯਾਰ। ਮੈਂ ਹੈਰਾਨ ਰਹਿ ਗਿਆ, ਪਤਾ ਕੀ ਹੋਇਆ, ਅਸੀਂ ਇੱਕ ਵਾਰੀ ਫਿਲਮ ਵੇਖਣ ਗਏ ਤੇ ਕੋਈ ਕਹਿੰਦਾ ਕਿ ਤੁਸੀਂ ਨਾ ਦੂਜੀ ਸੀਟ ਕਰਾਓ, ਹੁੰਦੀ ਨੀ ਥੋੜੀ ਜਿਹੜੀ ਲੰਮੇ ਪੈ ਜਾਂਦੀ ਆ, ਕਿਹੜੀ ਕਹਿੰਦੇ ਯਾਰ
1: ਡੇ ਬੈਡ
2: ਹਾਂ ਕੋਈ ਇਦਾਂ ਦਾ।
1: ਜੇ ਹੋਇਟਸ ਗਏ ਸੀਗੇ ਡੇ ਬੈਡ, ਨਹੀਂ ਤਾਂ ਯੂਜੁਅਲੀ ਤਾਂ ਰਿਕਲਾਈਨਰ ਹੀ ਹੁੰਦਾ।
2: ਅੱਛਾ ਜੀ, ਫਿਰ ਲਾ ਲਓ ਕੋਈ ਵੀ ਬੈਡ ਵਾਲੀ ਸੀਟ ਹੀ, ਵੀ ਜਿਹਦੇ ਸਾਈਡ ਦੇ ਉੱਤੇ ਵਾਵਾ ਬਾਹਮੂ ਰੱਖਣ ਨੂੰ ਤੇ ਸਮਾਨ ਰੱਖਣ ਨੂੰ ਜਗ੍ਹਾ,
1: ਹਾਂ ਫਿਰ ਬੈਡ ਹੈ, ਬੈਡ
2: ਹਾਂ ਡੇ ਬੈਡ ਮਤਲਬ ਜਿਹੜੀਆਂ ਥੋੜੀਆਂ ਜਿਹੀਆਂ ਹੁੰਦੀਆਂ ਸਿਨੇਮੇ ਦੇ ਵਿੱਚ।
1: ਹਾਂ ਹਾਂ ਬਸ ਉਹ ਡੇ ਬੈਡ ਕਹਿੰਦੇ ਉਹਨੂੰ,
2: ਮਤਲਬ ਆਈ ਥਿੰਕ ਕਿ ਉਹ ਕੋਈ
1: ਪਹਿਲੀ ਲਾਈਨਾਂ 'ਚ ਹੀ ਹੁੰਦੀਆਂ ਉਹ,
2: ਤੇ ਹਾਂ ਮਤਲਬ ਕੋਈ 8-12 ਸੀਟਾਂ ਹੋਣੀਆਂ।
1: ਹਾਂ ਉਹ ਡਿਸਟ੍ਰਿਕਟ ਡੌਕਲੈਂਡਸ ਵਾਲਾ ਜਿਹੜਾ ਹੈਗਾ ਨਾ ਹੋਇਟਸ, ਸਭ ਤੋਂ ਵਧੀਆ ਡੇ ਬੈਡ ਉਹਦੇ ਆ, ਵੈਰੀ ਗੁੱਡ।
2: ਨਹੀਂ ਉਹ ਤੇ ਫਿਰ ਇਲਾਕਾ ਵੀ ਵਧੀਆ, ਚਲੋ ਵਧੀਆ ਹੋਣਾ ਵੀ ਚਾਹੀਦਾ।
1: ਚਲੋ ਤੁਹਾਨੂੰ
2: ਦੱਸਦਾ ਉੱਥੇ ਉਹ ਕੀ ਹੋਇਆ ਕਿ ਜਦੋਂ ਆਪਾਂ ਗਏ ਨਾ ਤੇ ਸਾਨੂੰ ਨਾ ਦੋਵਾਂ ਨੂੰ ਇਕੱਠੀ ਸੀਟ ਤੇ ਮਿਲੀ, ਜਿੱਦਾਂ ਮੈਂ ਤੇ ਮੇਰਾ ਫਰੈਂਡ ਗਏ ਹੈਗੇ, ਤੇ ਉਹਨੂੰ
1: ਜੀ ਜੀ ਤੁਸੀਂ ਤੁਹਾਡਾ ਦੋਸਤ ਗਿਆ ਸੀ?
2: ਉਹ ਸੱਚੀ ਉਹ ਭਰਾ
1: ਮੈਂ ਕੁਝ ਕਿਹਾ ਭਾ, ਮੈਂ ਤਾਂ ਕੁਝ ਕਿਹਾ ਹੀ ਨਹੀਂ,
2: ਦੋਸਤ ਹੀ ਗਿਆ ਸੀ,
1: ਮੈਂ ਤਾਂ ਕੁਝ ਕਿਹਾ ਹੀ ਨਹੀਂ,
2: ਤੁਸੀਂ ਐਂ ਕਰਨ ਦੇ ਜਿੱਦਾਂ ਪਤਾ ਨਹੀਂ ਕੌਣ ਚੱਲ ਗਿਆ,
1: ਮੈਂ ਕੁਝ ਕਿਹਾ ਹੀ ਨਹੀਂ,
2: ਸਾਡਾ ਨਹੀਂ ਭਰਾ, ਅਸੀਂ ਨਹੀਂ ਭਰਾ ਇੱਦਾਂ ਜਾਂਦੇ ਫਿਲਮ ਦੇਖਣ।
1: ਅੱਛਾ ਫਿਰ
2: ਅਸੀਂ ਤੇ ਵੇਖੋ ਓਦਾਂ ਚਲ ਗਏ ਕਿ ਚੱਲ ਵੀ ਵੇਖ ਆਉਂਦੇ ਆਹ ਵਾਲੀ ਸੀਟ ਕਰਾ ਕੇ ਵੇਖ ਆਉਂਦੇ ਹਾਂ ਵੀ ਅਸੀਂ ਓਦਾਂ ਦੂਜੀ ਜਾਣਾ ਸੀ ਹਨਾ, ਮਤਲਬ ਪਲੈਨ ਸਾਡਾ ਤਿੰਨ ਚਾਰ ਜਾਣਿਆਂ ਦਾ ਸੀ, ਪਰ ਦੂਜੇ ਇੱਕ ਦੋ ਜਾਣਿਆਂ ਨੂੰ ਕੋਈ ਜ਼ਰੂਰੀ ਕੰਮ ਪੈ ਗਿਆ ਅਤੇ ਉਹ ਫਿਰ ਨਹੀਂ ਆ ਪਾਏ। ਚਲੋ ਅਤੇ ਆਪਾਂ ਦੋਵੇਂ ਜਦੋਂ ਬੁਕਿੰਗ ਕਰਾਈਏ ਨਾ ਅਤੇ ਇੱਕ ਲੈਫਟ ਸਾਈਡ 'ਤੇ ਜਿੱਦਾਂ ਇੱਕ ਸੀਟ ਵਿਹਲੀ ਸੀ ਅਤੇ ਇੱਕ ਸੈਂਟਰ ਵਾਲੀ 'ਚ ਇੱਕ ਸੀਟ ਵਿਹਲੀ ਸੀ, ਅਤੇ ਆਪਾਂ ਕਹਿ ਗਏ ਚੱਲ ਇਹ ਕਰਾ ਲੈਂਦੇ ਹਾਂ ਇੱਕ ਇੱਕ, ਅਤੇ ਜਦੋਂ ਉੱਥੇ ਪਹੁੰਚਾਂਗੇ ਅਤੇ ਆਪਾਂ ਰਿਕੁਐਸਟ ਕਰ ਲਾਂਗੇ ਪਹੁੰਚੇ ਭਰਾਵਾ। ਤੇ ਜਿਹੜੀ ਲੈਫਟ ਸਾਈਡ ਦੀ ਕਾਰਨਰ ਸੀਟ ਸੀ ਉੱਥੇ ਵੀ ਜਿੱਦਾਂ ਫੀਮੇਲ ਕੋਈ ਬੈਠੇ ਸੀ ਹਨਾ, ਮਤਲਬ ਕੋਈ ਲੇਡੀ ਬੈਠੇ ਸੀ, ਕੋਈ ਕੁੜੀ ਲਾ ਲਓ, ਤੇ ਉਹ ਉੱਥੇ ਬੈਠੇ ਤੇ ਜਿਹੜੀ ਸੈਂਟਰ ਵਾਲੀ ਸੀਟ ਸੀ ਲਾਗੇ ਵਿਹਲੀ ਉੱਥੇ ਵੀ ਫੀਮੇਲ ਕੁੜੀ ਕੋਈ ਬੈਠੀ, ਤੇ ਉਹ ਦੋਵੇਂ ਇਕੱਲੀਆਂ ਇਕੱਲੀਆਂ ਬੈਠੀਆਂ ਸੀ ਹਨਾ। ਤੇ ਹੁਣ ਯਾਰ ਸਾਨੂੰ ਥੋੜਾ ਜਿਹਾ ਯਾਰ ਕੋਈ ਮੁੰਡਾ ਹੁੰਦਾ ਤੇ ਯਾਰ ਇੱਕ ਧੋ ਕੇ ਕਹਿਣਾ ਵੀ ਵੀਰ ਮਾੜਾ ਅੰਦਰ
1: ਜਾ, ਬੰਦਾ ਤਾਂ ਸਿੱਧੇ ਪਹੁੰਚ ਜਾਂਦਾ ਭਾਈ ਕਿੱਥੋਂ ਕਿੱਥੇ ਕਿੱਥੋਂ ਦੇ ਸਾਰਾ ਹਨਾ, ਉਹ ਤਾਂ ਯਾਰੀ ਦੋਸਤੀ ਹੋ ਜਾਂਦੀ। ਸਮਝ ਗਿਆ
2: ਭਰਾਵਾ, ਇੱਕ ਨਾ ਉਹ ਫਿਲਮ ਵੀ ਦੂਜੀ ਸਾਊਥ ਇੰਡੀਅਨ ਸੀ।
1: ਤੂੰ ਕਿਹੜੀ ਫਿਲਮ ਵੇਖਣ ਚੱਲ ਗਿਆ ਬਈ?
2: ਸਾਊਥ ਇੰਡੀਅਨ ਲੋਕੀ ਵੀ ਆਏ ਸੀ ਉੱਥੇ ਵੇਖਣ।
3: ਅੱਛਾ ਅੱਛਾ, ਇੱਦਾਂ ਕਹਿ ਰਿਹਾ।
1: ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਓਕੇ।
2: ਯਾਰ ਆਹ ਦਾਸੀ ਦੇ ਨਾਂ ਧੁਰੰਦਰ ਦਾ ਰਵੈਂਜ ਸੀਗੀ।
1: ਅੱਛਾ,
2: ਉਹਦੇ ਵਿੱਚ ਮਤਲਬ ਥੋੜਾ ਹੋਈ ਜਾਂਦਾ ਨਾ ਕਿ ਪੰਜਾਬੀ ਤੋਂ ਇਲਾਵਾ ਵੀ ਕੋਈ ਆ ਜਾਂਦੇ ਲੋਕ ਫਿਲਮਾਂ ਹਨਾ,
3: ਜੈਨੂਇਨ ਗੱਲ।
2: ਉਹ ਆਪਾਂ ਕਹਿ ਗਏ ਚੱਲ ਜਿਹੜਾ ਵੀ ਹੋਊਗਾ ਆਪਾਂ ਕਹਿ ਦਾਂਗੇ, ਪਰ ਉੱਥੇ ਗਏ ਤੇ ਉਹ ਵੀਰ ਫੀਮੇਲ ਵੀ ਜਿੱਦਾਂ ਪੰਜਾਬ ਤੋਂ ਨਹੀਂ ਸੀ, ਕੋਈ ਹੋਰ ਸੀਗੀ।
3: ਇੱਕ ਤਾਂ ਫੀਮੇਲ ਉਪਰੋਂ ਲੈਂਗੁਏਜ ਬੈਰੀਅਰ ਆ ਗਿਆ।
2: ਓ ਮਾਈ ਗੋਡ, ਹੋ ਗਿਆ ਬ੍ਰੋ
3: ਲੈਵਲ 2
2: ਉੱਤੇ। ਮਤਲਬ ਆ ਗਿਆ ਵੀ ਹੁਣ ਕਿਹੜਾ ਦੋਵਾਂ ਚੋਂ ਕਵੇ ਕਿਹੜਾ,
3: ਅੰਗਰੇਜ਼ੀ ਦਾ ਕੌਣ ਖੋਲੇ ਪਿਟਾਰਾ।
2: ਉਹ ਮੈਨੂੰ ਕਹੀ ਜਾਵੇ ਵੀ ਤੂੰ ਕਹਿ ਵੀ ਕਹਿ ਦੂਰੋਂ ਨਾ, ਮੈਂ ਉਹਨੂੰ ਕਹੀ ਜਾਵਾਂ ਵੀ ਤੂੰ ਕਹਿੰਦਾ ਨੀ ਮਾਮਾ, ਉਦੋਂ ਤੇ ਕਹਿੰਦਾ ਮੈਂ ਆਹ ਕਰ ਦੂੰ ਮੈਂ ਆਹ ਕਰ ਦੂੰ। ਭਰਾਵਾ ਵਹਿੰਦਿਆਂ ਵਹਿੰਦਿਆਂ ਥੋੜੇ 10 ਮਿੰਟ ਲੰਘੇ, ਫਿਰ ਅਸੀਂ ਕਿਹਾ ਕਿ ਥੋੜਾ ਜਿਹਾ ਨੋਰਮਲ ਤੇ ਹੋ ਜਾਈਏ ਵੀ ਅਗਲੇ ਨੇ ਕਹਿਣਾ ਆਉਂਦਿਆਂ ਹੀ ਐਵੇਂ ਕੰਪਲੇਂਟ ਹੀ ਨਾ ਕਰ ਦੇਣ ਹੋਰ ਸਾਨੂੰ ਫਿਲਮ ਹੀ ਨਾ ਮੁੜ ਕੇ ਵੇਖਣ ਦੇ। ਮੈਂ 5-10 ਮਿੰਟ ਬਹਿ ਵੀਰ ਥੋੜਾ ਨੋਰਮਲ ਹੋ, ਜਦੋਂ ਕਿ ਜੇ ਤੈਨੂੰ ਲੱਗੂਗਾ ਵੀ ਮਾਹੌਲ ਚੱਲ ਜਾ ਸੈੱਟ ਹੋ ਗਿਆ ਫਿਰ ਪੁੱਛ ਲਾਂਗੇ। ਮੈਂ ਭਰਾਵਾ ਫਿਰ ਹੌਸਲਾ ਜਿਹਾ ਕੀਤਾ ਕਿ ਚੱਲ ਮੈਂ ਪੁੱਛਦਾ ਹਨਾ, ਪਰ ਉਹ ਕਿੱਥੇ ਹੋਵੇ ਜਦੋਂ ਹੌਸਲਾ ਜਿਹਾ ਕਰਕੇ ਪੁੱਛਣ ਲੱਗਾ ਉਹ ਫਿਰ ਮੈਂ ਕਿਹਾ ਰੁਕ ਜਾ, ਮੈਂ ਕਿਹਾ ਯਾਰ ਨਹੀਂ ਮੈਂ ਤੋਂ ਨੀ ਪੁੱਛਿਆ ਜਾਣਾ ਤੂੰ ਪੁੱਛ। ਭਰਾਵਾ ਕਰਦੇ ਕਰਦੇ ਇੰਟਰਵਿਊ ਹੋ ਗਿਆ
1: ਯਾਰ, ਸਹੀ ਗੱਲ।
2: ਹਾਂ, ਇੰਟਰਵਿਊ ਚ ਉੱਠ ਕੇ ਬਾਹਰ ਗਏ,
1: ਉਹਦਾ ਤਾਂ ਇੰਟਰਵਲ ਵੀ 2.25 ਘੰਟੇ ਦਾ ਹੁੰਦਾ।
2: ਹਾਂ, ਇੰਟਰਵਲ ਹੋਇਆ ਨਾ ਫਿਲਮ, ਫਿਰ ਮਤਲਬ ਵਿੱਚ ਜਾ ਕੇ ਫਿਰ ਅਸੀਂ ਕਿਹਾ ਵੀ ਚੱਲ ਵੇਖੋ ਬਸ ਹੁਣ ਫਿਲਮ ਵੇਖੋ, ਉਹ ਛੱਡ ਦੋ ਗੱਲ ਇਕੱਠੇ ਬਹਿਣ ਵਾਲੀ। ਫਿਰ ਇੰਟਰਵਲ ਹੋਇਆ ਤੇ ਅਸੀਂ ਫਿਰ ਸੋਚਿਆ ਕਿ ਵੇਖ ਇੰਟਰਵਲ ਚ ਮਿੰਟੋ ਮਿੰਟ ਜਾਵਾਂਗੇ ਤੇ ਮਨ ਭਰ ਜੇ ਕੋਈ ਡਰਿੰਕ ਡਰੁੰਕ ਲੈਣੇ ਹੀ ਲੈ ਗਏ ਤੇ ਆਪਾਂ ਪਹਿਲਾਂ ਹੀ ਆ ਕੇ ਇੱਕ ਪਾਸੇ ਦੋਵੇਂ ਜਾਣੇ ਬਹਿ ਜਾਣਾ ਕਿ ਸਾਨੂੰ ਕਹਿਣ ਦੀ ਲੋੜ ਹੀ ਨਾ ਪਵੇ ਉਹਨਾਂ ਨੂੰ ਕਿ ਤੁਸੀਂ ਉੱਧਰ ਬਹਿ ਜਾਓ। ਉਹ ਆਪੇ
3: ਸਮਝ ਗੱਲ ਕੀਤੀ
2: ਉਹ ਆਪੇ ਸਮਝ ਜੇ ਵੀ ਕਿੱਥੇ ਬਹਿਣਾ। ਅਸੀਂ ਆਏ ਭਰਾਵਾ, ਅਸੀਂ ਸੈਂਟਰ ਵਾਲੀ ਸੀਟ ਤੇ ਦੋਵੇਂ ਬਹਿ ਗਏ ਤੇ ਉਧਰੋਂ ਜਿਹੜੀ ਆਈ ਵਿਚਾਰੀ ਉਹ ਤੇ ਆਪਣੀ ਸੀਟ ਤੇ ਬਹਿ ਗਈ ਇੱਕ ਜਾਣੀ ਤੇ ਦੂਜੀ ਆ ਕੇ ਇੱਧਰ ਵੇਖਣ ਲੱਗੀ। ਉਹ ਕਹਿੰਦੀ ਵੀ ਦੈਟਸ ਮਾਈ ਸੀਟ, ਦਿਸ ਇਜ਼ ਮਾਈ ਸੀਟ। ਤੇ ਅਸੀਂ ਉਹਨੂੰ ਕਿਹਾ ਵੀ ਕੈਨ ਯੂ ਸਿਟ ਔਨ ਦੈਟ, ਕਹਿੰਦੀ ਨਾ ਦੈਟਸ ਮਾਈ ਸੀਟ, ਆਈ ਸ਼ੁੱਡ ਬੀ ਸਿਟਿੰਗ ਹੇਅਰ। ਸੋ ਮੈਂ ਚਲੋ ਵੀਰ, ਫਿਰ ਉਹ ਵੀਰ ਉੱਠ ਕੇ ਵੇ ਉਹਦੇ ਗਿਆ ਭਰਾਵਾ ਤੇ ਅਸੀਂ ਫਿਰ ਸਾਰੀ ਉੱਦਾਂ ਹੀ ਫਿਲਮ ਵੇਖੀ। ਮਤਲਬ ਹੋ ਜਾਂਦੀਆਂ ਯਾਰ ਨਿੱਕੀਆਂ ਚੀਜ਼ਾਂ।
1: ਐਕਚੁਅਲੀ ਨਾ ਜੇ ਤੁਸੀਂ ਪਹਿਲੇ ਰਿਕੁਐਸਟ ਕਰ ਦਿੰਦੇ ਉਹ ਠੀਕ ਸੀ।
2: ਯਾਰ ਚੱਲਦਾ ਨੀ ਅੱਜ ਕੱਲ ਸਿਸਟਮ ਜਿਹਾ ਵੀ।
1: ਅੱਛਾ,
2: ਫਿਰ ਕਿਤੇ ਉਹ ਵੀ ਨੀ ਗੱਲਬਾਤ ਕਰ ਪਾਏ ਜੇ ਮਾੜੀ ਮੋਟੀ ਕਿਤੇ ਓਦਾਂ ਵੀ ਬੰਦੇ ਨੇ ਗੱਲਬਾਤ ਕਰਨੀ ਹੁੰਦੀ।
3: ਹਾਂ ਨੀ, ਬੰਦਾ ਪੁੱਛਦਾ ਕਿੱਥੋਂ
2: ਹਾਲ ਚਾਲ ਬੰਦਾ ਪੁੱਛ ਲੈਂਦਾ ਜਾਂ ਫਿਲਮ ਕਿੱਦਾਂ ਲੱਗੀ ਉਹ ਵੀ ਪੁੱਛ ਲੈਂਦਾ, ਉਹ ਵੀ ਨੀ ਪੁੱਛ ਪਾਏ।
1: ਇਹ ਤਾਂ ਹੋਇਆ ਤਾਂ ਬੁਰਾ ਪਤਾ ਮੈਨੂੰ
2: ਤੁਹਾਡੀ ਫਿਲਮ ਤੋਂ,
1: ਤੁਹਾਡੇ ਹਾਲਾਤ ਤੋਂ ਪਤਾ ਕਿਹੜਾ ਗਾਣਾ ਯਾਦ ਆਇਆ ਮੈਨੂੰ, ਇਹ ਵਾਲਾ

0: ਸਹੀ ਕਿਹਾ ਮੈਂ ਕਿ ਨਹੀਂ?
1: ਖੜੀ ਪੰਪ ਤੇ
2: ਬਾਹਰ ਵੀ ਨਿਕਲਦਾ ਨਾ ਬੰਦਾ ਵੇਖਣ ਲਈ ਸਹੀ ਤਰ੍ਹਾਂ। ਇਹ ਮੈਨੂੰ ਯਾਰ ਵੈਸੇ ਲੌਜਿਕ ਨੀ ਕਰੀ ਸਮਝ ਆਇਆ,
1: ਘੱਟ ਹੀ ਬਾਹਰ ਨਿਕਲਦੀਆਂ
2: ਵੈਸੇ, ਕੁੜੀਆਂ ਤਾਂ ਨੀ ਬਾਹਰ ਨਿਕਲਦੀਆਂ ਥੋੜਾ ਜਿਹਾ, ਫਿਰ
1: ਉਹਨਾਂ ਨੂੰ ਨੀ ਫਰਕ ਪੈਂਦਾ ਕਿੰਨੇ ਦਾ ਪੈ ਗਿਆ।
2: ਵਿਚਾਰੀ ਮਾਡਲ ਵੀ ਤਿਆਰ ਹੋਈ, ਉਹਨੇ ਕਿਹਾ ਕੋਈ ਸਟੈਂਡਿੰਗ ਸ਼ਾਟ ਤੇ ਲੋ ਮੇਰਾ, ਬਾਹਰ ਆ
1: ਜਾਂ ਉਹ ਸਦਾ ਰੀਸ ਕੀਤੀ ਹੈ ਬਾਹਰਲੇ ਮੁਲਕਾਂ ਦੀ।
2: ਹਾਂ ਇਹ ਵੀ ਹੋ ਸਕਦਾ,
1: ਬਾਹਰ ਲੋਕੀ ਆਪੇ ਟੈਂਕੀ ਫਿਲ ਕਰਦੇ, ਵੱਡਾ ਲੋਕ ਬਣਾਇਆ ਉਹਨੂੰ ਯਾਰ ਥੋੜਾ ਜਿਹਾ ਕੀਤਾ।
2: ਗੁੱਡ ਯਾਰ ਗੁੱਡ, ਆਪਣੇ ਲੈਵਲ ਤੇ ਜਦੋਂ ਇਹ ਗਾਣਾ ਆਇਆ ਸੀ ਤਦ ਤੇ ਰੇਜ ਸੀ ਪੂਰਾ ਗਾਣਾ ਇਹ, ਹਨਾ
1: ਯਾਰ। ਜੱਸੀ ਗਰਵੀ ਦਾ ਤੁਸੀਂ ਗਾਣਾ ਲਾਇਆ, ਮੈਨੂੰ ਇਹਨਾਂ ਦੀ ਗੱਲ ਯਾਦ ਆ ਗਈ।
2: ਸੁਣਾ ਦੋ ਫਿਰ।
1: ਇਹ ਪਤਾ ਕੀ ਕਰਨ ਦੇ ਅੱਜ ਕੱਲ, ਆਪਣੇ ਇੰਟਰਨੈਟ ਦੇ ਉੱਤੇ ਉਹ ਹੋ ਗਏ ਨਾ, ਵੀਡੀਓ ਪਾਉਂਦੇ ਆ ਜਾਂ ਲਾਈਵ ਹੋ ਜਾਂਦੇ ਜਾਂ ਓਦਾਂ ਵੀਡੀਓ ਪਾਉਂਦੇ ਤੇ ਆਪਣਾ ਗਾਣਾ ਸੁਣਾਉਂਦੇ ਕੋਈ ਵੀ ਪੁਰਾਣਾ।
2: ਅੱਛਾ,
1: ਇਹ ਕਹਿ ਦਿੰਦੇ ਕਿ ਤੁਸੀਂ ਆਹ ਗਾਣਾ ਜ਼ਰੂਰ ਸੁਣਿਆ ਹੋਊਗਾ ਮੇਰਾ।
2: ਇਹ ਸੇਮ ਪ੍ਰਭ ਗਿੱਲ ਵੀ ਕਰ ਰਿਹਾ।
1: ਹਾਂ
2: ਹਾਂ ਹਾਂ,
1: ਉਹੀ ਕਹਿਣ ਲੱਗਾ ਸੀ ਕਿ ਪ੍ਰਭ ਗਿੱਲ ਵੀ ਇਦਾਂ ਕਰਦੇ ਆ ਕਿ ਪ੍ਰਭ ਗਿੱਲ ਉਹ ਸੁਣਾਉਂਦੇ ਹੁੰਦਾ।

0: ਉਹਨੇ ਤੈਨੂੰ ਸਾਹ ਵੀ ਨੀ ਆਉਣੇ
1: ਜਿੰਨੇ ਆ ਜਾਣੇ
0: ਹੌਂਕੇ ਵੇ ਜੀਓ ਯਾਰ ਇਹ ਸੁਣ ਇਹ ਗਾਣਾ ਸੁਣਨਾ ਮੈਂ
1: ਇਹ ਗਾਣਾ
0: ਮੈਂ ਹੁਣੇ ਹੀ ਸੁਣਨਾ ਸ਼ੋ ਦਾ ਕੀ ਹੈ ਤੁਸੀਂ ਇੰਜੋਏ ਕਰੋ ਬੋਇਜ਼ ਮੀਟ ਯਾਰ ਇਹ ਗਾਣਾ ਗਾਣਾ
1: ਯਾਰ ਹੁੰਦਾ ਤੇ ਇੱਦਾਂ ਹੀ ਆ ਵੇਖੋ
0: ਮੈਂ ਅਭੀ ਕਭੀ ਸੁਣੇਗਾ ਹਲਕਾ ਸਾ ਤੋ ਸੁਣਾਏਗਾ ਸਬਕੋ ਕਿਉਂ ਨਹੀਂ ਸੁਣਾਏਗਾ ਇਹ ਦੇਖੋ ਅੱਛਾ ਇੱਕ ਗੱਲ ਹੈ ਹਨਾ ਇਹ ਚਲੋ ਗਾਣਾ ਚੱਲਦਾ ਸਾਈਡ ਤੇ ਇਹ ਵੈਸੇ ਕਿੰਨੀ ਸੈਡ ਸਥਿਤੀ ਹੈ ਨਾ ਕਿ ਇੰਨੇ ਘੈਂਟ ਕਲਾਕਾਰ ਇਹਨਾਂ ਨੂੰ ਹੁਣ ਅੱਜ ਕੱਲ ਨਵੀਂ ਜਨਰੇਸ਼ਨ ਦੱਸਣਾ ਪੈ ਰਿਹਾ ਕਿ ਯਾਰ ਅਸੀਂ ਬੜੇ ਮਸ਼ਹੂਰ
1: ਸਿੰਗਰ
0: ਪ੍ਰਭਗਿੱਲ ਦੇ ਤਾਂ ਗਾਣੇ ਯਾਰ ਸਾਰੇ ਟੂ ਗੁੱਡ ਇੰਜੋਏ ਕਰੋ ਜੀ ਤੁਸੀਂ ਵੀ ਇਹ ਗਾਣਾ

0: ਵਾਹ ਵਾਹ ਵਾਹ ਜੀ ਉਹ ਬਣੀ ਥੈਂਕ ਯੂ ਭਰਾ ਤੇਰੇ ਤੇਰੇ ਚੱਕਰ ਚ ਨਾ ਅੱਜ ਬਹੁਤ ਵਧੀਆ ਵਧੀਆ ਗਾਣਾ ਸੁਣ ਲਿਆ ਆਪਾਂ ਟੂ ਗੁੱਡ
1: ਹਨਾ
0: ਬੜੇ ਚਿਰ ਬਾਅਦ ਆਇਆ ਹਨਾ
1: ਇਹ ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣੇ
0: ਵਾਹ ਮਨਪ੍ਰੀਤ ਤੇ ਆ ਗਿਆ
1: ਉਹ ਨਹੀਂ ਮੈਂ ਜਾਣ ਮੈਂ ਮੇਰਾ ਨੀ ਪਤਾ ਹੁੰਦਾ ਮੈਂ ਕਿਤੇ ਆਇਆ ਨਹੀਂ ਪਰ ਇਹ ਵੇਖੋ ਇਹ ਮੈਂ ਤੁਹਾਨੂੰ ਉਹ ਗੱਲ ਯਾਰ ਤੁਸੀਂ ਆਪੇ ਕੱਢੀ ਜਾਂਦੇ ਮੈਂ ਤੁਹਾਨੂੰ ਗੱਲ ਦੱਸੀ ਉਹੜੀ ਵੀ ਇੱਦਾਂ ਹੋਣ ਡਿਆ ਆ
0: ਪਰ ਇਟ ਇਜ਼ ਅ ਸੈਡ ਸਟੇਟ ਆਫ
1: ਸੋਹਣਾ ਗਾਣਾ ਯਾਰ ਕੀ ਕਰੇ ਬੰਦਾ
0: ਜੱਸੀ ਗਿੱਲ ਤਾਂ ਮਤਲਬ ਕੀ ਦੋ ਤਿੰਨ ਸਾਲ ਪੁਰਾਣੀ ਗੱਲ ਹੀ ਆ ਉਹ ਗਾਣਾ ਜਿਹੜਾ ਹੈਗਾ ਨਿਕਲੇ ਕਰੰਟ ਤੇਰੇ ਯਾਰ ਚੋਂ ਪਰ ਉਹ 500-600 ਮਿਲੀਅਨ ਪਹੁੰਚ ਗਿਆ ਸੀਗਾ ਉਹ ਤੇ
1: ਹਾਂ ਮਤਲਬ ਉਹ ਚਲੋ ਓਦਾਂ ਉਹ ਸਕਦਾ ਕਿ ਨੋਰਮਲ ਓਦਾਂ ਕਿਤੇ ਓਦਾਂ ਗਾਤਾ ਹੋਵੇ ਜਾਂ ਮੰਨ ਲਓ
0: ਕਿਤੇ ਮਸ਼ਹੂਰ ਤਾਂ ਬਹੁਤ ਹੋਇਆ ਸੀਗਾ ਗਾਣਾ
1: ਹਾਂ ਨੀ ਗਾਣਾ
0: ਪਰ ਅੱਜ ਕੱਲ ਨਾ ਸਟਾਰਡਮ ਦੀ ਨਾ ਵੈਲਿਊ ਉਨੀ ਕੀ ਰਹਿ ਗਈ ਹੈ ਨਾ ਅਲਟੀਮੇਟ ਗੱਲ ਤੇ ਇਹੀ ਆ ਕਿ ਜੇ ਤੁਸੀਂ ਹਰ ਹਫਤੇ ਕਿਸੇ ਦੇ ਸਾਹਮਣੇ ਆਨੇ ਪਏ ਹੋ ਤਾਂ ਲੋਕਾਂ ਦੀ ਟੀਵੀ ਸਕਰੀਨ ਚ ਫੋਨ ਦੀ ਸਕਰੀਨ
1: ਜਿੱਦਾਂ ਹੋਣਾ ਵੀ ਆਪਣੇ ਕੰਡੇ ਜਿਨ੍ਹਾਂ ਦੀ ਆਪਾਂ ਪਹਿਲਾਂ ਗੱਲ ਕੀਤੀ
0: ਹਾਂ ਹਾਂ ਹਾਂ ਹਾਂ ਕਿ ਉਹ ਰੈਲੇਵੈਂਟ ਰਹਿਣ ਲਈ ਕਿੰਨਾ ਕਿੰਨਾ
1: ਲੱਲੀ ਜ਼ਰੂਰੀ
0: ਹੈ ਲੱਲੀ ਜ਼ਰੂਰੀ ਹੈ ਰੈਲੇਵੈਂਟ ਰਹਿਣ ਲਈ ਤੇ
1: ਲੱਲੀ ਨਹੀਂ ਕਰਾ ਰਹੇ
0: ਤੇ ਕੁਛ ਨਹੀਂ ਕਰ ਰਹੇ ਲਾਈਫ ਦੇ ਅੰਦਰ ਹਨਾ
1: ਹਾਂ ਹਾਂ
0: ਇਹ ਤੇ ਗੱਲ ਹੈ ਪਰ ਇੱਕ ਹੋਰ ਗੱਲ ਆ ਕਿ ਆਪਾਂ ਲਾਸਟ ਪਾਰਟ ਆਫ ਦਾ ਸ਼ੋ ਚ ਪਹੁੰਚ ਗਏ ਹਾਂ ਤੇ ਉਹਦੇ ਅੰਦਰ ਜਾਂਦੇ ਜਾਂਦੇ ਕੋਈ ਲੋਕਾਂ ਨੂੰ ਸਲਾਹ ਮਸ਼ਵਰਾ ਤਾਂ ਦਿੰਦੇ ਜਾਈਏ ਕਿੱਥੇ ਖਾਓ ਕਿੱਥੇ ਪੀਓ ਕਿੱਥੇ ਘੁੰਮ ਕੇ ਆਓ
1: ਕੁਛ ਯਾਰ ਸਲਾਹ ਤਾਂ ਮੈਂ ਤੁਹਾਨੂੰ ਦੱਸਦਾ ਤੁਸੀਂ ਉਹ ਗਾਣਾ ਸੁਣਿਆ
0: ਕਿਹੜਾ
1: ਚੀਮਾ ਵਾਈ ਦਾ ਬਲੂ ਮਾਊਂਟੇਨ
0: ਮੈਂ ਲਾ ਦੂੰਗਾ ਹੁਣ
1: ਇਸ ਤੋਂ ਬਾਅਦ
0: ਲਾ ਦੂੰਗਾ ਆਈ ਪ੍ਰੋਮਿਸ ਯੂ
1: ਲਾ ਦੋ ਉਹ ਬਲੂ ਮਾਊਂਟੇਨ ਦਾ ਨਾ ਮੈਂ ਗਾਣਾ ਸੁਣਿਆ
0: ਹਾਂ ਤੇ ਤੂੰ ਕਹਿ ਤਾ ਬਲੂ ਮਾਊਂਟੇਨ
1: ਮੈਂ ਕਿਹਾ ਕਿ ਮੈਂ ਬਲੂ ਮਾਊਂਟੇਨ ਜਾਣਾ
0: ਯਾਰ ਇਹ ਤਾਂ ਫਿਰ ਤੂੰ ਫਲਾਈਟ ਕਰਵਾਏਗਾ ਹੁਣ ਸਪੈਸ਼ਲੀ
1: ਤੇ ਹਾਂ ਉਹੀ ਗੱਲ ਹੈ ਨਾ ਜਿਹੜੀ ਤੁਸੀਂ ਕਹਿੰਦੇ ਕਿ ਫਿਰ ਮੈਨੂੰ ਲੱਗਾ ਕਿ ਮੈਂ ਫਲਾਈਟ ਕਰਾ ਕੇ ਬਲੂ ਮਾਊਂਟੇਨ ਜਾਵਾਂ
0: ਅੱਛਾ
1: ਫਿਰ ਮੈਨੂੰ ਲੱਗਾ ਕਿ ਨਹੀਂ ਬਾਏ ਰੋਡ ਵੀ ਜਾ ਸਕਦਾ ਵਾਂ
0: ਹਾਂ ਗੁੱਡ ਆਈਡੀਆ 12-13 ਘੰਟੇ ਈਜ਼ੀਲੀ ਇੰਨੇ ਕੁ ਲੱਗ ਜਾਣਗੇ
1: ਮੈਂ ਮਤਲਬ ਪਾ ਕੇ
0: ਜ਼ਿਆਦਾ ਵੀ ਲੱਗ ਸਕਦਾ
1: ਪਰ
0: ਇੰਨਾ ਕੁ ਲੱਗ ਜਾਏਗਾ
1: ਹਾਂ ਪਰ ਉਹ ਹੈ ਕਿ ਹੁਣ ਮੇਰੀ ਜਿੱਦਾਂ ਮਤਲਬ ਮੈਂ ਮੇਰੇ ਮਨ 'ਚ ਆ ਕਿ ਮੈਂ ਹੁਣ ਬਲੂ ਮਾਊਂਟੇਨ ਜਾਣਾ ਹੀ ਜਾਣਾ
0: ਮੈਂ ਵੀ ਯਾਰ ਮੈਂ ਸੋਚ ਰਿਹਾ ਕਿ ਮੈਂ ਅਗਸਤ 'ਚ ਹੋ ਕੇ ਆਵਾਂ ਸੁਣਿਆ ਬਹੁਤ ਵਧੀਆ
1: ਹਾਂ ਮਤਲਬ ਜਿਹਨੂੰ ਸਿਡਨੀ
0: ਦੇ ਅੰਦਰ ਹਾਂ
1: ਸਿਡਨੀ ਕਿ ਸਿਡਨੀ ਲੱਗ ਗਿਆ
0: ਓਕੇ ਠੀਕ ਹੈ ਦੱਸੋ
1: ਸਟੇਟ ਜਿਹੜੀ ਆ ਵਿਕਟੋਰੀਆ 'ਚ ਨਹੀਂ ਆ NSW ਜਿਹਨੂੰ ਕਹਿੰਦੇ ਉੱਥੇ ਆ ਤੇ ਮਤਲਬ ਜੋ ਤੁਸੀਂ ਵੇਖੋਗੇ ਨਾ ਮੈਂ ਕਹਿੰਦਾ ਨਾ ਤੁਸੀਂ ਗਾਣਾ ਲਾ ਲੈਣਾ ਬਲੂ ਮਾਊਂਟੇਨ ਹੀ ਨਾ ਤੁਸੀਂ ਸਟੋਰੀ ਲੋਕੇਸ਼ਨ ਪਾ ਦੇਣੀ ਆ ਵੀ ਬਲੂ ਮਾਊਂਟੇਨ ਜਿਹੜਾ ਕਿ ਪਹਿਲਾਂ ਕੰਮ ਸਾਰੇ ਕਰਦੇ ਭਰਾਵਾ ਐਵੇਂ ਤੁਹਾਨੂੰ ਖਵਾਈ ਫਿਰ ਉਸ ਤੋਂ ਬਾਅਦ ਪਰ ਮੇਨ ਚੀਜ਼ ਹੈ ਕਿ ਤੁਸੀਂ ਉਹਦਾ ਜਦੋਂ ਵਿਊ ਵੇਖਣਾ ਨਾ ਉੱਥੇ ਤੁਸੀਂ ਸਪੈਂਡ ਕਰੋ ਟਾਈਮ ਆਪਸ ਦੇ ਵਿੱਚ ਤੇ ਮੈਂ ਕਹਿੰਦਾ ਇੱਕ ਵਾਰੀ ਨਾ ਸਾਰਾ ਕੁਝ ਕਲੀਅਰ ਹੋਏ ਨਾ ਕਲੀਅਰ ਫਲੱਸ਼ ਆਊਟ ਹੋਏ ਨਾ ਕੰਮ ਸਾਰਾ ਹੀ
0: ਫਲੱਸ਼ ਆਊਟ ਹੋਏ ਇਹ ਤੂੰ ਇਸ ਬਗੋਲ ਵੇਚਦਾ ਹੈ
1: ਬਿਲਕੁਲ ਚੀਜ਼ਾਂ ਹੋਰ ਵੀ ਹੁੰਦੀਆਂ ਨੇ ਉਹ ਵੀ ਹੋਣੀਆਂ ਚਾਹੀਦੀਆਂ ਬਰੋ ਤੁਹਾਡੀ ਸੋਚ ਹੀ ਉੱਥੇ ਅੜੀ ਯਾਰ 11,400
0: ਅੱਛਾ
1: ਹਾਂਜੀ
0: ਇਹਦੀ ਇੰਨੀ ਫੁੱਟ ਦੀ ਹੈ
1: ਹਾਂਜੀ ਹਾਂਜੀ
0: ਗੁੱਡ ਮੈਨ
1: ਪਰ ਇਹ ਜ਼ਿਆਦਾ ਵੱਡਾ ਨੀ ਆ ਇਹਦਾ ਮਤਲਬ ਇਹਦੇ ਚ ਮੈਂ ਠੀਕ
0: ਹਾਂ
1: ਮਾਊਂਟ ਵੀਰੋਂਗ ਇਹਦਾ ਹਾਈਐਸਟ ਪੁਆਇੰਟ ਨੂੰ ਕਹਿੰਦੇ ਆ ਉਹਦਾ ਨਾਮ ਆ ਜਿਹੜਾ ਕਿ 12-15 ਮੀਟਰ ਜਿੱਥੇ ਤੁਸੀਂ ਮੰਨ ਲਓ ਜਾ ਸਕਦੇ ਹੋ ਉੱਥੇ ਖਲੋਗੇ ਤੁਸੀਂ ਵੇਖ ਸਕਦੇ ਹੋ ਬਾਕੀ ਨਜ਼ਾਰੇ ਲਓ ਮੇਜਰ ਜਿਹੜਾ ਟਾਊਨ ਆ ਲਾਗੇ ਉਹ ਹੈਗਾ ਜੀ ਕਟੁੰਬਾ
0: ਕਟੁੰਬਾ
1: ਹਾਂਜੀ
0: ਕਟੁੰਬਾ
1: ਹਾਂਜੀ KATOOMB
0: ਇਹ ਮੈਂ ਦੇਖਿਆ ਕਿਤੇ ਦੇਖਿਆ ਯਾਰ ਕਟੁੰਬਾ
1: ਦੇ ਰੀਅਲ ਰੂਪ ਚ ਵੇਖਿਆ ਨਾ ਕਿਤੇ ਜਾਂਦੇ ਰਹਿੰਦੇ ਆ ਵੀਰ ਘੁੰਮਣ ਫਿਰਨ ਵਾਲੇ ਲੋਕ ਹੋਰ ਆਪਣੇ ਵਾਂਗੂ ਗੱਲਾਂ ਹੀ ਥੋੜਾ
0: ਇਹ ਵੀ ਗੱਲ ਠੀਕ
1: ਹੈ ਇਹਦੇ ਗੱਲਾਂ ਕਰ ਲਈਆਂ ਤੇ ਮੁੜ ਕੇ ਕਿਤੇ ਆਉਣਾ ਜਾਣਾ ਨਹੀਂ
0: ਯੂ ਆਰ ਰਾਈਟ ਮਾਈ ਫਰੈਂਡ ਯੂ ਆਰ ਰਾਈਟ
1: ਜਾਂਦੇ ਨੇ ਉੱਥੇ ਜਾ ਕੇ ਫੋੜਾ
0: ਸਾਡਾ ਦਾ ਭਰਾਵਾ ਉਹ ਵੀ ਰਹਿ ਗਿਆ ਮਾਊਂਟ ਬਾਊ ਬਾਊ
1: ਉਹ ਹਾਂ ਨਹੀਂ ਨਹੀਂ ਉਹ ਰਹਿ ਗਿਆ
0: ਕੀ ਨਹੀਂ ਹੁੰਨਾ ਪਿਆ ਬੰਦਾ
1: ਮੈਂ ਓਕੇ ਯਾਰ ਕੋਈ ਨਹੀਂ ਆਪਾਂ ਚੱਲਦੇ ਆ ਯਾਰ ਇੱਕ ਵਾਰੀ ਬਸ ਹੁਣ ਕੱਲ ਰਿਪੋਰਟਾਂ ਹੀ ਆਣੀਆਂ
0: ਸਾਰਿਆਂ ਨੂੰ ਦੱਸ ਦੋ ਨਹੀਂ ਠੀਕ ਹੈ ਨਹੀਂ ਨਹੀਂ ਠੀਕ ਹੀ ਨਿਕਲਣਾ ਸਭ ਫਿਰ ਪਾਰਟੀ ਕਰਨ
1: ਜਾਵਾਂਗਾ
0: ਯੇ ਮੈਂ ਹੂੰ ਜੇ ਹਮਾਰੀ ਰੇਡੀਓ ਕੀ ਬੈਂਡ ਹੈ ਜੇ ਮੇਰਾ ਬਣੀ ਹੈ ਔਰ ਯੇ ਹਮਾਰੀ ਫਾੜੀ ਹੋ ਰਹੀ
1: ਹੈ ਜਾਨਵੀ ਦਾ ਪਤਾ ਤੈਨੂੰ ਜਾਨਵੀ ਸ਼ਹਿਟੇ ਵਾਲੀ
0: ਨਹੀਂ
1: ਉਹ ਯਾਰ ਜਾਨਵੀ ਸ਼ਹਿਟੇ ਵਾਲੀ ਜਿਹੜੀ ਬੜੀ ਮਸ਼ਹੂਰ ਹੈ ਇੰਸਟਾਗ੍ਰਾਮ ਤੇ
0: ਸ਼ਾਇਦ ਬਾਈ ਫੇਸ ਪਤਾ ਹੋਊਗਾ ਕੌਣ ਨਹੀਂ ਮਸ਼ਹੂਰ ਭਰਾ ਤੈਨੂੰ ਮੈਨੂੰ ਛੱਡ ਕੇ ਸਾਰੇ ਮਸ਼ਹੂਰ ਹੈ
1: ਹਾਂ ਇਹ ਗੱਲ ਤੇ ਹੈ ਯਾਰ ਉਹਨੇ ਵੀ ਗੱਡੀ ਕਢਾ ਲਈ ਨਾ ਨਵੀਂ
0: ਅੱਛਾ
1: ਹਾਂਜੀ ਬੜੀ ਮਿਹਨਤ
0: ਮੈਲਬਨ ਦੇ ਕ੍ਰੀਏਟਰ
1: ਉਹ ਇੰਡੀਆ ਛਿਆਟਾ
0: ਅੱਛਾ
1: ਛਿਆਟਾ ਨਹੀਂ ਪਤਾ ਤੁਹਾਨੂੰ ਅੰਮ੍ਰਿਤਸਰ ਚ ਛਿਆਟਾ ਜਿਹੜਾ
0: ਓ ਯਾ ਯਾ ਯਾ ਯਾ ਯਾ ਓਕੇ ਓਕੇ ਓਕੇ
1: ਪਰ ਇੱਕ ਗੱਲ ਤੁਹਾਨੂੰ ਦੱਸਾਂ ਦੇ ਹਿਸਾਬ ਨਾਲ ਉਹਨੇ ਹੱਥ ਚੁੱਕੀ ਹੈ ਨਾ ਹੱਥ ਚੁੱਕੀ ਨਹੀਂ ਮਤਲਬ ਜਿਸ ਹਿਸਾਬ ਨਾਲ ਉਹ ਸੋਰੀ ਵਾਪਸ ਕਰਿਓ ਵਾਪਸ ਮਤਲਬ ਜੇ ਹਿਸਾਬ ਨਾਲ ਕੰਮ ਕਰ ਰਹੇ ਨੇ ਆਪਣੀ ਫੀਲਡ ਦੇ ਵਿੱਚ ਉਸ ਹਿਸਾਬ ਨਾਲ ਉਹ ਹੋ ਸਕਦਾ ਅਬਰੋਡ ਵੀ ਆ ਜਾਣਾ
0: ਅੱਛਾ
1: ਹਾਂਜੀ ਓਦਾਂ ਹੀ ਕਿਤੇ ਮੰਨ ਲਓ ਕੋਈ ਸਾਦਲੇ ਵੀ ਆ ਜਾਓ ਇੱਥੇ ਦੇ ਵੀਰ ਸਾਦੀ ਲੈ
0: ਮੀਟ ਐਂਡ ਗ੍ਰੀਟ ਟਾਈਪ ਹਨਾ
1: ਹਾਂ ਹਾਂ ਕੁਝ ਵੀ ਹੋ ਸਕਦਾ
0: ਉਹ ਵੈਸੇ ਮੈਨੂੰ ਉਹ ਵਾਲੇ ਇਵੈਂਟ ਸਭ ਤੋਂ ਬਕਵਾਸ ਲੱਗਦਾ ਭਾਵੇਂ ਰਾਈਟਰ ਹੋਵੇ ਕੋਈ
1: ਮੀਟ ਐਂਡ ਗ੍ਰੀਟ ਵਾਲੇ
0: ਸੈਂਸ ਜੀ ਨਹੀਂ ਸਮਝ ਆਉਂਦੀ ਕਰਨਾ ਕੀ ਤੁਸੀਂ ਉੱਥੇ ਹਨਾ ਸਿੰਗਰ ਆਇਆ ਚਲੋ ਉਹਦੇ

0: ਉਹ ਹਾਂ ਹਾਂ ਖੱਪ ਖਾਨੇ ਵਾਲੀਆਂ ਨੀ ਮਤਲਬ ਉਹਨੇ ਮਤਲਬ ਲੱਲੀ ਟਾਈਪ ਇੱਕ ਵੇਖ ਲਈ ਨਾ ਤੁਹਾਨੂੰ ਫਿਰ
1: ਬਾਅਦ ਚੋਂ ਸੈਂਡ ਕਰ ਦੀ ਮੈਨੂੰ
0: ਹਾਂ ਸੈਂਡ ਨੀ ਕਰਨੀ ਹਾਂ ਕਰ ਦੂੰਗਾ
1: ਤਾਂ ਸੈਂਡ ਹੀ ਕਰੇਗਾ ਹੋਰ ਕਿਸ ਤਰੀਕੇ
0: ਕਰ ਦੂੰਗਾ
1: ਅਸਲ ਥੋੜਾ ਨੰਬਰ
0: ਸੈਂਡ ਯਾਰ ਮੈਂ ਤਾਂ ਨਹੀਂ ਕਰਦਾ ਵੀ ਜੇ ਮੈਂ ਫੇਰ ਵੇਲੀ ਨਾ ਉਹ ਇੱਕ ਫੇਰ ਆਈ ਜਾਣੀ
1: ਇਹ ਬੜਾ ਐਲਗੋਰਿਥਮ ਆ ਬਹੁਤ ਕੰਮ ਖਰਾਬ ਕਰਦਾ
0: ਉਹ ਬੈਕ ਟੂ ਬੈਕ
1: ਬਹੁਤ ਸਟੂਪਿਡ ਕੰਮ ਹੈ ਇਹ ਵਾਲਾ ਐਲਗੋਰਿਥਮ ਦਾ ਇੱਕ ਚੀਜ਼ ਵੇਖੀ ਨੀ ਤਾਂ
0: ਚਾਹੀਦੀ ਕੋਈ ਗੱਲ ਨਾ ਵੇਖੋ ਇੱਦਾਂ ਦੀ ਵੇਖ ਲਓ ਉਹਨਾਂ ਦੇ
1: ਦਿਖਾਈ ਚੱਲੋ ਦਿਖਾਈ ਚੱਲੋ ਆਈ ਡੋਂਟ ਲਾਈਕ
0: ਇਸ ਕਰਕੇ ਮੈਂ ਚੀਜ਼ਾਂ ਚਾਹੀਦੀਆਂ ਰੱਖੀਆਂ
1: ਨਹੀਂ ਠੀਕ ਹੈ ਜੀ
0: ਬਾਕੀ ਖਾਣ ਬਾਰੇ ਦੱਸੋ ਖਾਣ ਖਾਣ ਕਿੱਥੇ ਜਾ ਸਕਦੇ
1: ਯਾਰ ਮੈਂ ਥੋੜੇ ਦਿਨ ਪਹਿਲਾਂ ਹੋ ਕੇ ਆਇਆ ਕਾਰਲਟਨ ਦਾ ਇੱਕ ਰੈਸਟੋਰੈਂਟ ਸੀਗਾ ਨਾਮ ਲੈ ਸਕਦਾ ਰੈਸਟੋਰੈਂਟ ਦਾ ਕਿ ਨਹੀਂ ਲੈ ਸਕਦਾ ਮੈਨੂੰ ਇਹ ਦੱਸੋ
0: ਤੁਸੀਂ ਨਾਲ ਦੇ ਭਰਾਵਾ ਭਾਵੇਂ ਨਾਲ ਹੈ ਦੋ ਬਾਕੀ ਤੁਹਾਨੂੰ
1: ਪਰ ਕਾਰਲਟਨ ਜਾਓ ਯਾਰ ਕਾਰਲਟਨ ਕਾਫੀ ਕੁਛ ਆ ਖਾਣ ਨੂੰ
0: ਉੱਥੇ ਜਾਓ ਲੱਭ ਲਓ ਜਾ
1: ਖਾਸ ਕਰ ਕਾਰਲਟਨ ਦੇ ਅੰਦਰ ਜਿੱਥੇ ਜਿੱਥੇ ਵੀ ਨਾ ਤੁਹਾਨੂੰ ਇਹ ਇੰਨਾ ਕੁ ਮੈਂ ਵੇਖ ਲਿਆ ਚਲੋ ਯੂਨੀਵਰਸਲ ਬਹੁਤ ਵੱਡਾ ਨਾਮ ਹੈ ਉੱਥੇ ਬਹੁਤ ਮਸ਼ਹੂਰ ਨਾਮ ਹੈ ਪਰ ਉਸ ਤੋਂ ਇਲਾਵਾ ਵੀ ਜਿੰਨੇ ਵੀ ਪੀਜ਼ਾ ਪਲੇਸਿਸ ਨੇ ਨਾ ਦੇ ਆਰ ਵੈਰੀ ਗੁੱਡ ਬਹੁਤ ਔਥੈਂਟਿਕ ਆ ਮੈਨੂੰ ਬਹੁਤ ਪਸੰਦ ਆਈ
0: ਵੁੱਡ ਵੁੱਡ ਪੀਜ਼ਾ ਜਿਹੜੇ
1: ਵੁੱਡ ਫਾਇਰ ਪੀਜ਼ਾ ਹਾਂ ਇੱਕ ਫੁਕਾਸ਼ੀਆ ਜੀ ਬ੍ਰੈਡ ਵੀ ਬਣਾਉਂਦੇ ਨਾ ਪ੍ਰੋਪਰ ਉਹ ਫੁਲਕਾ ਟਾਈਪ ਹੀ ਹੁੰਦਾ ਪ੍ਰੋਪਰ ਉਹ ਵੀ ਬਹੁਤ ਗੁੱਡ ਗੁੱਡ ਵਰਕ ਅਤੇ ਨਾਲੇ ਕਿ ਇਹਨਾਂ ਦਾ ਇਹ ਬੜਾ ਮੈਂ ਅਤੇ ਰਣਜੋਤ ਭਾਅ ਜੀ ਵੀ ਉਸ ਦਿਨ ਕਰਦੇ ਪਏ ਸੀਗੇ ਸ਼ੋਅ ਜਦੋਂ ਉਹ 'ਚ ਵੀ ਆਪਾਂ ਡਿਸਕਸ ਕੀਤਾ ਕਿ ਦੇ ਆਰ ਸੋ ਪ੍ਰਾਊਡ ਆਫ ਦੇਅਰ ਹੈਨਾ ਕੁਜ਼ੀਨ ਤੂੰ ਮੰਗ ਕੇ ਵੇਖ ਕਿ ਮੈਨੂੰ ਟਬੈਸਕੋ ਦੇ ਦੇ ਮੈਨੂੰ ਕੈਚਅਪ ਦੇ ਦੇ ਉਹ ਮਤਲਬ ਉਹਨਾਂ ਨੂੰ ਇੰਸਲਟ ਫੀਲ ਹੁੰਦਾ ਕਿ ਇਹ ਬੰਦਾ ਆਊਟਸਾਈਡ ਹਨਾ ਕੈਚਅਪ ਜਾਂ ਫਿਰ ਕੋਈ ਚਟਨੀ ਟਾਈਪ ਚੀਜ਼ ਮੰਗਦਾ ਪਿਆ ਕਿ ਸਾਡਾ ਹਾਂ ਕਿ ਸਾਡਾ ਹਨਾ ਫਲੇਵਰ ਨੂੰ ਆਲਟਰ ਕਰਨਾ ਚਾਹੁੰਦਾ ਮਾਇੰਡ ਕਰਦਾ ਗੁੱਡ ਇੱਦਾਂ ਹੀ ਹੋਣਾ ਚਾਹੀਦਾ ਜੇ ਤੁਹਾਨੂੰ ਪੈਸ਼ਨ ਆ ਫੂਡ ਬੜੇ ਪੈਸ਼ਨ ਵਾਲੀ ਚੀਜ਼ ਹੈ ਬਈ ਤੇ ਪੈਸ਼ਨੇਟਲੀ ਹੀ ਹੋਣੀ ਚਾਹੀਦੀ ਹੈ ਤੇ ਇੱਕ ਬੰਦਾ ਜੀ ਬਹੁਤ ਪੈਸ਼ਨੇਟ ਬਹੁਤ ਪੈਸ਼ਨੇਟ ਬੰਦਾ ਤੇ ਸੁਣਨ ਚ ਆਇਆ ਕਿ ਥੋੜਾ ਜੋਤਿਸ਼ ਵਿਦਿਆ ਟਾਈਪ ਵੀ ਜਾਣਦਾ ਹਾਂ ਕਿਉਂਕਿ ਕਹਿੰਦੇ ਜੋ ਗਾਣਿਆਂ ਚ ਲਿਖ ਦਿੰਦਾ ਜਾਂ ਕਹਿ ਦਿੰਦਾ ਉਹ ਸੱਚ ਹੋ ਜਾਂਦਾ ਚੀਮਾ ਬਾਈ ਸਹੀ ਜਵਾਬ 7 ਕਰੋੜ ਆਪਕੋ ਮੈਂ 7 ਕਰੋੜ ਦੇਤਾ ਹੂੰ ਆਪ ਨਿਕਲੇ ਵੀ ਸਟੂਡੀਓ ਸੇ ਮੇਰੇ ਸਾਥ ਬਾਹਰ
0: ਮੇਰੇ ਖਾਤੇ ਮੇਂ ਡਾਲ ਦੀਏ
1: ਆਪਕੇ ਖਾਤੇ ਮੇਂ ਨਹੀਂ ਆਪਕੋ ਕੈਸ਼ ਦੇਤਾ ਹੂੰ
0: ਆਪ ਮੈਂ ਸਭ ਬਚ ਲੇ ਬਾਈ ਕੈਸ਼ ਤੋਂ ਮੈਂ ਫਿਰ ਬਿਮਾਰ ਹੋ ਜਾਊਂਗਾ
1: ਤੋ ਤੁਮ ਚਲੋ ਤਾਂ ਸਹੀ ਤੁਮ ਆਪ ਐਸੇ ਕਰਤੇ ਹਮ ਚਲਤੇ ਹੈ ਬੈਂਕ
0: ਹਾਂਜੀ
1: ਔਰ ਹਮਾਰੇ ਸਰੋਤਾਂ ਕੋ ਕਹਤੇ ਹੈ ਕਿ ਸੁਣੋ ਜੀ ਚੀਮਾ ਬਾਈ ਦਾ ਗਾਣਾ
0: ਹਾਂ ਬੈਂਕ ਚਲਦੇ ਹਾਂ
1: ਅਸੀਂ ਬੈਂਕ ਚਲਦੇ ਹਾਂ ਤੁਹਾਨੂੰ ਮੈਂ 7 ਕਰੋੜ ਰੁਪਈਏ ਦਵਾਂ
0: ਠੀਕ
1: ਹੈ ਤੇ ਤੁਸੀਂ ਸਾਰੇ ਸਾਰੇ ਬਈ
0: ਬੈਂਕ ਦਾ ਨਾਂ ਨਾ ਦੱਸ ਦਿਓ ਬਾਕੀ
1: ਤੁਸੀਂ ਸਾਰੇ ਸਾਰੇ ਪਲੀਜ਼ ਸਾਡੇ ਸ਼ੋਅ ਸੁਣੋ ਇੰਜੋਏ ਕਰੋ ਤੇ ਬਣੇ ਰਹੋ ਰੇਡੀਓ
0: ਪਿਛਲੀ ਹਰੀ ਦੀ ਨੀ ਗੱਲ ਤੁਹਾਨੂੰ ਦੱਸਾਂ
1: ਕੀ ਹੋਇਆ ਪਿਛਲੀ ਹਰੀ ਦੇਖਿਆ ਫੇਰ ਤੋਂ ਭੂਮਿਕਾ ਇਹ ਐਂਟਰੀ ਤੇ ਐਗਜ਼ਿਟ ਦੋਨੋਂ ਖਰਾਬ ਕਰਦਾ ਮੇਰੇ ਹਾਂਜੀ
0: ਬੁਰਾ ਵਾ ਸੌਰੀ
1: ਹਾਂਜੀ ਨਹੀਂ ਨਹੀਂ ਦੱਸੋ ਪਿਛਲੀ ਵਾਰੀ ਕੀ ਹੋਇਆ
0: ਪਿਛਲੀ ਹਰੀ ਹੋਇਆ ਸੀਗਾ ਕਿ ਆਪਾਂ ਕੋਈ ਗੱਲ ਕਹੀ ਇੱਥੇ ਕਿ ਤੁਸੀਂ ਉੱਥੇ ਆ ਨਾ ਜਾਇਓ ਜਾਂ
1: ਕਿੱਥੇ
0: ਯਾਰ ਕੋਈ ਗੱਲ ਹੋਈ ਸੀਗੀ ਤੇ ਆਪਾਂ ਕਿਹਾ ਸੀਗਾ ਕਿ ਤੁਸੀਂ ਵੀ ਉੱਥੇ ਨਾ ਆ ਜਾਇਓ ਹਨਾ
1: ਠੀਕ ਹੈ ਠੀਕ ਹੈ ਆਪਾਂ ਹੁਣ ਕੀਤੀ ਆ
0: ਇੱਦਾਂ ਦੀ ਕੋਈ ਕਰਤੀ ਸੀ ਤੇ ਉਹ ਬਾਅਦ ਚ ਮੈਂ ਸੋਚੀ ਜਾਵਾਂ ਵੀ ਯਾਰ ਸੱਚੀ ਨਾ ਕੋਈ ਆ ਜਾਏ ਤੇ ਬਾਅਦ ਚ ਫਿਰ ਪਤਾ ਲੱਗਾ ਯਾਰ ਸ਼ੋਅ ਤੇ ਰਿਕਾਰਡਿਡ ਕੀਤਾ ਆ ਕਿੱਥੇ ਜਾਊਗਾ ਕਿਸੇ ਸੁਣਿਆ ਤੇ ਗਾਣੀ ਆਪਾਂ ਦੋਵਾਂ ਨੇ ਗੱਲ ਕੀਤੀ
1: ਹਾਂ ਇਹ ਗੱਲ ਤੇ ਹੈ ਲਾਈਵ ਦੇ ਅੰਦਰ ਪਰ ਜਦੋਂ ਕੋਈ ਰਿਕਾਰਡਿਡ ਸੁਣੇਗਾ ਫਿਰ ਤਾਂ ਪੰਗਾ ਪੈ ਸਕਦਾ ਇਸ ਕਰਕੇ ਜੀ
0: ਉਹ ਰਹਿਣਾ ਹੋਵੇ ਪਰਸੋਂ ਕੋਈ ਸੁਣੇ ਤੇ ਅਸੀਂ ਅੱਜ ਬੈਂਕ ਹੋਈਏ ਕੋਈ ਪਰਚਾ
1: ਇਸ ਕਰਕੇ ਅਸੀਂ ਹੁਣੇ ਬੈਂਕ ਗਏ ਤੇ ਫਿਰ ਤੁਹਾਨੂੰ ਅਸੀਂ ਦੱਸਣਾ ਨੀ ਗਏ ਕਿਹੜੇ ਠੀਕ ਆ ਜੀ ਤਦ ਤੱਕ ਤੁਸੀਂ ਸਵਸਥ ਰਹੋ ਮਸਤ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM

0: ਥੈਰੇਪੀ ਲਾਫਟਰ ਥੈਰੇਪੀ ਦੀ ਹੋ ਚੁੱਕੀ ਆ ਵੀ ਸ਼ੁਰੂਆਤ ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਹੋ ਗਏ ਤੇ ਆਓ ਫਿਰ ਲਾਫਟਰ ਥੈਰੇਪੀ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਅੱਜ 26 ਤਰੀਕ ਆ ਜੂਨ ਦਾ ਮਹੀਨਾ, ਅੱਜ ਦਿਨ ਸ਼ੁੱਕਰਵਾਰ ਦਾ ਤੇ ਮੇਰੇ ਨਾਲ ਨੇ ਕ੍ਰਿਸ਼ਨਾ ਬਾਤਵਾ।
1: ਕੈਸੇ ਹੈ ਆਪ? ਮੈਂ, ਮੈਨੂੰ ਨਾ ਲੱਗ ਰਿਹਾ ਮੈਨੂੰ ਚੇਂਜ ਕਰ ਲੈਣਾ ਚਾਹੀਦਾ, ਬੱਚੇ ਡਰਦੇ ਹੋਣਗੇ ਜ਼ਿਆਦਾਤਰ।
0: ਨਹੀਂ ਡਰਦੇ ਕਿਉਂ, ਇੰਜੋਏ ਕਰਦੇ ਬੱਚੇ, ਡਰਨ ਵਾਲੇ ਵਾਲਾ।
1: ਹਾਂ ਬਸ ਸਹੀ
0: ਲੱਗਦਾ, ਡਰਨ ਵਾਲੇ ਡਰਾ ਡਰਾ ਕੇ ਨਾ ਰੱਜਣ।
1: ਜੈਨੂਇਨ ਗੱਲ ਹੈ ਜੀ, ਜੈਨੂਇਨ ਗੱਲ ਹੈ।
0: ਪੁੱਛ ਕੇ ਵੇਖ ਲੈਂਦੇ ਅੱਜ,
1: ਅੱਜ ਪੁੱਛ ਹੀ ਲੈਂਦੇ,
0: ਸਵਾਦ ਵੇਖ ਲਿਓ ਪੁੱਛ ਕੇ ਤੁਸੀਂ, ਇੱਕ ਤੇ ਡਰਨ ਵਾਲੇ ਲੱਗਦੇ ਆ। ਆਓ ਫਿਰ ਆਪਾਂ ਲਾਫਟਰ ਥੈਰੇਪੀ ਦੀ ਭਾਈ ਕਰਦੇ ਹਾਂ ਸ਼ੁਰੂਆਤ, ਤੇ ਲਾਫਟਰ ਥੈਰੇਪੀ ਦੇ ਵਿੱਚ ਵਾਅਦਾ ਕਰਿਓ ਕਿ ਤੁਸੀਂ ਜ਼ਰੂਰ ਹੱਸੋਗੇ। ਆਪਾਂ ਵਾਅਦਾ ਕਰਦੇ ਹਾਂ ਕਿ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ। ਤੇ ਸਭ ਤੋਂ ਪਹਿਲਾਂ ਸਾਡੇ ਨਾਲ ਤੇਗ ਹੋਊਗੀ, ਕਿਉਂਕਿ ਕੱਲ੍ਹ ਤੇਗ ਦੀ ਵਾਰੀ ਨਹੀਂ ਪਈ ਆਈ। ਸਤਿ ਸ਼੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ।
1: ਮੈਨੂੰ
0: ਸਤਿ ਸ਼੍ਰੀ ਅਕਾਲ ਭੇਜ ਦਿਆ ਕਰੋ ਜਦੋਂ ਨਹੀਂ ਵਾਰੀ ਆਉਂਦੀ।
1: ਆ ਜ਼ਰੂਰੀ ਹੈ,
0: ਤੁਸੀਂ ਮੈਨੂੰ ਰਿਕਾਰਡ ਕਰਕੇ ਭੇਜ ਦਿਆ ਕਰੋ ਆਪਣੀ ਸਤਿ ਸ਼੍ਰੀ ਅਕਾਲ। ਮੈਂ ਤਾਂ ਰਾਤ ਸੌਣ ਲੱਗਿਆ ਵੀ ਮੈਨੂੰ ਫੀਲ ਹੋਈ ਜਾਵੇ, ਮੈਂ ਕਿਹਾ ਅੱਜ ਆਹ ਵਾਲੀ ਸਤਿ ਸ਼੍ਰੀ ਅਕਾਲ ਨਹੀਂ ਬੁਲਾਈ।
1: ਹਾਂ ਹੁੰਦਾ ਨਾ, ਇਹ ਖਾਲੀ ਪੰਜਾ ਫੀਲ ਹੁੰਦਾ।
0: ਥੈਂਕ ਯੂ ਬੋਤੋ, ਕੀ ਸੁਣਾਓਗੇ ਅੱਜ?
2: ਅੱਜ ਮੈਂ ਸੁਣਾਉਂਗੀ ਇੱਕ ਬੋਲੀ।
0: ਓਕੇ, ਫਰਾਈਡੇ ਬੋਲੀ,
1: ਬੋਲੀ ਫਰਾਈਡੇ।
2: ਇੱਕ ਜੋਟ ਅੰਕਲ ਸੀ, ਉਹਦੇ ਕੋਲ ਜੋ ਕੱਤੀਆ ਸੀ, ਜੋ ਮੱਝਾਂ ਸੀ, ਉਹ ਮੱਝਾਂ ਚਾਰ ਜਾਂਦਾ ਸੀ, ਤੁੜੇ ਤੁੜੇ ਜਾਂਦਾ ਸੀ, ਜੇ ਕਿਸੇ ਨੇ ਵੇਖਿਆ
0: ਕੁੱਤਕਧਾਰੀਆਂ ਕੀ ਹੁੰਦੀਆਂ?
1: ਟਿੱਕਲ ਹੁੰਦਾ।
0: ਸਭ ਕੁਛ ਪਤਾ,
1: ਸਮਾਰਟ ਆ,
0: ਪੰਜਾਬੀ ਆਉਂਦੀ ਆ। ਤੇ ਅੱਜ ਤੈਂਬਰ ਵੀ ਹੋਣੀ ਆ?
2: ਅੰਬਰ ਜ਼ਿਆਦਾ ਖੰਘਦੀ ਆ।
0: ਜ਼ਿਆਦਾ ਖੰਘਦੀ ਆ?
1: ਬੁਖਾਰ ਦਾ ਕੁਛ ਕਰਨਾ ਪੈਣਾ,
0: ਬੜਾ ਕੰਮ ਖਰਾਬ ਹੈ ਬੁਖਾਰ ਨੂੰ ਨਾ। ਕਿਤੇ ਗੱਲ, ਕਿਤੇ ਗੱਲ,
1: ਅਸੀਂ ਕਿਤੇ ਛੱਡ ਕੇ ਆਈਏ ਦੂਰ ਹੀ, ਕਿਤੇ ਦੂਰ ਛੱਡ ਕੇ ਆਈਏ ਬੁਖਾਰ ਨੂੰ।
0: ਅੱਛਾ,
1: ਅੱਜ ਆਪਾਂ ਜਦੋਂ ਸ਼ੋ ਕੰਪਲੀਟ ਕਰ ਲਾਂਗੇ ਨਾ, ਬੁਖਾਰ ਨੂੰ ਇੱਥੇ ਬੁਲਾ ਲਓ ਬਾਹਰ ਬਾਂਜ ਨਾਲ, ਕਿਤੇ ਨੂੰ ਲੰਚ ਕਰਾਉਣ ਜਾਂਦੇ ਹਾਂ।
0: ਅੱਛਾ,
1: ਫਿਰ ਨੂੰ ਕਿਤੇ ਦੂਰ ਕਿਤੇ ਛੱਡ ਆਵਾਂਗੇ, ਕਿਸੇ ਬਹੁਤ ਕੋਈ ਕੰਟਰੀ ਸਾਈਡ ਸੋਚ ਲਓ, ਬਹੁਤ ਦੂਰ ਜਿੱਥੇ ਕੋਈ ਰਹਿੰਦਾ ਹੀ ਨਾ ਹੋਵੇ, ਉੱਥੇ ਕਿਤੇ ਚੱਲ ਜਾਣਾ।
0: ਐਮਰ ਕਿੱਥੇ ਛੱਡ ਕੇ ਆਈਏ ਤੇ? ਬੁਖਾਰ ਨੂੰ ਕਿੱਥੇ ਛੱਡ ਕੇ ਆ ਸਕਦੇ ਹਾਂ ਜਿੱਥੋਂ ਵਾਪਸ ਹੀ ਨਾ ਆਵੇ?
1: ਅੰਟਾਰਕਟਿਕਾ
0: ਛੱਡ ਕੇ ਆਉਣਾ ਚਾਹੀਦਾ।
2: ਬੜੀ ਦੂਰ ਓਸ਼ਨ ਦੇ ਵਿੱਚ ਆ।
0: ਹਾਂ, ਇੱਥੇ ਨਹੀਂ,
1: ਜ਼ਿਆਦਾ ਦੂਰ ਆ ਨਾ।
0: ਮੈਨੂੰ ਲੱਗਦਾ ਬਰਮੁੰਡਾ ਟ੍ਰਾਇੰਗਲ ਚ ਸੁੱਟਣਾ ਚਾਹੀਦਾ ਇਹਨੂੰ।
1: ਹਾਂ, ਇਹ ਬੈਸਟ ਹੋ ਗਿਆ
0: ਹੈ, ਦੇਖ
1: ਸਹੀ ਹੈ। ਸਗੋਂ ਮੈਨੂੰ ਫਿਰ ਮੇਰੇ ਨਾਲ ਘੱਲ ਦਿਓ, ਮੈਂ ਜਾ ਹੀ ਰਿਹਾ ਪਰਸੋਂ।
0: ਅੱਜ ਸਾਰੇ ਬੱਚੇ ਦੱਸੋ ਕਿੱਥੇ ਛੱਡ ਕੇ ਆਈਏ ਬੁਖਾਰ। ਥੈਂਕ ਯੂ ਤੇ, ਥੈਂਕ ਯੂ,
2: ਥੈਂਕ ਯੂ,
0: ਥੈਂਕ ਯੂ, ਹੈਵ ਅ ਨਾਈਸ ਡੇ। ਦਿਨ ਵਧੀਆ ਵਧੀਆ ਰਹੇ। ਮੈਨੂੰ ਇੱਕ ਕੰਮ ਹੋਰ ਹੋ ਸਕਦਾ, ਬੁਖਾਰ ਨੂੰ ਆਪਾਂ ਭੇਜ ਸਕਦੇ ਹਾਂ ਉਹਨਾਂ ਦੇ ਨਾਲ, ਐਲਨ ਮਸਕ ਦੇ ਰਾਕਟ ਦੇ ਉੱਤੇ, ਹੋਰ ਹੋਰ ਕਿਸੇ ਗ੍ਰਹਿ ਦੇ ਉੱਤੇ ਛੱਡ ਆਉਣ।
1: ਅੱਗੇ ਸ਼ੇਰ ਦੀ ਵੈਲਿਊ ਡਾਊਨ ਹੋਈ ਹੈ, ਤੁਸੀਂ ਹੋਰ ਕਰਾ ਦਿਓ
0: ਉਹਦੇ ਸ਼ੇਰ ਦੀ ਵੈਲਿਊ ਡਾਊਨ। ਚਲੋ ਆਪਾਂ ਫਿਰ
1: ਨਜ਼ਰਾਇਆ ਗਿਆ
0: ਯਾਰ, ਗੱਲ ਹੀ ਕੀਤੀ ਆ, ਅਸੀਂ ਕਿਹੜਾ ਵੀ ਮਤਲਬ ਕੋਈ ਮਤਲਬ
1: ਪ੍ਰਪੋਜ਼ਲ ਹੀ ਆ,
0: ਪ੍ਰਪੋਜ਼ਲ ਅਸੀਂ ਕੀ ਕਿਆ ਆ,
1: ਸੋਚਦੇ ਹਾਂ ਸੋਚਦੇ ਹਾਂ।
0: ਹਾਂ, ਇੱਡੀ ਕਿਹੜੀ ਗੱਲ ਹੈ। ਸਤਿ ਸ਼੍ਰੀ ਅਕਾਲ, ਨੈਕਸਟ ਸਾਡੇ ਨਾਲ ਨੇ ਗੁਰਬਾਜ। ਸਤਿ ਸ਼੍ਰੀ ਅਕਾਲ ਗੁਰਬਾਜ, ਤਾਜ ਕੀ ਹਾਲ ਹੈ?
3: ਸਤਿ ਸ਼੍ਰੀ ਅਕਾਲ
0: ਜੂਸਰ ਚ ਪਾਉਂਦੇ ਹੋ?
3: ਮੈਂ ਸਕੂਲ ਤੇ ਰੈਡੀ ਹੋ ਗਿਆ ਸੀ।
0: ਅੱਛਾ, ਰੈਡੀ ਹੋ ਗਿਆ,
1: ਰੈਡੀ ਹੋ ਗਿਆ।
3: ਅੱਜ ਡਰੈਸ ਅਪ ਗਿਆ।
0: ਕਾਸ਼ ਏਦਾਂ ਦੇ ਸਕੂਲ ਸਾਡੇ ਕੋਲ ਹੁੰਦੇ ਕਿਤੇ।
1: ਸਹੀ ਗੱਲ ਹੈ,
0: ਅਸੀਂ ਵੀ ਕਿਤੇ ਜਾਂਦੇ ਪਲਾਸਟਿਕ ਦੇ ਬੂਟ ਨਾਲੇ ਵਾਲਾ ਪਜਾਮਾ ਪਾ ਕੇ।
2: ਟੀਚਰ
0: ਨੂੰ ਪਤਾ ਵਾ, ਓਕੇ ਵੈਰੀ ਗੁੱਡ। ਕੀ ਸੁਣਾਓਗੇ ਫਿਰ ਅੱਜ?
2: ਸੌਂਗ।
0: ਓਕੇ।
2: ਮੇਰੇ ਹੱਥਾਂ ਉੱਤੇ ਮਹਿੰਦੀ ਲੱਗੀ ਹੋਈ ਆ, ਮੇਰੇ ਨਹੀਂ ਆਉਂਦਾ ਬਾਨਣੀ। ਉੱਤੇ ਮਹਿੰਦੀ ਲੱਗੀ ਹੋਈ ਆ, ਮੇਰੇ ਤੋਂ ਨਹੀਂ ਆਉਂਦਾ ਬਾਨਣੀ। ਬੱਲੇ ਬੱਲੇ ਬੱਲੇ ਬੱਲੇ ਬੱਲੇ
0: ਬੱਲੇ। ਐਂਬਰ, ਪਰ ਜਿਹੜਾ ਤੁਸੀਂ ਲਾਸਟ ਟਾਈਮ ਸੁਣਾਇਆ ਸੀ ਨਾ, ਉਹ ਸਾਰਿਆਂ ਨੂੰ ਪਤਾ ਕਿੰਨਾ ਪਸੰਦ ਆਇਆ ਸੀ?
1: ਅੱਛਾ, ਮੈਂ ਮਿਸ ਕਰ ਗਿਆ ਫਿਰ। ਓਹੋ,
0: ਪਰ ਤੁਸੀਂ ਇੰਨੀ ਛੇਤੀ ਫੇਰ ਸਾਰਾ ਯਾਦ ਕਰ ਲਿਆ।
1: ਵੈਰੀ ਨਾਈਸ, ਇੰਨਾ ਲੰਮਾ ਗਾਣਾ ਹੈ।
0: ਵੈਰੀ ਨਾਈਸ,
1: ਵੈਰੀ ਗੁੱਡ।
0: ਲਾਸਟ ਟਾਈਮ ਐਂਬਰ ਨੇ ਟੋਨ ਸਾਰੀ ਸੁਣਾਈ ਸੀ।
1: ਓਹੋ,
0: ਵੈਰੀ ਗੁੱਡ ਪੁੱਤੂ, ਤੁਸੀਂ ਬਹੁਤ ਸੋਹਣਾ ਟਰਾਈ ਕਰਦੇ ਹੋ ਤੇ ਲਰਨ ਵੀ ਕਰ ਲੈਂਦੇ ਹੋ। ਥੈਂਕ ਯੂ।
2: ਥੈਂਕ ਯੂ। ਗੁਰਬਾਸ ਨਾਲ ਗੱਲ ਕਰ ਲਓ।
0: ਹਾਂਜੀ, ਕਰਾਓ। ਹੈਲੋ ਹੈਲੋ ਹੈਲੋ ਹੈਲੋ
1: ਹੈਲੋ
0: ਸਾਡਾ ਵੀ ਠੀਕ ਆ।
1: ਬੈਸਟ ਬੈਸਟ ਬੈਸਟ।
0: ਕੀ ਕੀ ਕੀ ਕੀ ਕੀ ਕੀ ਸੁਣਾਓਗੇ?
2: ਬੋਲੀ।
0: ਓਕੇ
1: ਓਕੇ।
2: ਬਾਰੀ ਦਸੀ ਖਤਮ ਗਿਆ ਸੀ, ਖਤਮ ਲਿਆ ਬਤਾਓ। ਅਜੇ ਮੈਂ ਸਾਈਕਲ ਤੇ

0: ਬੱਲੇ ਤੇ ਤਾਜ ਵੀ ਰਵੇਗਾ ਓਕੇ ਲਿਆਓ ਫਿਰ ਕਰਾਓ ਗੱਲ
1: ਬਹੁਤ ਲੇਟ ਹੋ ਜਾਂਦਾ ਲਾਈਵ ਤਾਂ ਨੀ ਦੇਖ ਪਾਉਂਦਾ
0: ਅੱਜ ਵੇਖਣਾ ਮੈਚ ਘਰੇ ਵੇਖ ਰਹੇ ਹੋ ਕੇ ਕਿੱਥੇ
2: ਦਲੇਰੀ
0: ਵੈਰੀ ਨਾਈਸ ਤੁਹਾਨੂੰ ਪਤਾ ਹਰ ਕੋਈ ਡੇਰ ਨੀ ਕਰ ਸਕਦਾ ਇਹ ਗੱਲ ਕਹਿਣ ਦੀ ਕੁਛ ਨੀ ਸੁਣਾ
2: ਜੋ ਕਰਨਾ ਕਰ ਲੋ ਮੈਂ ਨੀ ਸੁਣਾ
0: ਰਿਹਾ ਥੈਂਕ ਯੂ ਤਾਜ ਯੁਵਰਾਜ ਸਤਿ ਸ਼੍ਰੀ ਅਕਾਲ ਯੁਵਰਾਜ ਕੀ ਹਾਲ ਚਾਲ ਨੇ ਸਤਿ ਸ਼੍ਰੀ ਅਕਾਲ ਯੁਵ ਜੀ ਤੇ ਰਾਜ ਜੀ ਅੰਕਲ ਤੇ ਅਸੀਂ ਵੀ ਤੇ ਦੋ ਚੀਜ਼ਾਂ ਕੁਛ ਕਹਿਣੀਆਂ ਹੋਈਆਂ ਨਾ ਫਿਰ
2: ਅੰਕਲ ਸਕੁਏਅਰ ਕਹਿ ਦਿਆ ਕਰੋ ਸਗੋਂ ਹੈ ਅੰਕਲ ਇੰਟੂ ਅੰਕਲ
0: ਨਹੀਂ ਸਕੁਏਅਰ ਨਹੀਂ ਨਾ ਬੰਦਾ
2: ਅੱਛਾ
0: ਤੁਸੀਂ ਤੇ ਲੰਮੇ ਹੋ ਯਾਰ ਹੈ ਨਾ
2: ਇਹਦਾ ਇਹ ਫਾਰਮੂਲਾ ਕੱਢਦੇ ਆ
0: 1 ਐਂਡ 1/2 ਜਾਂਦਾ
2: ਇਹਦਾ ਵੀ ਕਰਨਾ ਪਏਗਾ ਹਾਰਵਰਡ ਤੱਕ ਪਹੁੰਚਾਨੇ ਆ ਨਾ ਪ੍ਰੋਬਲਮ ਨੂੰ
0: ਹਾਂ
2: ਉਹ ਦੱਸਣ ਕੀ ਕਰਨਾ ਕੀ ਨਹੀਂ
0: ਹੈ ਜੀ ਵਰਾਜ
3: ਹਾਂ
0: ਓਕੇ ਮੈਨੂੰ ਨੀ ਲੈਣਾ ਦੇਣਾ ਕੋਈ ਮੇਰੇ ਕੋਲ ਸੁਣੋ ਜੋ ਮੈਂ
2: ਸੁਣਾਉਣਾ ਹੈ ਆਪਣਾ ਆਪਣੇ ਤੱਕ ਰੱਖੋ
0: ਹੈ ਯੁਵਰਾਜ
2: ਵੇਲਿਆ ਕਰੋ ਹੈ
0: ਯੁਵਰਾਜ
3: ਹਾਂਜੀ
0: ਸੁਣਾਓ ਫਿਰ
3: ਅਮੇ ਕੀ ਚਿਟਕਲਾ
0: ਹਾਂਜੀ
2: ਹਾਂਜੀ
3: ਇੱਕ ਵਾਰੀ ਮੈਡਮ ਇੱਕ ਪੱਪੂ ਨੇ ਇੱਕ ਸਵਾਲ ਪੁੱਛਦੀ ਹੈ ਮੈਥ ਦੀ ਕਲਾਸ ਚ
0: ਅੱਛਾ ਅੰਗਰੇਜ਼ੀ ਵਾਲੀ ਮੈਡਮ ਮੈਥ ਦੇ ਸਵਾਲ ਪੁੱਛਦੀ ਹੈ ਓਕੇ
3: ਪੱਪੂ ਕਹਿੰਦਾ ਮੈਡਮ ਜੀ ਇੱਕ ਵੀ
0: ਨੀ
3: ਫਿਰ ਮੈਡਮ ਕਹਿੰਦੀ ਇਹ ਕਿਵੇਂ ਤੇ ਫਿਰ ਪੱਪੂ ਕਹਿੰਦਾ ਕਿਉਂਕਿ ਉਹ ਇੱਕ ਆ ਇਸ ਲਈ ਕੰਮ ਕਰ ਰਹੀ ਆ ਜੇ ਤਿੰਨ ਹੋਣਗੇ ਕੰਮ ਨੀ ਪੰਚਾਇਤ ਹੀ ਕਰਨਗੇ
0: ਵਾਹ ਵਾਹ ਵਾਹ ਵਾਹ ਵਾਹ
2: ਇਹ ਰੀਜ਼ਨਿੰਗ ਵਾਲਾ ਮੈਥ ਹੋ ਗਿਆ ਵੈਰੀ ਗੁੱਡ
0: ਥੈਂਕ ਯੂ
2: ਥੈਂਕ ਯੂ
3: ਥੈਂਕ ਯੂ ਮੇਰੀ ਦੀਦੀ ਵੀ ਸੁਣਾਓ
0: ਹਾਂਜੀ
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਅੰਕਲ ਜੀ
0: ਸਤਿ ਸ਼੍ਰੀ ਅਕਾਲ ਯਸ਼ਿਕਾ ਕੀ ਹਾਲ ਹੈ
3: ਮੇਰਾ ਠੀਕ ਹੈ ਤੁਹਾਡਾ ਕੀ ਹਾਲ ਆ
0: ਬਹੁਤ ਵਧੀਆ ਤੁਸੀਂ ਕੀ ਸੁਣਾਓਗੇ
3: ਇੱਕ ਚੁਟਕਲਾ
0: ਓਕੇ
3: ਪਤੀ ਘਰੇ ਆਉਂਦਾ ਤੇ ਪਤਨੀ ਨੂੰ ਪੁੱਛਦਾ ਵੀ ਅੱਜ ਤੇਰਾ ਦਿਨ ਕਿਵੇਂ ਦਾ ਗਿਆ ਪਤਨੀ ਕਹਿੰਦੀ ਵਧੀਆ ਗਿਆ ਤੇ ਪਤਨੀ ਕਹਿੰਦੀ ਤੁਹਾਡਾ ਦਿਨ ਕਿਵੇਂ ਦਾ ਗਿਆ ਪਤੀ ਕਹਿੰਦਾ ਬਹੁਤ ਵਧੀਆ ਗਿਆ ਪਤਨੀ ਕਹਿੰਦੀ ਚਲੋ ਅੱਜ ਡਿਨਰ ਕਰ ਲਈਏ ਪਤੀ ਕਹਿੰਦਾ ਨਹੀਂ ਨਹੀਂ ਆਪਾਂ ਸੋਈ ਜਾਂਦੇ ਨਹੀਂ ਤਾਂ ਪਤਾ ਨੀ ਕਿਹੜਾ ਕਿਹੜੀ ਗੱਲ ਨੂੰ ਫੜ ਕੇ ਆਪਣੇ ਚ ਲੜਾਈ ਹੋ ਜੇ
0: ਅਬ ਦਿਨ ਵਧੀਆ
2: ਗਿਆ ਦਿਨ ਵਧੀਆ ਗਿਆ ਫਿਰ ਹਨਾ ਰਿਕਾਰਡ ਕਿਉਂ ਤੋੜਨਾ
0: ਵਧੀਆ ਹੀ ਰਹਿਣ ਦੋ ਥੈਂਕ ਯੂ ਜਸ਼ਕਾ
3: ਥੈਂਕ ਯੂ ਹੈਵ ਅ ਨਾਈਸ ਡੇ
0: ਥੈਂਕ ਯੂ ਨੈਕਸਟ ਸਾਡੇ ਨਾਲ ਮੰਨਤ ਫਤਿਹ ਉਸ ਤੋਂ ਬਾਅਦ ਫਿਰ ਗਾਬਾ ਸਾਹਿਬ ਤੁਹਾਡੀ ਵਾਰੀ ਤੇ ਜੇ ਗਾਬਾ ਸਾਹਿਬ ਤੁਹਾਨੂੰ ਛੁੱਟੀ ਆ ਜਾਂ ਕਿਸੇ ਨੂੰ ਛੁੱਟੀ ਆ ਤੇ ਮੈਸੇਜ ਕਰ ਦਿਓ ਮੈਨੂੰ ਵਟਸਐਪ ਦੇ ਉੱਤੇ ਫਿਰ ਉਸ ਹਿਸਾਬ ਨਾਲ ਉਹਨਾਂ ਨੂੰ ਬਾਅਦ ਚ ਵਾਰੀ ਦੇ ਦਿੱਤੀ ਜਾਵੇ ਮੰਨਤ ਸਤਿ ਸ਼੍ਰੀ ਅਕਾਲ
3: ਬੜੇ
0: ਵਧੀਆ ਮੂਡ ਚ ਆ ਮੁੰਡਾ
3: ਲਾਸਟ ਡੇ ਆ ਸਕੂਲ ਸਾਰੇ ਫਲੈਗ ਜਿਹੜੇ ਹੁੰਦੇ ਆ ਕੰਟਰੀਜ਼ ਦੇ ਜਿਹੜੇ ਸਪੀਕ ਕਰਦੇ ਆ ਫ੍ਰੈਂਚ ਉਹਨਾਂ ਦੇ ਰੰਗ ਆਪਾਂ ਪਾ ਕੇ ਆ ਸਕਦੇ ਆ ਤੇ ਜਿਹੜੇ ਵੀ ਸਭ ਤੋਂ ਕਲਰਫੁਲ ਬਣ ਕੇ ਆਊਗਾ
4: ਉਹਨੂੰ ਪ੍ਰਾਈਜ ਮਿਲੂਗਾ ਪਰ ਮੈਨੂੰ ਲੱਗਦਾ ਨੀ ਸਾਨੂੰ ਆਉਣਾ ਕਿਉਂਕਿ ਅਸੀਂ ਇੱਕੋ ਹੀ ਜਾਂ ਦੋ ਹੀ ਰੰਗ ਪਾਏ ਆ ਤੇ ਵੈਸੇ ਵੀ ਸਾਡੇ ਫ੍ਰੈਂਚ ਟੀਚਰ ਕਹਿੰਦੇ ਵੀ ਭਾਵੇਂ ਤੁਸੀਂ ਫ੍ਰੈਂਚ ਕਲਚਰ ਬਣ ਲਓ ਜਿਵੇਂ ਕੋਈ ਬ੍ਰੈਡ ਜਿਹਾ ਜਿਵੇਂ ਤੁਸੀਂ ਬਣ ਲਓ ਕਰਸੌਂਟ ਬਣ ਲਓ ਕਿਉਂਕਿ ਉਹ ਫ੍ਰੈਂਚ ਚ ਬਣਿਆ ਵਾ
0: ਨਹੀਂ ਐਗ ਟਾਰਟ ਬਣ ਕੇ ਜਾਓ ਤੁਸੀਂ
1: ਓਏ ਹੋਏ ਇਹ ਫ੍ਰੈਂਚ ਆ ਐਗ ਟਾਰਟ ਵੀ ਫ੍ਰੈਂਚ ਹੁੰਦਾ
0: ਉਹ ਉਧਰ ਦਾ ਹੀ ਆ ਕੇ ਪੁਰਤਗੀਜ਼ ਐਗ ਟਾਰਟ
4: ਕੱਪੜੇ ਪਾ ਲੈ ਅਸੀਂ ਗੁਰਦੇ ਸਾਹਿਬ ਤੋਂ
0: ਓਏ ਫਤਿਹ ਓਏ ਫਤਿਹ ਤੂੰ ਅੱਜ ਪੁਰਚਗੀਜ਼ ਐਗ ਟਾਰਟ ਬਣ ਕੇ ਜਾ
1: ਫ੍ਰੈਂਚ ਟੀਚਰ ਵਿਚਾਰਾ ਜਾਵੇ ਟਰਾਮਾ ਚ
0: ਹੈ
1: ਆ ਗੱਲ ਸਹੀ ਹੈ
0: ਉਹ ਬੜੀ ਘੈਂਟ ਹੁੰਦੀ ਉਹ
1: ਅੱਛਾ ਟਰਾਈ ਕਰਦੇ ਹਾਂ ਫ੍ਰੈਂਚ ਹੋਣੀ ਚਾਹੀਦੀ ਹੈ ਨਾ ਸਿੰਘ ਸਾਹਿਬ ਪ੍ਰੋਬਲਮ ਕਰ ਦਿੰਦੇ ਹੋ ਤੁਸੀਂ ਵੀ
0: ਉਹ ਯਾਰ ਇੱਧਰ ਦੇ ਜਿਹੜਾ ਹੈ ਨਾ ਹਿਸਾਬ ਤਾਬ ਜਾ ਉਹ ਇੱਕ ਹੀ ਹੁੰਦਾ ਵਾ ਫ੍ਰੈਂਚ ਲੋਕ ਹੀ ਖਾਂਦੇ ਆ ਉਹ
1: ਹਾਂ ਤੁਸੀਂ ਕਹੋ ਕਿ ਮੈਂ ਫ੍ਰੈਂਚ ਬੇਕਰੀ ਤੋਂ ਹੀ ਲੈ ਕੇ ਆਇਆ
0: ਨਹੀਂ ਨਹੀਂ ਫ੍ਰੈਂਚ ਲੋਕਾਂ ਦੀ ਫੇਵਰੇਟ ਆ ਉਹ
1: ਅੱਛਾ ਬਸ ਫੇਰ ਤਾਂ ਡਨ ਹੋ ਗਿਆ
0: ਉੱਥੋਂ ਦੀ ਆ ਭਰਾ ਉਹ ਨਹੀਂ
4: ਤੇ ਅੱਜ ਮੈਂ ਸੁਣਾਉਂਗਾ ਇੱਕ ਗਾਣਾ
0: ਓਕੇ
1: ਸੁਣਾਓ ਜੀ ਸੁਣਾਓ
0: ਫ੍ਰੈਂਚ ਗਾਣਾ ਓਕੇ
1: ਓਕੇ
0: ਫ੍ਰੈਂਚ ਗਾਣਾ ਫ੍ਰੈਂਚ ਗਾਣਾ
1: ਨਾਈਸ
4: ਫ੍ਰੈਂਚ ਗਾਣਾ ਨਹੀਂਗਾ ਪੰਜਾਬੀ ਗਾਣਾ
0: ਯਾਰ ਅੱਜ
1: ਅੱਛਾ ਅੱਜ ਫ੍ਰੈਂਚ ਦੇ ਨਹੀਂ
0: ਸੇ ਆ ਯਾਰ ਅੱਜ
1: ਕਨਫਿਊਜ਼ ਕਰੀ ਜਾਂਦੇ ਨੇ
4: ਗਾਣਾ ਗਾਉਣਾ ਵੀ ਨਹੀਂ ਆਉਂਦਾ
0: ਮੈਂ ਸਿਖਾਉਂਗਾ ਚਲੋ ਪਹਿਲਾਂ ਪੰਜਾਬੀ ਪਹਿਲਾਂ ਪੰਜਾਬੀ ਤੁਸੀਂ
4: ਨਹੀਂ ਨਹੀਂ ਨਹੀਂ ਮੈਂ ਨਹੀਂ ਸਿੱਖਣਾ ਚਾਹੁੰਦਾ ਮੈਨੂੰ ਪਤਾ ਵਾ ਪਰ ਮੈਂ
0: ਉਹ ਯਾਰ ਮਤਲਬ
1: ਅੰਕਲ ਨੇ ਉਸੇ ਟਾਈਮ ਤੈਨੂੰ ਟ੍ਰਾਂਸਲੇਸ਼ਨ ਕਰਕੇ ਦੇ ਦੇਣੀ ਗਾਣੇ ਨੂੰ ਉਸੇ ਟਾਈਮ ਟ੍ਰਾਂਸਲੇਸ਼ਨ
4: ਹੁਣ ਮੈਂ ਸੁਣਾਉਣਾ ਵਾ ਗਾਣਾ
0: ਅੱਛਾ
1: ਚਲੋ ਸੁਣਾ
4: ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਲੱਗਦੀ ਦੁਪਹਿਰ ਕਿੰਨੀ ਚੰਗੀ ਲੱਗਦੀ ਦੁਪਹਿਰ ਭਾਵੇਂ ਸਾਡੇ ਸੜਗੇ ਨੇ ਪੈ
0: ਕੀ ਫੇਰ ਵੀ ਪਤਾ ਨੀ ਕਾਤੋਂ ਮੋਜੇ ਆਈ ਜਾਂਦਾ
4: ਜਾਂਦਾ ਭਾਵੇਂ ਸਾਡੇ ਸੜਗੇ ਨੇ ਪੈ ਭਾਵੇਂ ਸਾਡੇ ਸੜਗੇ ਨੇ ਪੈਰ ਸੱਜਣਾ
0: ਓ ਫ੍ਰੈਂਚ ਸੱਜਣਾ
4: ਵੇ ਸੱਜਣਾ
1: ਤੇਰਾ ਮੇਰਾ ਕ੍ਰੋਸਾਂਟ
4: ਮਾਂ ਨੇ ਵੀ ਰੋਕਿਆ ਬਾਬੂ ਨੇ ਵੀ ਰੋਕਿਆ ਨਾ ਜਾਈ ਮਿੱਤਰਾਂ ਦੇ ਸ਼ਹਿਰ ਨਾ ਜਾਈ ਮਿੱਤਰਾਂ ਦੇ ਸ਼ਹਿਰ
0: ਸੱਜਣਾ
1: ਬਸ ਉਹ ਕਹਿੰਦਾ ਗੱਲ ਜਦ ਕਹਿਤੀ ਕਰਦੇ ਨੇ ਤੇ ਉਹ ਮੰਨ ਗਿਆ
4: ਮੈਨੂੰ ਆਉਂਦਾ
0: ਯਾਰ ਵੈਸੇ ਇੱਕ ਗੱਲ ਫਤਿਹ ਅੱਜ ਤੱਕ
1: ਵੈਰੀ ਗੁੱਡ ਯਾਰ ਵੈਰੀ ਗੁੱਡ
0: ਵੈਰੀ ਨਾਈਸ ਫਤਿਹ ਤੁਸੀਂ ਯਾਰ ਐਡਾ ਲੰਮਾ ਗਾਣਾ ਤੁਸੀਂ ਯਾਦ ਵੀ ਕੀਤਾ ਤੇ ਐਡਾ ਸੋਹਣਾ ਸੁਣਾਇਆ ਵੀ
1: ਸੁਣਾਇਆ ਬਹੁਤ
0: ਮੈਨੂੰ ਲੱਗਦਾ ਵੀ ਤੁਸੀਂ ਬੜੇ ਘੈਂਟ ਸਿੰਗਰ ਬਣ ਜਾਣਾ
1: ਓਏ ਫਿਰ ਇਹਦੇ ਵੀ ਸ਼ੋਅ ਹੋਇਆ ਕਰਨਗੇ ਤਿੰਨ ਤਿੰਨ
0: ਅੱਛਾ ਕ੍ਰਿਕਟਰ ਬਣ
1: ਕ੍ਰਿਕਟਰ ਬਣਨਾ
0: ਕ੍ਰਿਕਟਰ ਵੀ ਤੇ ਸਿੰਗਰ ਹੁੰਦੇ ਆ ਕਈ ਕ੍ਰਿਕਟਰ ਵੀ ਸਿੰਗਰ ਬਣ ਜਾਂਦੇ ਆ ਉਹ ਨਾਲੇ ਕ੍ਰਿਕਟ ਖੇਡਦੇ ਆ
4: ਮਾਨੇ ਦੀਦੀ ਨਾਲ ਗੱਲ ਕਰ ਲਓ
0: ਤੇ ਜੇ ਛੇਤੀ ਆਊਟ ਹੋ ਜਾਂਦੇ ਫਿਰ ਗਾਣਾ ਬੋਲ ਲੈਂਦੇ
1: ਇਹ ਵੀ ਸਹੀ ਆ
0: ਸਤਿ ਸ਼੍ਰੀ ਅਕਾਲ ਮਨ
4: ਸਤਿ ਸ਼੍ਰੀ ਅਕਾਲ ਅੰਕਲ ਜੀ ਨਾਲ ਵੀਰੇ ਜੀ
1: ਸਤਿ ਸ਼੍ਰੀ ਅਕਾਲ
0: ਮਨਤ ਕੀ ਹਾਲ ਆ
4: ਮੈਂ ਠੀਕ ਆ ਤੁਸੀਂ ਕਿੱਦਾਂ
0: ਅਸੀਂ ਵੀ ਠੀਕ ਆ
1: ਬੈਸਟ
0: ਫ੍ਰੈਂਚ ਟੋਸਟ ਬਣਾਇਆ ਜਿਗ ਨਹੀਂ
4: ਨਹੀਂ
0: ਲੈ
1: ਅਮਿਤਾਬ ਬੱਚਨ ਸਟਾਈਲ ਹੈ
0: ਪਾਪਾ ਰੱਖਦੇ ਹੁੰਦੇ ਸੀ ਹਾਂ ਪਹਿਲਾਂ ਸਾਰੇ ਰੱਖਦੇ ਆ ਪੁੱਤ
1: ਫਿਰ ਫਿਰ ਫਰਾਂਸ ਨਾਲ ਨਾਰਾਜ਼ੀ ਹੋ ਜਾਂਦੀ
0: ਬੜਾ ਕੁਛ ਰੱਖਦੇ ਆ ਪਹਿਲਾਂ ਪਾਪੇ ਮਨਤ ਕੀ ਗੱਲ ਅੱਜ ਸਲਾਬੀ ਸਲਾਬੀ ਜੀ ਹੈ ਕੁੜੀਏ
1: ਇਹਨੂੰ ਚਾਹ ਨੀ ਨਾ ਮੇਰੇ ਖਿਆਲ ਨਾਲ ਫ੍ਰੈਂਚ ਡੇ ਦਾ
0: ਪਤਾ ਨੀ ਮੈਨੂੰ ਵੀ ਨੀ ਅੱਜ ਮੇਰੀ ਵੀ ਸੁਸਤੀ ਜੀ ਨੀ ਲੱਥੀ ਅੱਜ ਮਨਤ
4: ਅੱਜ ਸਾਡੇ ਸਮੈਸਟਰ ਦੇ ਲਾਸਟ ਡੇ ਆ ਜਾਂ ਟਰਮ 2 ਕਹਿ ਸਕਦੇ ਆ ਤੇ ਸਰ ਮੇਰਾ ਜੀ ਨਹੀਂ ਕਰਦਾ ਛੁੱਟੀਆਂ ਦਾ ਮੇਰਾ ਜੀ ਕਰਦਾ ਪੜ੍ਹੀ ਆਵਾ
0: ਓਏ
4: ਸਾਡਾ ਸਕੂਲ 6 ਘੰਟੇ ਵਾਲੀ ਹੁੰਦਾ ਇੱਕ ਦਿਨ ਚ ਮੇਰਾ ਜੀ ਕਰਦਾ 12 ਘੰਟੇ ਲਈ ਹੋਵੇ
0: ਵਾਹ ਵਾਹ ਵਾਹ ਵਾਹ
1: ਬਿਊਟੀਫੁਲ
0: ਵੈਰੀ ਗੁੱਡ, ਜੋ ਤੁਹਾਡੇ ਚ ਡੈਡੀਕੇਸ਼ਨ ਹੈ ਨਾ, ਵੈਰੀ ਗੁੱਡ,
1: ਇੱਦਾਂ ਹੀ ਹੋਣੀ ਚਾਹੀਦੀ
4: ਹੈ। ਨਾਲੇ ਮੇਰੀ 100% ਦਾ ਅਟੈਂਡੈਂਸ।
0: ਵਾਹ, ਗੁੱਡ ਗੁੱਡ ਗੁੱਡ ਗੁੱਡ,
1: ਵੈਰੀ ਗੁੱਡ,
0: ਫਿਰ ਤਾਂ ਬਹੁਤ ਗੁੱਡ ਗਰਲ। ਕੀ ਸੁਣਾਓਗੇ ਫਿਰ?
4: ਥੈਂਕ ਯੂ। ਅੱਜ ਮੈਂ ਸੁਣਾਉਂਗੀ ਇੱਕ ਬੋਲੀ।
0: ਓਕੇ,
1: ਆਓ ਜੀ।
4: ਪਰਸੋਂ ਦੇ ਨਾਲ ਰਿਲੇਟਡ ਆ ਜਿਹੜਾ ਸਾਡੇ ਦਾ ਹੋਇਆ ਸੀਗਾ ਪਰਸੋਂ। ਓਕੇ, ਹੁਣ ਮੈਂ ਬੋਲੀ ਸੁਣਾਉਂਦੀ ਹਾਂ, ਤੁਹਾਨੂੰ ਪਤਾ ਲੱਗ ਚੁੱਕਿਆ ਕਿ ਪਰਸੋਂ ਕੀ ਹੋਇਆ।
1: ਓਕੇ।
4: ਗੁਆਂਢੀਆਂ ਦੇ ਘਰ ਚੋਰੀ ਹੋ ਗਈ, ਗੁਆਂਢੀਆਂ ਦੇ ਘਰ ਚੋਰੀ ਹੋ ਗਈ, ਚੋਰੀ ਹੋ ਗਈ ਰੂਹ ਵੇ ਜਾ ਬੜੀ ਦਿਆ।

0: ਮਾਨਤਾ ਤੇ ਬੜੀ ਸੋਹਣੀ ਬੋਲੀ ਸੀ,
1: ਵੈਰੀ ਗੁੱਡ ਯਾਰ,
2: ਥੈਂਕ ਯੂ
0: ਥੈਂਕ ਯੂ ਥੈਂਕ ਯੂ ਥੈਂਕ ਯੂ। ਮੰਨਤ ਜਿਹੜੀ ਪੰਕਚੁਅਲ ਹੈ, ਸਾਡੀ ਕਲਾਸ 'ਚ ਹੁੰਦਾ ਸੀ ਇੱਕ ਪ੍ਰੇਮ ਸਿੰਘ, ਉਹ ਵੀ ਬੜਾ ਪੰਕਚੁਅਲ, ਉਹਦੀ ਹਮੇਸ਼ਾ ਉਦਾਹਰਣ ਦੇਣੀ ਅਸੀਂ ਜਾਣਾ ਅਗਲੇ ਦਿਨ, ਮੈਂ ਉਹਨੂੰ ਕਹਿੰਦਾ ਆਹੀ ਦਿਆਲ ਵੇਖੋ ਇਹ ਛੁੱਟੀ ਨਹੀਂ ਕਰਦਾ, ਅਵਾਰਡ ਉਹ ਅਵਾਰਡ ਜਿੱਤਦਾ ਹੁੰਦਾ ਸੀ 100% ਸਟੈਂਡਰਡ, ਸਭ ਤੋਂ ਵੱਧ ਗੁੱਸਾ ਉੱਤੇ ਚੜ੍ਹਦਾ ਹੁੰਦਾ ਪਿੰਡ ਵਾਲਾ, ਇਹਨਾਂ ਤੈਨੂੰ ਦੱਸੀਏ
1: ਤੇਰੇ ਨਾਲ ਪ੍ਰੇਮ ਵਧਾਈ ਹੈ।
0: ਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ,
1: ਹੈਲੋ,
0: ਤੇ ਅਸੀਸ ਕੌਰ ਬਿਜ਼ੀ ਆ। ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ,
0: ਕੀ ਕਰਦੀ ਸੀ ਕੁੜੀਏ?
1: ਅਸੀਂ ਵਧੀਆ ਵਧੀਆ, ਤੁਸੀਂ ਸੁਣਾਓ ਕਿੱਦਾਂ, ਠੀਕ ਠਾਕ?
0: ਅਸੀਂ ਠੀਕ ਹਾਂ ਪੁੱਤ, ਬਹੁਤ ਵਧੀਆ,
1: ਚੱਲ ਰਹੀ ਹੈ ਜ਼ਿੰਦਗੀ, ਠੀਕ ਠਾਕ।
0: ਸੁਸਤੇ ਸੁਸਤੇ ਜੀ, ਅੱਜ ਸੁਸਤੀ ਸੁਸਤੀ ਜੀ ਕਿਉਂ ਲੱਗਦੇ ਹੋ? ਹੈਲੋ, ਮਸਲਾ ਮੈਨੂੰ ਲੱਗਦਾ ਵਾ ਵੀ ਪੈ ਗਿਆ ਵਾ ਸਾਡੇ ਫੋਨ ਚ, ਭਾਈ ਥੋੜੀ ਵੇਟ ਕਰ ਲੋ, ਅੱਜ ਕਾਲਾਂ ਵਾਵਾ ਹੀ ਨੇ ਤੇ ਤੁਹਾਨੂੰ ਵੇਟ ਹੀ ਕਰਨੀ ਪੈਣੀ ਆ,
1: ਇੰਨਾ ਲੰਮਾ ਕੰਮ ਆ।
0: ਹਾਂਜੀ, ਸਤਿ ਸ੍ਰੀ ਅਕਾਲ ਅਸੀਸ, ਕਿਤੇ ਕੀ ਕਿਤੇ ਕਿਤੇ ਕੀ ਹਾਲ?
1: ਫੋਨ ਵਾਂਗ ਅੰਕਲ ਵੀ ਥੋੜੇ ਹੋ ਗਏ ਹੈ, ਅੰਕਲ ਹੈਂਗ ਹੋ ਗਏ,
0: ਮੈਂ ਅਸੀਸ। ਹੈਲੋ
1: ਹੈਲੋ
0: ਕੁੜੀਏ ਤੂੰ ਬੋਲਦੀ ਨੀ, ਕੀ ਕਰੀ ਜਾਨੀ ਏ, ਕੀ ਖਾਈ ਜਾਨੀ ਏ,
1: ਕੀ ਖਾਈ ਜਾਨੀ ਏ,
0: ਸਾਨੂੰ ਵੀ ਤੂੰ ਦੱਸ ਕੁੜੇ
1: ਕੀ ਖਾਈ ਜਾਨੀ ਏ,
0: ਗੱਲਾਂ ਕਿਉਂ ਨੀ ਕਰਦੀ ਤੇ ਖਾਈ ਖਾਈ ਜਾਨੀ ਏ, ਤੇ ਸਾਡੇ ਕੋਲ ਟਾਈਮ ਨਹੀਂ ਹੈਗਾ। ਹਾਂਜੀ, ਕੀ ਸੁਣਾਓਗੇ?
2: ਮੈਂ ਸੁਣਾਉਂਗੀ, ਤੁਹਾਨੂੰ ਪਤਾ ਅੱਜ ਮੈਂ ਰਬੜ ਪਾਇਆ ਸੀ, ਅੱਜ ਤੁਸੀਂ ਗ੍ਰੀਨ ਤੇ ਗੋਲਡਨ ਪਾਉਣਾ।
0: ਓਕੇ ਓਕੇ, ਗ੍ਰੀਨ ਗੋਲਡਨ ਮੈਚ ਕਰਕੇ,
2: ਕਿਉਂਕਿ ਆਸਟ੍ਰੇਲੀਅਨ ਮੈਚ ਅਸੀਂ ਕੰਟਰੀਆਂ ਦੇ ਮੈਚ ਹੋ ਰਹੇ, ਜੇ ਤੁਸੀਂ ਗ੍ਰੀਨ ਗੋਲਡਨ ਪਾਉਣਾ ਤੇ ਫਿਰ ਜੇ ਤੁਸੀਂ ਆਸਟ੍ਰੇਲੀਅਨ ਟੀਮ ਨੂੰ ਵਿਨ ਕਰਨਾ ਚਾਹ ਰਹੇ ਫਿਰ ਤੁਹਾਨੂੰ ਗੋਲਡਨ ਤੇ ਗ੍ਰੀਨ ਪਾਉਣਾ ਪਊ।
0: ਅੱਛਾ, ਓਕੇ, ਤੇ ਹੁਣ ਚੱਲੇ ਤੁਸੀਂ ਫਿਰ ਪਾ ਕੇ ਅੱਜ?
2: ਯੈਸ,
0: ਓਕੇ, ਗੁੱਡ ਗੁੱਡ ਗੁੱਡ ਗੁੱਡ ਗੁੱਡ,
2: ਰਬੜ ਬੈਂਡ ਪਾਇਆ ਮੈਂ ਗ੍ਰੀਨ ਤੇ ਗੋਲਡਨ।
0: ਅੱਛਾ,
2: ਗ੍ਰੀਨ ਤੇ ਯੈਲੋ।
0: ਓਕੇ,
1: ਵੈਰੀ ਗੁੱਡ,
0: ਵਾਹ ਵਾਹ, ਵੈਰੀ ਨਾਈਸ,
1: ਕੀ ਬਾਤਾਂ ਨੇ,
0: ਗੁੱਡ, ਆਉਂ ਦੀ ਡੈਡੀਕੇਸ਼ਨ ਵੇਖੋ,
1: ਹੁਣ ਜਿੱਤ ਜਾਣਾ ਦੇਖੀ, ਮੈਨੂੰ ਪਹਿਲੇ ਡਾਊਟ ਸੀ ਹੁਣ ਪਰ ਪੱਕਾ।
0: ਤੇ ਕੋਈ ਬੋਲੀ ਸੁਣਾ ਦੋ ਆਸਟ੍ਰੇਲੀਆ ਦੇ ਜਿੱਤਣ ਵਾਲੀ। ਬੜੀ ਵਧੀਆ ਬੋਲੀ ਸੀ, ਅੱਜ ਤੇ ਅਸੀਸ ਉਹ ਵਾਲੀ ਬੋਲੀ ਚਾਹੀਦੀ ਸੀ, ਹਰੀ ਨਾ ਕੰਗਾਰੂ ਵੇ ਤੂੰ,
1: ਹਰੀ ਨਾ ਕੰਗਾਰੂ।
0: ਥੈਂਕ ਯੂ ਅਸੀਸ,
1: ਥੈਂਕ ਯੂ,
0: ਥੈਂਕ ਯੂ, ਬਾਏ ਬਾਏ, ਹੈਵ ਅ ਨਾਈਸ ਡੇ। ਤੇ ਨੈਕਸਟ ਸਾਡੇ ਨਾਲ ਆ ਤਵਨੀਤ ਐਂਡ ਸਿਬਲਿੰਗਸ,
1: ਤਵਨੀਤ ਐਂਡ ਸਿਬਲਿੰਗਸ,
0: ਯੈਸ। ਹੈਲੋ,
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਸੈਂਟਾ ਵੀਰ ਜੀ,
0: ਸਤਿ ਸ੍ਰੀ ਅਕਾਲ,
1: ਕਿਵੇਂ ਹੋ, ਠੀਕ ਠਾਕ?
3: ਹਾਂਜੀ, ਤੁਸੀਂ ਕਿਵੇਂ ਹੋ?
0: ਅਸੀਂ ਵੀ ਵਧੀਆ,
1: ਸਾਡੀਆਂ ਵੀ ਛੁੱਟੀਆਂ ਪੈਣ ਲੱਗੀਆਂ 2 ਹਫ਼ਤੇ ਦੀਆਂ, ਸਾਨੂੰ ਰੇਡੀਓ ਕਹਿੰਦੇ 2 ਹਫ਼ਤੇ ਛੁੱਟੀ ਆ।
0: ਓਕੇ,
3: ਨਹੀਂ
1: ਨਹੀਂ, ਅੱਛਾ,
0: ਇਹ ਕਿੱਦਾਂ?
3: ਤੁਸੀਂ ਕੱਲੀ ਵੀਕਐਂਡਸ ਤੇ ਛੁੱਟੀ ਕਰ ਸਕਦੇ,
1: ਇਹ ਗਲਤ ਹੈ ਯਾਰ, ਸਾਨੂੰ ਵੀ ਹੋਣੀ ਚਾਹੀਦੀ ਹੈ ਸਿੰਘ ਸਾਹਿਬ, ਕੁਛ ਤਾਂ ਸੋਚੋ ਸਾਡਾ ਵੀ, ਹਨਾ,
0: ਸਿੰਘ ਸਾਹਿਬ ਨੂੰ ਹੋਣੀ ਚਾਹੀਦੀ ਕਿ ਤੁਹਾਨੂੰ ਕਹਿੰਦੇ ਹੋਣੀ ਚਾਹੀਦੀ, ਤੂੰ ਹੀ ਆਪਣਾ ਹੀ
1: ਏਜੰਡਾ ਦਾ ਪੁੱਛ ਕਰਨਾ ਹਲਕਾ ਜਿਹਾ, ਅਸੀਂ ਫਿਰ ਸਕਦੇ, ਅਸੀਂ ਅੰਕਲ ਨੂੰ 2 ਵੀਕ ਦੀ ਛੁੱਟੀ ਦੇ ਦਿੰਦੇ ਹਾਂ,
0: ਆਹੋ
1: ਆਹ ਸਹੀ ਆ,
0: ਇਹਨਾਂ ਨੂੰ ਚਾਹੀਦਾ ਕੰਮ ਕਰਨ,
3: ਨਹੀਂ ਫਿਰ ਅਸੀਂ ਗੱਲ ਕਿਵੇਂ ਕਰੋਗੇ ਤੁਹਾਡੇ ਨਾਲ,
1: ਇਹ ਤੇ ਨਾ ਗੱਲ ਕਿੱਦਾਂ ਕਰੋਗੇ,
0: ਇਹ ਵੀ ਪੰਗਾ ਹੈ ਨਾ,
1: ਇਹੀ ਤਾਂ
0: ਪੰਗਾ। ਕੋਈ ਨਹੀਂ, ਜੋ ਚੱਲਦਾ ਚੱਲਣ ਦਾ।
1: ਚਲੋ ਕੋਈ
0: ਕੀ ਸੁਣਾਓਗੇ ਫਿਰ?
3: ਇੱਕ ਬੋਲੀ।
0: ਓਕੇ।
3: ਬੱਲੇ ਬੱਲੇ ਸਾਡੀ ਪਿੰਡੀ ਦੀ ਚੜਾਈ ਹੈ, ਸ਼ਾਵਾ ਸ਼ਾਵਾ ਸਾਡੇ ਪਿੰਡੀ ਦੀ ਚੜਾਈ ਹੈ,
0: ਬੱਲੇ ਬੱਲੇ ਸਾਡੀ ਪਿੰਡੀ ਦੀ ਚੜਾਈ ਆ। ਲੋਕੀ ਨਹੀਂ ਨਹੀਂ ਇੱਕ ਹੋਰ ਮੈਨੂੰ ਆਇਆ
3: ਨੂੰ ਵਿਆਹ ਚੱਲੀ
0: ਨਾ ਨਾ ਲੋਕੀ
3: ਕਾਲੀ ਐਨ ਲਾ ਕੇ ਅਮਰੂ ਨੂੰ
0: ਵਿਆਹ ਚੱਲੀ ਆ, ਬੱਲੇ ਬੱਲੇ ਸਾਡੀ ਪਿੰਡੀ ਦੀ ਚੜਾਈ ਆ, ਸ਼ਾਵਾ ਸਾਡੀ ਪਿੰਡੀ ਦੀ ਚੜਾਈ ਆ,
3: ਕਾਲੀ ਐਨ ਲਾਈ ਆ,
0: ਕਾਲੀ ਐਨਕ ਲਾ ਕੇ ਕੁੜੀ ਮਰੂਦ ਵਿਆਉਣ ਚੱਲੀ ਆ, ਬੱਲੇ ਬੱਲੇ ਸਾਡੀ ਪਿੰਡੀ ਦੀ ਚੜਾਈ ਆ, ਲੋਕੀ ਕਰਦੇ ਟਿਚਰਾ ਨੀ ਦੇਖ ਹੋਰ ਆਇਆ ਮੈਨੂੰ, ਲੋਕੀ ਕਰਦੇ ਟਿਚਰਾ ਪਿੰਡੀ ਮਰੂਦ ਨਾ ਵੇ ਆਈ ਆ,
1: ਬੱਲੇ
0: ਬੱਲੇ ਬੱਲੇ ਸਾਡੀ ਪਿੰਡੀ ਦੀ ਚੜਾਈ ਆ। ਓਹੋ ਜਸ਼ਪ੍ਰੀਤ ਆਂਟੀ ਉਹ ਲੈਣ ਗਏ ਵਰੀ।
1: ਅੱਛਾ ਹਾਂ, ਫਿਰ ਬਈ ਤੁਸੀਂ ਵਿਆਹ ਸਦਾ ਲਿਆ ਤੇ
0: ਆ ਗਿਆ, ਵਿਆਹ ਤੇ ਆ ਗਿਆ ਬਿਲਕੁਲ ਸਿਰ ਤੇ,
1: ਸਿਰ ਤੇ ਆ ਗਿਆ ਨਾ,
0: ਤੇ ਹੁਣ ਤਿਆਰੀਆਂ ਵੀ ਤੇ ਕਰਨੀਆਂ ਨਾ।
3: ਕਿੱਥੇ ਤਿਆਰੀ ਕਰਨੀ?
0: ਤਿਆਰੀ ਬਾਜ਼ਾਰ ਗਏ ਆ, ਉਹ ਅਮਰੂਦ ਲਈ ਕਲਗੀ ਲੈਣ ਗਏ।
3: ਆਓਗੇ
0: ਨਾ ਫਿਰ ਆਪਾਂ ਵਿਖਾਓਗੇ, ਜਦੋਂ ਤੁਸੀਂ ਸਿਹਰਾ ਬੰਨਣ ਲੱਗੋਗੇ ਨਾ, ਤੁਸੀਂ ਗੱਲ ਕਰੋ ਤੁਹਾਡੀ ਝੋਲੀ ਚ ਪਾ ਦਈਏ ਸਿਹਰਾ। ਲੈ
1: ਲੈ
0: ਭੈਣ ਦੀ ਝੋਲੀ ਚ ਪਾ ਦੇ ਆ, ਫਿਰ ਉਹਨੂੰ ਸੂਟ ਵੀ ਮਿਲਦਾ ਨਾਲ, ਤੁਹਾਨੂੰ ਬਣਾ ਦਈਏ ਭੈਣ,
1: ਸੂਟ ਵੀ ਮਿਲ ਜਾਣਾ
3: ਵਧੀਆ।
0: ਅਮਰੂਦ ਦੀ ਭੈਣ ਸਭ ਤੋਂ ਵੱਧ ਟੌਹਰ ਹੁੰਦੀ ਆ ਵਿਆਹ ਦੇ ਵਿੱਚ, ਜਿਹਦੀ ਝੋਲੀ ਦੇ ਵਿੱਚ ਸਿਹਰਾ ਪੈਂਦਾ ਵਾ। ਹੋਰ ਉਦਣ ਤੇ ਮੈਂ ਬੀਬੀ ਬਣ ਕੇ ਬੈਠੀ ਨੇ, ਮੰਮਾ ਥੋੜੀ ਬਣਾਵਾਂਗੇ
1: ਨਹੀਂ, ਨਾਲੇ ਵਿਆਹ ਦਾ ਦੱਸਿਆ ਹੀ ਤੁਸੀਂ, ਇਹ ਤੁਹਾਡਾ ਬਣਦਾ।
0: ਹਾਂ ਤੁਹਾਡਾ ਕਨਸੈਪਟ ਆ ਨਾ
1: ਇਹ। ਹਾਂ ਨਹੀਂ ਜੀ, ਇਹ ਡਨ ਹੋ ਗਿਆ, ਨੋਟ ਕਰ ਲਓ।
0: ਸਭ ਤੋਂ ਮੇਨ ਜਿਹੜਾ ਨਾ ਕਰੈਕਟਰ ਉਹੀ ਹੁੰਦਾ ਵਾ, ਤੇ ਤਮਨੀਤ ਨੂੰ ਵੀ ਪਾਵਾਂਗੇ ਆਪਾਂ ਫਿਰ।
1: ਸਹੀ ਹੋ ਗਿਆ, ਤੁਸੀਂ ਤੁਸੀਂ ਯਸ਼ਪ੍ਰੀਤ ਆਂਟੀ ਨੂੰ ਹੁਣੇ ਫੋਨ ਕਰਕੇ ਦੱਸ।
0: ਮੇਰੇ ਗੱਲ ਸੁਣੋ, ਮੰਮਾ ਨੇ ਅੱਜ ਜਾ ਕੇ ਤੇ ਨੋਟਾਂ ਵਾਲਾ ਹਾਰ ਵੀ ਲੈ ਆਇਆ। ਇਹ ਵੀ ਗੱਲ ਸਹੀ ਆ, ਟ੍ਰੇਨ ਸਟੇਸ਼ਨ ਛੱਡ ਦਾਂਗੇ। ਤੇ ਇੱਕ ਨਾ ਮੇਰੇ ਕੋਲ ਹੋਮਵਰਕ ਵੀ ਹੈਗਾ ਤੁਹਾਡੇ ਲਈ ਛੁੱਟੀਆਂ ਚ। ਤੁਸੀਂ ਸਾਰੀ ਨਾ ਸਾਰੀ ਪਲੈਨਿੰਗ ਲਿਖਣੀ ਆ, ਸਟੋਰੀ ਲਿਖਣੀ ਤੁਸੀਂ ਭਿੰਡੀ ਦੀ ਤੇ ਅਮਰੂਦ ਦੇ ਵਿਆਹ ਦੀ। ਠੀਕ ਆ, ਛੁੱਟੀਆਂ ਚ ਸਾਰੀ ਲਿਖਣੀ ਵਿਦ ਡਿਟੇਲ, ਤੇ ਵਿਆਹ ਦੀ ਸਾਰੀ ਪ੍ਰੋਗਰਾਮਿੰਗ, ਕੌਣ ਕੌਣ ਜੰਜੇ ਜਾਊਗਾ, ਹਨਾ ਕਿਹੜਾ ਕਿਹੜਾ ਚੀਜ਼ਾਂ,
1: ਕਿੱਥੇ ਠਹਿਰਾਂਗੇ, ਖਾਣ ਨੂੰ ਕੀ ਹੋਊਗਾ, ਸਾਰਾ ਏ ਟੂ ਜ਼ੈਡ,
0: ਰਿਸੈਪਸ਼ਨ ਕਰਾਂਗੇ ਕਿ ਨਹੀਂ ਕਰਾਂਗੇ, ਸਿੰਗਰ ਕਿਹੜਾ ਸੱਦਾਂਗੇ, ਹਨਾ ਸਾਰਾ ਕੁਐਸਚਨ।
1: ਗੁੱਡ ਗੁੱਡ ਗੁੱਡ। ਹਾਂ
3: ਤੇ ਅਸੀਂ ਸਾਡੇ ਕੋਲ ਆਓਗੇ ਜੋ ਵਿਆਹ ਕਰਾਣਾ।
0: ਹਾਂ ਉਹ ਤੁਸੀਂ ਸਾਰਾ ਲਿਖੋ ਨਾ ਉਹਦੇ ਵਿੱਚ,
1: ਤੁਸੀਂ ਦੱਸ ਦਿਓ ਨਾ ਸਾਰਾ ਕਨਸੈਪਟ ਏ ਟੂ
3: ਜ਼ੈਡ। ਡੇਟ ਚੇਂਜ ਕਰਤੀ।
0: ਚਲੋ ਕੋਈ ਨਹੀਂ, ਉਹ ਸਾਰਾ ਕੁਝ ਉਹਦੇ ਚ ਲਿਖੋ ਤੁਸੀਂ, ਤੇ ਇਹ ਛੁੱਟੀਆਂ ਚ ਤੁਹਾਡਾ ਹੋਮਵਰਕ ਆ, ਫਿਰ ਆਪਾਂ ਮਿਲ ਕੇ ਤੇ ਡਿਸਕਸ ਕਰ ਲਾਂਗੇ ਆਪਾਂ ਨਾ।
3: ਓਕੇ
0: ਤੇ ਨਾਲੇ ਮੈਂ ਬਤਾਉ ਆਰਕੈਸਟਰੇ ਨੂੰ ਤੁਹਾਡਾ ਨੰਬਰ ਦਿੱਤਾ ਜੇ, ਉਹ ਕਹਿਣ ਡਿਆ ਸੀ ਕਿ ਮੈਂ ਤੁਹਾਡਾ ਨੰਬਰ ਦਿੱਤਾ, ਮੈਂ ਵੀ ਉਹ ਕਰਨਗੇ ਲੁੱਕ ਆਫਟਰ। ਤਾਂ
1: ਅੱਛਾ ਬਤਾਉ ਵਾਲੇ ਕੀਤੇ ਇਸ ਵਾਰੀ
0: ਹੈ,
1: ਬਤਾਉ ਆਰਕੈਸਟਰੇ ਵਾਲੇ ਕੀਤੇ ਇਸ ਵਾਰੀ? ਹਾਂ ਨੇ ਉਹ ਖਰੇ ਆ, ਵਧੀਆ ਨੇ,
0: ਵਧੀਆ ਹੈ ਨਾ।
1: ਚਲੋ ਗੁੱਡ ਹੋ ਗਿਆ, ਫਿਰ
0: ਪੜਥਾ ਪੜਥਾ ਕਰਾ ਦੇਣੀ
1: ਪੜਥੂ।
0: ਥੈਂਕ ਯੂ ਬੁੱਤੋ, ਕੀ ਸੁਣਾਓਗੇ? ਮਰੂਦ ਜਿਹਾ ਲੱਗਣ ਲੱਗ ਪਿਆ। ਹੈਲੋ ਹੈਲੋ ਵੀਰ ਜੀ,
1: ਵੀਰ ਜੀ
3: ਸਤਿ ਸ਼੍ਰੀ ਅੰਕਲ ਜੀ ਤੇ ਸੰਤਾ ਅੰਕਲ ਜੀ
0: ਸਤਿ ਸ੍ਰੀ ਅਕਾਲ
1: ਜੀ ਜੀ ਕਿਵੇਂ ਹੋ
0: ਕੀ ਹਾਲ ਹੈ
3: ਕੀ ਹਾਲ ਹੈ
0: ਠੀਕ ਆ ਤੁਹਾਡੀ ਵੀ ਕੋਈ ਸਲਾਹ ਸਲੂ ਲਈ ਜਾਂਦੀ ਆ ਕਿ ਨਹੀਂ ਅਮਰੂਦ ਦੇ ਵਿਆਹ ਚ
3: ਨਹੀਂ
0: ਕੋਈ ਸਲਾਹ ਨਹੀਂ ਤੁਹਾਡੀ
1: ਇਹ ਤਾਂ ਕੋਈ ਗੱਲ ਨਾ
3: ਹੋਈ
0: ਓ ਯਾਰ
1: ਦਿਸ ਇਜ਼ ਬੈਡ ਯਾਰ
0: ਫਿਰ ਤੇ ਤੁਸੀਂ ਮੇਰੇ ਹਿਸਾਬ ਨਾਲ ਖਲਾਰਾ ਹੀ ਪਾਓਗੇ ਵਿਆਹ ਚ ਹੈ
3: ਅਸੀਂ ਖਾਣਾ
0: ਅੱਛਾ ਤੁਸੀਂ ਖਾਣ ਹੀ ਆਓਗੇ
1: ਹਾਂਜੀ ਠੀਕ ਹੈ ਉਹ ਜਿੱਥੇ ਪੁੱਛ ਨਹੀਂ ਬੰਦਾ ਫਿਰ ਆਪਣੇ ਹਿਸਾਬ ਨਾਲ ਆਵੇ ਵਿਹਾਰ ਕਰੇ ਤੇ ਜਾਵੇ
0: ਫਿਰ ਖਾਣ ਹੀ ਆਵੇ ਬੰਦਾ ਫਿਰ ਐਵੇਂ ਕੀ ਐਵੇਂ ਪਈ ਆ
1: ਨਹੀਂ ਮੈਂ ਲਾਈਕ ਕੀਤਾ ਸਟੈਂਡ ਦਿੱਤਾ ਨਾ ਤੁਸੀਂ ਆ ਵੈਰੀ ਗੁੱਡ ਇੱਦਾਂ ਹੀ ਹੋਣਾ ਚਾਹੀਦਾ
0: ਗੁੱਡ ਕਹਿ ਦਿੰਦੇ ਹੁੰਦੇ ਨਾ ਭਾਈ ਅਸੀਂ ਤੇ ਖਾਣ ਹੀ ਆਵਾਂਗੇ
3: ਅਸੀਂ ਗਲਤੀ ਨਾ ਕਰ ਦਲਾਓਗੇ
0: ਹੈ
3: ਅਸੀਂ ਗਲਤੀ ਨਾਲ ਕਰ ਦਲਾਓਗੇ
0: ਕੀ ਸੁਣਾਓਗੇ
3: ਮੇਰੀ ਰੀਸ ਨਾਲ ਰੀਸ ਕੋਟੇ ਜਾ ਕੇ ਆਟੇ ਪੀਸ ਤੇਰੀ ਕੋਈ ਬੁਲਾ ਦੇ
0: ਓਏ ਆ ਬੜੀ ਗੱਲ ਹੀ ਭਾ ਤੂੰ ਨਾ ਚੰਗੀ ਤਰ੍ਹਾਂ ਯਾਦ ਕਰ ਲਾ ਤੇਰੇ ਵਿਆਹ ਤੇ ਬਹੁਤ ਕੰਮ ਆਉਣੀ
3: ਲੀਸ ਦੰਡ ਕਲੀਸ ਕੋਟੇ ਜਾ ਕੇ ਆਟਾ ਪੀਸ ਤੈਨੂੰ ਕੋਈ ਬੁਲਾਉਂਦਾ ਨਹੀਂ ਤੇਰੀ ਵੱਡੀ ਦੀਦੀ ਨੂੰ ਘੱਟੀ ਪਿਕ ਮੈਂ ਵੱਡੀ ਦੀਦੀ ਨੂੰ ਕਿਉਂ ਕੀਤਾ ਬਿਕਾਜ਼ ਵੱਡੀ ਚੈਸ ਜਦੋਂ ਮੈਂ
0: ਚੱਲ ਕੋਈ ਨੀ ਆਇਆ ਤੁਸੀਂ ਮੇਰੇ ਨਾਲ ਖੇਡਿਓ ਜਦੋਂ ਛੁੱਟੀਆਂ ਜਾਓਗੇ ਨਾ
3: ਛੋਟੇ ਹੈਗੇ ਵੱਡੀ ਦੀਦੀ ਤੋਂ
1: ਅੱਛਾ ਇਹ ਤਾਂ ਧਿਆਨ ਚ ਨਹੀਂ
3: ਆਇਆ ਮੈਂ 7 ਇਅਰਸ ਓਲਡ ਹੈਗਾ
0: ਚਾ ਕੋਈ ਨੀ ਜਦੋਂ ਤੁਸੀਂ ਆਓਗੇ ਨਾ ਫਿਰ ਆਪਾਂ ਖੇਡਾਂਗੇ ਤੇ ਨਿੱਕੀ ਦੀਦੀ ਦੀ ਵਾਰੀ
3: ਓਕੇ ਸਤਿ ਸ਼੍ਰੀ ਅਕਾਲ ਵੱਡੀ ਛੋਟੀ ਦੀਦੀ
0: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਦੀਦੀ
3: ਵਿਆਹ
0: ਦੀਆਂ ਤਿਆਰੀਆਂ ਚੱਲ ਰਹੀਆਂ ਤੁਸੀਂ ਵੀ ਵਿਆਹ ਚ ਕੁਛ ਕਰ ਰਹੇ ਹੋ ਕਿ
3: ਨਹੀਂ
0: ਹਾਂਜੀ ਖਾਣ ਹੀ ਆਓਗੇ ਤੁਸੀਂ ਵੀ ਖਾਣੀ ਆਓਗੇ ਚਲੋ ਠੀਕ ਹੈ
1: ਮਾੜੀ ਗੱਲ ਹੈ
0: ਪਰ ਤੁਸੀਂ ਲਹਿੰਗਾ ਲੂੰਗਾ ਤੇ ਬਣਾ ਲਿਓ
1: ਹਾਂ ਚਲੋ ਇੰਨਾ
0: ਓਕੇ ਚਲੋ
1: ਇਹ ਠੀਕ ਹੈ ਇਹ ਗੁੱਡ ਹੋ ਗਿਆ
0: ਕੀ ਸੁਣਾਓਗੇ ਫਿਰ
3: ਜਦੋਂ ਵੀਰ ਜੀ ਮੈਂ 6-7 ਇਅਰਸ ਓਲਡ ਸੀ ਵੀਰ ਜੀ 6 ਇਅਰਸ ਓਲਡ ਸੀ
1: 6-7 ਅੰਕਲ ਜੀ ਇਸ ਕੰਮ ਲਾਤੇ ਹੈ
0: ਕੀ ਸੁਣਾਓਗੇ ਫਿਰ
3: ਇੱਕ ਬੋਲੀ ਬੱਲੇ ਬੱਲੇ ਵੀ ਸਾਡੇ ਜੀਜੇ ਦੀ ਚੜਾਈ ਹੈ ਸ਼ਾਵਾ ਸ਼ਾਵਾ ਵੀ ਸਾਡੇ ਜੀਜੇ ਦੀ ਚੜਾਈ ਹੈ ਚੂਹੇ ਵਰਗੇ ਮੁੱਛਾਂ ਉੱਤੇ ਕਾਲੀ ਐ ਨਕਲਾਈ ਹੈ ਚੂਹੇ ਵਰਗੇ ਮੁੱਛਾਂ ਉੱਤੇ ਕਾਲੀ ਐ ਨਕਲਾਈ
0: ਥੈਂਕ ਯੂ
3: ਜਦੋਂ ਪਹਿਲਾਂ ਸੀ ਦਾਦਾ ਕੋਲ ਲੰਬੇ ਵਾਲ ਸੀ ਜਿਵੇਂ ਮੰਮਾ ਕੋਲ ਹੈਗੀ ਤੇ ਦਾਦਾ ਨੇ ਕੰਨ ਚ ਕੋਕਾ ਪਾਇਆ
0: ਅੱਛਾ ਕੰਨ ਚ ਕੋਕਾ ਪਾਇਆ ਓਕੇ ਪਹਿਲਾਂ ਪਾਇਆ ਪਹਿਲਾਂ ਦੀ ਕੋਈ ਗੱਲ ਨੀ ਪੁੱਤ ਪਹਿਲਾਂ ਪਾ ਲੈਂਦੇ ਹੁੰਦੇ ਕੋਈ ਨੀ ਥੈਂਕ ਯੂ
3: ਤੇ ਅਸੀਂ ਖੰਗ ਉਠਾਲ ਸਕੂਲੇ ਛੱਡ ਸਕਦੇ ਬਿਕਾਜ਼ ਜਦੋਂ ਛੁੱਟੀਆਂ ਨੀ ਉਦੋਂ ਫਿਰ ਉੱਥੇ
0: ਬਹੁਤ ਇੰਟੈਲੀਜੈਂਟ ਬੱਚੇ ਹੋ ਭਾਈ ਤੁਸੀਂ ਇੱਕ ਤੋਂ ਵੱਧ ਇੱਕ ਆਈਡੀਆ ਤੇ ਨੈਕਸਟ ਸਾਡੇ ਨਾਲ ਨੇ ਅਨਹਦ ਸਤਿ ਸ੍ਰੀ ਅਕਾਲ ਅਨਹਦ ਸਤਿ ਸ੍ਰੀ ਅਕਾਲ ਕੀ ਹਾਲ ਹੈ
3: ਵਧੀਆ ਤੁਸੀਂ ਸੁਣਾਓ
0: ਠੀਕ ਠਾਕ
1: ਬੈਸਟ ਬੈਸਟ ਬੈਸਟ ਕੀ ਚੱਲ ਰਿਹਾ ਤਿਆਰੀ ਕੇ ਸਕੂਲ ਦੀ
3: ਹਾਂਜੀ
0: ਜਾ ਰਹੇ ਹੋ
3: ਹਾਂਜੀ ਪਹੁੰਚ ਗਏ
0: ਅੱਛਾ ਪਹੁੰਚ ਗਏ
1: ਪਹੁੰਚ ਵੀ ਗਏ
0: ਤੁਸੀਂ ਵੀ ਆਓਗੇ ਵਿਆਹ ਤੇ ਕਿ ਨਹੀਂ ਭਿੰਡੀ ਦਾ ਤੇ ਅਮਰੂਦ ਦਾ ਵਿਆਹ ਕਰਨ ਦੇ ਜਾਣੇ चाह पी ली पुतू अज ते सच चाह वाला ते आया नहीं पाऊ अज
1: अच्छा नहीं पीती
0: नहीं नहीं
1: अच्छा चाह पूछने वाला पूछने वाला पाऊ नहीं आया
0: थैंक यू बोतू थैंक यू मैनू ते चेता ही नहीं अज की सुनाओगे
3: मैं तानू अज दा विचार सुनावांगी
0: ओ वाह वाह वाह वाह वाह
3: गलती होना कुदरती है उसनु मान लेना सयाणप है उस मन लेना चाहिए फिर मम्मा उस सुधार देंदे ने सानू कुछ नवा सीखन मिलदा ते इस दे नाल साडी तरक्की हुंदी है
0: वेरी नाइस
1: ब्यूटीफुल
0: बहुत
1: वेरी गुड
0: थैंक यू पुत्तु
3: थैंक यू
0: ਸਾਨੂੰ ਸਿਆਣੇ ਬੰਦੇ ਚਾਹੀਦੇ ਵਿਆਹ ਚ
1: ਹਾਂ ਨਹੀਂ ਸਹੀ ਗੱਲ
0: ਥੈਂਕ ਯੂ ਹੈਵ ਅ ਨਾਈਸ ਡੇ ਤੇ ਨੈਕਸਟ ਸਾਡੇ ਨਾਲ ਕੌਣ ਆ ਨੈਕਸਟ 142 ਤੁਸੀਂ ਆਉਣੇ ਰਹੋ ਜੀ
1: ਹੈਲੋ
0: ਮੈਨੂੰ ਲੱਗਦਾ ਵੀ
1: ਹੈਲੋ ਹੈਲੋ ਹੈਲੋ
0: ਸ਼ਾਇਦ ਰੱਖਣਾ ਭੈਣ ਜੀ ਦਾ ਨੰਬਰ
4: जय राम जी की भैया जी
0: जी जय राम जी की बहन जी कैसन हो
4: जय राम जी बढ़िया है भैया
1: कैसन बा
4: कृष्णा भैया ठीक है बा तू सुनावा भैया
1: मैं ठीक है बा
0: पड़े पड़े
4: आओ चल
0: आप तो पड़े पड़े बड़े हो गए
4: बोला था हूं
0: आप तो बहन जी पड़े पड़े बड़े हो गए लाफ्टर थेरेपी में आते आते आप बड़े हो गए
4: हो गए भैया जी बड़े
0: ना ना ना ना ना बुढ़े नहीं बोलना
1: बूढ़ा नहीं बोलना
0: ना ना ना
1: सरदार जी नाराज हो जाता है
0: जो लाफ्टर थेरेपी में आता है ना वो बूढ़ा थोड़ी होता है
4: अच्छा हम तो बच्चे हैं
0: वो तो हंसते हंसते मरेगा
1: बल्ले बल्ले क्या बात है
4: हाँ नहीं भैया जी बहुत दिन हो गए बात नहीं हुई आपसे
0: और क्या
4: हाँ ना
0: आप तो गैबन ही हो गए
4: भूल ना जाए तो हम वापस आ गई
0: नहीं आप बीच बीच में आई लीली करी ली ने
4: हाँ तो वही तो कहा था कि बीच बीच में कभी कभी आ जाएगा भैया जी कृष्णा भैया तो पहली बार सुना था वो
1: बहुत हसत रहा तो तुम्हार बतिया सुन के बहुत हसत रहा
0: सब कोई बोले ये वो जो बहन नहीं अभी वो तो गैब हो लीली गिली
1: ए ट्रांसलेशन की किताब ले आ दो मैंने लीली लीली ली
4: भैया जी का करलन भोजपुरी गुजराती पंजाबी हिंदी सब मिक्स कर देलन मतलब कितना टैलेंटेड हो भैया
1: पंजाब तो बाहर जेड़े सारे कोई भाषा बोलते हैं
4: गलत थोड़ी ना कहा था भैया जी का भेल हम बताइला सोनू और मोनू दोनों दारू पी के टुल घर आए तो सोनू बोले चला अब हम जाते बाय ताला खोले तो मोनू कल हम खोल दे तो उसे नाई खुला था बोले तो नाई सरवा इना घर बहुत ही तो तू घर पकड़ ताला तो हम तोड़
0: जी भैन जी तुम ना बदले होंगे ना सोनू मोनू तो ना यह हरकत जच दी
4: गब्बर
0: साहब की हाल ने
5: ਹੈਲੋ ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਅੰਕਲ ਜੀ ਤੇ ਮੇਰੇ ਸਾਰੇ ਸੁਣਨ ਵਾਲੇ ਪਿਆਰੇ ਪਿਆਰੇ ਧਿਆਨ
0: ਸਤਿ ਸ੍ਰੀ ਅਕਾਲ, ਕੀ ਹਾਲ ਹੈ ਕਾਪਾ ਸਾਹਿਬ?
5: ਮੇਰਾ ਵਧੀਆ, ਤੁਸੀਂ ਸੁਣਾਓ?
0: ਹਾਂਜੀ, ਸਾਡਾ ਵੀ ਠੀਕ ਆ। ਅੱਜ ਕਾਹਦੀ ਛੁੱਟੀ ਹੋ ਗਈ ਤੁਹਾਨੂੰ?
5: ਅੱਜ ਸਾਡਾ ਸਟੂਡੈਂਟ ਫ੍ਰੀ ਡੇ ਸੀਗਾ ਤੇ ਹੁਣ ਤੋਂ ਛੁੱਟੀਆਂ।
0: ਅੱਛਾ, ਵਾਹ, ਨਜ਼ਾਰੇ ਫਿਰ ਤੁਹਾਡੇ। ਹਾਂ
5: ਹਾਂਜੀ, ਗੁੱਡ ਗੁੱਡ। ਸਾਡਾ ਇੱਕ ਦਿਨ ਪਹਿਲਾਂ ਹੋ ਗਿਆ ਸੀਗਾ।
0: ਓਕੇ,
1: ਨਾਈਸ ਨਾਈਸ।
0: ਤੇ ਕੀ ਸੁਣਾਓਗੇ ਫਿਰ ਅੱਜ?
5: ਅੱਜ ਮੈਂ ਇੱਕ ਗਾਣਾ ਸੁਣਾਉਂਗਾ।
0: ਹਾਂਜੀ,
5: ਤੇ ਇਹ ਗਾਣਾ ਹੈਗਾ ਵਾ ਜੁਗਨੀ, ਇਹ ਹੈਗਾ ਅਲਫ ਲੋਹਾਰ ਜੀ ਦਾ, ਤੇ ਇਹ ਸੁਣਾਉਂਗਾ ਮੈਂ ਅੱਜ
0: ਜੀ।

0: Pare!
1: Era ragazzo, benze, benze. Benza ready her girl.
0: Tumhar benza ready ho gaya.
1: Aur kya?
0: Kya baat hai re. बहुत ही बढ़िया.
1: हाँ, सारा दिन खूब चरे थे.
2: खूब चरेंगे मिल बैठे तीन यार.
1: हाँ, तीन यार नहीं, 300 यार.
0: 300 यार
1: है. 30 30 30
0: आप में और भैंसा.
1: हाँ, थैंक यू लाल जी.
0: थैंक यू
1: ते शेरगिल साहब बहुत बहुत धन्यवाद. तुहाडा ते रेट आ गए जी भी $179 बाई कैरेट का. ਧੰਨਵਾਦ ਤੁਹਾਡਾ ਜੀ. ਦਿੱਲੀ ਜੂਲਰ ਵਾਲੇ ਧੰਨਵਾਦ ਤੁਹਾਡਾ. ਤੇ ਮਨਰਾਜ ਜੀ, ਔਜਲਾ ਜੀ, ਧੰਨਵਾਦ ਤੁਹਾਡਾ, ਬਹੁਤ ਸ਼ੁਕਰੀਆ. ਚੰਟੇਲੋ ਜੀ ਕਹਿੰਦੇ ਅਜੋਕੀ ਜ਼ਿੰਦਗੀ ਦੀ ਤਰਾਸਦੀ ਨੂੰ ਬਿਆਨ ਕਰਦੀ ਅੱਜ ਦੀ ਕਹਾਣੀ. ਧੰਨਵਾਦ ਜੀ ਗਾਬਾ ਪਰਿਵਾਰ ਵੱਲੋਂ ਧੰਨਵਾਦ ਤੇ ਬਹੁਤ ਬਹੁਤ ਸ਼ੁਕਰੀਆ. ਕਹਾਣੀ ਕਹਿੰਦੇ ਬਹੁਤ ਵਧੀਆ ਸੀ. ਕਹਾਣੀ ਕਹਿੰਦੇ ਬਹੁਤ ਵਧੀਆ ਸੀ, ਬਹੁਤ ਮਿਹਰਬਾਨੀ ਤੁਹਾਡੀ ਬਿੱਟੂ ਭਾਅ ਜੀ. ਤੇ ਸੰਦੀਪ ਦੱਤਾ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਵਾਹਿਗੁਰੂ ਕਿਰਪਾ ਬਣਾਈ ਰੱਖੇ. ਗੁਰਨਿਸ਼ਾਨ ਜੀ ਕਹਿੰਦੇ ਨੇ ਕਿ ਅੱਜ ਸ਼ਬਦ ਕੀਰਤਨ ਬਹੁਤ ਵਧੀਆ ਲੱਗਾ ਸੀ ਇਹਨਾਂ ਨੂੰ. ਅਜੀਤ ਬੁੱਟਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ. ਕਰਮਜੀਤ ਕੌਰ ਭੁੱਲਰ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ. ਅਤੇ ਜਤਿੰਦਰ ਕੌਰ ਜੀ ਕਹਿੰਦੇ ਨੇ ਕਿ ਬਹੁਤ ਵਧੀਆ ਗਾਬਾ ਸਾਹਿਬ ਨੇ ਗਾਣਾ ਸੁਣਾਇਆ. ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਅੱਜ ਦੀ ਕਹਾਣੀ ਬੜੀ ਵਧੀਆ ਸੀ, ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ. ਰਜਿੰਦਰ ਬਾਵਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ. ਅੱਛਾ, ਫੀਫਾ ਵਰਲਡ ਕੱਪ ਦੀ, ਅੱਛਾ ਜੈਜ਼ਲੀਨ ਨੇ ਬਣਾਈਆਂ. ਵਾਹ, ਵੈਰੀ ਨਾਈਸ, ਗੁੱਡ ਜੀ. ਆਹ ਤਾਂ ਚੀਜ਼ ਹੈਗੀ ਹੈ, ਵੇਖ ਲਓ ਬੱਚਿਆਂ ਦੇ ਵਿੱਚ ਨਾ ਕਿੰਨੀ ਡੈਡੀਕੇਸ਼ਨ ਹੈ, ਮਤਲਬ ਆਪਣੇ ਦੇਸ਼ ਦੇ ਟੀਮ ਦੇ ਲਈ. ਗੁੱਡ ਗੁੱਡ ਗੁੱਡ ਗੁੱਡ. ਪਰਮ ਜੋਸਨ ਜੀ ਕਹਿੰਦੇ ਨੇ ਕਿ ਧੰਨਵਾਦ ਤੁਹਾਡਾ, ਸਤਿ ਸ਼੍ਰੀ ਅਕਾਲ. ਅਤੇ ਗੁਰਿੰਦਰ ਖਿੰਡਾ ਜੀ ਪਰਿਵਾਰ ਸਮੇਤ ਸਤਿ ਸ਼੍ਰੀ ਅਕਾਲ ਅਤੇ ਅੱਜ ਦੇ ਦਿਨ ਦੀਆਂ ਸ਼ੁਭ ਇਸ਼ਾਵਾਂ ਭੇਜਦੇ ਨੇ. ਸੰਜੇ ਪਹੁਜਾ ਜੀ ਰਾਧੇ ਰਾਧੇ ਭੇਜਦੇ ਨੇ. ਅਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲ. ਕੁਲਬੀਰ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਦੇਣ. ਬਹੁਤ ਮਿਹਰਬਾਨੀ. ਅਤੇ ਲੈਂਦੇ ਹਾਂ ਤੁਹਾਡੇ ਕੋਲ ਇਜਾਜ਼ਤ. ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ 1674 AM.

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਦਾਸ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ ਸੋ

0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
2: This station is now the ultimate power in the universe.
3: Radio Hanji 1674 AM.
4: अज दा विचार अज दी कहानी हर रोज तुसी सुनदे हो शो हांजी मेलबर्न विच तुहाडी डिमांड उत्ते। आओ एक बार फिर सुनदे हां इस हफ्ते दी एक बेहतरीन कहानी।
5: रेडियो हांजी 1674 समां चुका अज दी कहानी दा अज दे विचार दा। एक मां जिहड़ी अपनी बच्ची नूं घर छड्ड के डॉक्टर दे कोल दवाई लैण गई है। काफ़ी देर तो परेशानियां चल रही ने, दोवां जीआं दा अलग होना, नौकरी दा चलिया जाना, बड़े मौखे हो सौखे हो के कोई नौकरी लभनी तो उहदा प्रैशर होर ज़्यादा वध जाना, नाल बच्चा वेखना, उहनूं स्कूल भेजना, उहदा पालन पोषण, ते नौकरी भी उह करनी जिहड़ी उहनां नूं पसंद नहीं। इस वजह दे करके दिमाग दे उत्ते बोझ काफ़ी वध गया। पहलां तक अपने तौर दे उत्ते मैनेज करन दी कोशिश कीती पर हुण लग रहा ही कि नहीं ये मेरे वस दा नहीं। किसी ने सलाह दित्ती कि तैनू डॉक्टर नूं विखा लेना चाहीदा, तैनू काउंसलिंग लै लेनी चाहीदी है, तू स्ट्रैस फील करदी है, तू डिप्रैशन दे विच है। इस वजह दे करके डॉक्टर दे कोलों कुछ दवाइयां भी चल रही ने ते नाल काउंसलिंग दा काम भी चल रहा। खुद नूं ही समझ नहीं आ रही कि पहलां दे नालों कुछ फर्क पिया जां नहीं पिया। परेशानी होर भी वधदी जांदी है ते शायद इस सारे कुछ दे विच मैं अपनी धी वल भी ध्यान नहीं दे पा रही। मन दे विच हुण वापसी दे उत्ते सोच रही है। इन्ना ही सोचा विचारां दे विच घर पहुंचती आके थकी हरी जो बैठती है तो बच्ची भज के पानी का गिलास फड़ाउंदी है। बच्ची जिदा इंतजार ही कर रही ही कि मां घर आवे तो मैं उन्हूं कुछ विखावा। चावां दे नाल भज्जी भज्जी अंदर कमरे दे विचों एक एनवेलप लैके आउंदी है ते मां दे हाथ च फड़ा के हैप्पी बर्थडे कहिंदी है। मां नूं शायद चेता ही नहीं जां आस ही नहीं कि कोई इस तरीके दे नाल मैनूं विश करूगा, पर मां दे मन दे विच होर 3600 परेशानियां चल रही ने। धी दे हाथ दे विच ओह लिफाफा वेख के अपने हाथ दे विच फड़िया तक नहीं ते अगों सवाल कीता, इनवेल्प तू एक कादा बनाया? ते धी चुप चाप वेख रही है। उन्हूं पता है कि शायद हुण मां ने गुस्से होना। मैनू लगता है कि तू मेरे ऑफिस वाले इनवेल्प दे विचों पेज कढ़िया ते उस पेज दे उत्ते तू ये सब कुछ कीता, ये उही है ना? ते बच्ची ने कहा हाँ। तेनू पता नहीं वो किन्ने इंपोर्टेंट पेपर ने, तेनू पता नहीं किन्नी औखी ऑलरेडी नौकरी मिली है, तू पेपर ही लैना ही होर कितों लै लेंदी, इहो ही लैना सी मैनू पुछ लेंदी, उहदे विच होर 36 इंपोर्टेंट चीज़ां पईआं ने, कोई भी इधर उधर कोई चीज़ हो जाती तो कौन जिम्मेवार सी? तू अपने आप ज़्यादा सियानी ना बनिया कर, तू हले बच्ची है तो बच्ची बन के रह। ते नाले किन्नी वारी तेनू क्या मेरा कोई समान नहीं फोलना, खास तौर दे उते मेरा काम वाला समान। ते खबरदार अगे तो मेरे काम वाले फोल्डर नू हाथ लाया। बच्ची ने वो कार्ड वैल पोथी उस पेज दे उते सुटिया ते चुप करके अपने कमरे दे विच चली गई। मां ने पानी पीता ਥੋੜ੍ਹੀ ਦੇਰ ਦੇ ਵਿੱਚ ਗੁੱਸਾ ਸ਼ਾਂਤ ਹੋਇਆ। ਸੋਚਿਆ ਇਨਵੈਲਪ ਖੋਲ੍ਹ ਕੇ ਵੇਖ ਤੇ ਲਵਾਂ। ਹੁਣ ਮਨ ਦੇ ਵਿੱਚ ਫੀਲ ਕਰ ਰਹੀ ਹੈ ਕਿ ਮੈਂ ਬੱਚੀ ਨੂੰ ਕਿਉਂ ਝਿੜਕ ਦਿੱਤਾ। ਪਤਾ ਨਹੀਂ ਮੈਂ ਇੱਦਾਂ ਦੀ ਕਿਉਂ ਹੋ ਗਈ ਹਾਂ। ਕਿੰਨਾ ਹੀ ਚਿਰ ਫਿਰ ਦੁਬਾਰਾ ਸੋਚ ਵਿਚਾਰ ਚੱਲਦੇ ਰਹੇ। ਆਖਿਰਕਾਰ ਉਹ ਇਨਵੈਲਪ ਫੜਿਆ ਅਤੇ ਵੇਖਿਆ ਕਿ ਵਿੱਚੋਂ ਤਾਂ ਖਾਲੀ ਹੈ। ਉਹਨੂੰ ਲੱਗਾ ਕਿ ਸ਼ਾਇਦ ਬੱਚੀ ਵਿੱਚ ਕੁਛ ਪਾਉਣਾ ਭੁੱਲ ਗਈ ਹੈ ਅਤੇ ਹੁਣ ਮਨਾਉਣਾ ਵੀ ਹੋਇਆ। ਬੱਚੀ ਦੇ ਮਗਰ ਕਮਰੇ ਦੇ ਵਿੱਚ ਜਾਂਦੀ ਹੈ, ਦੇਖਦੀ ਆ ਕਿ ਬੱਚੀ ਬੈਠੀ ਹੈ, ਰੋ ਰਹੀ ਆ, ਉਦਾਸ ਆ। ਮਾਂ ਨੇ ਬੱਚੀ ਤੋਂ ਮਾਫ਼ੀ ਮੰਗੀ ਹੈ। ਜੋ ਮੈਂ ਬੇਟੇ ਤੈਨੂੰ ਕਿਹਾ ਉਹਦੇ ਲਈ ਮੈਂ ਮਾਫ਼ੀ ਮੰਗਦੀ ਹਾਂ। ਮੈਂ ਥੋੜ੍ਹੀ ਜਿਹੀ ਅੱਜ ਪਰੇਸ਼ਾਨ ਸਾਂ, ਥੋੜ੍ਹਾ ਜਿਹਾ ਮੂਡ ਚੇਂਜ ਕਰਨ ਦੇ ਲਈ ਪੁੱਛਿਆ। ਇਹ ਜਿਹੜਾ ਇਨਵੈਲਪ ਤੂੰ ਮੈਨੂੰ ਦਿੱਤਾ, ਕਾਰਡ ਤਾਂ ਠੀਕ ਹੈ ਪਰ ਇਨਵੈਲਪ ਦੇ ਵਿੱਚ ਤਾਂ ਕੁਛ ਵੀ ਨਹੀਂ। ਮੈਨੂੰ ਲੱਗਦਾ ਮੇਰਾ ਪੁੱਤ ਇਹਦੇ ਵਿੱਚ ਕੁਛ ਪਾਉਣਾ ਭੁੱਲ ਗਿਆ। ਤੁਸੀਂ ਫੇਰ ਪਾਓ ਅਤੇ ਮੈਨੂੰ ਦੱਸੋ ਕੀ ਤੁਸੀਂ ਬਣਾਇਆ ਮੇਰੇ ਲਈ। ਅਤੇ ਬੱਚੀ ਨੇ ਬੜੇ ਮਾਸੂਮ ਜਿਹੇ ਚਿਹਰੇ ਦੇ ਨਾਲ ਮਾਂ ਦੇ ਮੂੰਹ ਵੱਲ ਤੱਕਦਿਆਂ ਕਿਹਾ, ਮੰਮਾ ਇਹਦੇ ਵਿੱਚ ਮੈਂ ਢੇਰ ਸਾਰਾ ਪਿਆਰ ਪਾਇਆ ਸੀ। ਜਦੋਂ ਤੁਸੀਂ ਡਾਕਟਰ ਦੇ ਗਏ ਸੀ ਨਾ, ਉਦੋਂ ਇਹ ਇਨਵੈਲਪ ਬਣਾ ਕੇ ਮੈਂ ਸੋਚਿਆ ਇਹਦੇ ਵਿੱਚ ਕੀ ਪਾਵਾਂ। ਅਤੇ ਮੈਨੂੰ ਨੇਬਰ ਆਂਟੀ ਨੇ ਦੱਸਿਆ ਕਿ ਸਭ ਤੋਂ ਵੱਡੀ ਚੀਜ਼ ਹੁੰਦੀ ਆ ਪਿਆਰ। ਜੇ ਤੇਰੇ ਕੋਲ ਪੈਸੇ ਨਹੀਂ ਹੈਗੇ ਪਾਉਣ ਦੇ ਲਈ, ਕੋਈ ਚੀਜ਼ ਤੂੰ ਨਹੀਂ ਖਰੀਦ ਸਕਦੀ। ਅਤੇ ਮੇਰੇ ਪੁੱਛਣ 'ਤੇ ਉਹਨਾਂ ਨੇ ਦੱਸਿਆ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਚੀਜ਼ ਪਿਆਰ ਹੈ। ਅਤੇ ਮੈਂ ਸੋਚਿਆ ਕਿ ਮੈਂ ਦੁਨੀਆ ਦੀ ਸਭ ਤੋਂ ਮਹਿੰਗੀ ਚੀਜ਼ ਫਿਰ ਪਿਆਰ ਹੀ ਕਿਉਂ ਨਾ ਤੁਹਾਨੂੰ ਦੇਵਾਂ। ਮੈਂ ਇਹ ਇੱਕ ਇਨਵੈਲਪ ਬਣਾ ਕੇ ਇਹਦੇ ਵਿੱਚ ਬਹੁਤ ਪਿਆਰ ਪਾਇਆ। ਮੈਂ ਬਹੁਤ ਸਾਰੀਆਂ ਪਾਰੀਆਂ ਕੀਤੀਆਂ, ਢੇਰ ਸਾਰੀਆਂ ਹੱਗਸ ਕਰਕੇ, ਇਹ ਸਾਰਾ ਪਿਆਰ ਇਕੱਠਾ ਕਰਕੇ ਮੈਂ ਇਸ ਇਨਵੈਲਪ ਦੇ ਵਿੱਚ ਪਾ ਕੇ ਤੁਹਾਨੂੰ ਤੁਹਾਡੇ ਬਰਥਡੇ 'ਤੇ ਗਿਫਟ ਕੀਤਾ। ਅਤੇ ਹੁਣ ਮਾਂ ਦੀਆਂ ਅੱਖਾਂ ਦੇ ਵਿੱਚੋਂ ਅੱਥਰੂ ਨਹੀਂ ਸੀ ਰੁਕ ਰਹੇ। ਆਪਣੀ ਧੀ ਨੂੰ ਗੱਲ ਦੇ ਨਾਲ ਲਾ ਕੇ ਸੋਚਦੀ ਕਿ ਮੇਰੀ ਧੀ ਇੰਨੀ ਵੱਡੀ ਹੋ ਗਈ ਹੈ। ਮੈਂ ਤਾਂ ਸੋਚਿਆ ਸੀ ਮੇਰੀ ਧੀ ਹੱਲੇ ਨਿਆਣੀ ਆ, ਇਹਦਾ ਮੈਂ ਪਾਲਣ ਪੋਸ਼ਣ ਕਿੱਦਾਂ ਕਰੂੰਗੀ, ਮੈਂ ਤਾਂ ਆਪਣੇ ਆਪ ਨੂੰ ਨਹੀਂ ਸਾਂਭ ਪਾ ਰਹੀ। ਪਰ ਧੀਏ, ਅੱਜ ਇਸ ਤੇਰੇ ਕਾਰਡ ਦੇ ਕਰਕੇ ਮੈਨੂੰ ਇਹ ਅਹਿਸਾਸ ਹੋਇਆ ਕਿ ਤੂੰ ਤਾਂ ਬਹੁਤ ਵੱਡੀ ਹੋ ਗਈ, ਤੂੰ ਆਪਣੇ ਆਪ ਨੂੰ ਕੀ ਤੂੰ ਤਾਂ ਮੈਨੂੰ ਵੀ ਸਾਂਭ ਸਕਦੀ ਹੈ, ਅਤੇ ਅੱਜ ਬੜੇ ਵਧੀਆ ਤਰੀਕੇ ਦੇ ਨਾਲ ਤੂੰ ਸਾਂਭਿਆ ਵੀ ਹੈ, ਆਪਣੇ ਆਪ 'ਤੇ ਵੀ ਮਾਣ ਕਰ ਰਹੀ ਹੈ, ਆਪਣੀ ਧੀ 'ਤੇ ਵੀ ਮਾਣ ਕਰ ਰਹੀ ਹੈ। ਅਤੇ ਸੋਚ ਰਹੀ ਹੈ ਕਿ ਹੁਣ ਮੈਂ ਬਹੁਤ ਸਾਰੀਆਂ ਗੱਲਾਂ ਆਪਣੀ ਸ਼ਾਇਦ ਧੀ ਦੇ ਨਾਲ ਕਰ ਸਕਦੀ ਹਾਂ। ਹੁਣ ਮੇਰਾ ਮਨ ਸ਼ਾਇਦ ਪਹਿਲਾਂ ਦੇ ਨਾਲੋਂ ਹਲਕਾ ਫੀਲ ਕਰ ਰਿਹਾ। ਅਤੇ ਉਸ ਦਿਨ ਤੋਂ ਦੋਵਾਂ ਦੀ ਜ਼ਿੰਦਗੀ ਕਾਫ਼ੀ ਬਿਹਤਰ ਹੋਈ। ਹੁਣ ਦੋਵੇਂ ਕਾਫ਼ੀ ਇਕੱਠਾ ਸਮਾਂ ਬਿਤਾਉਂਦੇ, ਇੱਕ ਦੂਸਰੇ ਦੇ ਨਾਲ ਮਨ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਬਾਤਾਂ ਕਰਦੇ। ਦੋਵਾਂ ਦਾ ਪਾੜਾ ਵੀ ਹੌਲੀ ਹੌਲੀ ਘਟਣ ਲੱਗਾ ਅਤੇ ਮਾਂ ਦੀ ਸਿਹਤ ਵੀ ਠੀਕ ਹੋਣ ਲੱਗੀ। ਸ਼ਾਇਦ ਇਸ ਕਹਾਣੀ ਦੇ ਵਿੱਚੋਂ ਆਪਾਂ ਇਹ ਚੀਜ਼ ਵੇਖ ਸਕਦੇ ਹਾਂ ਕਿ ਆਪਾਂ ਆਪਣੇ ਬੱਚਿਆਂ ਨੂੰ ਹਮੇਸ਼ਾ ਬੱਚਾ ਹੀ ਸਮਝਦੇ ਰਹਿੰਦੇ ਹਾਂ, ਆਪਣੀਆਂ ਪਰੇਸ਼ਾਨੀਆਂ ਉਹਨਾਂ ਦੇ ਉੱਤੇ ਹਮੇਸ਼ਾ ਲੱਦ ਕੇ ਉਹਨਾਂ ਨੂੰ ਆਪਣੇ ਤੱਕ ਆਉਣ ਹੀ ਨਹੀਂ ਦਿੰਦੇ। ਪਰੇਸ਼ਾਨੀ ਸਾਡੀ ਹੁੰਦੀ ਆ, ਸੁੱਟ ਆਪਾਂ ਬੱਚਿਆਂ ਦੇ ਉੱਤੇ ਦਿੰਦੇ ਹਾਂ। ਬੱਚਾ ਸਾਡੇ ਲਾਗੇ ਆਉਣ ਦੀ ਕੋਸ਼ਿਸ਼ ਕਰਦਾ, ਆਪਾਂ ਧੱਕ ਕੇ ਦੋ ਕਦਮ ਹੋਰ ਦੂਰ ਕਰ ਦਿੰਦੇ ਹਾਂ। ਹੌਲੀ ਹੌਲੀ ਬੱਚਾ ਇੰਨੀ ਦੂਰ ਚਲਿਆ ਜਾਂਦਾ ਕਿ ਫਿਰ ਉਹ ਤੁਹਾਡੇ ਲਾਗੇ ਆਉਣ ਦੀ ਕੋਸ਼ਿਸ਼ ਵੀ ਨਹੀਂ ਕਰਦਾ। ਤੁਹਾਨੂੰ ਲੱਗਦਾ ਕਿ ਬੱਚੇ ਅੱਜ ਕੱਲ੍ਹ ਦੇ ਬੜੇ ਜਿੱਦੀ ਹੋ ਗਏ ਨੇ, ਅਤੇ ਬਾਹਰ ਵਾਲਿਆਂ ਨੂੰ ਲੱਗਦਾ ਹੋਊਗਾ ਕਿ ਸ਼ਾਇਦ ਬਾਹਰ ਰਹਿ ਕੇ ਬੱਚੇ ਬਦਤਮੀਜ਼ ਹੋ ਗਏ ਨੇ, ਪਰ ਕਿਤੇ ਨਾ ਕੁਛ ਸਾਡੀਆਂ ਵੀ ਜ਼ਿੰਮੇਵਾਰੀਆਂ ਬਣਦੀਆਂ। ਨਿੱਕੀ ਨਿੱਕੀ ਗੱਲ ਤੋਂ ਆਪਾਂ ਟੋਕ ਦਿੰਦੇ ਹਾਂ, ਮੇਰੇ ਕੰਮ ਵਾਲੇ ਫੋਲਡਰ ਨੂੰ ਹੱਥ ਨਾ ਲਾਈ, ਮੇਰੇ ਬੈਗ 'ਚੋਂ ਕੋਈ ਚੀਜ਼ ਨਾ ਕੱਢੀ, ਮੇਰੀ ਅਲਮਾਰੀ ਨੂੰ ਹੱਥ ਨਹੀਂ ਲਾਉਣਾ। ਅਤੇ ਆਪਾਂ ਜੇ ਹਰ ਇੱਕ ਚੀਜ਼ ਦੇ ਉੱਤੇ ਬੱਚੇ ਦੇ ਆਪਣਾ ਅਧਿਕਾਰ ਜਮਾਉਂਦੇ ਹਾਂ, ਅਤੇ ਫਿਰ ਇਸ ਤਰੀਕੇ ਦੇ ਨਾਲ ਸਾਨੂੰ ਟ੍ਰੀਟਮੈਂਟ ਬੱਚੇ ਦੇ ਨਾਲ ਨਹੀਂ ਕਰਨਾ ਚਾਹੀਦਾ। ਸੋ ਕਿਸੇ ਵੀ ਐਂਗਲ ਤੋਂ ਤੁਸੀਂ ਵੇਖ ਲਓ, ਅਤੇ ਕੋਈ ਵੀ ਇਸ ਤਰ੍ਹਾਂ ਦੀ ਕੋਈ ਗਲਤੀ ਕਰ ਰਿਹਾ ਤਾਂ ਕੋਸ਼ਿਸ਼ ਕਰੋ ਕਿ ਉਸ ਗਲਤੀ ਨੂੰ ਆਪਾਂ ਅੱਜ ਦੀ ਅੱਜ ਸੁਧਾਰੀਏ, ਕਿਉਂਕਿ ਬੱਚੇ ਸਾਡੇ ਨਾਲੋਂ ਵੱਧ ਸਮਾਰਟ ਨੇ, ਬੱਚੇ ਸਾਡੇ ਨਾਲੋਂ ਵੱਧ ਸਮਝਦਾਰ ਨੇ। ਤੇ ਧੰਨਵਾਦ ਸੁਖਵਿੰਦਰ ਭੈਣ ਜੀ ਦਾ ਜਿਨ੍ਹਾਂ ਨੇ ਇਹ ਕਹਾਣੀ ਸਾਡੇ ਨਾਲ ਸਾਂਝੀ ਕੀਤੀ। ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਏਗੀ।

0: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ। ਸਵੇਰੇ ਸਵੇਰੇ ਜੇ ਤੁਸੀਂ ਚਿਹਰੇ 'ਤੇ ਖੁਸ਼ੀ ਰੱਖਦੇ ਹੋ ਤਾਂ ਬਾਕੀ ਦਿਨ ਵੀ ਤੁਹਾਡਾ ਵਧੀਆ ਲੰਘਦਾ। ਤੁਹਾਡੇ ਆਸ ਪਾਸ ਮੌਜੂਦ ਲੋਕ, ਤੁਹਾਡੇ ਚਾਹੁਣ ਵਾਲੇ ਤੁਹਾਨੂੰ ਵੇਖ ਕੇ ਉਹ ਵੀ ਖੁਸ਼ ਹੁੰਦੇ ਨੇ। ਸਮਾਂ ਚੁਕਾ ਚ ਦੀ ਕਹਾਣੀ ਦਾ ਖਲੀਲ ਜ਼ਿਬਰਾਨ ਦੀ ਲਿਖੀ ਇੱਕ ਕਹਾਣੀ ਹੈ ਕਿ ਇੱਕ ਵਾਰੀ ਇੱਕ ਬਜ਼ੁਰਗ ਬੰਦਾ ਫਕੀਰ ਦੇਖ ਰੱਖਦਾ ਪਿੰਡ ਦੇ ਵਿੱਚ ਆਉਂਦਾ ਅਤੇ ਉੱਚੀ ਉੱਚੀ ਹੋਕਾ ਦਿੰਦਾ, ਜੇ ਕਿਸੇ ਨੇ ਰੱਬ ਨੂੰ ਮਿਲਣਾ ਤਾਂ ਮੈਨੂੰ ਦੱਸੋ, ਜੇ ਕਿਸੇ ਨੇ ਰੱਬ ਨੂੰ ਮਿਲਣਾ ਤਾਂ ਮੈਨੂੰ ਦੱਸੋ। ਪਰ ਰੱਬ ਨੂੰ ਹੁਣ ਮਿਲਣਾ ਕੌਣ ਚਾਹੇ। ਹਰ ਇੱਕ ਦੇ ਮਨ ਦੇ ਵਿੱਚ ਇਹ ਚੀਜ਼ ਬੈਠੀ ਸੀ ਕਿ ਮਰਨ ਤੋਂ ਬਾਅਦ ਰੱਬ ਨੂੰ ਮਿਲਿਆ ਜਾਂਦਾ। ਕਈਆਂ ਨੇ ਇਸ ਕਰਕੇ ਮੂੰਹ ਨਾ ਖੋਲਿਆ, ਚੁੱਪ ਕਰਕੇ ਜੋ ਵੀ ਆਟਾ ਪਾਣੀ ਦਾਲ ਕੋਈ ਪਾ ਦਿੰਦੇ, ਦਾਨ ਦਕਸ਼ਣਾ ਦੇ ਦਿੰਦੇ ਅਤੇ ਕਹਿੰਦੇ ਜਦੋਂ ਮਿਲਾਂਗੇ, ਜਦੋਂ ਮਿਲਣ ਦਾ ਮਨ ਹੋਊਗਾ ਉਦੋਂ ਤੈਨੂੰ ਜ਼ਰੂਰ ਦੱਸਾਂਗੇ। ਪਰ ਲੋਕਾਂ ਦੇ ਵਿੱਚ ਸ਼ਰਧਾ ਬੜੀ, ਇੱਕ ਆਸਰਾ ਜਿਹਾ ਲੱਗਦਾ ਲੋਕਾਂ ਨੂੰ ਕਿ ਜਦੋਂ ਕਿਤੇ ਮਿਲਣਾ ਹੋਊਗਾ ਇਹਨੂੰ ਦੱਸ ਦਿਆਂਗੇ। ਪਰ ਹੌਂਸਲਾ ਕਿਸੇ ਦਾ ਨਾ ਪੈਂਦਾ। ਕਿਸੇ ਦੇ ਮਨ ਦੇ ਵਿੱਚ ਇਹ ਚੱਲਦਾ ਕਿ ਇਹ ਰਾਹ ਬੜਾ ਔਖਾ ਹੋਣਾ, ਕਿਹੜਾ ਐਵੇਂ ਧੱਕੇ ਖਾਂਦਾ ਫਿਰੂ। ਕਿਸੇ ਦੇ ਮਨ ਦੇ ਵਿੱਚ ਇਹ ਚੱਲਦਾ ਕਿ ਜੇਕਰ ਇਹਨੂੰ ਹਾਮੀ ਭਰ ਦਿੱਤੀ ਪਿੱਛੋਂ ਘਰ ਦਾ ਕੰਮ ਕਾਰ ਕੌਣ ਵੇਖੂ, ਬੱਚਿਆਂ ਨੂੰ ਕੌਣ ਵੇਖੂ, ਗ੍ਰਿਸਤੀ ਕੌਣ ਚਲਾਊ। ਉੱਧਰ ਆਪਾਂ ਰੱਬ ਨੂੰ ਮਿਲਣ ਚਲੇ ਜਾਈਏ, ਇੱਧਰ ਪਿੱਛੋਂ ਟੱਬਰ ਭੁੱਖਾ ਮਰ ਜਾਏ। ਹਰ ਇੱਕ ਦੇ ਮਨ ਦੇ ਵਿੱਚ ਆਪਣੀ ਆਪਣੀ ਤਰ੍ਹਾਂ ਦੇ ਵਿਚਾਰ ਆਉਂਦੇ, ਪਰ ਉਹ ਫਕੀਰ ਦੇਖ ਵਾਲਾ ਬੰਦਾ ਅਕਸਰ ਹੀ ਨਗਰ ਦੇ ਵਿੱਚ ਆਉਂਦਾ ਅਤੇ ਫਿਰ ਹੋਕਾ ਦਿੰਦਾ, ਕਿਸੇ ਨੇ ਰੱਬ ਨੂੰ ਮਿਲਣਾ ਤਾਂ ਦੱਸਿਓ, ਮੈਂ ਜਾਣਦਾ ਰੱਬ ਕਿੱਥੇ ਰਹਿੰਦਾ, ਮੈਂ ਮਿਲਾ ਸਕਦਾ ਤੁਹਾਨੂੰ ਰੱਬ ਦੇ ਨਾਲ। ਲੰਮਾ ਸਮਾਂ ਬੀਤ ਗਿਆ, ਕੋਈ ਨਾ ਬੌੜਿਆ। ਉਸ ਫਕੀਰ ਨੂੰ ਵੀ ਇਹ ਪੱਕਾ ਹੋ ਗਿਆ ਕਿ ਹੁਣ ਕਿਸੇ ਨੇ ਨਹੀਂ ਕਹਿਣਾ। ਤੇ ਜਿੱਦਣ ਫਕੀਰ ਨੂੰ ਇਹ ਮਹਿਸੂਸ ਹੋ ਗਿਆ ਕਿ ਕਿਸੇ ਨੇ ਨਹੀਂ ਕਹਿਣਾ, ਇੱਕ ਨੌਜਵਾਨ ਆ ਗਿਆ ਸਾਹਮਣੇ, ਕਹਿਣ ਲੱਗਾ ਬਾਬਾ ਜੀ ਮੈਂ ਰੱਬ ਨੂੰ ਮਿਲਣਾ, ਮੈਨੂੰ ਨਾਲ ਲੈ ਜਾਓ। ਕਹਿੰਦੇ ਨੇ ਫਕੀਰ ਨੂੰ ਹੱਥਾਂ ਪੈਰਾਂ ਦੀ ਪੈ ਗਈ, ਹੁਣ ਕਰਾਂ ਤੇ ਕੀ ਕਰਾਂ। ਸਾਰੇ ਪਿੰਡ ਦੇ ਸਾਹਮਣੇ ਕਹਿੰਦਾ ਸੀ, ਲੰਮੇ ਸਮੇਂ ਤੋਂ ਕਹਿੰਦਾ ਸੀ, ਹੁਣ ਲੈ ਕੇ ਜਾਣਾ ਪੈਣਾ। ਉਸ ਨੌਜਵਾਨ ਨੂੰ ਲੈ ਕੇ ਜੰਗਲਾਂ ਦੀ ਰਾਹੇ ਹੋ ਤੁਰਿਆ। ਉਸਨੂੰ ਲੱਗਦਾ ਸੀ ਕਿ ਇੱਕ ਦੋ ਦਿਨ ਤੱਕ ਭੁੱਖਾ ਤੇ ਆਇਆ ਅੱਕ ਕੇ ਵਾਪਸ ਮੁੜ ਜੂਗਾ,

ਖੂੰਖਾਰ ਜਾਨਵਰ ਵੀ ਹੱਲੇ ਆਉਣੇ ਨੇ, ਕਈ ਜਗ੍ਹਾ ਤੇ ਕਈ ਤਰ੍ਹਾਂ ਦਾ ਤਲਿਸਮ ਵੀ ਆਊਗਾ। ਜੋ ਵੀ ਜਿੰਨਾ ਵੀ ਔਖਾ ਦੱਸ ਸਕਦਾ ਸੀ ਉਹਨਾਂ ਉਸ ਰਾਹ ਨੂੰ ਔਖਿਆਂ ਕਰਕੇ ਦੱਸਿਆ। ਤੇ ਨੌਜਵਾਨ ਘੰਟਾ ਪਹਿਲਾਂ ਫਕੀਰ ਨਾਲੋਂ ਉੱਠ ਕੇ ਕਹਿਣ ਲੱਗਾ, ਉੱਠੋ ਫਕੀਰ ਜੀ ਚੱਲੀਏ। ਜਿੱਥੇ ਫਕੀਰ ਨੂੰ ਲੱਗਦਾ ਸੀ ਕਿ ਉਹ ਨੌਜਵਾਨ ਨੂੰ ਗੱਦੀ ਗੇੜੇ ਪਾਊਗਾ, ਫਕੀਰ ਨੂੰ ਖੁਦ ਮਹਿਸੂਸ ਹੋਣ ਲੱਗ ਪਿਆ ਕਿ ਉਹ ਕਿਹੜੇ ਗੱਦੀ ਗੇੜੇ ਪੈ ਗਿਆ। ਜਦੋਂ ਸ਼ਾਮ ਨੂੰ ਫਕੀਰ ਰੁਕਣ ਦੇ ਲਈ ਕਹਿੰਦਾ, ਨੌਜਵਾਨ ਕਹਿੰਦਾ ਥੋੜ੍ਹਾ ਹੋਰ ਚੱਲ ਲੈਂਦੇ ਹਾਂ, ਥੋੜ੍ਹਾ ਸਫ਼ਰ ਹੋਰ ਮੁਕਾ ਲੈਂਦੇ। ਫਕੀਰ ਨੇ ਬਥੇਰੀ ਖੱਜਲ ਖਰਾਬੀ ਨੌਜਵਾਨ ਦੀ ਕਰਾਉਣੀ ਚਾਹੀ। ਉਹਨਾਂ ਰਾਵਾਂ 'ਤੇ ਵੀ ਲਈ ਫਿਰਦਾ ਰਿਹਾ ਜਿਨ੍ਹਾਂ ਰਾਵਾਂ ਦੇ ਬਾਰੇ ਕੋਈ ਜਾਣਕਾਰੀ ਉਹਨੂੰ ਖੁਦ ਨੂੰ ਨਹੀਂ ਸੀ। ਅਤੇ ਅਗਲਾ ਰਾਹ ਆਉਣ ਵਾਲਾ ਹੋਰ ਵੀ ਔਖਾ ਦੱਸ ਕੇ ਨੌਜਵਾਨ ਨੂੰ ਡਰਾਉਣ ਦੀ ਕੋਸ਼ਿਸ਼ ਕਰਦਾ, ਪਰ ਨੌਜਵਾਨ ਇਰਾਦਿਆਂ ਦੇ ਉੱਤੇ ਦ੍ਰਿੜ ਸੀ। ਇਸੇ ਤਰ੍ਹਾਂ ਦੇ ਨਾਲ ਕਈ ਦਿਨ ਕਈ ਰਾਤਾਂ ਚੱਲਦੇ ਰਹੇ ਦੋਵੇਂ, ਪਰ ਨੌਜਵਾਨ ਦਾ ਇਰਾਦਾ ਹੋਰ ਵੀ ਪੱਕਾ ਹੁੰਦਾ ਗਿਆ। ਫਕੀਰਾ ਰੱਬ ਕਿੱਡੀ ਕੁ ਦੂਰ ਹੈ, ਫਕੀਰ ਜੀ ਕਿੰਨੀ ਕੁ ਛੇਤੀ ਮਿਲਾ ਸਕਦੇ ਹੋ, ਜੇ ਕਹੋ ਤਾਂ ਆਪਾਂ ਹੋਰ ਤੇਜ਼ ਚੱਲੀਏ, ਜੇ ਕਹੋ ਤਾਂ ਆਪਾਂ ਰਾਤਾਂ ਨੂੰ ਰੁਕਿਆ ਨਾ ਕਰੀਏ। ਜਦੋਂ ਫਕੀਰ ਨੂੰ ਇਸ ਚੀਜ਼ ਦਾ ਯਕੀਨ ਹੋ ਗਿਆ ਕਿ ਇਹਨੇ ਖਹਿੜਾ ਨਹੀਂ ਛੱਡਣਾ, ਇੱਕ ਜਗ੍ਹਾ 'ਤੇ ਜਾ ਕੇ ਫਕੀਰ ਨੂੰ ਇੱਥੋਂ ਤੱਕ ਮਹਿਸੂਸ ਹੋ ਗਿਆ ਕਿ ਹੁਣ ਉਹਨੂੰ ਪਿੱਛੇ ਦਾ ਰਾਹ ਵੀ ਨਹੀਂ ਯਾਦ ਰਿਹਾ, ਅੱਗੇ ਪਤਾ ਨਹੀਂ ਕਿੱਥੇ ਜਾਣਾ, ਪਿੱਛੇ ਦਾ ਰਾਹ ਭੁੱਲ ਗਿਆ। ਫਕੀਰ ਬੌਂਦਲੇ ਨੇ ਆਖਿਰਕਾਰ ਨੌਜਵਾਨ ਦੇ ਪੈਰਾਂ 'ਤੇ ਡਿੱਗਣਾ ਜ਼ਿਆਦਾ ਬਿਹਤਰ ਸਮਝਿਆ। ਪੈਰਾਂ 'ਤੇ ਡਿੱਗ ਕੇ ਮਾਫ਼ੀ ਮੰਗੀ, ਕਹਿਣ ਲੱਗਾ, ਮੈਨੂੰ ਨਹੀਂ ਪਤਾ ਰੱਬ ਕਿੱਥੇ ਹੈ, ਮੈਂ ਨਹੀਂ ਜਾਣਦਾ ਰੱਬ ਨੂੰ, ਮੈਨੂੰ ਨਹੀਂ ਸੀ ਪਤਾ, ਤੂੰ ਤਾਂ ਮੇਰੇ ਨਾਲੋਂ ਵੀ ਵੱਡਾ ਭਗਤ ਨਿਕਲਿਆ, ਤੇਰਾ ਮੈਨੂੰ ਪਤਾ ਨਹੀਂ, ਪਰ ਮੈਨੂੰ ਮੇਰਾ ਰੱਬ ਮਿਲ ਗਿਆ। ਜੇ ਤੇਰੇ 'ਚ ਇੰਨੀ ਸ਼ਰਧਾ ਵਾ, ਇੰਨੀ ਨੇਚਾ ਵਾ, ਤੇ ਅੱਜ ਤੋਂ ਤੂੰ ਮੇਰਾ ਗੁਰੂ। ਸੱਚ ਪੁੱਛੇ ਤੇ ਮੈਂ ਗੁਰੂ ਅਖਵਾਉਣ ਦੇ ਕਾਬਿਲ ਨਹੀਂ ਹਾਂ, ਮੈਂ ਜੋ ਵੀ ਕੀਤਾ ਆਪਣਾ ਢਿੱਡ ਭਰਨ ਦੇ ਲਈ ਕੀਤਾ, ਜੇ ਮੈਨੂੰ ਰੱਬ ਲੱਭਾ ਹੁੰਦਾ ਤੇ ਮੈਂ ਭਲਾ ਇੱਦਾਂ ਧੱਕੇ ਖਾਂਦਾ ਫਿਰਦਾ, ਉਲਟਾ ਤੂੰ ਮੈਨੂੰ ਆਪਣੇ ਚਰਨਾਂ 'ਚ ਰੱਖ ਲਾ, ਜੇ ਕਿਤੇ ਰੱਬ ਮਿਲੇ ਤੇ ਮੈਨੂੰ ਜ਼ਰੂਰ ਦੱਸੀ। ਖਲੀਲ ਜ਼ਿਬਰਾਨ ਦੀ ਲਿਖੀ ਹੋਈ ਇਹ ਕਹਾਣੀ ਅਨੁਵਾਦ ਕਰਦਿਆਂ ਕੋਈ ਉੱਤੇ ਥੱਲੇ ਹੋ ਗਿਆ ਹੋਵੇ ਤਾਂ ਉਹਦੇ ਲਈ ਮੁਆਫ਼ੀ, ਪਰ ਕਹਾਣੀ ਦਾ ਜੋ ਮਕਸਦ ਆ ਉਹ ਜ਼ਰੂਰ ਤੁਸੀਂ ਸਮਝੇ ਹੋਗੇ, ਜੇਕਰ ਨਹੀਂ ਤਾਂ ਅੱਜ ਦੇ ਅਜੋਕੇ ਸਮੇਂ ਦੇ ਨਾਲ ਜੋੜ ਕੇ ਜ਼ਰੂਰ ਸਮਝ ਆਓਗੇ। ਅੱਜ ਦੇ ਸਮੇਂ ਦੇ ਵਿੱਚ ਬੜੇ ਬਾਬੇ, ਬੜੇ ਫਕੀਰ, ਬੜੇ ਢੋਂਗੀ ਸਭ ਆਪਣੇ ਆਪਣੇ ਤਰੀਕਿਆਂ ਦੇ ਨਾਲ ਦਾਅਵੇ ਕਰਦੇ ਨੇ, ਉਹ ਤੁਹਾਨੂੰ ਦੱਸਣਗੇ, ਉਹ ਤੁਹਾਨੂੰ ਮਿਲਾਉਣਗੇ। ਸੱਚ ਜਾਣਿਓ ਤਾਂ ਜਦੋਂ ਆਪਾਂ ਇਹਨਾਂ ਦੇ ਕੋਲ ਜਾਂਦੇ ਹਾਂ ਨਾ, ਕਿਤੇ ਵੀ ਕਿਸੇ ਵੀ ਜਗ੍ਹਾ ਤੁਸੀਂ ਨੇਚਾ ਰੱਖਦੇ ਹੋ, ਉਹ ਤੁਸੀਂ ਆਪ ਸਿਆਣੇ ਹੋ। ਅਤੇ ਉਹਨਾਂ ਸਾਰਿਆਂ ਨੇ ਮਾਪਦੰਡ ਹੀ ਕੁਛ ਐਸੇ ਰੱਖੇ ਨੇ ਕਿ ਉਲਟਾ ਕੇਸ ਤੁਹਾਡੇ ਸਿਰ ਪਾ ਦਿੰਦੇ। ਕਿਸੇ ਨੂੰ ਕੋਈ ਦੁੱਖ ਤਕਲੀਫ ਹੈ, ਤੁਸੀਂ ਕਿਸੇ ਬਾਬੇ 'ਤੇ ਜਾਂਦੇ ਹੋ ਅਤੇ ਉਹ ਸ਼ਰਤ ਹੀ ਤੁਹਾਨੂੰ ਐਡੀ ਕੁ ਵੱਡੀ ਦੱਸੂਗਾ ਜਿਹੜੀ ਤੁਸੀਂ ਪੂਰੀ ਨਾ ਕਰ ਸਕੋ। ਉਹ ਤੁਹਾਨੂੰ ਪਾਠ ਹੀ ਇੰਨੇ ਦੱਸ ਦਿਉ ਜਿਹੜੇ ਤੁਹਾਡੇ ਕੋਲ ਹੋਣੇ ਨਹੀਂ, ਜੇ ਤੁਸੀਂ ਕਰ ਲਓ ਤਾਂ ਉਹ ਕਰਨ ਦੇ ਵਿੱਚ ਹੁਣ ਤਾਈਆਂ ਤੁਹਾਨੂੰ ਇੰਨੀਆਂ ਦੱਸ ਦਿਉ ਕਿ ਤੁਸੀਂ ਉਲਟਾ ਆਪਣੇ ਆਪ ਨੂੰ ਦੋਸ਼ੀ ਸਮਝਣ ਲੱਗ ਪੈਂਦੇ ਹੋ। ਕਿਉਂਕਿ ਬਾਬੇ ਨੂੰ ਵੀ ਪਤਾ ਅਸਲ ਗੱਲ ਮੇਰੇ ਕੋਲ ਦੱਸੀ ਨਹੀਂ ਜਾਣੀ, ਅਸਲ ਕੰਮ ਮੇਰੇ ਕੋਲ ਕਰਵਾਇਆ ਨਹੀਂ ਜਾਣਾ। ਔਖਾ ਦੱਸੋ, ਜਦੋਂ ਨਾ ਹੋਇਆ ਤਾਂ ਫਿਰ ਆਪਾਂ ਇਹਨਾਂ 'ਤੇ ਕਹਿਣ ਵਾਲੇ ਬਣਾਂਗੇ, ਤੁਸੀਂ ਕਰ ਨਹੀਂ ਪਾਏ, ਤੁਸੀਂ ਉਹਨੀ ਨੇਚਾ ਨਹੀਂ ਦਿਖਾਈ, ਤੁਸੀਂ ਯਕੀਨ ਸ਼ਰਧਾ ਨਹੀਂ ਰੱਖੀ।
ਤੇ ਹੁਣ

ਅਕਸਰ ਹੀ ਇਹੋ ਹੀ ਆ ਕਿਉਂਕਿ ਜਿਹੜਾ ਆਪ ਹੋਣਾ ਉਹ ਤੁਹਾਨੂੰ ਕੁਛ ਨਹੀਂ ਦੇ ਸਕਦਾ ਜਿਹਨੂੰ ਆਪ ਨੂੰ ਨਹੀਂ ਪਤਾ ਉਹ ਤੁਹਾਨੂੰ ਕੀ ਦੱਸੂ ਇਹ ਸਮੱਸਿਆ ਅੱਜ ਦੇ ਸਮੇਂ ਦੇ ਵਿੱਚ ਵੇਖੀ ਜਾ ਸਕਦੀ ਅਤੇ ਆਮ ਹੀ ਵੇਖਣ ਦੇ ਵਿੱਚ ਆਉਂਦੀ ਕੋਸ਼ਿਸ਼ ਕਰੀਏ ਇਸ ਮੁੱਦੇ ਨੂੰ ਸਮਝਣ ਦੀ ਹੁਣ ਤਾਂ ਆਪਾਂ ਬਹੁਤ ਵਾਰੀ ਬੜੀਆਂ ਥਾਵਾਂ ਤੋਂ ਸੁਣ ਲਿਆਊਗਾ ਕਿ ਜੇ ਮਿਲਣਾ ਤੇ ਤੁਹਾਨੂੰ ਤੁਹਾਡੇ ਅੰਦਰੋਂ ਲੱਭ ਜਾਣਾ ਤੇ ਇਹ ਵੀ ਸਾਰਿਆਂ ਨੂੰ ਪਤਾ ਕਿ ਹੈਗਾ ਤੁਹਾਡੇ ਸਾਡੇ ਕੋਲ ਸਾਰਾ ਕੁਛ ਹੈ ਪਰ ਫਿਰ ਵੀ ਸਾਡਾ ਧੱਕੇ ਖਾਣ ਨੂੰ ਜੀ ਕਰਦਾ ਫਿਰ ਵੀ ਸਾਨੂੰ ਲੱਗਦਾ ਕਿ ਨਹੀਂ ਜਿੱਡਾ ਵੱਡਾ ਨਾਂ ਸੀ ਓਨਾ ਸੌਖਾ ਤੇ ਨਹੀਂ ਕਦੀ ਮਿਲ ਸਕਦਾ ਇਸੇ ਕਰਕੇ ਸਾਰੇ ਧੱਕੇ ਖਾਈ ਜਾਂਦੇ ਦੱਸਣ ਵਾਲੇ ਕਦੋਂ ਦੇ ਦੱਸ ਗਏ ਕਿ ਉਹ ਤੇਰੇ ਅੰਦਰ ਅੰਦਰ ਖੁੱਲਣਾ ਹੀ ਸ਼ਾਇਦ ਸਭ ਤੋਂ ਔਖਾ ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ ਧੰਨਵਾਦ।

ਬਣਦੀ ਐ ਕਿਸੇ ਦੀ ਕੱਲ ਬਣਦੀ ਐ ਪੜ ਪੜ ਹਿਲਮ ਕਿਤਾਬਾਂ ਸਭੇ ਨਾਮ ਰੱਖਾ ਲਿਆ ਗਾਦੀ ਪੜ ਪੜ ਹਿਲਮ ਕਿਤਾਬਾਂ ਸਭੇ ਨਾਮ ਰੱਖਾ ਲਿਆ ਨਾਮ ਰੱਖਾ ਲਿਆ ਨਾਮ ਰੱਖਾ ਲਿਆ ਗਾਦੀ ਫੜੀ ਤਲਵਾਰ ਦਲਾਵਰੇ

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 26 ਜੂਨ 2026 ਸ਼ੁੱਕਰਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ ਵੈਨਜ਼ੂਏਲਾ ਦੇ ਭੂਚਾਲ ਦੇ ਨਾਲ ਜੁੜੀ ਹੋਈ, ਜਿੱਥੇ ਰਾਜਧਾਨੀ ਕਾਰਾਕਸ ਦੇ ਕੋਲ ਆਏ ਦੋ ਭਿਆਨਕ ਭੂਚਾਲਾਂ ਤੋਂ ਬਾਅਦ ਬਚਾਅ ਦਾ ਕੰਮ ਹੁਣ ਜਾਰੀ ਹੈ। ਇਸ ਮੁਸ਼ਕਲ ਦੀ ਘੜੀ ਦੇ ਵਿੱਚ ਘੱਟੋ ਘੱਟ 188 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 1500 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਨੇ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ। ਕਾਰਾਕਸ ਦੇ ਕੋਲ ਤਟੀ ਇਲਾਕੇ ਲਾ ਗੁਏਰਾ ਦੇ ਵਿੱਚ ਹੋਈ ਢਹਿ ਢੇਰੀ ਇਮਾਰਤਾਂ ਦੇ ਮਲਬੇ ਦੇ ਵਿੱਚੋਂ ਹਾਲੇ ਵੀ ਲੋਕਾਂ ਦੀਆਂ ਚੀਕ ਪੁਕਾਰਾਂ ਸੁਣੀਆਂ ਜਾ ਸਕਦੀਆਂ। ਉੱਥੇ ਕਈ ਲੋਕ ਬੇਘਰ ਹੋਏ ਵੀ ਦੱਸੇ ਗਏ ਨੇ। ਅਸੁਰੱਖਿਅਤ ਇਮਾਰਤਾਂ ਦੇ ਵਿੱਚ ਰਹਿਣ ਵਾਲੇ ਲੋਕ ਡਰੇ ਹੋਏ ਨੇ, ਬਾਹਰ ਸੜਕ ਦੇ ਉੱਤੇ ਰਾਤ ਗੁਜ਼ਾਰਨ ਲਈ ਮਜਬੂਰ ਹੋ ਰਹੇ ਨੇ। ਅਮਰੀਕੀ ਜੀਓਲੋਜੀਕਲ ਸਰਵੇ ਦੇ ਮੁਤਾਬਕ ਪਹਿਲਾਂ 7.2 ਦੀ ਤੀਬਰਤਾ ਵਾਲਾ ਭੂਚਾਲ ਆਇਆ, ਕੁਝ ਹੀ ਸੈਕਿੰਡਾਂ ਦੇ ਵਿੱਚ 7.5 ਦੀ ਤੀਬਰਤਾ ਵਾਲਾ ਇੱਕ ਹੋਰ ਸ਼ਕਤੀਸ਼ਾਲੀ ਭੂਚਾਲ ਆ ਗਿਆ। ਦੋਵੇਂ ਭੂਚਾਲ ਦੇ ਨਾਲ ਜਿਹੜੇ ਸੀ ਉਹ ਧਰਤੀ ਦੀ ਸਤ੍ਹਾ ਦੇ ਕਾਫ਼ੀ ਕੋਲ ਸੀ, ਇਸ ਕਰਕੇ ਭਾਰੀ ਨੁਕਸਾਨ ਹੋਇਆ ਦੱਸਿਆ ਗਿਆ। ਦੱਸ ਦਈਏ ਕਿ ਹਾਲ ਫਿਲਹਾਲ ਦੁਨੀਆ ਭਰ ਦੇ ਮੁਲਕਾਂ ਦੀ ਤਰਫ ਤੋਂ ਵੈਨਜ਼ੂਏਲਾ ਨੂੰ ਮਦਦ ਦਿੱਤੀ ਜਾ ਰਹੀ ਹੈ। ਉੱਥੇ ਹੋਰਮੋਜ਼ ਸਟ੍ਰੇਟ ਦੇ ਕੋਲ ਇੱਕ ਮਾਲਵਾਹਕ ਜਹਾਜ਼ ਦੇ ਉੱਤੇ ਹਮਲੇ ਤੋਂ ਬਾਅਦ ਸੰਯੁਕਤ ਰਾਸ਼ਟਰ ਨੇ ਉੱਥੇ ਫਸੇ 11,000 ਤੋਂ ਵਧੇਰੇ ਮਲਾਹਾਂ ਦੇ ਨਿਕਾਸੀ ਦਾ ਇੱਕ ਕੈਂਪੇਨ ਹੈ ਜਿਹੜਾ, ਉਸਨੂੰ ਫਿਲਹਾਲ ਅਸਥਾਈ ਤਰੀਕੇ ਦੇ ਨਾਲ ਰੋਕ ਦਿੱਤਾ ਹੈ। IMO ਦੇ ਪ੍ਰਮੁੱਖ ਅਰਜ਼ੀਨੀਓ ਡੋਮਿੰਗੇਜ਼ ਨੇ ਕਿਹਾ ਹੈ ਕਿ ਕਈ ਜਹਾਜ਼ਾਂ ਨੂੰ ਸੁਰੱਖਿਅਤ ਕੱਢਿਆ ਜਾ ਚੁੱਕਿਆ, ਪਰ ਸੰਗਠਨ ਇਹ ਸੁਰੱਖਿਅਤ ਕਰਨਾ ਚਾਹੁੰਦੇ ਨੇ ਕਿ ਅੱਗੇ ਦੀ ਨਿਕਾਸੀ ਤੋਂ ਪਹਿਲਾਂ ਸਾਰੇ ਸੁਰੱਖਿਅਤ ਇੰਤਜ਼ਾਮਾਤ ਬਣੇ ਰਹਿਣ। ਬਰਤਾਨੀਆ ਦੀ ਸਮੁੰਦਰੀ ਰੱਖਿਆ ਏਜੰਸੀ UK ਮੈਰੀਟਾਈਮ ਦੇ ਆਪਰੇਸ਼ਨ ਦੇ ਮੁਤਾਬਕ ਵੀਰਵਾਰ ਦੇ ਦਿਨ ਓਮਾਨ ਦੇ ਦਹੀਤ ਬੰਦਰਗਾਹ ਦੇ ਕੋਲ ਲਗਭਗ 7.5 ਸਮੁੰਦਰੀ ਮੀਲ ਦੀ ਦੂਰੀ ਦੇ ਉੱਤੇ ਇੱਕ ਮਾਲਵਾਹਕ ਜਹਾਜ਼ ਦੇ ਉੱਤੇ ਹਮਲਾ ਕੀਤਾ ਗਿਆ ਸੀ। ਹਾਲਾਂਕਿ ਇਸ ਘਟਨਾ ਦੇ ਵਿੱਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ, ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਪਰ ਸਮੁੰਦਰੀ ਰੱਖਿਆ ਕੰਪਨੀ ਵੈਨਗਾਰਡ ਦੇ ਮੁਤਾਬਕ ਸਿੰਗਾਪੁਰ ਦੇ ਝੰਡੇ ਵਾਲਾ ਇਹ ਮਾਲਵਾਹਕ ਜਹਾਜ਼ ਐਵਰ ਲਵਲੀ, ਜਿਸ ਦੇ ਉੱਤੇ ਹਮਲਾ ਹੋਇਆ, ਸਟ੍ਰੇਟ ਆਫ ਹੋਰਮੁਜ਼ ਪਾਰ ਕਰਨ ਦੀ ਸਫਲ ਕੋਸ਼ਿਸ਼ ਕਰ ਰਿਹਾ ਸੀ। ਉਂਝ ਤਾਂ ਅਮਰੀਕਾ, ਇਜ਼ਰਾਈਲ ਤੇ ਇਰਾਨ ਦੇ ਦਰਮਿਆਨ ਜਾਰੀ ਤਣਾਅ ਤੋਂ ਬਾਅਦ ਖਾੜੀ ਖੇਤਰ ਦੇ ਵਿੱਚ ਸੈਂਕੜੇ ਜਹਾਜ਼ ਤੇ ਮਲਾਹ ਫਸ ਗਏ ਸੀ, ਪਰ ਹੋਰਮੁਜ਼ ਸਟ੍ਰੇਟ ਦੇ ਦੁਬਾਰਾ ਖੁੱਲ੍ਹਣ ਤੋਂ ਬਾਅਦ ਸੰਯੁਕਤ ਰਾਸ਼ਟਰ ਨੇ ਇਹਨਾਂ ਦੀ ਨਿਕਾਸੀ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਹੁਣ ਅਚਾਨਕ ਇਸ ਦਰਮਿਆਨ ਇਹ ਖਬਰ ਵੀ ਸਾਹਮਣੇ ਆ ਰਹੀ ਹੈ। ਉਧਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਸ਼ਰੇਆਮ ਖੁੱਲ੍ਹੇਆਮ ਤੂੰ ਮੈਂ ਕਰ ਰਹੇ ਨੇ, ਔਰ ਇਸ ਤੋਂ ਬਾਅਦ ਹੁਣ ਇਟਲੀ ਨੇ ਇਰਾਨ ਨੂੰ ਫੋਨ ਮਿਲਾਇਆ, ਫੋਨ ਦੇ ਉੱਤੇ ਸਫਾਈ ਦਿੱਤੀ ਹੈ। ਫੋਨ ਮਿਲਾਉਣ ਦੇ ਪਿੱਛੇ ਦੀ ਵਜ੍ਹਾ ਨੇਟੋ ਦੇ ਸਕੱਤਰ ਜਨਰਲ ਮਾਰਕ ਰੂਟੇ ਦਾ ਬਿਆਨ ਹੈ। ਦਰਅਸਲ ਨੇਟੋ ਦੇ ਸਕੱਤਰ ਜਨਰਲ ਨੇ ਇੱਕ ਇੰਟਰਵਿਊ ਦੇ ਵਿੱਚ ਤੇ ਫਿਰ ਬਾਅਦ 'ਚ ਡੋਨਲਡ ਟਰੰਪ ਦੇ ਨਾਲ ਗੱਲਬਾਤ ਦੇ ਵਿੱਚ ਇਹ ਕਹਿ ਦਿੱਤਾ ਸੀ ਕਿ ਇਰਾਨ ਦੇ ਉੱਤੇ ਹੋਏ ਹਮਲਿਆਂ ਦੇ ਦਰਮਿਆਨ ਮੈਲੋਨੀ ਸਰਕਾਰ ਨੇ ਇਟਲੀ ਦੇ ਵਿੱਚ ਮੌਜੂਦ ਅਮਰੀਕੀ ਬੇਸ ਨੂੰ ਅਮਰੀਕੀ ਜਹਾਜ਼ ਉਡਾਨ ਭਰਨ ਦੀ ਇਜਾਜ਼ਤ ਦੇ ਦਿੱਤੀ ਸੀ। ਨੈਟੋ ਚੀਫ ਦੇ ਇਸ ਬਿਆਨ ਤੋਂ ਬਾਅਦ ਇਟਲੀ ਦੇ ਵਿੱਚ ਸਿਆਸੀ ਵਿਰੋਧ ਵੀ ਸ਼ੁਰੂ ਹੋ ਗਿਆ ਸੀ, ਖੁਦ ਮੈਲੋਨੀ ਨੂੰ ਵੀ ਸਫਾਈ ਦੇਣੀ ਪਈ। ਔਰ ਇਹ ਪੂਰਾ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਨੈਟੋ ਦੇ ਜਨਰਲ ਸਕੱਤਰ ਨੇ ਕਿਹਾ ਕਿ ਰੋਮ ਨੇ ਜੰਗ ਦੇ ਦੌਰਾਨ ਇਟਲੀ ਦੇ ਵਿੱਚ ਮੌਜੂਦ ਅਮਰੀਕੀ ਫੌਜੀ ਅੱਡਿਆਂ ਤੋਂ 500 ਦੇ ਕਰੀਬ ਅਮਰੀਕੀ ਫੌਜੀ ਜਹਾਜ਼ਾਂ ਨੂੰ, ਫਾਈਟਰ ਜੈਟਸ ਨੂੰ ਉੱਡਣ ਦੀ ਇਜਾਜ਼ਤ ਦੇ ਦਿੱਤੀ ਸੀ। ਇਰਾਨ ਨੇ ਇਸ ਦੀ ਨਿਖੇਧੀ ਕੀਤੀ। ਹੁਣ ਅਮਰੀਕਾ ਤੇ ਇਟਲੀ ਦੇ ਦਰਮਿਆਨ ਇਹ ਸ਼ਬਦੀ ਜੰਗ ਜਿਹੜੀ ਸੀ ਇਰਾਨ ਵਿੱਚ ਪੈਣ ਕਰਕੇ ਹੁਣ ਇਰਾਨ ਨੂੰ ਵੀ ਸਫਾਈ ਦੇਣੀ ਪੈ ਰਹੀ ਹੈ। ਇਟਲੀ ਦੀ PM ਜਾਰਜੀਆ ਮੈਲੋਨੀ ਨੇ ਮਾਰਕ ਰੂਟੇ ਦੇ ਬਿਆਨ ਦੇ ਉੱਤੇ ਜਿਹੜਾ ਖੰਡਨ ਕੀਤਾ ਤੇ ਕਿਹਾ ਕਿ ਇਟਲੀ ਨੇ ਅਜਿਹੇ ਗਲਤ ਢੰਗ ਦੇ ਨਾਲ ਇਟਲੀ ਦੇ ਉੱਤੇ ਇਲਜ਼ਾਮ ਨਹੀਂ ਲਗਾਏ ਜਾ ਸਕਦੇ। ਇਰਾਨ ਦੇ ਨਾਲ ਹੋਏ ਸੰਘਰਸ਼ ਦੇ ਵਿੱਚ ਅਸੀਂ ਬਿਲਕੁਲ ਵੀ ਹਿੱਸਾ ਨਹੀਂ ਲਿਆ, ਵੈਸੇ ਅਸੀਂ ਇਰਾਨ ਦੇ ਨਾਲ ਸੰਘਰਸ਼ 'ਚ ਜੇ ਹਿੱਸਾ ਲਿਆ ਹੁੰਦਾ ਤਾਂ ਉਸ ਦੇ ਨਾਲ ਕੋਈ ਨਿਰਾਸ਼ਾ ਨਾ ਹੁੰਦੀ, ਜਿਸ ਦਾ ਜ਼ਿਕਰ ਬਾਰ ਬਾਰ ਅਮਰੀਕੀ ਰਾਸ਼ਟਰਪਤੀ ਕਰਦੇ ਰਹਿੰਦੇ ਨੇ। ਦੂਜੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਿਆਨਕ ਗਰਮੀ ਦੇ ਦਰਮਿਆਨ ਯੂਰਪੀ ਦੇਸ਼ ਫਰਾਂਸ ਦੇ ਰਾਜਧਾਨੀ ਪੈਰਿਸ ਦੇ ਵਿੱਚ ਹਸਪਤਾਲਾਂ ਦੇ ਅੰਦਰ ਦਬਾਅ ਵੱਧ ਰਿਹਾ। ਦਬਾਅ ਵਧਣ ਦਾ ਮਤਲਬ ਇਹ ਹੈ ਕਿ ਉੱਥੇ ਲਗਾਤਾਰ ਕੇਸ ਸਾਹਮਣੇ ਆ ਰਹੇ ਨੇ, ਔਰ ਪ੍ਰਸ਼ਾਸਨ ਨੇ ਜਨਤਕ ਖੇਤਰਾਂ ਦੇ ਉੱਤੇ ਸ਼ਰਾਬ ਪੀਣ ਤੇ ਉਸ ਦੀ ਵਿਕਰੀ ਦੇ ਉੱਤੇ ਫਿਲਹਾਲ ਅਸਥਾਈ ਰੂਪ ਦੇ ਨਾਲ ਪਾਬੰਦੀ ਲਗਾ ਦਿੱਤੀ ਹੈ। ਸ਼ੁੱਕਰਵਾਰ ਦੁਪਹਿਰ 12 ਵਜੇ ਤੇ ਸ਼ਨੀਵਾਰ ਸਵੇਰੇ 7 ਵਜੇ ਦੇ ਦਰਮਿਆਨ ਸ਼ਰਾਬ ਪੀਣ ਦੀ ਜਨਤਕ ਥਾਵਾਂ ਦੇ ਉੱਤੇ ਇਜਾਜ਼ਤ ਨਹੀਂ ਹੋਏਗੀ ਇੰਨੇ ਸਮੇਂ ਦੇ ਦਰਮਿਆਨ। ਔਰ ਇਸ ਦਰਮਿਆਨ ਟੇਕ ਅਵੇ ਯਾਨੀ ਸ਼ਰਾਬ ਦੀ ਵਿਕਰੀ ਦੀਆਂ ਦੁਕਾਨਾਂ ਜਿੱਥੋਂ ਇੱਕ ਵਾਰ ਖਰੀਦ ਕੇ ਲੈ ਕੇ ਚਲੇ ਜਾਂਦੇ ਹੋ, ਸ਼ਾਮ ਸ਼ੁੱਕਰਵਾਰ ਨੂੰ 6 ਵਜੇ ਤੋਂ ਬਾਅਦ ਤੇ ਸ਼ਨੀਵਾਰ ਸਵੇਰੇ 7 ਵਜੇ ਤੱਕ
ਤੇ ਇਸੇ ਤਰੀਕੇ ਦੇ ਨਾਲ ਸ਼ਨੀਵਾਰ ਸ਼ਾਮ 6 ਵਜੇ ਤੋਂ ਬਾਅਦ ਫਿਰ ਐਤਵਾਰ ਸਵੇਰੇ 7 ਵਜੇ ਤੱਕ ਇਹਨਾਂ ਦੇ ਉੱਤੇ ਰੋਕ ਰਹੇਗੀ। ਹਾਲਾਂਕਿ ਲਾਇਸੈਂਸ ਪ੍ਰਾਪਤ ਜਿਹੜੇ ਬਾਰ ਤੇ ਰੈਸਟੋਰੈਂਟ ਨੇ ਉਹ ਇਸ ਪਾਬੰਦੀ ਦੇ ਦਾਇਰੇ ਤੋਂ ਬਾਹਰ ਰਹਿਣਗੇ। ਪਿਛਲੇ ਕੁਝ ਦਿਨਾਂ ਤੋਂ ਸਪੇਨ, ਬ੍ਰਿਟੇਨ ਤੇ ਫਰਾਂਸ ਨੂੰ ਝੁਲਸਾ ਦੇਣ ਵਾਲੀ ਗਰਮੀ ਜਿਹੜੀ ਹੈ, ਹੀਟ ਵੇਵ ਹੈ, ਉਹ ਪੂਰੇ ਯੂਰਪ ਦੇ ਵਿੱਚ ਆਪਣਾ ਕਹਿਰ ਬਰਪਾ ਰਿਹਾ। ਜਰਮਨੀ ਤੇ ਚੈੱਕ ਰਿਪਬਲਿਕ ਤੇ ਮੌਸਮ ਮਹਿਕਮਿਆਂ ਨੇ ਭਿਆਨਕ ਗਰਮੀ ਦੀ ਚੇਤਾਵਨੀ ਵੀ ਜਾਰੀ ਕਰ ਰੱਖੀ ਹੈ। ਉੱਥੇ ਭਾਰਤ ਦੀਆਂ ਖ਼ਬਰਾਂ ਦੀ ਸਾਂਝ ਪਾਈਏ ਤੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਇੱਕ ਜਨਤਕ ਸੁਣਵਾਈ ਦੇ ਦਰਮਿਆਨ ਮਿਲੀ ਸ਼ਿਕਾਇਤ ਤੋਂ ਬਾਅਦ ਫੋਰਟਿਜ਼ ਹਸਪਤਾਲ ਸ਼ਾਲੀਮਾਰ ਬਾਗ ਦੀ ਜਾਂਚ ਸ਼ੁਰੂ ਕੀਤੀ। ਦੱਸ ਦਈਏ ਕਿ ਮੁੱਖ ਮੰਤਰੀ ਦਫ਼ਤਰ ਦੀ ਤਰਫ਼ ਤੋਂ ਐਕਸ ਦੇ ਉੱਤੇ ਪੋਸਟ ਪਾਈ ਗਈ ਹੈ ਕਿ ਸੀਐਮ ਨੇ ਜਨ ਸੁਣਵਾਈ ਦੇ ਦੌਰਾਨ ਇੱਕ ਸ਼ਿਕਾਇਤ ਹਾਸਲ ਕੀਤੀ ਸੀ। ਮੁੱਖ ਮੰਤਰੀ ਰੇਖਾ ਗੁਪਤਾ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਾਲੀਮਾਰ ਬਾਗ ਸਥਿਤ ਫੋਰਟਿਜ਼ ਹਸਪਤਾਲ ਦਾ ਤੁਰੰਤ ਨਿਰੀਖਣ ਕਰਨ ਦਾ ਹੁਕਮ ਦਿੱਤਾ। ਅਧਿਕਾਰੀਆਂ ਦੀ ਇੱਕ ਟੀਮ ਨੇ ਹਸਪਤਾਲ ਦਾ ਮੌਕੇ ਤੇ ਜਾ ਕੇ ਨਿਰੀਖਣ ਕੀਤਾ। ਕੁਝ ਕਮੀਆਂ ਇਸ 'ਚ ਪਾਈਆਂ ਜ਼ਰੂਰ ਗਈਆਂ। ਇਸ ਦੀ ਵਿਸਤਾਰ ਰਿਪੋਰਟ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਏਗੀ। CMO ਆਫਿਸ ਦੀ ਤਰਫ਼ ਤੋਂ ਇਹ ਵੀ ਲਿਖਿਆ ਗਿਆ ਹੈ ਕਿ ਦਿੱਲੀ ਦੇ ਹਰ ਇੱਕ ਹਸਪਤਾਲ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਮਰੀਜ਼ਾਂ ਦੀ ਸੇਵਾ ਜ਼ਿੰਮੇਦਾਰੀ ਦੇ ਨਾਲ, ਇਮਾਨਦਾਰੀ ਦੇ ਨਾਲ ਨਿਭਾਵੇ। ਖ਼ਬਰ ਏਜੰਸੀ ANI ਦੇ ਮੁਤਾਬਕ ਜਨ ਸੁਣਵਾਈ ਦੇ ਦਰਮਿਆਨ ਮੁੱਖ ਮੰਤਰੀ ਨੂੰ ਸ਼ਿਕਾਇਤ ਮਿਲੀ ਸੀ ਕਿ ਚਾਕੂ ਲੱਗਣ ਤੋਂ ਬਾਅਦ ਇੱਕ ਸ਼ਖਸ ਨੂੰ ਉੱਥੇ ਇਲਾਜ ਨਹੀਂ ਦਿੱਤਾ ਗਿਆ। ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਉਸ ਤੋਂ ਪੈਸੇ ਜਮ੍ਹਾਂ ਕਰਵਾਉਣ ਦੇ ਲਈ ਕਿਹਾ ਗਿਆ। ਖ਼ਬਰ ਏਜੰਸੀ ANI ਦੇ ਮੁਤਾਬਕ ਫੋਰਟਿਜ਼ ਹਸਪਤਾਲ ਸ਼ਾਲੀਮਾਰ ਬਾਗ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹ ਵੀ ਦਿੱਲੀ ਸਰਕਾਰ ਨੂੰ ਜਾਂਚ ਦੇ ਵਿੱਚ ਪੂਰਾ ਸਹਿਯੋਗ ਦੇਣ ਦੇ ਲਈ ਤਿਆਰ ਨੇ। ਭਾਰਤ ਦੀਆਂ ਦੂਜੀਆਂ ਖ਼ਬਰਾਂ ਦੀ ਸਾਂਝ ਪਾਈਏ। ਰਾਮ ਮੰਦਰ ਚੜਾਵਾ ਚੋਰੀ ਦੇ ਨਾਲ ਜੁੜੀ ਹੋਈ ਖ਼ਬਰ, ਜਿੱਥੇ ਇਸ ਕੇਸ ਦੇ ਵਿੱਚ ਨਾਮਜ਼ਦ ਸਾਰੇ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਵੀਰਵਾਰ ਦੇ ਦਿਨ FIR ਦਰਜ ਹੋਣ ਤੋਂ ਬਾਅਦ ਇਸ ਦੇ ਵਿੱਚ ਸਾਰਿਆਂ ਨੂੰ ਹਿਰਾਸਤ 'ਚ ਲਿਆ ਗਿਆ। ਰਾਤ ਭਰ ਇਹ ਹਿਰਾਸਤ 'ਚ ਰਹੇ। ਖ਼ਬਰਾਂ ਇਹ ਵੀ ਨੇ ਕਿ SIT ਦੇ ਜਾਂਚ ਰਿਪੋਰਟ ਦੇ ਵਿੱਚ ਇਹਨਾਂ ਦਾ ਨਾਮ ਹੈ। ਜ਼ਿਕਰ ਇਹ ਹੋ ਗਿਆ ਕਿ ਰਾਮ ਮੰਦਰ ਚੜਾਵਾ ਚੋਰੀ ਮਾਮਲੇ ਦੇ ਵਿੱਚ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੀ ਤਰਫ ਤੋਂ ਰਾਮ ਸ਼ੰਕਰ ਯਾਦਵ ਉਰਫ ਟੀਨੂ ਯਾਦਵ, ਅਨੁਕਾਲ ਪਰਮੇਸ਼ਰ, ਅਵਿਨਾਸ਼ ਸ਼ੁਕਲਾ, ਕਰੁਣੇਸ਼ ਪਾਂਡੇ, ਲਵਕੁਸ਼ ਮਿਸ਼ਰ, ਰਾਮ ਸ਼ੰਕਰ ਮਿਸ਼ਰ, ਸੁਭਾਸ਼ ਸ਼੍ਰੀਵਾਸਤਵ ਤੇ ਮਨੀਸ਼ ਯਾਦਵ ਦੇ ਉੱਤੇ FIRs ਦਰਜ ਕੀਤੀਆਂ ਗਈਆਂ ਨੇ। ਇਹਨਾਂ ਸਾਰਿਆਂ ਦੇ ਉੱਤੇ ਚੋਰੀ, ਅਪਰਾਧਕ ਵਿਸ਼ਵਾਸਘਾਤ ਤੇ ਅਪਰਾਧਕ ਸਾਜਿਸ਼ ਰਚਨ ਦੀ ਭਾਰਤੀ ਨਿਆਂ ਦੀ ਜਿਹੜੀ ਧਾਰਾ BNS ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਹਾਲਾਂਕਿ ਦੱਸ ਦਈਏ ਕਿ ਇਸ ਮਾਮਲੇ 'ਚ ਕਿਸੇ ਵੱਡੇ ਵਿਅਕਤੀ ਦੇ ਖਿਲਾਫ਼ ਕੇਸ ਦਰਜ ਨਹੀਂ ਹੋਇਆ। ਜਿਨ੍ਹਾਂ ਸਾਰਿਆਂ ਦੇ ਲੋਕਾਂ ਦੇ ਉੱਤੇ FIR ਦਰਜ ਕੀਤੀ ਗਈ ਹੈ, ਉਂਝ ਉਹ ਸਾਰੇ ਦਾਨ ਰਾਸ਼ੀ ਪ੍ਰਬੰਧਨ ਦੇ ਨਾਲ ਜੁੜੇ ਹੋਏ ਸੀ। ਪਰ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਜਿਹੜਾ ਕਾਂਗਰਸ ਪਾਰਟੀ ਹੈ, ਦੂਸਰੀਆਂ ਵਿਰੋਧੀ ਧਿਰਾਂ, ਉਹਨਾਂ ਦਾ ਕਹਿਣਾ ਕਿ ਇਸ ਮਾਮਲੇ 'ਚ ਵੱਡੇ ਪੱਧਰ ਦੇ ਉੱਤੇ ਗੜਬੜੀ ਹੋਈ ਹੈ। ਸਿਰਫ਼ ਦਾਨ ਹੀ ਨਹੀਂ ਬਲਕਿ ਇਸ ਤੋਂ ਇਲਾਵਾ ਚੜਾਵੇ ਤੋਂ ਇਲਾਵਾ ਜਿਹੜਾ ਜ਼ਮੀਨ ਦਾ ਮਾਮਲਾ ਸੀ ਉਸ ਦੇ ਵਿੱਚ ਵੀ ਜਾਂਚ, ਸੁਤੰਤਰ ਜਾਂਚ ਹੋਣੀ ਚਾਹੀਦੀ ਹੈ। ਉੱਥੇ ਆਖਰੀ ਭਾਰਤ ਦੇ ਨਾਲ ਜੁੜੀ ਖ਼ਬਰ ਦੀ ਸਾਂਝ ਪਈ ਹੈ ਤੇ ਕੇਂਦਰੀ ਜਾਂਚ ਬਿਊਰੋ ਯਾਨੀ CBI ਨੇ ਸੁਪਰੀਮ ਕੋਰਟ ਦੀ ਜਾਲੀ ਵੈਬਸਾਈਟ ਦੀ ਵਰਤੋਂ ਕਰਕੇ ਡਿਜੀਟਲ ਅਰੈਸਟ ਦੇ ਰਾਹੀਂ ਠੱਗੀ ਕਰਨ ਵਾਲੇ ਗਿਰੋਹ ਦੇ ਵਿਰੁੱਧ 16 ਸੂਬਿਆਂ ਦੇ ਵਿੱਚ 80 ਥਾਵਾਂ ਦੇ ਉੱਤੇ ਛਾਪੇਮਾਰੀ ਕੀਤੀ ਹੈ। ਏਜੰਸੀ ਨੇ ਆਪਰੇਸ਼ਨ ਚੱਕਰ ਦੇ ਅਧੀਨ ਇਹਨਾਂ 16 ਸੂਬਿਆਂ ਦੇ ਵਿੱਚ 60 ਟੀਮਾਂ ਤੈਨਾਤ ਕੀਤੀਆਂ ਸੀ। ਇਹਨਾਂ ਟੀਮਾਂ ਨੇ ਪੰਜਾਬ, ਗੁਜਰਾਤ, ਦਿੱਲੀ, ਮਹਾਰਾਸ਼ਟਰ, ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਤਮਿਲਨਾਡੂ, ਤੇਲੰਗਾਨਾ, ਆਂਧਰਾ ਪ੍ਰਦੇਸ਼, ਵੈਸਟ ਬੰਗਾਲ, ਮਣੀਪੁਰ, ਕਰਨਾਟਕ ਤੇ ਉੜੀਸਾ ਦੇ ਵਿੱਚ ਇੱਕੋ ਹੀ ਥਾਂ ਇੱਕੋ ਹੀ ਸਮੇਂ ਛਾਪੇ ਮਾਰੇ ਨੇ। ਏਜੰਸੀ ਨੇ ਸਾਈਬਰ ਧੋਖਾਧੜੀ ਦੀਆਂ 200 ਤੋਂ ਵੱਧ ਸ਼ਿਕਾਇਤਾਂ ਦੇ ਮਾਮਲੇ ਦੇ ਵਿੱਚ ਇਹ ਛਾਪੇਮਾਰੀ ਕੀਤੀ ਹੈ। ਹਾਲਾਂਕਿ ਕਿੰਨਿਆਂ ਲੋਕਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ ਇਸ ਦੇ ਬਾਰੇ ਕੁਝ ਸਾਂਝ ਨਹੀਂ ਪਾਈ ਗਈ ਹੈ। ਪਰ CBI ਨੇ ਕਿਹਾ ਕਿ ਇਸ ਘੁਟਾਲੇ ਦਾ ਕੇਂਦਰ ਇੱਕ ਵੈਬਸਾਈਟ ਹੈ ਜਿਸ ਦਾ ਨਾਂ ਯੂਨੀਫਾਰਮ ਰਿਸੋਰਸ ਲੋਕੇਟਰ ਭੁਲੇਖਾ ਪਾਉਣ ਦੇ ਲਈ ਭਾਰਤ ਦੀ ਸੁਪਰੀਮ ਕੋਰਟ ਦੀ ਅਧਿਕਾਰਕ ਵੈਬਸਾਈਟ ਦੇ ਨਾਲ ਮੇਲ ਖਾਂਦਾ ਰੱਖਿਆ ਸੀ। ਧੋਖਾਧੜੀ ਦੇ ਕੇਸ ਦੇ ਵਿੱਚ ਡਿਜੀਟਲ ਅਰੈਸਟ ਦੀ ਆੜ ਦੇ ਵਿੱਚ ਪੀੜਤਾਂ ਨੂੰ ਧੋਖਾ ਦੇਣ ਦੇ ਮਾਮਲੇ ਦੇ ਵਿੱਚ ਇਹ ਅਰੈਸਟ ਹੁਣ ਕੀਤੇ ਗਏ ਨੇ। ਆਸਟ੍ਰੇਲੀਆ ਦੀਆਂ ਖ਼ਬਰਾਂ ਦੀ ਸਾਂਝ ਪਾਈਏ ਤੇ ਵਿਕਟੋਰੀਆ ਦੇ ਲਿਬਰਲ ਪਾਰਟੀ ਦੇ MP ਮੈਥਿਊ ਗਾਏ ਨੇ ਹੁਣ ਉਸ ਮਾਮਲੇ ਦੇ ਵਿੱਚ ਮਾਫ਼ੀ ਮੰਗੀ ਹੈ ਜਿਸ ਦੇ ਵਿੱਚ ਉਹਨਾਂ ਨੇ ਪਾਰਟੀ ਦੀ ਕੋਲੀਗ ਮੋਇਰਾ ਡਿਮਿੰਗ ਦੇ ਨਾਲ ਬਦਤਮੀਜ਼ੀ ਕੀਤੀ ਸੀ, ਜਿਸ ਦੀ ਇੱਕ ਵੀਡੀਓ ਜਾਂ ਉਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਇਹ ਮਾਮਲਾ ਹੁਣ ਜ਼ੋਰ ਫੜ ਗਿਆ।
ਦੱਸਦੀ ਹੈ ਕਿ ਮੋਇਰਾ ਡੀਮਿੰਗ ਨੇ ਇਲਜ਼ਾਮ ਲਗਾਇਆ ਸੀ ਕਿ ਪਿਛਲੇ ਮਹੀਨੇ ਇੱਕ ਕਮਿਊਨਿਟੀ ਪ੍ਰੋਗਰਾਮ ਦੇ ਦਰਮਿਆਨ ਉਸ ਨੂੰ ਅਸੌਲਟ ਕੀਤਾ ਗਿਆ ਸੀ। ਵਿਕਟੋਰੀਆ ਪੁਲਿਸ ਨੇ ਕਿਹਾ ਕਿ ਇਸ ਮਾਮਲੇ ਦੀ ਨੇੜਿਓਂ ਜਾਂਚ ਕੀਤੀ ਗਈ ਹੈ ਤਾਂ ਕਿ ਮੋਇਰਾ ਡੀਮਿੰਗ ਦਾ ਜਿਹੜਾ ਦਾਅਵਾ ਹੈ ਉਸ ਦੇ ਬਾਰੇ ਪੜਤਾਲ ਕਰਕੇ ਤੈਅ ਕੀਤਾ ਜਾ ਸਕੇ ਕਿ ਵਾਕਈ ਕੀ ਕੁਝ ਇਸ ਕਿਸਮ ਦੀ ਅਸੌਲਟ ਦੀ ਘਟਨਾ ਹੋਈ ਸੀ। ਮੈਥਿਊ ਗਾਏ ਨੇ ਹਾਲਾਂਕਿ ਸ਼ੁਰੂਆਤ ਦੇ ਵਿੱਚ ਇਸ ਗੱਲ ਨੂੰ ਇਸ ਤੋਂ ਇਨਕਾਰ ਕੀਤਾ ਸੀ ਪਰ ਉਹਨਾਂ ਕਿਹਾ ਕਿ ਉਹ ਆਪਣੀ ਪਾਰਟੀ ਦੀ ਕੋਲੀਗ ਮੋਇਰਾ ਡੀਮਿੰਗ ਤੋਂ ਘੱਟੋ ਘੱਟ ਇੱਕ ਮਾਫ਼ੀ ਦੀ ਉਮੀਦ ਤਾਂ ਰੱਖ ਸਕਦੇ ਨੇ। ਹਾਲਾਂਕਿ ਇਸ ਦਰਮਿਆਨ ਉਹਨਾਂ ਕਿਹਾ ਕਿ ਪੁਲਿਸ ਨੂੰ ਜਾਂਚ ਪੜਤਾਲ ਦੇ ਵਿੱਚ ਪੂਰਾ ਸਹਿਯੋਗ ਦੇਣ ਦਾ ਉਹ ਵਾਅਦਾ ਕਰਦੇ ਨੇ। ਦੱਸ ਦਈਏ ਕਿ ਲਿਬਰਲ ਪਾਰਟੀ ਦੇ ਵਿੱਚ ਮੈਥਿਊ ਗਾਏ ਨੇ ਪਹਿਲਾਂ ਸੂਬਾਈ ਪ੍ਰਮੁੱਖ ਯਾਨੀ ਵਿਕਟੋਰੀਆ ਦੇ ਪ੍ਰਮੁੱਖ ਦੀ ਤਰਫ ਤੋਂ ਵੀ ਅਹੁਦਾ ਲੰਮੇ ਸਮੇਂ ਤੱਕ ਸੰਭਾਲ ਰੱਖਿਆ ਸੀ। ਉੱਥੇ ਵਿਕਟੋਰੀਆ ਦੀ ਪੁਲਿਸ ਨੂੰ ਹੁਣ ਕੁਝ ਵਧੇਰੇ ਤਾਕਤਾਂ ਦਿੱਤੀਆਂ ਜਾਣਗੀਆਂ। ਦੱਸ ਦਈਏ ਕਿ ਐਲਪਾਈਨ ਖੇਤਰ ਦੇ ਵਿੱਚ ਖਾਸ ਤੌਰ ਦੇ ਉੱਤੇ ਡੈਜ਼ੀ ਫਰੀਮੈਨ ਨਾਮ ਦੇ ਸ਼ਖਸ ਦੀ ਤਰਫ ਤੋਂ ਗੋਲੀ ਮਾਰ ਕੇ ਪੁਲਿਸ ਵਾਲਿਆਂ ਨੂੰ ਹਲਾਕ ਕਰ ਦਿੱਤਾ ਗਿਆ ਸੀ। ਪਿਛਲੇ ਸਾਲ ਪੋਰਪੰਕਾ ਦੀ ਇੱਕ ਜਿਹੜੀ ਡੈਜ਼ੀ ਫਰੀਮੈਨ ਦੀ ਪ੍ਰੋਪਰਟੀ ਸੀ ਉੱਥੇ ਚਾਰ ਪੁਲਿਸ ਕਰਮੀਆਂ ਦੀ ਤਰਫ ਤੋਂ ਪਹੁੰਚ ਕੀਤੀ ਗਈ ਸੀ। ਵਿਕਟੋਰੀਆ ਦੇ ਪੁਲਿਸ ਚੀਫ ਕਮਿਸ਼ਨਰ ਮਾਈਕ ਬੁਸ਼ ਨੇ ਕਿਹਾ ਕਿ ਖੇਤਰੀ ਇਲਾਕਿਆਂ ਦੇ ਵਿੱਚ ਜਿਵੇਂ ਵਾਂਗਾਰਾਟਾ ਦਾ ਖੇਤਰੀ ਇਲਾਕਾ ਹੈ ਇਸ ਇਲਾਕੇ ਦੇ ਵਿੱਚ ਜਿਹੜੀਆਂ ਪਿਸਤੌਲਾਂ ਨੇ ਜਾਂ ਜਿਹੜੀ ਵੈਪਨਸ ਨੇ ਉਹ ਪੁਲਿਸ ਨੂੰ ਹੋਰ ਵਧੇਰੇ ਦਿੱਤੇ ਜਾਣਗੇ ਔਰ ਇਹਨਾਂ ਦੇ ਇਸਤੇਮਾਲ ਦੀ ਹੋਰ ਵਧੇਰੇ ਤਾਕਤ ਵੀ ਦਿੱਤੀ ਜਾਏਗੀ। ਇਸ ਦਰਮਿਆਨ ਵਿਕਟੋਰੀਆ ਪੁਲਿਸ ਦੀ ਤਰਫ ਤੋਂ ਇਹ ਵੀ ਗੱਲ ਕਹੀ ਗਈ ਹੈ ਕਿ ਜਿਹੜੇ ਇਕਿਉਪਮੈਂਟ ਹੋਣਗੇ ਇਹ ਸੈਮੀ ਆਟੋਮੈਟਿਕ ਰਾਈਫਲਸ ਹੋ ਸਕਦੀਆਂ ਨੇ। ਹਾਲੇ ਸਪਸ਼ਟ ਨਹੀਂ ਹੈ ਪਰ ਇਸ ਕਿਸਮ ਦੇ ਸੰਕੇਤ ਦਿੱਤੇ ਗਏ ਨੇ। ਦੱਸ ਦਈਏ ਕਿ ਕੋਈ ਪਹਿਲੀ ਵਾਰ ਮੌਕਾ ਨਹੀਂ ਸੀ ਹੋਇਆ ਜਦੋਂ ਡੈਜ਼ੀ ਫਰੀਮੈਨ ਨੂੰ ਫੜਨ ਦੇ ਲਈ ਪੁਲਿਸ ਗਈ ਹੋਵੇ ਅਤੇ ਖੇਤਰੀ ਇਲਾਕੇ ਦੇ ਵਿੱਚ ਉਹਨਾਂ ਦੇ ਉੱਤੇ ਗੋਲੀ ਚਲਾ ਦਿੱਤੀ ਗਈ ਹੋਵੇ। ਇਸ ਤੋਂ ਪਹਿਲਾਂ ਨੀਲ ਥੋਮਸਨ ਅਤੇ ਵਾਦਿਮ ਦੀ ਵਾਟ ਨਾਮ ਦੇ ਦੋ ਜਿਹੜੇ ਪੁਲਿਸ ਕਰਮਚਾਰੀ ਸੀ ਉਹਨਾਂ ਦੀ ਪੋਰਪੰਕਾ ਦੀ ਇਸ ਪ੍ਰੋਪਰਟੀ ਦੇ ਵਿੱਚ ਜਾਂਚ ਪੜਤਾਲ ਦੇ ਦਰਮਿਆਨ ਮੌਤ ਜ਼ਰੂਰ ਹੋਈ ਸੀ ਡੈਜ਼ੀ ਫਰੀਮੈਨ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੀ ਤਰਫ ਤੋਂ ਚਲਾਈ ਗੋਲੀਆਂ ਦੀ ਵਜ੍ਹਾ ਦੇ ਚੱਲਦੇ ਹਾਂ। ਪਰ ਇਸ ਮਾਮਲੇ ਦੇ ਵਿੱਚ ਇਸ ਮਾਮਲੇ ਤੋਂ ਇਲਾਵਾ ਕਈ ਹੋਰ ਕੇਸ ਵੀ ਸਾਹਮਣੇ ਆਏ ਨੇ ਜਿੱਥੇ ਖਾਸ ਤੌਰ 'ਤੇ ਦਿਹਾਤੀ ਇਲਾਕਿਆਂ 'ਚ ਪੁਲਿਸ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਜਾਂਦੇ ਰਹੇ ਹੋਣ। ਉੱਥੇ ਜੀਨਾ ਰਾਈਨਹਾਰਟ ਦੀ ਤਰਫ ਤੋਂ ਹੁਣ $8 million ਦੀ ਲਾਗਤ ਵਾਲਾ ਇੱਕ ਜਿਹੜਾ ਅਪਾਰਟਮੈਂਟ ਹੈ ਉਹ ਖਰੀਦ ਕੇ ਅਤੇ ਫਿਰ ਬਾਅਦ ਦੇ ਵਿੱਚ ਇਸ ਦਾ ਨਾਮ ਬੈਨ ਰੌਬਰਟਸ ਸਮਿਥ ਰੱਖ ਦਿੱਤਾ ਗਿਆ। ਦੱਸ ਦਈਏ ਕਿ ਬੈਨ ਰੌਬਰਟ ਸਮਿਥ ਆਸਟ੍ਰੇਲੀਆ ਦੇ ਸਭ ਤੋਂ ਡੈਕੋਰੇਟਿਡ ਫੌਜੀ ਕਰਮਚਾਰੀਆਂ ਦੇ ਵਿੱਚੋਂ ਇੱਕ ਸੀ ਪਰ ਅਫਗਾਨਿਸਤਾਨ ਦੇ ਵਿੱਚ ਜੰਗੀ ਅਪਰਾਧ ਨੂੰ ਅੰਜਾਮ ਦੇਣ ਦੀ ਸ਼ਿਕਾਇਤਾਂ ਦੇ ਦਰਮਿਆਨ ਉਹਨਾਂ ਦੇ ਖਿਲਾਫ ਅਪਰਾਧਕ ਕੇਸ ਸ਼ੁਰੂ ਕੀਤਾ ਗਿਆ। ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਜੀਨਾ ਰਾਈਨਹਾਰਟ ਨੇ ਉਹਨਾਂ ਨੇ ਬੀਚ ਰੋਡ ਸਕਾਰਬੋ ਦੇ ਵਿੱਚ ਇੱਕ 23-bedroom ਕੰਪਲੈਕਸ ਜਿਹੜਾ ਉਹ ਖਰੀਦਿਆ ਹੈ ਅਤੇ ਇਸ ਵੱਡੇ ਘਰ ਨੂੰ ਜਾਂ ਇਸ ਅਪਾਰਟਮੈਂਟ ਨੂੰ ਬੈਨ ਰੌਬਰਟ ਸਮਿਥ ਦਾ ਨਾਮ ਦਿੱਤਾ ਗਿਆ। ਦੇਸ਼ ਦੀ ਸਭ ਤੋਂ ਅਮੀਰ ਸ਼ਖਸੀਅਤ ਦੇ ਤੌਰ ਦੇ ਉੱਤੇ ਕੰਮ ਕਰਦੀ ਜੀਨਾ ਰਾਈਨਹਾਰਟ ਦੀ ਤਰਫ ਤੋਂ ਬੈਨ ਰੌਬਰਟ ਸਮਿਥ ਨੂੰ ਇਹ ਹਮਾਇਤ ਕਿਉਂ ਦਿੱਤੀ ਗਈ ਇਸ ਦੀ ਪੁਸ਼ਟੀ ਅਦਾਰੇ 9 ਨਿਊਜ਼ ਦੀ ਖਬਰਾਂ ਦੇ ਵਿੱਚ ਨਹੀਂ ਕੀਤੀ ਗਈ ਹੈ ਪਰ ਬਹੁਤ ਸਾਰੇ ਲੋਕ ਬੈਨ ਰੌਬਰਟ ਸਮਿਥ ਨੂੰ ਬੇਦੋਸ਼ਾ ਮੰਨਦੇ ਨੇ ਅਤੇ ਕਹਿੰਦੇ ਨੇ ਕਿ ਇਸ ਕੇਸ ਦੇ ਵਿੱਚ ਜਿਹੜਾ ਉਸਦੇ ਨਾਲ ਧੱਕੇਸ਼ਾਹੀ ਜਿਹੜੀ ਹੈ ਮੀਡੀਆ ਦੇ ਇੱਕ ਧੜੇ ਦੀ ਤਰਫ ਤੋਂ ਕੀਤੀ ਗਈ ਹੈ। ਉੱਥੇ ਅਦਾਰੇ 9 ਨਿਊਜ਼ ਦੀ ਤਰਫ ਤੋਂ ਕਾਰਲ ਸਟੈਫਨਿਕ ਦੀ ਹੋਈ ਵਿਦਾਇਗੀ ਤੋਂ ਬਾਅਦ ਹੁਣ ਕਾਰਲ ਸਟੈਫਨਿਕ ਨੇ ਸਪਸ਼ਟੀਕਰਨ ਦਿੱਤਾ ਹੈ। ਦੱਸ ਦਈਏ ਕਿ ਲਗਭਗ 2 ਦਹਾਕੇ ਟੂਡੇ ਸ਼ੋਅ ਕਰਨ ਵਾਲੇ 9 ਨਿਊਜ਼ ਦੇ ਉੱਤੇ ਸਵੇਰ ਵੇਲੇ ਇਹ ਆਉਂਦਾ ਸ਼ੋਅ ਇਸ ਦੇ ਸੰਚਾਲਕ ਜਿਹੜੇ ਨੇ ਕਾਰਲ ਸਟੈਫਨਿਕ ਉਹਨਾਂ ਨੇ ਇੱਕ ਬਰਤਾਨਵੀ ਵਿਵਾਦਤ ਸ਼ਖਸ ਟੌਮੀ ਰੌਬਿਨਸਨ ਦੇ ਨਾਲ ਇੰਟਰਵਿਊ ਕੀਤਾ ਸੀ। ਇਸੇ ਹੀ ਮਾਮਲੇ ਦੇ ਵਿੱਚ ਸਿਡਨੀ ਮਾਰਨਿੰਗ ਹੈਰਾਲ ਦੀ ਤਰਫ ਤੋਂ ਪ੍ਰਕਾਸ਼ਿਤ ਕੀਤੀ ਖਬਰ ਦੇ ਮੁਤਾਬਕ ਉਹਨਾਂ ਨੂੰ ਹੁਣ ਇਸ ਚੈਨਲ ਦੇ ਵਿੱਚੋਂ ਬਾਹਰ ਹੋਣਾ ਪਿਆ ਔਰ ਦੱਸਿਆ ਗਿਆ ਹੈ ਕਿ ਇਸ ਦਾ ਵੱਡਾ ਕਾਰਨ ਟੌਮੀ ਰੌਬਿਨਸਨ ਦੀ ਇੰਟਰਵਿਊ ਹੀ ਮੰਨੀ ਜਾ ਸਕਦੀ ਹੈ। ਉੱਥੇ ਸੋਕੇਰੂਸ ਦਾ ਅੱਜ ਦਾ ਮੈਚ ਪੈਰਾਗੁਏ ਦੇ ਨਾਲ ਡਰਾ ਹੋ ਗਿਆ ਔਰ ਇਸ ਦੇ ਨਾਲ ਹੀ ਆਸਟ੍ਰੇਲੀਆ ਦੀ ਟੀਮ
ਅਗਲੇ ਦੌਰ ਦੇ ਵਿੱਚ ਦਾਖਲ ਹੋ ਗਈ। ਟੌਨੀ ਪੋਚ ਪੋਪੋਵਿਚ ਨਾਮ ਦੇ ਜਿਹੜੇ ਕੋਚ ਨੇ ਆਸਟ੍ਰੇਲੀਆ ਦੇ, ਉਹਨਾਂ ਨੇ 6 ਬਦਲਾਅ ਕੀਤੇ ਇਸ ਅੱਜ ਦੇ ਮੈਚ ਦੇ ਵਿੱਚ। ਨੈਸਤਰਾ ਰਨਕੁੰਡਾ, ਕ੍ਰਿਸਟੀਅਨ ਵੋਲਪਟੋ, ਕੋਨਰ ਮੈਟਕਲਾਫ, ਅਜ਼ੀਜ਼ ਬੇਚ, ਲੁਕਾਸ ਹੈਰਿੰਗਟਨ ਅਤੇ ਜੈਕਸਨ ਇਰਵਿਨ ਏਅਰ, ਇਹ ਭਰੋਸੇਮੰਦ ਖਿਡਾਰੀ ਵੀ ਨੇ ਜਿਨ੍ਹਾਂ ਦੇ ਉੱਤੇ ਦੌਰ ਲਗਾਇਆ ਗਿਆ ਸੀ। ਔਰ ਇਸ ਦਰਮਿਆਨ USA ਦੇ ਖਿਲਾਫ ਮੈਚ ਦੇ ਵਿੱਚ ਇਹਨਾਂ ਨੂੰ ਬਿਠਾ ਦਿੱਤਾ ਗਿਆ ਸੀ, ਪਰ ਅੱਜ ਖਿਡਾਇਆ ਗਿਆ। ਜਿਹੜਾ ਆਸਟ੍ਰੇਲੀਆ ਦਾ ਸਕੋਰ ਰਿਹਾ ਉਹ 0 ਸੀ। ਦੂਸਰੇ ਪਾਸੇ ਪੈਰਾਗੁਏ ਦਾ ਵੀ 90 ਮਿੰਟ ਦੀ ਖੇਡ ਦੇ ਵਿੱਚ ਸਕੋਰ 0 ਹੀ ਰਿਹਾ, ਪਰ ਬਾਵਜੂਦ ਇਸ ਦੇ ਇਸ ਮੈਚ ਦੇ ਵਿੱਚ ਰੋਮਾਂਚ ਪੂਰਾ ਭਰਿਆ ਹੋਇਆ ਸੀ। ਦੱਸ ਦਈਏ ਕਿ ਇਸ ਦਰਮਿਆਨ ਜਿਹੜਾ ਵੋਲਪਟੋ ਹੈ ਉਸ ਨੂੰ ਇੱਕ ਉਸ ਦੀ ਤਰਫ ਤੋਂ ਇੱਕ ਚੰਗੀ ਖੇਡ ਦਾ ਮੁਜ਼ਾਰਾ ਕੀਤਾ ਗਿਆ। ਕ੍ਰਿਸਟੀਅਨ ਵੋਲਪਟੋ ਨੇ ਪੈਰਾਗੁਏ ਦੇ ਖਿਲਾਫ ਪਹਿਲੇ ਮੱਧ ਦੇ ਵਿੱਚ ਗੋਲ ਕਰਨ ਦੀ ਇੱਕ ਚੰਗੀ ਕੋਸ਼ਿਸ਼ ਕੀਤੀ ਸੀ, ਪਰ ਉਹ ਖੁੰਝ ਗਿਆ। ਇਸ ਦਰਮਿਆਨ ਬਹੁਤ ਵਾਰ ਜਿਹੜਾ ਹੋਇਆ ਕਿ ਆਸਟ੍ਰੇਲੀਆ ਦੇ ਕੋਲ ਗੋਲ ਕਰਨ ਦੇ ਮੌਕੇ ਆਏ ਸਾਹਮਣੇ ਵਾਲੀ ਟੀਮ ਦੇ ਕੋਲ। ਅਤੇ ਉੱਧਰ ਜੇ ਗੱਲ ਕਰੀਏ ਤਾਂ ਈਰਾਨ ਜਿਹੜਾ ਉਹ ਇਸ ਵਕਤ ਗਰੁੱਪ ਜੀ ਦੇ ਵਿੱਚ ਦੂਸਰੇ ਨੰਬਰ ਦੇ ਉੱਤੇ ਹੈ। ਗਰੁੱਪ ਜੀ ਜਿਸ ਦੇ ਵਿੱਚ ਈਰਾਨ ਤੋਂ ਇਲਾਵਾ ਇਜਿਪਟ, ਨਿਊਜ਼ੀਲੈਂਡ ਅਤੇ ਬੈਲਜੀਅਮ ਦੀਆਂ ਟੀਮਾਂ ਨੇ। ਦੂਸਰੇ ਨੰਬਰ ਦੇ ਉੱਤੇ ਹੋਣ ਦਾ ਮਤਲਬ ਇਹ ਹੈ ਕਿ ਜੇਕਰ ਇਹ ਆਪਣੀ ਪੋਜੀਸ਼ਨ ਬਰਕਰਾਰ ਰੱਖਦਾ ਤਾਂ ਫਿਰ ਆਸਟ੍ਰੇਲੀਆ ਦੇ ਨਾਲ ਅਗਲਾ ਨੌਕਆਊਟ ਦੌਰ ਦੇ ਵਿੱਚ ਮੈਚ ਈਰਾਨ ਦਾ ਹੋਏਗਾ। ਪਰ ਪੈਰਾਗੁਏ ਇਸ ਟੂਰਨਾਮੈਂਟ ਦੇ ਵਿੱਚ ਹੁਣ ਕੋਈ ਵੀ ਉਮੀਦ ਨਹੀਂ ਰੱਖ ਸਕਦਾ, ਹਾਲਾਂਕਿ ਜਿਹੜੀ 8 ਉਹ ਟੀਮਾਂ ਜਿਹੜੀਆਂ ਕਿ ਟੌਪ ਦੀਆਂ 24 ਟੀਮਾਂ ਤੋਂ ਇਲਾਵਾ ਭਾਗ ਲੈਣਗੀਆਂ ਉਹਨਾਂ ਦੇ ਬਾਰੇ ਵੀ, ਉਹਨਾਂ 'ਚੋਂ ਵੀ ਬਹੁਤਿਆਂ ਦੇ ਬਾਰੇ ਅੱਜ ਦੇ ਦਿਨ ਐਲਾਨ ਕਰ ਦਿੱਤਾ ਗਿਆ। ਐਲਾਨ ਤਾਂ ਕੀ ਬਲਕਿ ਉਹਨਾਂ ਦੇ ਬਾਰੇ ਤੁਸੀਂ ਅਖਬਾਰ ਦੇ ਵਿੱਚ ਜਾਂ TV ਚੈਨਲ ਦੇ ਉੱਤੇ ਜਾ ਕੇ ਦੇਖ ਸਕਦੇ ਹੋ। ਆਸਟ੍ਰੇਲੀਆ ਗਰੁੱਪ ਡੀ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਮੁੱਕਿਆ, ਕਿਉਂਕਿ ਗੋਲ ਫੇਸਿੰਗ ਦੇ ਮਾਮਲੇ ਦੇ ਵਿੱਚ ਆਸਟ੍ਰੇਲੀਆ ਪੈਰਾਗੁਏ ਤੋਂ ਵਧੀਆ ਰਿਹਾ ਸੀ। ਇਸ ਦਰਮਿਆਨ ਜੇਕਰ ਟੂਰਨਾਮੈਂਟ ਦੀ ਗੱਲ ਕਰੀਏ ਤਾਂ ਇਸ ਟੂਰਨਾਮੈਂਟ ਦੇ ਵਿੱਚ ਪੋਪੋਵਿਚ ਦਾ ਕਹਿਣਾ ਜਿਹੜੇ ਕਿ ਸੌਕਰ ਉਸਦੇ ਕੋਚ ਨੇ ਕਿ ਹੁਣ ਤੱਕ ਤਾਂ ਬੜੇ ਆਰਾਮ ਦੇ ਨਾਲ ਜਿਹੜੇ ਅਸੀਂ ਚੱਲ ਰਹੇ ਸੀ, ਪਰ ਹੁਣ ਅਗਲੇ ਜਿਹੜੇ ਟੂਰਨਾਮੈਂਟ ਦੇ ਵਿੱਚ ਮੈਚ ਹੋਣਗੇ ਉਹਨਾਂ ਦੇ ਵਿੱਚ ਅਸੀਂ ਆਪਣੀ ਜ਼ਬਰਦਸਤ ਖੇਡ ਦਿਖਾਵਾਂਗੇ। ਜੋਰਡਨ ਬੋਸ ਨੇ ਹਾਲਾਂਕਿ ਪਲੇਅਰ ਆਫ ਦੀ ਮੈਚ ਦਾ ਖਿਤਾਬ ਤਾਂ ਨਹੀਂ ਜਿੱਤਿਆ, ਪਰ ਫਿਰ ਵੀ ਉਹ ਬੜੇ ਆਸਟ੍ਰੇਲੀਅਨ ਲੋਕਾਂ ਦੇ ਮਨ ਦੇ ਵਿੱਚ ਵੱਸ ਗਏ ਨੇ। ਦੱਸ ਦਈਏ ਕਿ ਇਸ ਤੋਂ ਇਲਾਵਾ ਇੱਕ ਹੋਰ ਬੜਾ ਅਹਿਮ ਮੈਚ ਅੱਜ ਦੇ ਦਿਨ ਤੁਰਕੀ ਬਨਾਮ ਅਮਰੀਕਾ ਹੋਇਆ ਸੀ, ਜਿਸ ਦੇ ਵਿੱਚ ਤੁਰਕੀ ਨੇ 2-3 ਗੋਲ ਕੀਤੇ, ਅਮਰੀਕਾ ਨੇ 2 ਗੋਲ ਕੀਤੇ। ਇਸ ਤੋਂ ਇਲਾਵਾ ਟਿਊਨੀਸ਼ੀਆ ਅਤੇ ਨੀਦਰਲੈਂਡ ਦੇ ਵਿੱਚ ਹੋਏ ਮੈਚ ਦੇ ਵਿੱਚ ਨੀਦਰਲੈਂਡਸ ਨੇ ਜਿੱਤ ਹਾਸਲ ਕੀਤੀ ਸੀ। ਅਤੇ ਇਸੇ ਹੀ ਤਰੀਕੇ ਦੇ ਨਾਲ ਐਕਵਾਡੋਰ ਅਤੇ ਜਰਮਨੀ ਦੇ ਮੈਚ ਦੇ ਵਿੱਚ ਐਕਵਾਡੋਰ ਨੇ 2-1 ਦੇ ਨਾਲ ਜਿੱਤ ਹਾਸਲ ਕੀਤੀ ਹੈ, ਔਰ ਇਸ ਗਰੁੱਪ ਦੇ ਵਿੱਚ ਵੱਡਾ ਫੇਰ ਬਦਲ ਵੀ ਕੀਤਾ ਹੈ। ਉੱਥੇ ਹੀ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station. You are listening.
1: Hanji Hanji, Hanji Hanji, Hanji Hanji, Radio Hanji.
2: Radio Hanji, 1674 AM, 24/7 Indian Radio, Sydney ka apna Indian Radio Station.
1: Radio Hanji.
3: Stay tuned.

This is the Richie Rich Podcast.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਤੇ ਸਾਡੇ ਪ੍ਰੋਗਰਾਮ ਦੇ ਵਿੱਚ ਗੱਲ ਨਾ ਹੋਵੇ, ਕਿਵੇਂ ਹੋ ਸਕਦਾ? ਹੌਲੀ ਹੌਲੀ ਉਹ ਕਰੀਏ, ਪਰ ਕਰਾਂਗੇ ਜ਼ਰੂਰ ਗੱਲ ਚਾਹੇ। ਔਰ ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਪ੍ਰਧਾਨ ਇਲਾਕਾ ਕਿਹੜਾ ਆਪਣਾ ਦੇ ਵਿੱਚ ਸਾਡੇ ਮਤਲਬ ਮੇਰੇ ਤੇ ਹਰਸਿੰਘ ਜੀ ਦੇ ਨਾਲ ਤੁਸੀਂ ਵੀ ਹੋਵੋਗੇ। ਤੇ ਹਰਸਿੰਘ ਜੀ ਵੈਲਕਮ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ,
0: ਕਿਵੇਂ ਹੋ? ਹੈਪੀ ਹੋਲੀ ਸੱਚ ਤੁਹਾਨੂੰ।
1: ਹੈਪੀ ਹੋਲੀ,
0: ਹੈਪੀ ਤੇਜ ਹੋਲੀ,
1: ਤੇਜ ਹੋਲੀ। ਮੈਨੂੰ ਤਾਂ ਲੱਗਦਾ ਹੁਣ ਹੌਲੀ ਹੋ ਚੁੱਕੀ ਜਿੱਦਾਂ ਤੁਸੀਂ ਕਹਿੰਦੇ ਹੌਲੀ ਹੌਲੀ। ਐਗਜੈਕਟਲੀ ਕੱਲ ਸੀ ਵੈਸੇ? ਛੋਟੀ ਵੱਡੀ ਹੋਲੀ ਵੀ ਹੁੰਦੀ ਹੈ ਨਾ, ਫਿਰ
0: ਦੀਵਾਲੀ ਦੀ ਤਰ੍ਹਾਂ ਹੋਲੀਆਂ ਵੀ ਛੋਟੀਆਂ ਵੱਡੀਆਂ
1: ਏਦਾਂ ਕਹਿੰਦੇ ਆ। ਹਾਂ, ਫਿਰ ਜਿੱਦਾਂ
0: ਮੀਡੀਅਮ ਕਹਿੰਦੇ ਨਹੀਂ ਹੁੰਦੀ, ਮੀਡੀਅਮ ਦੀਵਾਲੀ।
1: ਪੰਜਾਬੀਆਂ ਜਾਂ ਤਾਂ ਕੋਈ ਕੰਮ ਕਰਦੇ ਆ, ਐਕਸਟ੍ਰੀਮ ਕਰਦੇ ਆ, ਜਾਂ ਫਿਰ ਨਹੀਂ ਕਰਦੇ। ਉਹ ਕੰਮ ਹੁੰਦਾ ਵਿੱਚ ਵਿਚਾਲੇ ਵਾਲਾ ਨਹੀਂ ਹੁੰਦਾ ਸਾਡੇ ਤੋਂ।
0: ਨਹੀਂ, ਮੀਡੀਅਮ ਵੀ ਹੁੰਦੀ ਹੈ,
1: ਹੁੰਦੀ ਹੈ
0: ਵਿੱਚ ਵਿਚਾਲੇ ਵਾਲੀ ਹੁੰਦੀ ਹੈ। ਮਾਡੀ ਗ੍ਰਾਸ ਨਹੀਂ ਹੁੰਦੀ, ਉਹ ਵਿੱਚ ਵਿਚਾਲੇ,
1: ਵਿੱਚ ਵਿਚਾਲੇ, ਉਹ ਵਿੱਚ ਵਿਚਾਲੇ ਜਦੋਂ ਕਿਤੇ ਟਾਈਮ ਪਾਸ ਕਰਨਾ ਹੋਵੇ, ਫੀਲਿੰਗ ਲੈਣੀ ਹੋਵੇ।
0: ਹਾਂ, ਉਹ ਸਿਡਨੀ ਚ ਮਾਡੀ ਗ੍ਰਾਸ ਵੀ ਹੁੰਦੀ ਹੈ। ਚਲੋ, ਕੈਸਾ ਰਹਾ ਆਪਕਾ ਵੀਕਐਂਡ? ਐਤਕੀ ਤਾਂ ਨਹੀਂ ਭੱਜਣ ਭੁੱਜਣ ਗਏ?
1: ਨਹੀਂ, ਓਦਾਂ ਕੰਪੀਟੀਸ਼ਨ ਨਹੀਂ ਸੀ, ਓਦਾਂ ਤੇ ਚਲੋ ਭੱਜਦੇ ਹੀ ਰਹਿੰਦਾ।
0: ਕੰਪੀਟੀਸ਼ਨ ਹੀ ਹੁੰਦਾ, ਓਦਾਂ ਤਾਂ ਭੱਜਦੇ ਰਹਿੰਦੇ।
1: ਹਾਂ, ਪਿਛਲੇ, ਹਾਂ, ਤਾਂ ਹੀ ਮੈਂ ਸੰਡੇ ਦੀ ਗੱਲ ਕਰ ਰਹੀ ਹਾਂ। ਹੁਣ ਅੱਜ ਕੀ ਸ਼ੁੱਕਰਵਾਰ ਹੋ ਗਿਆ, ਹਫ਼ਤਾ ਹੀ ਹੋ ਗਿਆ ਆ। ਸੋ ਸ਼ੁੱਕਰਵਾਰ ਹੀ ਸੀਗਾ ਹੋਲੀ ਦਾ ਫੈਸਟੀਵਲ, ਤੇ ਮੇਰਾ ਪੂਰਾ ਸੀਗਾ ਪਲਾਨ ਜਾਣ ਦਾ ਉੱਥੇ।
0: ਹੁਣ ਵੀ ਹੈਗੇ ਨੇ, ਇਸ ਵੀਕਐਂਡ ਵੀ
1: ਹੈਗੇ ਨੇ,
0: ਕੱਲ ਪਰਸੋਂ ਵੀ ਹੈ। ਹਾਂ ਹਾਂ, ਬਹੁਤ ਨੇ,
1: ਚੱਲੀ ਜਾ ਰਹੇ ਨੇ,
0: ਚੱਲੀ ਜਾ ਰਹੇ ਨੇ। ਇਹ ਤਾਂ ਦੋ ਸ਼ਾਇਦ ਇੱਕ ਹਫ਼ਤਾ ਹੋਰ ਉੱਤੇ ਵੀ ਚੱਲ ਜਾਏ।
1: ਇੱਥੇ ਇੱਥੇ ਵੀ ਜ਼ਿਆਦਾ ਲੰਬੀ ਹੋਲੀ ਚੱਲੀ ਜਾਂਦੀ ਆ, ਛੋਟੀ ਹੋਲੀ, ਵੱਡੀ ਹੋਲੀ, ਇੱਕ ਲੰਬੀ ਹੋਲੀ।
0: ਇੱਥੇ ਵਾਕਈ ਹੋਲੀ ਹੋਲੀ ਹੈ,
1: ਜਿਹਨੇ ਜਦੋਂ ਆਉਣਾ ਆ ਜਾਓ ਨਾ।
0: ਉੱਥੇ ਲੱਗਦੇ ਹੁੰਦੇ ਸੀਗੇ, ਵੈਂਟਵਰਥਵਿਲ ਪੈਂਡਲ ਹਿੱਲ ਵਾਲੇ ਪਾਸੇ ਅੱਗੇ ਨਾ, ਤੇ ਉਧਰ ਬੜੇ ਵਧੀਆ ਲੱਗਦੇ ਹੁੰਦੇ ਸੀਗੇ। ਹਾਂ, ਹਿੰਦੂ ਕਾਉਂਸਲ ਵਾਲੇ ਕਰਾਉਂਦੇ ਹੁੰਦੇ ਸੀਗੇ, ਅੱਗੇ ਬੜੇ ਵਧੀਆ ਹੁੰਦੇ ਸੀ। ਹਾਂ, ਪੈਰਾਮੈਟਾ, ਪੈਰਾਮੈਟਾ ਵੀ ਬਹੁਤ ਸੋਹਣਾ ਹੁੰਦਾ ਸੀ।
1: ਕਾਸਲ ਹਿੱਲ ਸੀ ਪਿਛਲੀ ਵਾਰ, ਕੋਈ ਮੇਰੇ ਸਾਡੇ ਕੋਲ ਬੱਚੇ ਕਰਦੇ ਟ੍ਰੇਨਿੰਗ,
0: ਤਾਂ ਯਾਰ ਕੋਈ ਇਵੈਂਟ ਸਿਰੇ ਨਹੀਂ ਚੜਦਾ। ਪਤਾ ਨਹੀਂ ਕਾਸਲ ਹਿੱਲ ਦੇ ਨਾਂ ਦੇ ਉੱਤੇ ਕੀ ਹੈ, ਉੱਥੇ ਕੋਈ ਇਵੈਂਟ ਕਰ ਲਓ ਤੁਸੀਂ, ਜਿਹੜੇ ਹਫ਼ਤੇ ਉੱਥੇ ਇਵੈਂਟ ਹੋਣਾ, ਉਸ ਵੀਕਐਂਡ ਤੇ ਮੀਂਹ ਪੈ ਜਾਂਦਾ,
1: ਮੀਂਹ ਪੈ ਜਾਂਦਾ।
0: ਹਾਂ, ਉਹਦਾ ਵੀ ਕਾਸਲ ਹਿੱਲ ਸੀ,
1: ਕੁਛ ਨਾ ਕੁਛ ਚੱਲਦਾ ਰਹਿੰਦਾ। ਹਾਂ, ਉਹਨੇ
0: ਕਾਸਲ ਹਿੱਲ ਨਹੀਂ, ਉਹਦਾ ਨਾਂ ਚਿਰਾਪੁੰਜੀ ਰੱਖ ਦੋ ਬਦਲ ਕੇ।
1: ਹਾਂ, ਉਹੀ ਉਦਣ ਵੀ ਹਲਕੀ ਹਲਕੀ ਸੀਗੀ, ਥੋੜੀ ਸੀਗਾ, ਕਲਾਉਡੀ ਜਿਹਾ ਵੈਦਰ ਸੀਗਾ। ਮੈਂ ਤਾਂ ਚਲੋ ਵੈਸੇ, ਕਿਉਂਕਿ ਉਹਨਾਂ ਕੁ ਟਾਈਮ ਸੀ, ਫਿਰ ਮੈਨੂੰ ਭੱਜ ਨੱਠ ਜ਼ਿਆਦਾ ਪੈ ਜਾਣੀ ਸੀਗੀ। ਸੋ ਉਹ 1 ਵਜੇ ਸਟਾਰਟ ਸੀਗਾ, ਫਿਰ ਮੈਂ ਗਿਆ ਹੋਲੀ ਦਾ ਇਵੈਂਟ ਹੀ। ਉਹ
0: ਮੈਨੂੰ
1: ਨਹੀਂ ਗਈ ਨਹੀਂ ਨਾ, ਉਹੀ ਦੱਸਿਆ ਉਹ ਸੀਗੀ, ਇੱਕ ਤੇ ਚਲੋ ਕੰਪਨੀ ਹੋਵੇ ਨਾਲ ਨਾ, ਤਾਂ ਕੁੜੀਆਂ ਸੀਗੀਆਂ, ਚਲੋ ਕੰਪਨੀ ਮੇਰੀ ਦੇਖ ਲਓ 14-15 ਸਾਲ ਦੀਆਂ ਕੁੜੀਆਂ ਨਾਲ ਬਣੀ ਜਾਂਦੀ ਕੰਪਨੀ ਮੇਰੀ।
0: ਮੇਰੀ ਆਪਣੀ ਕੰਪਨੀ,
1: ਮੈਂ 18 ਸਾਲਾਂ ਦੀ, ਉਹ 14 ਸਾਲਾਂ ਦੀ ਆ, ਬਸ ਠੀਕ ਹੈ, ਥੋੜੇ ਫਰਕ ਆ। ਅੱਜ ਕੱਲ ਦੇ ਯੰਗਸਟਰਸ ਦੇ ਨਾਲ ਵਧੀਆ ਨਾ, ਕੁਛ ਨਵੀਆਂ ਚੀਜ਼ਾਂ ਵੀ ਸਿੱਖਣ ਨੂੰ ਮਿਲ ਜਾਂਦੀਆਂ। ਹਾਂ, ਕੀ ਚੱਲ ਰਿਹਾ ਇਸ ਜਨਰੇਸ਼ਨ ਦੇ ਵਿੱਚ, ਕੀ ਚੱਲ ਰਿਹਾ ਆ ਹੁਣ, ਜਾਂ ਤਾਂ ਤੁਸੀਂ ਆਪਣੇ ਬੱਚਿਆਂ ਤੋਂ ਸਿੱਖਦੇ ਹੋ ਕਿ ਹਾਂ ਇਹਨਾਂ ਦੇ ਵਿੱਚ ਕੀ ਚੱਲ ਰਿਹਾ ਆ, ਜਾਂ ਫਿਰ ਤੁਹਾਨੂੰ ਉਹਨੇ ਡਿਫਰੈਂਟ ਏਜ ਗਰੁੱਪ ਦੇ ਫਰੈਂਡ ਬਣਾਉਣੇ ਪੈਂਦੇ ਆ, ਵੀ ਅੱਛਾ ਇਹਨਾਂ ਦੀ ਲਾਈਫ ਚ ਕੀ ਚੱਲ ਰਿਹਾ।
0: ਤੁਸੀਂ ਆਪਣੀ ਏਜ ਤੋਂ ਜਾਂ ਤਾਂ 5-10 ਸਾਲ ਉਮਰ ਦੇ ਵੱਧ ਦੇ ਫਰੈਂਡ ਰੱਖੋ, ਜਾਂ ਘੱਟਦੇ ਰੱਖੋ,
1: ਵੱਧਦਿਆਂ ਦਾ ਕੋਈ ਫਾਇਦਾ ਨਹੀਂ। ਮੈਨੂੰ ਲੱਗਦਾ ਵੀ ਹਾਂ, ਜਿਹੜੇ ਵੱਧ ਵਾਲੇ ਆ, ਮਤਲਬ ਉਹ ਤਾਂ ਤੁਹਾਨੂੰ
0: ਬਹੁਤ ਦੇਵਦਾਸ ਨਹੀਂ ਬੰਦਾ ਚਾਹੀਦਾ ਹੈਗਾ,
1: ਸਿਆਣੀਆਂ ਗੱਲਾਂ ਵੀ, ਹਾਂ ਜਿਆਦਾ ਸਿਆਣੀਆਂ, ਫਿਰ ਤੁਹਾਨੂੰ ਲੱਗਦਾ ਕਿ ਜਿਹੜੀ ਤੁਹਾਡੀ ਲਾਈਫ ਚ ਜੇ ਮਸਤੀ ਮੁਸਤੀ ਬਚੀ ਆ, ਲੱਚਰਪੁਣਾ ਨਹੀਂ ਆ, ਥੋੜਾ ਜਿਹਾ ਸ਼ਲਾਰੂ ਬਾਜੀ ਬਚੀ ਹੋਈ ਆ, ਜਿਹੜੀ ਇਸ ਉਮਰ ਚ ਹੁੰਦੀ ਆ, ਮੈਨੂੰ ਲੱਗਦਾ ਉਹ ਵੀ ਤੁਸੀਂ ਬਹੁਤ ਡੀਸੈਂਟ ਬਿਹੇਵ ਕਰਦੇ
0: ਹੋ। ਉਹ ਤਾਂ ਜਿਵੇਂ ਕਹਿੰਦੇ ਹੁੰਦੇ ਆ ਕਿ ਅੰਦਰ ਦਾ ਜਵਾਕ ਜਿਹੜਾ,
1: ਜਵਾਕ ਜਾਂ ਥੋੜੀ ਸ਼ਲਾਰੂਪੰਤੀ ਜਿਹਨੂੰ ਕਹਿ ਦਿੰਦੇ ਜਿਹੜੇ ਸਿਆਣੇ, ਉਹ ਤੇ ਜਵਾਕਾਂ ਦੀ ਖੇਡ ਆ, ਮੈਨੂੰ ਲੱਗਦਾ ਉਹ ਠੀਕ ਆ, ਰਹਿਣ ਦੋ ਤੁਸੀਂ,
0: ਉਹ ਜ਼ਰੂਰੀ ਆ, ਖੇਡਣੀਆਂ ਚਾਹੀਦੀਆਂ ਨੇ ਕਦੇ ਕਦੇ। ਇਹ ਵੈਸੇ ਸੋਚ ਕੇ ਹੋਰ 2 ਸਾਲਾਂ ਤੱਕ ਮੇਰੇ ਬਾਰੇ ਲੋਕੀ ਕੀ
1: ਕਹਿਣਗੇ, ਹਾਂ ਉਦੋਂ ਤਾਂ ਤੁਸੀਂ ਆਪ ਹੀ ਹੋਈ ਜਾਣਾ, ਹੁਣ ਵੀ ਆਪਾਂ ਵੀ ਦੇਖੀਏ, ਜਿੱਦਾਂ ਜਿੱਦਾਂ ਤੁਸੀਂ ਆਪਣੇ ਆਪ ਤੁਸੀਂ ਠਹਿਰਾਵ ਉਦਾਂ ਦਾ ਆਉਂਦਾ ਰਹਿੰਦਾ ਆ, ਤੇ ਜਿੱਦਾਂ ਕਹਿੰਦੇ ਕਿ ਕਈ ਵੀ ਤੁਸੀਂ ਆਪਣੀਆਂ ਪੁਰਾਣੀਆਂ ਫੋਟੋਜ਼ ਦੇਖੋਗੇ ਜਾਂ ਮੈਮਰੀਜ਼ ਦੇਖੋਗੇ, ਹਾਸਾ ਆਉਂਦਾ, ਤਾਂ ਉਹ ਉਮਰ ਹੀ ਹੱਸਣ ਵਾਲੀ ਸੀਗੀ। ਹੁਣੇ ਜੇ ਤੁਸੀਂ ਆਪਾਂ ਸੋਚ ਵੀ ਮੈਂ ਉਦੋਂ ਇਹ ਨਹੀਂ ਕੀਤਾ, ਫਿਰ ਕੀਤਾ ਹੀ ਕੀ
0: ਤੁਸੀਂ,
1: ਵੀ ਉਹ ਇੰਨਾ ਸੋਚ ਵਿਚਾਰ ਕੇ ਜੇ ਕੁਛ ਕੀਤਾ।
0: ਸਾਡੇ ਕੰਪਿਊਟਰ ਟੀਚਰ ਹੁੰਦੇ ਸੀਗੇ, ਤੇ ਉਹ ਮਤਲਬ ਉਮਰ ਚ ਕਾਫੀ ਵੱਡਾ ਹਨਾ, ਜਦੋਂ ਅਸੀਂ ਯੰਗ ਹੁੰਦੇ ਸੀਗੇ, ਤੇ ਉਹ ਕਹਿੰਦੇ ਕਿ ਮੈਂ ਮਤਲਬ ਉਹ ਏਜ ਦੇ ਵਿੱਚ ਕਹਿੰਦੇ ਕਿ ਮੈਂ ਨਾ ਜਿਵੇਂ ਜੀਨ ਪਾਉਣ ਲੱਗਿਆ ਵੀ ਹੁਣ ਸੰਕੋਚ ਕਰਦਾ, ਵੀ ਕਿਉਂਕਿ ਜਿਹੜੀ ਉਮਰ ਸੀਗੀ ਉਦੋਂ ਮੈਂ ਪਾਈ ਨੀ
1: ਹਾਂ,
0: ਤੇ ਹੁਣ ਕਹਿੰਦੇ ਵੀ ਉਹ ਕਹਿੰਦੇ ਵੀ ਐ ਹੁੰਦਾ ਵੀ ਕਈ ਕੰਮ ਜਿਹੜੇ ਨੇ ਉਮਰ ਚ ਕਰ ਲੈਣੇ ਚਾਹੀਦੇ ਉਸ ਉਮਰ ਦੇ ਵਿੱਚ ਉਹ ਤਜਰਬੇ ਹੰਢਾ ਲਓ, ਤੇ ਫਿਰ ਇਹ ਸੋਚੀ ਜਾਓਗੇ ਕੋਈ ਨੀ ਹੋਰ 2-4 ਸਾਲ ਤੱਕ ਪੈਸੇ ਪੂਹੇ ਇਕੱਠੇ ਕਰਕੇ ਕੱਢ ਲਾਂਗੇ ਫੇਰ ਨੀ ਹੋਣਾ। ਤੇ ਪਰ ਉਹ ਇਹ ਟਾਈਮ ਦੀ ਗੱਲ ਹੈਗੀ, ਟਾਈਮ ਬਦਲ ਜਾਂਦਾ। ਆਪਾਂ ਆਪਣੀ ਉਮਰ ਦੇ ਵਿੱਚ ਜਿਹੜੇ ਜਿਹੜੇ ਜਦੋਂ ਛੋਟੇ ਹੁੰਦੇ ਸੀਗੇ ਉਹ ਕੰਮ ਕਰਿਆ ਹੈ, ਜਵਾਨੀ ਵਾਲੇ ਜਵਾਨੀ ਚ ਕਰ ਲਏ ਨਹੀਂ ਕਰ ਲੈ, ਮਤਲਬ ਮੈਨੂੰ ਤਾਂ ਨੀ, ਮੈਨੂੰ ਮੇਰਾ ਕੋਈ ਇਹੋ ਜਿਹਾ ਕੋਈ ਪਛਤਾਵਾ ਨਹੀਂ ਹੈਗਾ।
1: ਹਾਂਜੀ ਉਹੀ, ਜੇ ਹੁਣ ਕੋਈ ਓਦਾਂ ਦੇ ਜਿਹੜੇ ਹੁਣ ਲੱਗਦਾ ਆ ਛੱਡ ਪਰ ਹਨਾ, ਉਹ ਉਦੋਂ ਹੀ ਚੰਗੇ ਲੱਗਦੇ ਆ।
0: ਟਾਈਮ ਨਹੀਂ ਹੈਗਾ, ਟਾਈਮ ਨਹੀਂ ਹੁੰਦਾ, ਟਾਈਮ ਨਹੀਂ ਮਿਲਦਾ ਹੈਗਾ। ਪਰ ਉਹ ਜਿਹੜੇ ਹਾਂ ਉਹ ਜਿਵੇਂ ਤੁਸੀਂ ਕਿਹਾ ਵੀ ਇੱਕ ਅਲਹੜਪਣੇ ਦੇ ਵਿੱਚ ਉਹ ਸ਼ਲਾਰੂਪਣ ਵਿੱਚ ਜਿਹੜੇ ਕੰਮ ਹੋ ਗਏ ਉਹ ਹੋ ਗਏ ਉਹ ਸ਼ਰਾਰਤਾਂ ਹੋ ਗਈਆਂ ਹਨਾ। ਹੁਣ ਉਹ ਬਾਈਕ ਦੇ ਚੱਲਦੇ ਚੱਲਦੇ ਉਹ ਐ ਪਾਣੀ ਦੇ ਗੁਬਾਰੇ ਹੁਣ ਨਹੀਂ ਸੁੱਟੇ ਜਾਣੇ ਹੈਗੇ, ਉਦੋਂ ਸੁੱਟੇ ਗਏ।
1: ਛੋਟੀ ਜਿਹੀ ਐਗਜ਼ਾਮਪਲ ਦਊਂਗੀ ਮੈਂ, ਸੋਰੀ, ਜਿੱਦਾਂ ਚਲੋ ਹੁਣ ਮੈਂ ਕਦੀ ਕਦੀ ਇੱਦਾਂ ਕਰਦੀ ਹੁੰਦੀ ਬਿਠਾਓ, ਮੈਂ ਟਰਾਈ ਕਰਦੀ ਹੁੰਦੀ ਕਿ ਨਾ ਹੀ ਹੋਵੇ ਆਲੇ ਦੁਆਲੇ ਮੇਰੀ ਕੋਈ ਗੱਡੀ, ਵੀ ਮੈਂ ਜਦੋਂ ਗੇੜੀ ਮਾਰਨੀ ਹੁੰਦੀ ਹੈ ਪੂਰੇ ਸ਼ੀਸ਼ੇ ਟੱਟ ਡਾਊਨ ਬਹੁਤ ਘੱਟ ਕਰਦੀ ਹਾਂ, ਬਟ ਕਈ ਵਾਰੀ ਫੀਲਿੰਗ ਆਉਂਦੀ ਹੈ ਨਾ ਚੱਕ ਮਜ਼ੇ ਗਾਣਾ ਲਾ ਕੇ ਉੱਚੀ ਸਾਂ, ਉਹ ਮੈਂ ਕਰਦੀ, ਬਟ ਕਈ ਵਾਰੀ ਉਹ ਤੁਹਾਡਾ ਜਿਹੜਾ ਡੀਸੈਂਟ ਤੁਹਾਡੀ ਪਰਸਨੈਲਿਟੀ ਤੁਹਾਨੂੰ ਕਹਿੰਦੀ ਉਹ ਛੱਡ ਪਰਾ ਕਿਸੇ ਨੇ ਦੇਖ ਲਿਆ, ਉਹ ਫੇਰ ਮੈਨੂੰ ਹੁੰਦਾ ਯਾਰ ਛੱਡ ਪਰਾ ਦੇਖਦਾ, ਕਿਉਂਕਿ ਫਿਰ ਜਦੋਂ ਟ੍ਰੈਫਿਕ ਲਾਈਟਸ, ਮਤਲਬ ਮੋਸਟਲੀ ਮੈਂ ਰਾਤ ਨੂੰ ਕਰਦੀ ਹੁੰਦੀ ਹਾਂ ਜਦੋਂ ਆਲੇ ਦੁਆਲੇ ਮੇਰੇ ਗੱਡੀਆਂ ਨਾ ਹੋਣ ਕੋਈ ਹੋਵੇ, ਬਟ ਉਹ ਹੈ ਕਿ ਜੇ ਦਿਲ ਕਰਦਾ ਤਾਂ ਫਿਰ ਕਰ ਲਓ, ਠੀਕ ਹੈ ਉੱਚੀ ਲਾਊਡ ਮਿਊਜ਼ਿਕ ਕਰਕੇ ਇਕੱਲੇ ਗੇੜੀ ਮਾਰੋ ਹਨਾ ਤੁਸੀਂ,
0: ਰੋਡ ਰੂਲਸ ਤੋੜਨ ਵਾਲੀ ਮਤਲਬ ਤੁਸੀਂ ਇੰਜੋਏ ਕਰੋ, ਆਪਣੇ ਤੱਕ ਜਦੋਂ ਤੁਸੀਂ ਕਿਸੇ ਦੂਸਰੇ ਨੂੰ ਡਿਸਟਰਬ ਕਰਦੇ ਹੋ ਤਾਂ ਨਾ ਉਸੇ ਚ ਵਧੀਆ ਲੱਗਦੇ ਨੇ ਨਾ ਬੱਡੀ
1: ਕਿਸੇ ਚ। ਹਾਂ ਵੀ ਆਪਣਾ ਜਦ ਤੱਕ ਤੁਸੀਂ ਕਿਸੇ
0: ਐ ਲੇਨ ਤੋੜ ਕੇ ਅਚਾਨਕ ਕਿਸੇ ਉਧਰੋਂ ਵਿਚਾਰਾ ਕੋਈ ਐਲ ਤੇ ਜਾ ਰਿਹਾ ਹੋਵੇ, ਕੋਈ ਰੈੱਡ ਪੀ ਜਾ ਰਿਹਾ ਹੋਵੇ, ਉਹਨੂੰ ਵੀ ਉਲਝਾਤਾ ਹੈ।
1: ਉਹੀ ਹੈ ਵੀ ਜਿਹੜੀ ਤੁਹਾਡੀ
0: ਲਾਈਫ ਥ੍ਰੈਟਨਿੰਗ ਨਹੀਂ ਹੋਣਾ ਚਾਹੀਦਾ,
1: ਆਪਣੇ ਆਪ ਚ ਜੋ ਕਰਨਾ ਕਰੋ ਤੁਸੀਂ,
0: ਹਾਂ ਹਾਂ ਕਰੀ ਜਾਈ, ਮੈਨੂੰ ਲੱਗਦਾ ਉਹ ਤਾਂ ਕਰਨਾ ਚਾਹੀਦਾ, ਲੈਟ ਦੈਮ ਲੀਵ। ਜਵਾਕਾਂ ਨੂੰ ਵੀ ਇਹ ਤਾਂ ਆਪਾਂ ਇਹੀ ਕਹਿੰਦੇ ਹੁੰਦੇ ਆ ਕਿ ਜਿੱਦਾਂ ਦੇ ਜਵਾਕ ਨੇ ਇੱਥੇ ਜਿਵੇਂ ਪਲਦੇ ਨੇ ਪਲਾਂ ਦੋ।
1: ਸਹੀ ਹੈ ਹਾਂ,
0: ਰਾਈਟ ਆ। ਤੇ ਪਰ ਆਹ ਜਿਹੜੀ ਹੁੱਲੜਬਾਜ਼ੀ ਦੀ ਗੱਲ ਹੈ ਅੱਜ ਜਦੋਂ ਆਪਾਂ ਮਥੁਰਾ ਦੀ ਗੱਲ, ਮੇਰੇ ਨਾ ਪਿੱਛੇ ਜੇ ਕਿਉਂਕਿ ਆਪਾਂ ਇਹ ਐਪੀਸੋਡ ਕਰਨਾ ਸੀਗਾ ਅੱਜ, ਤੇ ਉਹ ਕੰਟੀਨਿਊ ਇਸ ਕਿਸਮ ਦੀਆਂ ਰੀਲਸ ਦੇਖਣ ਨੂੰ
1: ਆਈ ਜਾ ਰਹੀ,
0: ਇੱਕ ਦੋ ਦੇਖ ਲਈਆਂ ਤਾਂ ਐਲਗੋਰਿਥਮ ਖਰਾਬ ਹੋ ਜਾਂਦਾ ਸਾਰਾ।
1: ਹਾਂਜੀ,
0: ਉਹ ਐਡਾ ਕੁ ਉੱਥੇ ਮਤਲਬ ਗੰਦ ਪੈ ਗਿਆ
1: ਹੋਲੀ ਦਾ।
0: ਹਾਂ
1: ਅੱਛਾ,
0: ਯੂਪੀ, ਦਿੱਲੀ, ਚੰਡੀਗੜ੍ਹ, ਪੰਜਾਬ ਸਾਰੇ ਕਿਤੇ, ਤੇ ਹੋਲੀ ਜਿਹੜੀ ਮਰਜ਼ੀ ਦੇ ਨਾਲ ਹੋਣੀ ਚਾਹੀਦੀ ਸੀ ਉਹ ਫੋਰਸਫੁਲੀ ਹੋ ਰਹੀ ਹੈ, ਫੜ ਫੜ ਕੇ ਆਏ ਕੱਪੜਿਆਂ ਤੋਂ ਆਏ ਲਗਾਉਣਾ ਹਨਾ, ਚੱਕ ਚੱਕ ਕੇ ਆਏ ਸਿੱਟ ਦੇਣਾ ਕਿਸੇ ਵੀ ਚੀਜ਼ ਦੇ ਉੱਤੇ, ਉਹ ਮਤਲਬ ਉਹ ਟੂ ਮੱਚ ਹੋ ਰਿਹਾ ਉੱਥੇ, ਔਰ ਉਹ ਫਿਰ ਗੱਲ ਗੱਲ ਤੇ ਲੜਾਈਆਂ ਹੋ ਰਹੀਆਂ ਨੇ ਉੱਥੇ।
1: ਅੱਛਾ, ਓਕੇ,
0: ਕੱਲ ਪਰਸੋਂ ਦੀ ਮੈਂ ਉਹ ਰੀਲ ਵੀ ਦੇਖੀ ਉੱਥੇ ਅਨੰਦਪੁਰ ਸਾਹਿਬ ਚ ਵੀ ਜਿਹੜਾ ਹੋਲਾ ਮਹੱਲਾ, ਉੱਥੇ ਵੀ ਉਹ ਮੁੰਡੇ ਪੰਜਾਬ ਤੋਂ ਆਉਂਦੇ ਨੇ ਅਲੱਗ ਅਲੱਗ ਹਿੱਸਿਆਂ ਤੋਂ ਨਾ, ਉਹ ਕਈਆਂ ਨੇ ਆਏ 2-2-4 ਐਂ ਕਰਕੇ ਸਪੀਕਰ ਐਂ ਲਗਾਏ ਹੋਏ ਮੋਟਰਸਾਈਕਲਾਂ ਦੇ ਉੱਤੇ, ਉਹ ਪੁਲਿਸ ਨੇ ਫੜ ਫੜ ਕੇ ਲਾਠੀਆਂ ਮਾਰ ਮਾਰ ਕੇ ਲੱਤਾਂ ਕਿੱਕਾਂ ਤੋੜੇ ਨੇ, ਤੁਸੀਂ ਆਓ ਇੱਥੇ ਹਨਾ ਹੋਲੇ ਮਹੱਲੇ ਦੇ ਉੱਤੇ ਐਡੇ ਉੱਚੀ ਉੱਚੀ ਮੋਟਰਸਾਈਕਲ ਦੇ ਉੱਤੇ ਗਾਣੇ ਲਗਾਉਣ ਦਾ, ਉਹ ਲਗਾ ਕੇ USB ਦੇ ਵਿੱਚ ਤੇ ਆਪਣੇ ਮੋਬਾਈਲ ਦੇ ਉੱਤੇ ਤੇ ਉੱਚੀ ਉੱਚੀ ਛੱਡੇ,
1: ਨੋਇਸ ਪੋਲੂਸ਼ਨ ਕਿੰਨਾ ਹੋਊਗਾ। ਹਾਂ ਉਹ ਹੀ,
0: ਫਿਰ ਉਹਨਾਂ ਦੇ ਹਾਰਨ ਜਿਹੜੇ ਹੈਗੇ ਨੇ
1: ਉਹ ਹੀ ਬਹੁਤ ਡਰਾਉਣੇ
0: ਵਾਲੇ, 에어ਕ੍ਰਾਫਟ ਵਾਲੇ ਹਾਰਨ ਨੇ ਉਹਨਾਂ ਦੇ,
1: ਉਹ ਵੀ ਕੋਈ ਉਹ 에어ਕ੍ਰਾਫਟ ਵਾਲੇ ਹਾਰਨ ਲਗਾ ਲਓ, ਲਾਈਟਸ ਲਗਾ ਲਓ, ਯੈਲੋ ਲਾਈਟਸ ਜਿਹੜੀਆਂ ਉੱਥੇ ਯੂਜ਼ ਕਰਦੇ, ਚਲੋ
0: ਉਹ ਬਹੁਤ
1: ਕਿੰਨੀਆਂ ਆ ਵੀ ਬੰਦਾ ਵੈਸੇ ਅੰਨਾ ਹੋ ਜਾਂਦਾ ਤੁਹਾਡੀ ਅੱਖ ਮੋਰੇ ਪੈ ਜਾਣ,
0: ਉਹ ਚੀਜ਼ਾਂ ਦੇ ਉੱਤੇ ਕੰਟਰੋਲ ਕਰਨ ਦੀ ਜਿਹੜਾ ਉਹ ਲੋੜ ਹੈਗੀ ਹੈ। ਹੋਲੀ ਫੋਰਸਫੁਲੀ ਜਿਹੜੀ ਮਨਾਉਣ ਲੱਗ ਗਏ ਨਾ ਉੱਥੇ, ਮਤਲਬ ਉਹ ਥੋੜਾ ਜਿਹਾ ਕੰਮ, ਬ੍ਰਿਜ ਦੀ ਹੋਲੀ ਤਾਂ ਵਧੀਆ ਹੁੰਦੀ ਸੀਗੀ,
1: ਇੰਜੋਏ ਕਰੋ, ਫਨ ਕਰੋ, ਤੁਸੀਂ ਆਪਣੇ ਗਰੁੱਪ ਦੇ ਵਿੱਚ ਜਾ ਰਹੇ ਹੋ ਤੇ ਵਧੀਆ, ਜਿਹੜੇ
0: ਅੱਗੇ ਫੁੱਲਾਂ ਦੀ ਹੋਲੀ ਹੁੰਦੀ ਸੀ ਹੁਣ ਉਹ ਕਲਰਸ ਤੇ ਆ ਗਈ ਹੈ,
1: ਕਲਰਸ ਤੇ ਆ ਗਈ,
0: ਮਤਲਬ ਹਰ ਜਗ੍ਹਾ ਦੀ ਆਪਣੀ ਆਪਣੀ ਹੋਲੀ ਹੈ ਨਾ, ਇੱਕ ਲੱਠ ਹੋਲੀ ਹੁੰਦੀ ਹੈ,
1: ਹਾਂਜੀ
0: ਲੱਠ ਦੀ, ਉਹ ਵੀ ਤੁਸੀਂ ਫੋਰਸਫੁਲੀ ਨਹੀਂ ਮਾਰ ਸਕਦੇ, ਜਿਹਨੇ ਆਣਾ ਇੰਜੋਏ ਕਰਨਾ ਉਹਨੇ ਲੱਠ ਹਨਾ ਤੁਸੀਂ ਮਾਰੋਗੇ ਫਿਰ ਉਹ ਮਾਰੂਗਾ, ਇੱਦਾਂ ਲੱਠ ਹੋਲੀ ਹੋਗੀ, ਫੁੱਲਾਂ ਦੀ ਹੋਲੀ ਹੋਗੀ, ਕਲਰਸ ਦੀ ਹੋਲੀ ਹੋਗੀ, ਤੇ ਕਲਰਸ ਵਿੱਚ ਵੀ ਅੱਜ ਕੱਲ ਉਹ ਹਰ ਚੀਜ਼ ਜਿਹੜੀ ਗੰਦੇ ਗੰਦੇ ਜੇ ਕਲਰ ਹੋ ਰਹੇ ਤਰ੍ਹਾਂ ਦੇ
1: ਡਰਾਵਣੇ ਜੇ,
0: ਹਾਂ ਮਤਲਬ ਉਹ ਦੇਖਿਆ ਵੀ ਇਹੋ ਜਿਹਾ ਗਾੜੇ ਰੰਗ ਦਾ ਹਰਾ ਰੰਗ,
1: ਕਾੜੇ ਰੰਗ ਦਾ ਹਰਾ ਜਾਂ ਬਲੂ ਇੱਦਾਂ ਦਾ ਉਹ ਬੰਦੇ ਦੇ ਲੱਗਾ ਹੁੰਦਾ ਜਾਂ ਦੰਦਾਂ ਚ ਪੈ ਜਾਂਦਾ ਮੂੰਹ ਤੇ ਬੰਦਾ ਕੁਝ ਹੋਰ ਸੋਹਣੇ ਲੱਗਦੇ ਆ ਜਿਹੜਾ ਯੈਲੋ ਹੋ ਗਿਆ ਪਿੰਕ ਹੋ ਗਿਆ ਗੁਲਾਲ ਜਿਹੜੇ ਹੈ ਨਾ ਇਹ ਦੋ ਕਲਰ ਸੋਹਣੇ ਲੱਗਦੇ ਆ
0: ਪੀਲਾ
1: ਗੁਲਾਬੀ ਹਲਕਾ ਜਿਹਾ ਇਹ ਦੋ ਸੋਹਣੇ ਲੱਗਦੇ ਆ ਬਾਕੀ ਦਾ ਜਿਹੜਾ ਡਾਰਕ ਗ੍ਰੀਨ ਹੋ ਗਿਆ ਇੱਦਾਂ ਦਾ ਚਲੋ ਠੀਕ ਹੈ ਕਲਰ ਐਸ ਲੌਂਗ ਐਸ ਇਟ ਇਜ਼ ਸੇਫ ਹੈ ਨਾ ਤੇ ਉਹ ਹੀ ਫਿਰ ਜਦੋਂ ਲਾਉਂਦੇ ਆ ਤਾਂ ਉਹ ਤਾਂ ਪੂਰਾ ਮਤਲਬ ਫੇਸ ਦੇ ਉੱਤੇ ਵੀ ਰਗੜ ਰਗੜ ਕੇ ਲਾਉਂਦੇ ਵੀ ਬੰਦੇ ਦੀ ਸਕਿਨ ਹੀ ਚਾਹੇ ਛਿੱਲੀ ਜਾਵੇ ਜਿਹੜਾ ਹੱਥ ਆ ਗਿਆ ਬਾਲ ਫੜੋ ਜੇ ਫੜੋ ਨਾ
0: ਸਹੀ ਗੱਲ ਸਾਡੇ ਉੱਥੇ ਸ਼ਹਿਰ ਦੇ ਵਿੱਚ ਉਹਦੀਆਂ ਵੀ ਮੈਂ ਦੋ ਚਾਰ ਰੀਲਾਂ ਸਾਡੇ ਉੱਥੇ ਨਾ ਉਹ ਨਾਈਜੀਰੀਅਨ ਜਾਂ ਹੋਰ ਜਿਹੜੇ ਕਮਿਊਨਿਟੀ ਦੇ ਬੱਚੇ ਨੇ ਕਿਉਂਕਿ ਆਲੇ ਦੁਆਲੇ ਸਕੂਲ ਯੂਨੀਵਰਸਿਟੀਆਂ ਬਹੁਤ ਨੇ ਵੱਡੇ ਵੱਡੇ ਤੇ ਉਹ ਹੈਗੇ ਨੇ ਉਹ ਲੱਗੇ ਹੋਏ ਨੇ ਮੈਂ ਕਿਹਾ ਉਹ ਤਾਂ ਤੁਹਾਡੇ ਤਾਂ ਬਗੈਰ ਹੋਲੀ ਤੋਂ ਨੀ ਪਛਾਣ ਹੁੰਦੀ ਲਗਾ ਲੇ ਕਾਲਾ ਤੇ ਪੀਲਾ ਰਲ ਕੇ ਹਰਾ ਹੀ ਬਣਨਗੇ
1: ਪੀਲਾ ਪੂਲਾ ਜਿਹੜਾ ਹੈਗਾ ਉਹ ਲਾਓ ਫਿਰ ਦਿਸ ਜਾਵੇ ਸ਼ਾਇਦ ਜਾਂ ਫਿਰ
0: ਉਹ ਹਰਾ ਹੋ ਜਾਂਦਾ
1: ਹਾਂ ਹਰਾ ਹੋ ਜਾਂਦਾ ਉਹਨਾਂ ਦੇ ਉੱਤੇ ਲਾ ਕੇ
0: ਤੁਸੀਂ ਬਚਪਨ ਚ ਪੜਿਆ ਨੀ ਕਲਰ ਕੰਬੀਨੇਸ਼ਨ
1: ਨਹੀਂ ਉਹ ਤੇ ਜਦੋਂ ਡਿਜ਼ੋਲਵ ਹੋ ਗਿਆ ਉਹਦਾ ਮਿਲ ਗਿਆ ਤਾਂ ਉਹਦੇ ਉੱਤੇ ਦਿਸ ਜਾਣਾ ਆ
0: ਨਹੀਂ ਮਤਲਬ ਉਹਨਾਂ ਦੇ
1: ਭੁੰਡੀ ਹੁੰਦੀ ਭੁੰਡੀ ਦੇ ਵੀ ਜਿਹੜੇ ਖੰਭ ਹੁੰਦੇ ਯੈਲੋ ਹੁੰਦੇ ਦਿਸਦੇ ਆ ਕਿੰਨੇ ਹਾਈਲਾਈਟ ਹੁੰਦੇ ਮੈਂ ਤਾਂ ਕਿਹਾ ਵੀ ਉਹ ਜ਼ਿਆਦਾ ਹਾਈਲਾਈਟ ਹੋਏਗਾ
0: ਉਹਨਾਂ ਨੇ ਤਾਂ ਫਿਰ ਜੋ ਉੱਥੇ ਮਨਾਈ ਹੈ ਅਲੱਗ ਅਲੱਗ ਸ਼ਹਿਰਾਂ ਚ ਹਾਂ ਚੰਡੀਗੜ੍ਹ ਚ ਤੇ ਫਿਰ ਇੱਕ ਹੋਰ ਤਰ੍ਹਾਂ ਦੀ ਇੱਕ ਇਹ ਹੋ ਗਈ ਇਹ ਹਨਾ ਇੱਕ ਧਾਰਮਿਕ ਹੋਲੀ ਹੋ ਗਈ ਇੱਕ ਲੋ ਸਟੈਂਡਰਡ ਦੀ ਹੋਲੀ ਹੋ ਗਈ ਜਿਹੜੀ ਹਾਂ ਉਹ ਜਿਹੜੇ ਆਪਣੇ ਪੰਜਾਬ ਚ ਮੁੰਡੇ ਖੇਡਦੇ ਨੇ
1: ਗੁਬਾਰੇ ਸਿੱਟਦੇ
0: ਚੰਡੀਗੜ੍ਹ ਮੋਹਾਲੀ ਦੇ ਵਿੱਚ ਹਨਾ ਉਹ ਲੋ ਸਟੈਂਡਰਡ ਦੀ ਹੋ ਗਈ ਆ ਯੂਪੀ ਆਪੀ ਦੇ ਵਿੱਚ
1: ਹਾਂਜੀ
0: ਫਿਰ ਇੱਕ ਹੁੰਦੀ ਹੈ ਸੋਫਿਸਟੀਕੇਟਿਡ ਬਾਲੀਵੁੱਡ ਹੀਰੋਇਨ ਹੋਲੀ ਉਹ ਐਂ ਡੋਂਗ ਲੈਤੇ ਆਏ ਇੱਥੇ ਕਾਲੀਆਂ ਐਨਕਾਂ ਅੱਖਾਂ ਤੋਂ ਥੱਲੇ ਵਾਈਟ ਕਲਰ ਦੀ ਸਾੜੀ
1: ਜਿਹੜੀਆਂ ਅਸੀਂ ਸੋਸ਼ਲ ਮੀਡੀਆ ਦੇ ਫੋਟੋਆਂ ਦੇਖਦੇ ਆ ਆਪਾਂ ਹਨਾ ਤੇ
0: ਹਾਂ ਉਹ ਮੁੰਡੇ ਵੀ ਫਿਰ ਹੀਰੋ ਵੀ
1: ਹਾਂਜੀ ਵਾਈਟ ਪਹਿਲੀ ਗੱਲ ਹਾਂ ਵਾਈਟ ਕੱਪੜੇ ਪਾਣਗੇ ਹਨਾ
0: ਤੇ
1: ਮੈਂ ਇਹ ਸੋਚਦੀ ਹੁੰਨੀ ਲੈ ਯਾਰ ਇਹਨਾਂ ਨੇ ਇੱਕ ਤਾਂ ਨਵਾਂ ਕੱਪੜੇ ਸਵਾਏ ਖਰਾਬ ਕੀਤੇ ਉਹ ਕਿਹੜਾ ਕਿਤੇ ਬਾਅਦ ਚੋਂ ਸਹੀ ਹੋਣੇ ਆ ਵਾਈਟ ਵਾਲੇ ਉਹ ਸਪੈਸ਼ਲ ਉਸ ਫੈਸਟੀਵਲ ਦੇ ਲਈ ਹੀ ਬਣਾਉਂਦੇ ਆ
0: ਪਰ ਉੱਥੋਂ ਉਹਨਾਂ ਨੂੰ ਕੰਮ ਬਹੁਤ ਮਿਲਦਾ
1: ਅੱਛਾ
0: ਹਨਾ ਜਦੋਂ ਤੁਸੀਂ ਹੋਲੀ ਦੇ ਉੱਤੇ ਇੱਕ ਇਹੋ ਜਿਹੇ ਲੁੱਕ ਦੇ ਵਿੱਚ ਆਓਗੇ ਉੱਥੋਂ ਹੋਲੀ ਦਾ ਕੋਈ ਨਾ ਕੋਈ ਗਾਣਾ ਮਿਲ ਹੀ ਜਾਣਾ ਇੱਕ ਗਾਣਾ ਵੀ ਮਿਲ ਗਿਆ ਕਮਾਈ ਪੂਰੀ
1: ਨੱਕ
0: ਤੇ ਨੀ ਹੁੰਦਾ ਮੱਥੇ ਤੇ ਨੀ ਹੁੰਦਾ ਸਿਰਫ ਗੱਲਾਂ ਦੇ ਉੱਤੇ ਸਾਈਡਾਂ ਤੇ ਬਸ
1: ਇੱਥੇ ਬਾਹਰ ਵੀ ਸਾਡੇ ਉਹ ਜਿਆਦਾ ਸੋਫਿਸਟੀਕੇਟਡ ਵਾਲੀ ਖੇਡਦੇ ਇੱਥੇ ਜਿਹੜਾ ਫੋਟੋਜ਼ ਦੇਖਦੇ ਆ ਨਾ ਹਾਂ ਮੋਸਟਲੀ ਜਿਹੜੀਆਂ ਤਾਂ ਨਹੀਂ
0: ਤੁਸੀਂ ਉਹ ਜਿਵੇਂ ਵਾਈਟ ਜੇ ਕੱਪੜੇ ਪਾ ਕੇ ਤੇ ਐਨਕਾਂ ਅੱਖ ਤੋਂ ਥੱਲੇ ਰੱਖ ਕੇ ਹਨਾ ਉਹ ਵੀ ਛੋਟੇ ਲੈ ਉਹਦੇ ਵਾਲੀਆਂ ਗਲਾਸਿਸ ਵਾਲੀ
1: ਠੀਕ
0: ਮੈਂ ਤੁਹਾਨੂੰ ਦਿਖਾਉਂਦਾ ਫੋਟੋ ਤੁਸੀਂ ਕਹੋ ਕਿ ਵਾਹ ਹੋਲੀ ਤਾਂ ਇਹ ਹੁੰਦੀ
1: ਹੈ ਫਿਰ ਤੁਸੀਂ ਦੇਖੀ ਹੋਣੀ
0: ਸੋਫਿਸਟੀਕੇਟਿਡ ਹੋਲੀ
1: ਇੱਥੇ ਵੀ ਖੇਡਦੇ ਮੈਂ ਦੇਖੀਆਂ ਨਾ ਕਈਆਂ ਦੀਆਂ ਮੈਂ ਤਾਂ ਗੱਲ ਕਰ ਰਹੀ ਹਾਂ ਇੱਥੇ ਵੀ ਕਈ ਖੇਡਦੇ ਆ ਜਿਨ੍ਹਾਂ ਦੀਆਂ ਮੈਂ ਦੇਖੀਆਂ
0: ਗੋਡਿਆਂ ਵਿੱਚ ਇਹੋ ਜਿਹੀ ਹੋਲੀ ਵੀ ਹੁੰਦੀ
1: ਇਹੋ ਜਿਹੀ ਹੁੰਦੀ ਆ
0: ਸੋ ਤੁਸੀਂ ਕਿਹੜੀ ਹੋਲੀ ਖੇਡਦੇ ਹੋ ਭਾਈ ਤੁਸੀਂ ਆਪਣਾ ਦੱਸਿਓ ਸਾਨੂੰ ਪ੍ਰੋਗਰਾਮ ਪ੍ਰਧਾਨ ਇਲਾਕਾ ਕਿਹੜਾ ਆਪਣਾ ਦੇ ਵਿੱਚ ਅੱਜ ਮਥੁਰਾ ਵਰਿੰਦਾਵਨ ਦੀ ਗੱਲ ਕਰਾਂਗੇ ਔਰ ਫਿਰ ਤੁਸੀਂ ਕਹਿਣਾ ਤੁਸੀਂ ਐਵੇਂ ਰਿਚਰਡ ਜੀ ਬਣੀ ਜਾਂਦੇ ਹੋ ਤੇ ਮੈਂ ਇੱਥੇ ਵੀ ਗਿਆ ਹੋਇਆ
1: ਨਹੀਂ ਜਾਣਾ ਬਣਦਾ ਆ ਇੱਥੇ ਗਏ ਹੋਏ ਆ ਫਿਰ ਤਾਂ ਵਧੀਆ ਤੁਹਾਡੇ ਕੋਲ ਗੱਲਾਂ ਵਾਵਾ ਹੋਣਗੀਆਂ
0: ਬ੍ਰਜ ਭੂਮੀ ਹੈਗੀ ਹੈ ਮਥੁਰਾ ਮਥੁਰਾ ਸਟਿਲ ਥੋੜਾ ਜਿਹਾ ਮਤਲਬ ਸਟਿਲ ਨਹੀਂ ਮਥੁਰਾ ਥੋੜਾ ਵੱਡਾ ਸ਼ਹਿਰ ਵੀ ਹੈ ਵਰਿੰਦਾਵਨ ਦੇ ਮੁਕਾਬਲੇ ਔਰ ਪੁਰਾਣੇ ਤਾਂ ਦੋਨੋਂ ਹੀ ਨੇ
1: ਪੁਰਾਣਾ ਹੀ ਹਾਂਜੀ ਹਾਂ
0: ਬਟ ਮਥੁਰਾ ਥੋੜਾ ਜਿਹਾ ਸ਼ਹਿਰੀਕਰਨ ਜਿਹਾ
1: ਓਕੇ
0: ਵਰਿੰਦਾਵਨ ਔਨ ਦੀ ਅਦਰ ਹੈਂਡ ਤੁਸੀਂ ਜਾਓਗੇ
1: ਜ਼ਿਆਦਾ ਰਿਲੀਜੀਅਸ
0: ਨਹੀਂ ਉਹ ਤਾਂ ਜਮੇ ਹੀ ਉਹੀ ਗਲੀਆਂ ਨਹੀਂ ਬਣੀਆਂ ਉਹਨਾਂ ਉੱਥੇ ਦੀਆਂ ਸੇਮ ਉਹੀ ਉਹਨਾਂ ਨੇ ਰੱਖਿਆ ਹੋਇਆ
1: ਕੁਛ ਉਹਨਾਂ ਨੇ ਚੇਂਜਸ ਨਹੀਂ ਕੀਤੇ
0: ਹੁਣ ਥੋੜੇ ਜਿਹੇ ਚੇਂਜਸ ਆਉਣ ਦੀ ਗੱਲ ਹੋ ਰਹੀ ਹੈ ਪਰ ਉੱਥੋਂ ਦੇ ਲੋਕ ਵਿਰੋਧ ਕਰ ਰਹੇ ਨੇ ਜਿਹੜਾ ਵਰਿੰਦਾਵਨ ਦਾ ਮੇਨ ਸਭ ਤੋਂ ਵੱਡਾ ਸਭ ਤੋਂ ਵੱਡਾ ਨਹੀਂ ਪਰ ਜਿੱਥੇ ਵੱਡਾ ਮੰਦਰ ਇੱਕ ਤਾਂ ਸਾਈਜ਼ ਦੇ ਅਕੋਰਡਿੰਗ ਹੋ ਗਿਆ ਇੱਕ ਮਸ਼ਹੂਰ ਜਿਹਦੇ ਕਰਕੇ ਵਰਿੰਦਾਵਨ ਬਣਿਆ ਸੀ ਵੀ ਜਿਵੇਂ ਦਰਬਾਰ ਸਾਹਿਬ ਦੇ ਕਰਕੇ ਅੰਮ੍ਰਿਤਸਰ ਬਣਿਆ ਹੋਇਆ ਉੱਦਾਂ ਦਾ ਗੁਰੂ ਘਰ ਬਹੁਤ ਹੈਗੇ ਨੇ ਉੱਦਾਂ ਹੀ ਜਿਹੜਾ ਉੱਥੇ ਦਾ ਬਾਂਕੇ ਬਿਹਾਰੀ ਮੰਦਰ ਹੈ ਉਹ ਐਡਾ ਹਰਸਿੰਘ ਜੀ ਮਤਲਬ ਵੀ ਤੁਸੀਂ ਕਹੋਗੇ ਕਿ ਅੱਛਾ ਐਡਾ ਵੱਡਾ ਮੰਦਰ ਹੈ ਕਿੱਥੇ ਤੁਹਾਨੂੰ ਲੱਭਣਾ ਪੈਣਾ ਮਤਲਬ ਉਹ ਐਦਾਂ ਗਲੀਆਂ ਦੇ ਵਿੱਚ ਖੋਇਆ ਹੋਇਆ ਆਲੇ ਦੁਆਲੇ ਘਰ ਦੁਕਾਨਾਂ ਐਵੇਂ ਨੇ ਤਾਂ ਉੱਦਾਂ ਉਹਦੀ ਕੋਈ ਐਡਾ ਕੋਈ ਬਹੁਤ ਗ੍ਰੈਂਡ ਬਿਲਡਿੰਗ ਨਹੀਂ ਹੈਗੀ ਬੜੋ ਬਿਗੈਸਟ ਹੈ ਇਨਫੈਕਟ ਉਹ ਇੰਡੀਆ ਦੇ ਬਿਗੈਸਟ ਮੰਦਰ ਦੇ ਵਿੱਚੋਂ ਹੈ ਜਿੰਨਾ ਉੱਥੇ ਚੜਾਵਾ ਚੜਦਾ
1: ਅੱਛਾ ਬੜਾ ਫੌਦਾ ਨਾ ਉਹ
0: ਤਾਂ ਗਲੀ ਮਹੱਲਿਆਂ ਦੇ ਵਿੱਚ ਹੈ ਤੁਹਾਨੂੰ ਕਹੋਗੇ ਉਹ ਕਿੱਥੇ ਗਿਆ
1: ਅੱਛਾ ਠੀਕ ਹੈ
0: ਮੰਦਰ ਕਿੱਥੇ ਹੈ ਪਰ ਕਿਉਂਕਿ ਉੱਥੇ ਭੀੜ ਇੰਨੀ ਹੁੰਦੀ ਹੈ ਵੀਕਡੇ ਵੀਕਐਂਡ
1: ਸਵੇਰੇ ਰੀਸੈਂਟਲੀ ਸੱਚ ਜਾ ਕੇ ਆਏ ਹੋ
0: ਪਿਛਲੀ ਵਾਰ ਗਏ
1: ਸੀ ਦੱਸ ਰਹੇ ਤੁਸੀਂ ਹਾਂ ਵੀ ਅੱਜ ਕੀ ਗਏ ਸੀ ਤੁਸੀਂ
0: ਉੱਥੇ ਜਿਵੇਂ ਆਪਣਾ ਟੇਬਲ ਹੈ ਨਾ ਜਿੱਡਾ
1: ਹਾਂਜੀ
0: ਇਹ ਸ਼ਾਇਦ ਗਲੀ ਹੈ ਇਹ ਸ਼ਾਇਦ ਥੋੜਾ ਵੱਡਾ
1: ਅੱਛਾ
0: ਕਿਉਂਕਿ ਇਹਦੇ ਆਲੇ ਦੁਆਲੇ ਦੁਕਾਨਾਂ ਵੀ ਨੇ ਨਾ ਤੇ ਦੁਕਾਨਾਂ ਨੇ ਟੇਬਲ ਵੀ ਬਾਹਰ ਕੱਢੇ ਹੋਏ ਨੇ
1: ਵੀ ਉਹ ਤੁਹਾਨੂੰ
0: ਉਹ ਦੇਣ ਨੂੰ ਆਪਣੇ ਭੋਗ ਦੇਣ
1: ਨੂੰ ਹਾਂਜੀ ਬਸ ਇੱਕ ਬੰਦੇ ਜੋਗੀ ਥਾਂ ਹੀ ਆ
0: ਆਲੇ ਦੁਆਲੇ ਬਾਹਰ ਉਹ ਗਲੀ ਤੁਸੀਂ ਲਗਾ ਲਓ ਕਿ ਜਿਵੇਂ ਉਹ ਤੁਸੀਂ ਉੱਥੋਂ ਕੋਰੀਡੋਰ ਆਪਣਾ ਸ਼ੁਰੂ ਹੁੰਦਾ ਉਹਦਾ ਪਿਛਲਾ ਤੇ ਇੱਥੇ ਤੱਕ ਉਹ ਐਂਡ ਤੱਕ ਉਹ ਕਿੱਡੇ ਮੀਟਰ ਹੋਇਆ 50 ਮੀਟਰ ਲੇਨ ਸਿਸਟਮ ਨੀ ਰਹਿੰਦਾ ਉਦੋਂ ਪਹਿਲਾਂ ਲੇਨ ਸਿਸਟਮ ਹੈ
1: ਉਸ ਤੋਂ ਅੱਗੇ ਆ ਕੇ ਫਿਰ
0: ਉਹ ਜਦੋਂ ਉਹ ਗਲੀ ਦੇ ਵਿੱਚ ਗੜਚ ਹੋ ਜਾਂਦਾ ਹੈ ਕੰਮ ਤੇ ਉੱਥੇ ਫਿਰ
1: ਕੁਛ ਨਹੀਂ ਪਤਾ ਕਿਹੜਾ ਗਵਾਚਿਆ ਕਿਹੜਾ
0: ਜਵਾਕਾਂ ਨੂੰ ਆਏ ਚੱਕ ਲੋ ਕਿਉਂਕਿ ਨਹੀਂ ਤੇ ਸਾਹ ਘੁੱਟ ਜਾਂਦਾ ਤੇ ਹੁਣ ਉਹ ਗਵਰਨਮੈਂਟ ਕੀ ਕਹਿ ਰਹੀ ਹੈ ਕਿ ਉਹ ਬਾਂਕੇ ਬਿਹਾਰੀ ਮੰਦਰ ਦੇ ਲਈ ਉਹ ਦੁਕਾਨਾਂ ਦੁਕਾਨਾਂ ਤੋੜਨੀਆਂ ਨੇ ਤੇ ਉਹ ਚੌੜਾ ਕਰਨਾ ਤੇ ਵਧੀਆ ਬਣਾਉਣਾ ਜਿਵੇਂ ਇੱਥੇ ਆਹ ਕਿਹੜਾ ਕਿੱਤਾ ਸੀਗਾ ਅਯੋਧਿਆ ਦਾ ਕਿੱਤਾ ਸੀ ਅਯੋਧਿਆ ਦਾ ਕੋਰੀਡੋਰ ਉਹਨਾਂ ਨੇ ਵੱਡਾ ਬਣਾਇਆ ਨਾ ਆਹ ਜਿਹੜਾ ਕੋਰੀਡੋਰ ਵਾਲਾ ਸਿਸਟਮ ਹੈ ਨਾ ਇਹ ਮੇਰੇ ਪਰਸਨਲੀ ਮੈਨੂੰ ਨਹੀਂ ਜਚਦਾ ਜਿਵੇਂ ਅੰਮ੍ਰਿਤਸਰ ਬਣਾਤਾ ਬਣਾ ਤਾਂ ਦਿੱਤਾ ਠੀਕ ਹੈ ਉਹ ਖੁੱਲਾ ਕਰਤਾ ਸੋਹਣਾ ਲੱਗਦਾ ਹੈਗਾ ਅਥੈਂਟੀਸਿਟੀ ਨੀ ਰਹੀ ਵੀ ਉਦੋਂ ਕਹਿ ਜਾ
1: ਉਦੋਂ ਕਹਿ ਜਿਹਾ
0: ਸਨ 1700 ਚ ਅੰਮ੍ਰਿਤਸਰ ਕਹਿ ਜਾ ਸੀ ਹਨਾ ਜਾਂ 1000 ਦੇ ਵਿੱਚ ਬ੍ਰਿਜ ਕਹਿ ਜਾ ਸੀ ਸੋ ਉਹ ਅਥੈਂਟੀਸਿਟੀ ਖਤਮ ਹੋ ਗਈ ਪਰ ਉਹੀ ਹੈ ਫਿਰ ਉੱਥੇ ਬਹਿਸ ਹੁੰਦੀ ਹੈ ਵੀ ਤੁਹਾਨੂੰ ਡੈਵਲਪਮੈਂਟ ਚਾਹੀਦੀ ਹੈ ਸੇਫਟੀ ਚਾਹੀਦੀ ਹੈ ਜਾਂ ਫਿਰ ਤੁਹਾਨੂੰ ਅਥੈਂਟੀਸਿਟੀ ਚਾਹੀਦੀ ਹੈ ਤੇ ਹਨਾ ਥੋੜਾ ਜਿਹਾ ਲੈਸ ਸੇਫ
1: ਐਨਵਾਇਰਨਮੈਂਟ ਰੂਲ ਨਹੀਂ ਨਾ ਇੰਪਲੀਮੈਂਟ ਹੋ ਸਕਦੇ ਜੇ ਉਹਨੂੰ ਉਦਾਂ ਹੀ ਰੱਖਣਾ ਜਾਂ ਤਾਂ ਫਿਰ ਕੁਝ ਹੋਵੇ
0: ਕੋਈ ਨਾ ਕੋਈ ਐਕਸੀਡੈਂਟ
1: ਇਦਾਂ ਦਾ ਕੁਝ ਨਾ ਕੁਝ
0: ਲੱਕੀਲੀ ਅੱਜ ਪਤਾ ਨਹੀਂ ਮੈਂ ਸੁਣਿਆ ਨਹੀਂ ਪਰ ਜੇ ਕਿਸੇ ਨੂੰ ਪਤਾ ਹੋਵੇ ਤਾਂ ਦੱਸਿਓ ਪਰ ਅੱਜ ਤੱਕ ਕਦੇ ਕੋਈ ਐਕਸੀਡੈਂਟ ਹੋਇਆ ਨਹੀਂ ਉੱਥੇ
1: ਓਕੇ ਹਾਂ ਵੀ ਇੰਨੀ ਕਰਾਊ
0: ਜਾਂ ਹੋਇਆ ਹੋਊਗਾ ਤਾਂ ਰਿਪੋਰਟ ਨਹੀਂ ਹੋਇਆ
1: ਨਹੀਂ ਕਰਦੇ ਨਹੀਂ ਹੋਊਗਾ
0: ਜੇ ਰਿਪੋਰਟ ਹੋਇਆ ਉਹ ਤਾਂ ਸਾਨੂੰ ਨਹੀਂ ਸੁਣਿਆ ਪਰ ਅੱਜ ਤੱਕ ਕਦੇ ਕੋਈ ਉੱਡਾ ਮਤਲਬ ਤੁਸੀਂ ਐਡੇ ਉਹ ਮਤਲਬ ਉਹਦੇ ਸੁਣੀਆਂ ਹੋਣਗੀਆਂ ਵੀ ਭੀੜ ਦੀਆਂ ਖਬਰਾਂ ਵੀ ਇੱਥੇ ਜਿਵੇਂ ਉਹਦਾ ਵੀ ਸੁਣਿਆ ਹੋਊਗਾ ਤੁਸੀਂ ਆਪਣਾ ਕਿਹੜਾ ਹੁੰਦਾ ਕੁੰਭ ਦਾ ਮੇਲਾ
1: ਹਨਾ
0: ਉੱਥੇ ਵੀ ਭਗਦੜ ਮੱਚ ਗਈ ਸਾਊਥ ਚ ਵੀ ਮੱਚ ਜਾਂਦੀ ਹੈ ਉਹ ਸਬਰੀਮਾਲਾ ਦੇ ਮੰਦਰ ਚ ਮੱਚੀ ਵਰਿੰਦਾਵਨ ਚ ਨੀ ਅੱਜ ਤੱਕ ਕਦੇ ਭਜਦੜ ਮੱਚੀ ਸੋ ਇਹ ਇੱਥੇ ਅਦਰਵਾਈਜ਼ ਉਹ ਮੰਦਰਾਂ ਦਾ ਸ਼ਹਿਰ ਹੈਗਾ ਤੇ ਵਰਿੰਦਾਵਨ ਜਦੋਂ ਤੁਸੀਂ ਗਲੀਆਂ ਦੇ ਵਿੱਚੋਂ ਗੁਜ਼ਰਦੇ ਹੋ ਤੇ ਤੁਹਾਨੂੰ ਕਿਤੋਂ ਵੀ ਗਾਂ ਨਿਕਲਦੀ ਦਿਖ ਜੂ ਕਿਤੋਂ ਵੀ
1: ਓਕੇ ਇੰਨੇ ਕਰਾਊਡਡ ਪਲੇਸ ਦੇ ਵਿੱਚ ਵੀ
0: ਹਾਂ ਹਾਂ ਔਰ ਸਾਰੀ ਇੱਕ ਗਾਂ ਦੇ ਟੱਲੀ ਵੱਜੀ ਹੁੰਦੀ ਹੈ
1: ਓਕੇ
0: ਸਾਰੀਆਂ ਸਜੀਆਂ ਹੁੰਦੀਆਂ ਨੇ ਉੱਥੇ ਮਤਲਬ ਵਰਿੰਦਾਵਨ ਇੱਕ ਅਲੱਗ ਇੰਡੀਆ
1: ਇੱਕ ਅਲੱਗ ਡਿਫਰੈਂਟ ਵਾਈਬ
0: ਉੱਥੇ ਤੁਹਾਨੂੰ ਗਲੀਆਂ ਦੇ ਵਿੱਚੋਂ ਆਹ ਬਿਸਕਿਟ ਵਾਲੇ ਬਾਬਾ ਜੀ ਦਿਖ ਜਾਣਗੇ
1: ਅੱਛਾ
0: ਅਨੁਰੁੱਧਾ ਚਾਰਿਆ ਦਿਖ ਜਾਣਗੇ ਹਨਾ ਫਿਰ ਉਹ ਦਿਖ ਜਾਣਗੇ ਉਹ ਤਿਲਕ ਵਾਲੇ ਕਿਹੜੇ ਨੇ
1: ਤਿਲਕ ਹਾਂ ਯੈਲੋ ਵਾਲਾ
0: ਆਪਣੇ ਹਾਂਜੀ ਕਿਹੜੇ ਨੇ ਉਹ
1: ਆਪਾਂ ਗੱਲ ਕਰ ਰਹੇ ਸੀ ਇਹਨਾਂ ਦੇ
0: ਮਤਲਬ ਸਾਰੇ ਜਿੰਨੇ ਹੈਗੇ ਨੇ ਵਰਿੰਦਾਵਨ ਦੇ ਵਿੱਚ ਟੌਪ ਦੇ ਬਾਬੇ ਸਾਰੇ ਉੱਥੇ ਬੈਠੇ ਨੇ ਹਰ ਇੱਕ ਜਗ੍ਹਾ ਤੇ ਉਹਨਾਂ ਦਾ ਆਸ਼ਰਮ ਹੈ ਹਨਾ ਤੇ ਗਲੀਆਂ ਸਾਰੀਆਂ ਤੰਗ ਭੀੜੀਆਂ ਉਹਨਾਂ ਚ ਛੋਟੇ ਛੋਟੇ ਜੇ ਉਹ ਚੱਲਦੇ ਨੇ ਰਿਕਸ਼ਾ ਜੇ ਚੱਲਦੇ ਨੇ ਪੈਦਲ ਵਾਲੇ ਨੀ
1: ਸਿੰਗਲ ਬੰਦੇ ਵਾਲੇ
0: ਆਟੋ ਰਿਕਸ਼ਾ ਜੇ ਛੋਟੇ ਛੋਟੇ ਜੇ ਹਾਂ ਚਾਰ ਕੁ ਬੰਦੇ ਬਹਿ ਜਾਂਦੇ ਨੇ ਪਰ ਉਹ ਤਿੰਨ ਦਿੰਦੇ ਨੇ ਤੇ ਛੇ ਵੀ ਬਹਿ ਜਾਂਦੇ
1: ਅੱਛਾ
0: ਮਤਲਬ ਡਰਾਈਵਰ ਦੇ ਆਲੇ ਦੁਆਲੇ ਵੀ ਦੋ ਬਹਿ ਜਾਂਦੇ
1: ਡਰਾਈਵਰ ਤਾਂ ਵਿਚਾਰਾ ਐ ਹੋ ਕੇ ਬੈਠਾ ਹੁੰਦਾ ਕੁਕੜੀ ਜੀ ਬਣ ਕੇ
0: ਨਹੀਂ ਡਰਾਈਵਰ ਉਹ ਹੈਗੇ ਹੀ ਕੁਕੜੇ ਜਿਹੇ ਨੇ ਉੱਤੇ ਸਾਰੇ ਸੁਕੜੇ ਜਿਹੇ ਬੰਦੇ ਨੇ ਹਨਾ ਹਾਂ ਤੇ ਸਕੂਲਾਂ ਦੇ ਬੱਚੇ ਵੀ ਉਦਾਂ ਹੀ ਤਿਲਕ ਲਗਾ ਕੇ ਸਵੇਰੇ ਜਾਂਦੇ ਨੇ ਸਾਰੇ ਮਤਲਬ ਸਕੂਲ ਜਾਂਦੇ ਹਰ ਇੱਕ ਗਲੀ ਦੇ ਵਿੱਚ ਮੰਦਰ ਹੈ ਹਨਾ ਤੇ ਤੁਸੀਂ ਮੰਦਰ ਦੀ ਘੰਟੀਆਂ ਦੇ ਨਾਲ ਸਵੇਰੇ ਉੱਠਣਾ
1: ਸਹੀ ਗੱਲ ਸੋ
0: ਬੜਾ ਡਿਫਰੈਂਟ ਜਿਹਾ ਮਾਹੌਲ ਹੈ ਬਹੁਤ ਐਂਸ਼ੀਅੰਟ ਸਿਟੀ ਹੈ ਜਮਾ ਹੀ ਉਹਨਾਂ ਨੇ ਉਦਾਂ ਹੀ ਰੱਖਿਆ ਹੋਇਆ ਜੇ ਜੇ ਸਾਨੂੰ ਲੱਗਦਾ ਹੈ ਕਿ ਜਿੱਦਾਂ ਸ਼੍ਰੀ ਕ੍ਰਿਸ਼ਨ ਨਗਰੀ ਕਹਿੰਦੇ ਹੁੰਦੇ ਨੇ ਵਰਿੰਦਾਵਨ ਨੂੰ ਜੇ ਉਦੋਂ ਏਦਾਂ ਦਾ ਸੀਗਾ ਤਾਂ ਉਦਾਂ ਦਾ ਹੀ ਹੈ
1: ਏਦਾਂ ਦਾ ਹੀ ਹੈ ਹਾਂ
0: ਮਤਲਬ ਇਹ ਉੱਥੇ ਦੀ ਫੀਲਿੰਗ ਹੈਗੀ ਬਾਕੀ
1: ਹਾਂ ਵੀ ਮਤਲਬ ਤੁਸੀਂ ਉਹ ਫੀਲ ਕਰਦੇ ਹੋ ਇੱਕ ਪੁਰਾਣਾ ਜਿਹੜਾ ਤੁਸੀਂ ਸਮੇਂ 'ਚ ਜਾਣਾ ਚਾਹੁੰਦੇ ਹੁੰਦੇ ਹੋ ਜਿੱਦਾਂ ਆਪਾਂ ਸੁਣੀਦਾ ਆ ਸਾਡਾ ਮੇਨ ਤਾਂ ਐਕਸਪੀਰੀਅੰਸ ਇਹੀ ਕਰਨਾ ਚਾਹੁੰਦੇ ਹੁੰਦੇ ਆ ਕਿ ਉਹ ਤੁਹਾਨੂੰ ਐਂਸ਼ੀਅੰਟ ਟਾਈਮ ਦੇ ਵਿੱਚ ਤੁਹਾਨੂੰ ਮੈਮਰੀਜ਼ ਦੇ ਵਿੱਚ ਲੈ ਜਾਏ ਇੱਕ ਤੁਸੀਂ ਤੁਹਾਡੀ ਇਮੈਜੀਨੇਸ਼ਨ ਹੁੰਦੀ ਆ ਜੋ ਅਸੀਂ ਸੁਣਦੇ ਹਾਂ ਪੜ੍ਹਦੇ ਹਾਂ ਤੇ ਉੱਦਾਂ ਦਾ ਵੀ ਉਹ ਜਸਟਿਸ ਕਰਦੀ ਆ ਜਗ੍ਹਾ ਤੋਂ ਜਿੱਦਾਂ ਹੁਣ ਜਿਹੜੀ ਨਿਊ ਡਿਵੈਲਪਮੈਂਟ ਆਪਾਂ ਕਰ ਦਿੰਦੇ ਹਾਂ ਉਹ ਤੁਹਾਨੂੰ ਨਹੀਂ ਉਹ ਜੀ
0: ਹੋਈ ਹੈ ਡਿਵੈਲਪਮੈਂਟ ਵੀ ਹੋਈ ਹੈ ਜਿਵੇਂ ਕਿਤੇ ਕਿਤੇ ਸੜਕਾਂ ਵੀ ਬਣੀਆਂ ਹੋਈਆਂ ਇੱਕ ਰਾਧਾ ਮੰਦਰ ਹੈ ਟੌਪ ਹਾਂ ਮਤਲਬ ਉਹ ਮੰਦਰ ਘੱਟ ਉਹ ਟੂਰਿਸਟ ਡੈਸਟੀਨੇਸ਼ਨ ਜ਼ਿਆਦਾ
1: ਓਕੇ
0: ਉਹ
1: ਨਵਾਂ ਬਣਿਆ ਹੋਇਆ
0: ਹਾਂ
1: ਉਹ ਵੀ ਉੱਥੇ ਉਹਨਾਂ ਨੇ ਪੀੜੀਆਂ ਗਲੀਆਂ ਚ ਹੀ ਬਣਾਇਆ ਜਾਂ ਆਸੇ ਪਾਸੇ ਬਣਾਇਆ
0: ਪ੍ਰੋਪਰ ਸੜਕ ਤੇ ਬਣਿਆ ਹੋਇਆ ਬਟ ਵੈਸੇ ਸੜਕ ਵੀ ਇੰਨੀ ਧੱਕੇ ਦੇ ਨਾਲ ਭਰੀ ਹੋਈ ਰਹਿੰਦੀ ਹੈ ਉਹ ਤੇ ਉਹ ਮੰਦਰ ਦੀ ਲਾਈਟਿੰਗ ਐਵਰੀ ਡੇ ਡਿਫਰੈਂਟ ਹੈ ਕਹਿੰਦੇ बड़ियां मतलब हर एक जगह ते तुहानू फोटो खिंचण दा मौका मिलूगा भी अच्छा एंट्री ते भी फोटो ले लवां थोड़ी जी अगे गए इत्थे भी फोटो ले लवां
1: अलग अलग
0: उन्होंने इन्नी चीजा क्रिएट कीतियां होईयां ने ना मंदिर दे अंदर बड़न तक झाकियां बनाईयां होईयां कदे कितें कुछ है कितें लाइट एंड साउंड शो है कितें पार्क है कितें कुछ है वेरी डिफरेंट
1: राधा वल्लभ मंदिर
0: है बरसाना
1: अच्छा
0: एक गाना बड़ा मशहूर होया सी राधे राधे राधे बरसाने वाली बड़ा चलिया सीगा
1: हां जी हां जी हां जी हां जी
0: सो गाना
1: ओके
0: 17 मिनट दा सीगा
1: मंदिर ते बनया होया बरसाना
0: बरसाना बेसिकली कहंदे ने के जेड़े राधा जी सी ओ बरसाने दी सी
1: ओके ठीक है
0: कृष्ण जी उत्थे सीगे सो उहनां दे पेके कह लंदे ने
1: ठीक है
0: ते बरसाने दा जेड़ा मंदिर है ओदे लई तुसीं मेरे मतलब उत्थे बेस्ट ए रहंदा है क्योंकि हाँ। वो पहाड़ी जी ते है उत्ते जाके ड्राई पहाड़ी है वो सो उत्थे बसा चल दियां ने तुसी थल्ले कार पार्क दे विच अपनियां गड्डियां लगा दो फिर बसा तुहानू लैके जाणगियां जे तुसी अपनी गड्डी लै भी गए स्पेशल परमिट ते एक्स्ट्रा फीस दे के फिर तुसी फस जाओगे
1: ओके
0: क्योंकि प्रायोरिटी बसा नू है
1: सिर्फ जेडे नाल दे जे तुहाडे किते होणगे उहनां सामणे जेडे करदे वी होणगे उह शो ऑफ उहनां सामणे होगा बाकी आम क्राउड सामणे नहीं तुहाडा शो ऑफ चलदा
0: थोड़ा निकल जांदा मैं दो तीन गाने शो तो बाद सुनाऊंगा गाने तो नहीं भेंटा भूटा ने बड़िया मशहूर हुई ने देखोगे के राधा वल्लभ मंदिर भी है ना ਉੱਥੇ ਜਿਹੜੀ ਭਜਨ ਕੀਰਤਨ ਹੁੰਦੇ ਪਤਾ ਨਹੀਂ ਇਸਕੌਣ ਹੈ ਪਤਾ ਨਹੀਂ ਰਾਧਾ ਵੱਲਭ ਹੈ ਸ਼ਾਇਦ ਉੱਥੇ ਜਿਹੜੇ ਭਜਨ ਕੀਰਤਨ ਕਰਦੇ ਨੇ ਉਹ ਇੰਡੀਅਨ ਪੰਡਤ ਨਹੀਂ ਕਰਦੇ ਉਹ ਹਾਂ ਉਹ ਜਿਹੜੇ ਆਹ ਇਸਕੌਣ ਹੀ ਹੈ ਸ਼ਾਇਦ ਉਹ ਉੱਥੇ ਜਿੱਥੋਂ ਆਹ ਕਦੇ ਕੋਈ ਅਮੈਰੀਕਨ ਆ ਗਿਆ ਕਦੇ ਕੋਈ ਉਹ ਜਿਹੜੇ ਕਈ ਕਈ ਸਾਲਾਂ ਤੋਂ ਉੱਥੇ ਰਹਿ ਰਹੇ ਨੇ ਉਹ ਫਿਰ ਹੌਲੀ ਹੌਲੀ ਟ੍ਰੇਨਡ ਹੋ ਰਹੇ ਨੇ ਅਪ ਹੋ ਰਹੇ ਨੇ ਉਹਨਾਂ ਦੇ ਸਿੰਗਿੰਗ ਸਕਿੱਲਸ
1: ਮਤਲਬ
0: नचना यार और उथे इस्कॉन मंदिर च आजादी भी है तुहानू इस्कॉन मंदिर दुनिया भर दे विच जिथे भी हैगे ने ओ टिपिकल मंदिरां वर्गे नहीं हैगे है ना उथे तुसी जिथे तुहाडा मूड करदा नच लो ओ तां कहिंदी इह ने ना तुसी जदों आपां सड़कां ते भी देखिया ਜਦੋਂ ਇਹਨਾਂ ਦੀਆਂ ਨਿਕਲਦੀਆਂ ਹੁੰਦੀਆਂ ਨੇ ਝਾਕੀਆਂ ਜੀ ਹਨਾ ਨੱਚਣ ਲੱਗ ਜਾਂਦੇ ਨੇ ਜਿੱਥੇ ਨੱਚਣਾ ਨੱਚੋ ਉਹੀ ਤੁਹਾਡੇ ਅੰਦਰ ਦੀ ਗੱਲ ਜਿਹੜੀ ਤੁਸੀਂ ਕਹਿ ਰਹੇ ਸੀ ਸੋ ਉਹ ਤੁਹਾਨੂੰ ਉੱਥੇ ਜਾ ਕੇ ਸੋ ਡਿਫਰੈਂਟ ਡਿਫਰੈਂਟ ਚੀਜ਼ਾਂ ਇੱਥੇ ਤੁਹਾਨੂੰ ਮਿਲਣਗੀਆਂ ਤੇ ਦਿਸ ਇਜ਼ ਵਰਿੰਦਾਵਨ ਫਰੋਮ ਮੀ ਮਥੁਰਾ ਦੇ ਬਾਰੇ ਜ਼ਿਆਦਾ ਤੁਸੀਂ ਦੱਸਿਓ ਮਥੁਰਾ ਤਾਂ ਅਸੀਂ ਪੇੜੇ ਹੀ ਲੈਣ ਗਏ ਸੀਗੇ ਜ਼ਿਆਦਾ ਕੁਛ ਨਹੀਂ ਗਏ
1: ਮਥੁਰੇ ਦੇ ਪੇੜੇ ਮੈਨੂੰ ਆਹੀ ਤੁਸੀਂ ਗੱਲ ਕਰ ਰਹੇ ਸੀਗੇ ਕਿ ਜਦੋਂ ਤੱਕ ਤੁਸੀਂ ਉੱਥੋਂ ਨਿਕਲੂਗੇ ਤੁਸੀਂ ਤਾਂ ਆਪਣਾ ਆਪ ਤਿਲਕ ਲਗਾਉਣ ਵਾਲੇ ਹੋ ਜਾਣੇ ਬਟ ਮੈਂ ਉਹੀ ਸੋਚ ਰਹੀ ਸੀਗੀ ਕਿ ਆਪਣਾ ਚਲੋ ਰਿਲੀਜੀਅਸ ਪਲੇਸ ਆਪਣੇ ਕੋਲ ਗੱਲ ਹਮੇਸ਼ਾ ਕਰਦੇ ਹੁੰਦੇ ਕਿ ਆਪਣੇ ਇੰਡੀਆ ਆਪਣੇ ਕੋਲ ਇੰਨਾ ਰਿਚ ਕਲਚਰ ਹੈਗਾ ਆ ਹਨਾ ਸੋ ਉੱਥੇ ਜਦੋਂ ਜਾਂਦੇ ਹੋ ਬੰਦਾ ਉਹੀ ਇੱਕ ਉਹ ਵਾਲੇ ਵਰਲਡ ਦੇ ਵਿੱਚ ਤਾਂ ਗਵਾਚ ਹੀ ਜਾਂਦਾ ਹੈ ਕਿ ਤੁਹਾਨੂੰ ਅੱਗੇ ਪਿੱਛੇ ਕੀ ਹੋ ਰਿਹਾ ਤੁਸੀਂ ਭੁੱਲ ਜਾਂਦੇ ਹੋ ਹਨਾ ਇਹੀ ਤੁਹਾਡਾ ਮੋਟਿਵ ਵੀ ਇਹੀ ਹੁੰਦਾ ਕਿ ਜਦੋਂ ਤੁਸੀਂ ਗਏ ਹੋ ਉੱਥੇ ਉਸ ਟਾਈਮ ਦੇ ਲਈ ਤੁਸੀਂ ਤੁਹਾਡੇ ਅੱਗੇ ਪਿੱਛੇ ਕੀ ਹੋ ਰਿਹਾ ਸਾਰਾ ਕੁਛ ਭੁੱਲ ਜਾਓ
0: ਤੁਹਾਨੂੰ ਆਲੇ ਦੁਆਲੇ ਦੇ ਲੋਕਾਂ ਨੇ ਭੁੱਲਣ ਲਾ ਦੇਣਾ
1: ਹਾਂ ਨਾ ਤੇ ਉਹ ਨਹੀਂ ਹੁੰਦਾ ਫੋਨ ਫਾਨ ਵੈਸੇ ਤੁਹਾਡੇ ਬੰਦ ਹੁੰਦੇ ਸਾਰਾ ਕੁਛ ਹੁੰਦਾ ਹੈ ਐਂਡ ਬੰਦਾ ਉੱਥੇ ਬਸ ਇਹੀ ਸੋਚਦਾ ਹੁੰਦਾ ਕਿ ਛੱਡੋ ਦੀਨ ਦੁਨੀਆ ਇੱਥੇ ਹੀ ਆ ਜਾਓ ਹਨਾ ਕੀ ਰੱਖਿਆ ਆ
0: ਬਹੁਤ ਰਹਿੰਦੇ ਨੇ
1: ਕੀ ਰੱਖਿਆ
0: ਬਹੁਤ ਜਣੇ ਰਹਿ ਬੰਦੇ ਨੇ
1: ਹਾਂ ਵੀ ਉਹੀ ਹੈ ਵੀ ਖਾਣਾ ਫਿਰ ਜਿਹੜੀ ਅਸੀਂ ਅਸਲ ਜਿਹੜੀ ਗੱਲ ਹੁੰਦੀ ਆ ਆਪਣੀ ਵੀ ਖਾਣੀ ਤਾਂ ਰੋਟੀ ਆ, ਹਨਾ, ਰੋਟੀ ਇੱਕ ਛੱਤ ਚਾਹੀਦੀ ਆ, ਉਹ ਇੱਥੇ ਮਿਲ ਰਹੀ ਆ ਨਾ, ਤੇ ਉਹ ਬੰਦਾ ਮਤਲਬ ਉਹ ਪੂਰਾ ਐਕਸਟ੍ਰੀਮ ਪੁਆਇੰਟ ਤੇ ਪਹੁੰਚ ਜਾਂਦਾ
0: ਕਿਉਂਕਿ ਉੱਥੇ ਜਾ ਕੇ ਉਹੀ ਤੁਹਾਡੀ ਗੱਲ ਠੀਕ ਆ,
1: ਸ਼ਾਂਤੀ ਜਿਹੜੀ ਚਾਹੀਦੀ ਹੁੰਦੀ ਬੰਦੇ ਨੂੰ ਮਿਲ ਜਾਂਦੀ
0: ਆ, ਸ਼ਾਂਤੀ ਕਹਿ ਲੋ, ਜਾਂ ਉੱਥੇ ਜਾ ਕੇ ਇੱਕ ਜਿਵੇਂ ਐਂਡ ਹੋ ਜਾਂਦਾ ਵੀ ਅੱਛਾ ਵੀ ਆਹੀ ਸਾਰੀ ਸੀਗੀ ਦੌੜ, ਚੱਲ ਫਿਰ ਦੌੜ ਤਾਂ ਮੇਰੀ ਮੁੱਕ ਗਈ, ਇੱਥੇ ਤਾਂ ਮੈਂ ਆਈ ਗਿਆ, ਹੁਣ ਕੀ ਕਰਨਾ ਅੱਗੇ ਜਾ ਕੇ, ਹਨਾ।
1: ਸਹੀ ਹੈ,
0: ਉਹ ਵਾਲੀ ਫੀਲਿੰਗ ਉੱਥੇ ਆ ਜਾਂਦੀ ਹੈਗੀ ਹੈ ਕਿ, ਔਰ ਫਿਰ ਤੁਸੀਂ ਉਹ ਜਿਹੜੀ ਮਟੀਰੀਅਲਿਜ਼ਮ ਹੈ ਉਹਦੇ ਤੋਂ ਆਪਣੇ ਆਪ ਨੂੰ ਡਿਟੈਚ ਕਰਨ ਲੱਗ
1: ਜਾਂਦੇ
0: ਯਾਰ, ਫਿਰ ਉਹਨਾਂ ਹੀ ਗੱਲਾਂ ਦੇ ਵਿੱਚ ਉਲਝਣਾ, ਉੱਥੇ ਫਿਰ ਖੱਜਲ ਖੁਆਰ ਹੋਣਾ, ਐਵੇਂ ਫਾਈਨ ਭਰਨੇ ਨੇ, ਕਰਜ਼ੇ ਕੱਢਣੇ ਨੇ, ਕਦੇ ਮੋਰਟਗੇਜ ਦੇ ਦੋ ਜੀ, ਕਦੇ ਇਹ ਦੇ ਦੋ ਜੀ, ਕਦੇ ਉਹ ਕਰ ਦੋ ਜੀ, ਹਨਾ, ਕਦੇ ਕਿਸੇ ਨਾਲ ਲੜਾਈ, ਕਦੇ ਕੁਛ, ਕਦੇ ਕੁਛ, ਉਹ ਬੰਦਾ ਕਹਿੰਦਾ ਠੀਕ ਹੈ ਯਾਰ, ਇਹ ਦਿਸ ਇਜ਼ ਮੱਚ ਬੈਟਰ ਦੈਨ ਦੈਟ। ਪਰ ਹਾਂ, ਕਈ ਹੋ ਜਾਂਦੇ ਨੇ ਬੜੇ ਜਾਣੇ ਉੱਥੇ ਮੰਦਰਾਂ ਮੁੰਦਰਾਂ ਚ, ਬੱਚੇ ਜਿਹੜੇ ਹੈਗੇ ਨੇ ਉਹਨਾਂ ਨੂੰ ਕਹਿੰਦੇ ਵੀ ਇੱਥੇ ਵੱਡੇ ਹੋਵੋ, ਫੇਰ ਜਿਵੇਂ ਅੱਗੇ ਪੁਰਾਣੇ ਟਾਈਮਾਂ ਚ ਸੁਣਦੇ ਹੁੰਦੇ ਸੀਗੇ ਆਪਾਂ ਕਿ ਆਸ਼ਰਮਾਂ ਚ ਜਿਹੜੇ ਰਾਜੇ ਮਹਾਰਾਜੇ ਹੁੰਦੇ ਸੀ ਉਹ ਆਪਣੇ ਬੱਚਿਆਂ ਨੂੰ ਦੇ ਦਿੰਦੇ ਹੁੰਦੇ ਸੀ ਵੀ ਜਦੋਂ ਤੋਂ ਇਹ ਰਾਜ ਗੱਦੀ ਸੰਭਾਲੂਗਾ ਉਹ ਤੋਂ ਪਹਿਲਾਂ ਪਹਿਲਾਂ ਇਹਨੂੰ ਤੁਸੀਂ ਰੱਖੋ,
1: ਅੱਛਾ ਓਕੇ,
0: ਇਹਨੂੰ ਪਾਲੋ ਪੋਸੋ, ਹਨਾ, ਇਹਨੂੰ ਪੜਾਓ,
1: ਇਹਨੂੰ ਦੀਨ ਦੁਨੀਆ ਦੀ ਸਮਝ ਹੋਵੇ,
0: ਤੀਰ ਅੰਦਾਜ਼ੀ ਸਿਖਾਓ, ਘੋੜਾ ਸਿਖਾਓ, ਇਹਨੂੰ ਗ੍ਰੰਥ ਗ੍ਰੰਥ ਪੜ੍ਹਨੇ ਸਿਖਾਓ, ਹਨਾ, ਸਾਰੇ ਆਪਾਂ ਅੱਗੇ ਕੁਆਲੀਫਿਕੇਸ਼ਨ ਇਹੀ ਪੜ੍ਹਦੇ ਹੁੰਦੇ ਸੀਗੇ,
1: ਇਹੀ ਕੁਆਲੀਫਿਕੇਸ਼ਨ।
0: ਮੇਰੇ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਮੈਂ ਗੁਰੂ ਨਾਨਕ ਦੇਵ ਦੇ ਐਸੇ ਦੀ ਗੱਲ ਫੇਰ ਆ ਜਾਂਦੀ, ਜਦੋਂ ਮੈਂ ਪੜ੍ਹ ਲਿਖਦਾ ਹੁੰਦਾ ਸੀ ਕਿ ਉਹਨਾਂ ਨੂੰ ਫਾਰਸੀ ਦਾ ਗਿਆਨ ਸੀ, ਅਰਬੀ ਦਾ ਗਿਆਨ ਸੀ, ਸੰਸਕ੍ਰਿਤ ਉਹ ਫਲਾਣੇ ਪੰਡਿਤ ਕੋਲ ਸਿੱਖਣਗੇ, ਫਾਰਸੀ ਉਹ ਫਲਾਣੇ ਮੌਲਵੀ ਕੋਲ ਸਿੱਖਣਗੇ, ਹਨਾ। ਸੋ ਜਿਹੜੀ ਅੱਗੇ ਨੌਲੇਜ ਗੇਨ ਕਰਨ ਦਾ ਇੱਕ ਤਰੀਕਾ ਹੁੰਦਾ ਸੀਗਾ,
1: ਉਹ ਇਦਾਂ ਹੀ ਹੁੰਦਾ ਸੀ, ਇੱਧਰ ਜਾ ਕੇ
0: ਆਲੇ ਦਾਲੇ ਹੋਸਟਲ ਲਾਈਫ,
1: ਹੋਸਟਲ ਲਾਈਫ ਕਿ ਤੁਸੀਂ ਐਕਸਪਲੋਰ ਕਰੋ, ਹਨਾ,
0: ਐਕਸਪਲੋਰ ਕਰੋ,
1: ਵੀ ਇਹ ਨਹੀਂ ਕਿ ਉਹੀ ਵੀ ਜਿੱਦਾਂ ਦੇਖਦੇ ਵੀ ਅਸੀਂ ਤਾਂ ਮੂਵੀਜ਼ ਥਰੂ ਹੀ ਦੇਖਦੇ ਹਾਂ ਜਾਂ ਬੁੱਕਸ ਦੇ ਥਰੂ ਪਤਾ ਚੱਲਦਾ ਆ ਕਿ ਜਿਹੜਾ ਵੀ ਰੂਲਰ ਇੱਕ ਕੀ ਕਹਿੰਦੇ ਹੁੰਦਾ ਕਿ ਜਿਹਦਾ ਨਾਮ ਸੁਣਦੇ ਹਾਂ ਜਿਹਨੇ ਹੋਇਆ, ਉਹਦਾ ਇਹੀ ਹੈ ਕਿ ਉਹਨਾਂ ਨੇ ਅਲੱਗ ਅਲੱਗ ਥਾਂ ਤੇ ਘੁੰਮੇ ਫਿਰੇ, ਇਹ ਤਾਂ ਹੈ ਨੀ ਕਿ ਸਿਰਫ ਉੱਥੇ ਰਹਿ ਲਿਆ, ਐਕਸਪੀਰੀਅੰਸ ਹੀ ਐਕਸਪਲੋਰ, ਹਾਂ ਕਿ ਘੱਟ ਘੱਟ ਦਾ ਪਾਣੀ ਪੀਤਾ ਜਿਹਨੇ। ਸੋ ਜੇ ਤੁਸੀਂ ਜੇ ਕਈ ਹੈਗੇ ਵੀ ਇੱਦਾਂ ਦੇ ਵੀ ਜਿਹਨਾਂ ਨੂੰ ਘਰ ਦੇ ਵਿੱਚ ਹੀ ਸਾਰਾ ਕੁਛ ਅਵੇਲੇਬਲ ਸੀਗਾ ਬਟ ਨਹੀਂ, ਉਹਨਾਂ ਨੂੰ ਉਹਨਾਂ ਨਹੀਂ ਐਕਸਪੋਜਰ ਨਹੀਂ ਮਿਲਿਆ, ਬਟ ਇਹ ਹੈ ਕਿ ਇੰਡੀਪੈਂਡੈਂਸ, ਉਹਨਾਂ ਨੇ ਆਪ ਇੰਡੀਪੈਂਡੈਂਟ ਹੋ ਕੇ ਕੀ ਕੁਛ ਕੀਤਾ ਜਾਂ ਕਿਹੜਿਆਂ ਦੇ ਗੁਰੂਆਂ ਦੇ ਕੋਲ ਗਏ, ਹਨਾ। ਸੋ ਉਦੋਂ ਇਹ ਹੁੰਦਾ ਸੀਗਾ, ਤਾਂ ਅੱਜ ਕੱਲ ਵੀ ਉਹ ਸੇਮ ਹੀ ਫਿਰ ਚੀਜ਼ ਇੰਪਲੀਮੈਂਟ ਹੁੰਦੀ ਹੈ ਕਿ ਜਿੰਨਾ ਬੰਦਾ ਛੋਟੀ ਏਜ ਤੋਂ
0: ਕਰੂਗਾ,
1: ਛੋਟੀ ਏਜ ਤੋਂ ਤੁਸੀਂ ਉਹਨੂੰ ਇੰਡੀਪੈਂਡੈਂਟ ਕਰ ਦਿੰਦੇ ਹੋ, ਹਨਾ, ਤੇ ਇੱਕ ਤਾਂ ਉਹਦੀ ਡਿਸੀਜਨ ਮੇਕਿੰਗ ਪਾਵਰ ਜਿਹੜੀ ਹੈਗੀ ਆ, ਹਨਾ, ਵੀ ਹਾਂ ਰਿਸਕ ਲੈਣਾ, ਛੋਟੀ ਉਮਰ ਤੋਂ ਤੁਸੀਂ ਉਹ ਸਿੱਖ ਲੈਂਦੇ ਹੋ।
0: ਉਹ ਦੇਖੀ ਆਪਾਂ, ਮੈਂ ਤੁਹਾਨੂੰ ਜਾਪਾਨ ਵਾਲੀ ਕਹਿ ਰਿਹਾ ਸੀਗਾ ਡਾਕੂਮੈਂਟਰੀ, ਵੀ ਉੱਥੇ ਜਿਹੜੇ 7-8 ਸਾਲ ਦੇ ਬੱਚੇ ਹੁੰਦੇ ਨੇ ਉਹ ਆਪ ਟ੍ਰੇਨ ਚੜ੍ਹ ਕੇ ਜਾਂਦੇ ਨੇ ਸਕੂਲਾਂ
1: ਨੂੰ, ਅੱਛਾ,
0: ਹਨਾ, ਉਹ ਆਪ ਹੀ ਰੈਡੀ ਹੁੰਦੇ ਨੇ, ਆਪਣਾ ਲੰਚ ਵਗੈਰਾ ਪੈਕ ਕੀਤਾ ਤੇ ਆਪ ਹੀ ਫਿਰ ਟ੍ਰੇਨ ਫੜ ਕੇ ਜਾਂ ਬੱਸ ਫੜ ਕੇ ਚਲੇ ਗਏ ਸਕੂਲ ਤੋਂ, ਆਪ ਹੀ ਵਾਪਸ ਆ ਗਏ 8-8 ਦੋ, ਹਾਂ, ਪਹਿਲੀ ਕਲਾਸ ਦੇ ਬੱਚੇ, ਸੈਕਿੰਡ ਕਲਾਸ ਦੇ ਬੱਚੇ, ਔਰ ਇੰਨਾ ਸੇਫ ਵੀ ਆ ਉਹ,
1: ਸੇਫ ਆ ਇਸੇ ਕਰਕੇ,
0: ਹਾਂ, ਪਰ ਉਹ ਕਲਚਰ ਉੱਥੋਂ ਸ਼ੁਰੂ ਤੋਂ ਹੀ ਦਿੱਤਾ ਜਾਂਦਾ ਇੰਡੀਪੈਂਡੈਂਟ ਹੋ ਕੇ,
1: ਤੁਸੀਂ ਆਪ ਹੀ ਆਪਣਾ ਸਾਰਾ ਕੁਝ ਕਰੋ।
0: ਬਟ ਐਨੀਵੇਜ਼, ਚਲੋ ਆਪਣੇ ਮਥੁਰਾ ਤੋਂ ਗੱਲ ਇੱਧਰ ਦੀ ਆ ਗਈ, ਤੇ ਮਥੁਰਾ ਅਦਰਵਾਈਜ਼ ਕੰਪੈਰੀਟਿਵਲੀ ਸੇਫ ਹੈ ਸਿਟੀ, ਜਿਵੇਂ ਆਪਾਂ ਕਹਿ ਦਿੰਦੇ ਹਾਂ, ਹਾਂ, ਨਹੀਂ, ਬ੍ਰਿੰਦਾਵਨ ਤਾਂ ਹੋਰ ਵੀ ਜ਼ਿਆਦਾ ਸੇਫ ਹੈ,
1: ਸੇਫ ਆ, ਹਾਂਜੀ, ਵੈਸੇ ਐਸ ਕੰਪੈਰੀਟਿਵ ਟੂ ਅਦਰ ਸਿਟੀਜ਼
0: ਐਡਾ ਜ਼ਿਆਦਾ ਸੇਫ ਹੈ। ਮੈਂ ਤੁਹਾਨੂੰ ਦੱਸਿਆ ਉਹ ਬਾਂਕੇ ਬਿਹਾਰੀ ਮੰਦਿਰ ਜਿਵੇਂ, ਹਨਾ, ਤੇ ਉੱਥੇ ਮਤਲਬ ਮੈਂ ਆਪਣੇ ਜੀਜਾਈ ਹੋਣਾ ਹੋਰ ਬਾਕੀ ਸਾਰੀ ਫੈਮਿਲੀ ਉਹਨਾਂ ਦੇ ਨਾਲ ਗਏ, ਤੇ ਮੇਰੀ ਉੱਥੇ ਚੱਪਲ ਕਿਤੇ ਮੈਨੂੰ ਲੱਭੀ ਨੀ। ਹੁਣ ਉੱਥੇ ਲੱਖਾਂ ਚੱਪਲਾਂ ਨੇ, ਕੋਈ ਸਿਸਟਮ ਤਾਂ ਹੈ ਨੀ, ਤੇ ਮੈਂ ਕੋਈ ਹੋਰ ਪਾਉਣਾ, ਮੈਨੂੰ ਕਹਿੰਦੇ ਆਹ ਤਾਂ ਤੇਰੀ ਹੈ ਨੀ, ਮੈਂ ਕਿਹਾ ਨਹੀਂ ਕੋਈ ਨੀ, ਫਿਰ ਮੇਰੀ ਕਿਸੇ ਨੇ ਨਾ ਨੀ, ਕਹਿੰਦੇ ਆਹ ਨੀ ਇੱਥੇ ਕੰਮ ਹੁੰਦਾ,
1: ਅੱਛਾ,
0: ਇਹ ਚੋਰੀ ਹੈ, ਬੇਸ਼ੱਕ ਤੇਰੀ ਤੈਨੂੰ ਨਹੀਂ ਲੱਭ ਰਹੀ, ਫਿਰ ਨੰਗੇ ਪੈਰ ਚਲੋ ਬਾਹਰ ਜਾ ਕੇ ਸੜਕ ਤੋਂ ਲੈ ਲਿਓ, ਪਰ ਉਹਦੀ ਉੱਥੇ ਛੱਡ ਦੇ,
1: ਤੂੰ ਇਹ ਨੀ ਵੀ, ਹਾਂ, ਜਿੱਦਾਂ
0: ਫਿਰ ਮੈਨੂੰ ਲੱਕੀ ਲਈ, ਫਿਰ ਕਿਤੇ ਮੇਰੀ ਦੂਰ ਕਿਤੇ ਦੂਜਾ ਜੋੜਾ ਮੈਨੂੰ ਕਿਤੇ ਹੋਰ ਮਿਲਿਆ, ਇੱਕ ਕਿਤੇ ਹੋਰ,
1: ਅੱਛਾ, ਮੈਂ ਮਿਲ ਗਿਆ,
0: ਪਰ ਮਿਲ ਜਾਂਦੇ ਨੇ,
1: ਮਤਲਬ ਓਪਨਲੀ
0: ਵੀ, ਮਤਲਬ ਦੁਕਾਨਾਂ ਵੀ ਐਂ ਪਈਆਂ ਨੇ ਨਾ, ਬਾਹਰ ਆਏ ਲੱਗੀਆਂ, ਜਿਵੇਂ ਹੁਣ ਤੁਹਾਨੂੰ ਮੈਂ ਦੱਸਿਆ ਵੀ ਇੰਨੀ ਭੀੜ ਹੈ ਇੱਕੋ ਹੀ ਗਲੀ ਦੇ ਵਿੱਚ, ਤੇ ਦੁਕਾਨਾਂ ਨੇ ਬਾਹਰ ਆਏ ਪ੍ਰਸ਼ਾਦ ਰੱਖਿਆ, ਅੱਜ ਤਾਂ ਫਿਰ ਚੱਕ ਚੱਕ ਹੀ ਲੋਕ ਲਜਾਈ ਜਾਣ,
1: ਸਹੀ,
0: ਉਹ ਇੰਨੇ ਜ਼ਿਆਦਾ ਸੇਫ ਨੇ ਕਿ ਦੁਕਾਨਾਂ ਦੇ ਬਾਹਰੋਂ ਲੋਕੀ ਸਮਾਨ ਵੀ ਨਹੀਂ ਚੱਕਦੇ,
1: ਸਹੀ,
0: ਤੋ ਐਡਾ ਜ਼ਿਆਦਾ ਉਹ ਸੇਫ ਹੈਗੀ ਸੀ, ਠੀਕ, ਕਿਉਂਕਿ ਇਹਨਾਂ ਥਾਵਾਂ ਤੇ ਜਾ ਕੇ ਬੰਦੇ ਨੂੰ ਡਰ ਵੀ ਆ ਜਾਂਦਾ ਵੀ ਕੋਈ ਹੋਰ ਨਹੀਂ ਤੇ ਰੱਬ ਦੇਖ ਰਿਹਾ,
1: ਹਨਾ, ਸੋ
0: ਉੱਥੇ ਇਹ ਚੋਰੀਆਂ ਜਾਂ ਲੜਾਈਆਂ ਜਾਂ ਮਤਲਬ ਉਵੇਂ ਦੀ ਗੱਲ ਗੱਲ ਦੇ ਉੱਤੇ, ਹਨਾ, ਨਫ਼ਰਤ ਉਹ ਹੈ ਨਹੀਂ,
1: ਉਹੀ ਫਿਰ, ਕਿਉਂਕਿ ਉੱਥੇ ਤਾਂ ਤੁਸੀਂ ਪਿਓਰ ਹੋਣ ਜਾਂਦੇ ਹੋ ਨਾ, ਫਿਰ ਤੇ ਆਪਾਂ ਹਰ ਜੇ ਕੋਈ ਉੱਥੇ ਪਹੁੰਚਿਆ ਆ ਤਾਂ ਮੋਟਿਵ ਤੇ ਇਹੀ ਹੈ ਕਿ ਅਸੀਂ ਸੱਚੇ ਸੁੱਚੇ ਹੋਣ ਹੀ ਜਾਂਦੇ ਹਾਂ ਉੱਥੇ, ਤੇ ਜੇ ਉੱਥੇ ਜਾ ਕੇ ਵੀ ਵਿਆਹ ਖੁਸ਼ੀ ਕਰਨ ਆਇਆ, ਹਨਾ, ਤੇ ਫਿਰ ਉਹੀ ਆਪਣਾ ਕੀ ਕਹਿੰਦੇ ਜ਼ਮੀਰ ਜਿਹੜਾ ਤੁਹਾਡਾ ਆ, ਫਿਰ ਉਹ ਉਹਦੀ ਹੀ ਸੁਣਦੇ ਹੋ ਤੁਸੀਂ, ਹਨਾ, ਤੇ ਇੱਕ ਰੱਬ ਦਾ ਡਰ ਤੇ ਚਲੋ ਹੁੰਦਾ ਹੀ ਹੁੰਦਾ ਹੈ, ਉੱਥੇ ਤਾਂ ਜ਼ਿਆਦਾ ਲੱਗਦਾ ਸਾਨੂੰ,
0: ਜਿਵੇਂ ਚੰਡੀਗੜ੍ਹ ਜਾ ਕੇ ਸਾਨੂੰ ਪੁਲਿਸ ਦਾ ਡਰ ਪੈ ਜਾਂਦਾ, ਲਾ ਲਓ ਸੀਟ ਬੈਲਟ, ਪਿਛਲੀ
1: ਵਾਰੀ ਜਦੋਂ ਆਪਾਂ ਗਏ ਇਹ ਤੇ ਮੈਂ ਦੋਨੋਂ ਜਣੇ ਡਰਾਈਵ ਕਰ ਰਹੇ, ਪੁਲਿਸ ਵਾਲੇ ਦਾ ਹਾਲ ਕੀ ਕਹਿੰਦੇ ਹੁੰਦੇ ਆ, ਮੈਂ ਬੈਲਟ ਲਗਾਈ ਹੋਈ ਆ, ਡਰਾਈਵਰ ਨੇ ਲਾਈ ਨੀ ਹੈਗੀ ਬੈਲਟ, ਹਨਾ, ਇਹਨਾਂ ਨੇ ਲਾਈ ਨੀ ਹੈ, ਇਹ ਡਰਾਈਵ ਕਰ ਰਹੇ ਸੀਗੇ ਤੇ ਮੈਂ ਲਾਈ ਆ, ਹਾਂਜੀ ਇੰਡੀਆ ਚੰਡੀਗੜ੍ਹ ਦੀ ਹੀ ਗੱਲ ਆ, ਕੈਮਰੇ ਨੇ ਮੇਰਾ ਰੀਸੈਂਟਲੀ ਫਾਈਨ ਡਿਟੈਕਟ ਕੀਤਾ ਕਿ ਨਾਟ ਵੇਅਰਿੰਗ ਅ ਸੀਟ ਬੈਲਟ ਪ੍ਰੋਪਰਲੀ, ਤੇ ਉਸ ਤੋਂ ਬਾਅਦ ਹੁਣ ਮੈਂ ਮਤਲਬ 90% ਆਫ ਦੀ ਟਾਈਮ ਜਦੋਂ ਮੈਨੂੰ ਚੇਤਾ ਆਉਂਦਾ ਵੀ ਮੈਂ ਗਲਤ ਪਾਈ ਹੋਈ ਆ, ਸੋ ਇੱਕ ਆਦਤ ਹੀ ਬਣੀ ਹੋਈ ਲਾਈ ਨਾਲ ਇੱਦਾਂ ਕਰਦੀ ਹਾਂ, ਬਟ ਮੈਂ ਅਵੋਇਡ ਕਰਦੀ ਹੁੰਦੀ ਹਾਂ। ਇੰਡੀਆ ਗਏ, ਇੰਡੀਆ ਤਾਂ ਚਲੋ ਮੈਂ ਲਾਉਂਦੀ ਹਾਂ, ਮੈਂ ਉਹ ਮੇਰੀ ਹੈਗੀ ਜਿੱਦਾਂ ਹੀ ਗੱਡੀ 'ਚ ਬੈਠੀ ਚਾਹੇ ਅਲਾਊਡ ਹੈ ਨਹੀਂ ਹੈ ਮਤਲਬ ਲਾਉਣੀ ਆ ਨਾ, ਇਹ ਨਹੀਂ ਵੀ ਜਿੱਥੇ ਕੰਪਲਸ਼ਨ ਹੈ, ਉਹ ਲਾਈ ਹੋਈ ਆ ਤੇ ਮੈਨੂੰ ਲੱਗਿਆ ਕਿ ਉਹ ਮੈਂ ਸੀਟ ਬੈਲਟ ਗਲਤ ਲਾਈ ਆ, ਦੂਰੋਂ ਪੁਲਿਸ ਵਾਲੇ ਨੇ ਦੇਖ ਲਿਆ, ਉਹ ਦੇਖ ਵੀ ਮੇਰੇ ਵੱਲ ਰਿਹਾ ਸੀਗਾ ਨਾ, ਤਾਂ ਇੱਕ ਤਾਂ ਮੈਂ ਚੁੰਨੀ ਲਈ ਹੋਈ ਸੀਗੀ ਉੱਪਰ, ਬੈਲਟ ਮੈਂ ਲਾਈ ਹੋਈ ਆ, ਉਹਨੂੰ ਮੇਰੀ ਬੈਲਟ ਨਹੀਂ ਦਿਸੀ ਨਾ, ਉਹਨੇ ਰੋਕਿਆ ਵੀ ਹਾਂ, ਰੋਕਿਆ ਵੀ ਉਹਨੇ ਡਰਾਈਵਰ ਵਾਲੀ ਸਾਈਡ ਤੋਂ, ਇਹਨਾਂ ਵੱਲ ਖੜਾ ਉਹ, ਉਹਨੇ ਹੱਥ ਦਿੱਤਾ ਤੇ ਮੈਨੂੰ ਸੀ ਵੀ ਹਾਂ ਇਹ ਮੇਰਾ ਹੀ, ਮਤਲਬ ਕਹਿੰਦਾ ਉਹ ਬੈਲਟ ਨੀ ਲਾਈ ਹੋਈ, ਮੈਂ ਚੁੰਨੀ ਚੱਕੀ, ਚੁੰਨੀ ਚੱਕ ਕੇ ਮੈਂ ਕਿਹਾ ਦੇਖੋ ਲਾਈ ਤੇ ਹੈਗੀ ਆ, ਓਕੇ ਜਾਓ, ਡਰਾਈਵਰ ਦੀ ਨੀ ਦੇਖੀ, ਡਰਾਈਵਰ ਨੇ ਬੈਲਟ ਲਾਈ ਨੀ ਹੈਗੀ, ਉਹ ਮੇਰੇ ਵੱਲ ਹੀ ਦੇਖਦਾ ਰਹਿ ਗਿਆ। ਚੁੰਨੀ ਲਈ ਆ, ਮੈਂ ਕਹਿੰਦਾ ਬੈਲਟ, ਮੈਂ ਚੁੰਨੀ ਮਾੜੀ ਜੂ, ਮੈਂ ਕਿਹਾ ਦੇਖੋ ਲਾਈ ਤਾਂ ਹੈਗੀ ਆ, ਓਕੇ ਜਾਓ, ਅੱਗੇ ਗਏ, ਮੈਂ ਬਾਅਦ ਚੋ ਇੰਨਾ ਅਸੀਂ ਦੋਨੇ ਜਣੇ ਹੱਸੇ, ਇਹਨਾਂ ਨੇ ਲਾਈ ਨੀ ਹੈਗੀ, ਮੈਂ ਕਿਹਾ ਫਿਰ ਮੂੰਹ ਇਹਨਾਂ ਦੇ ਦੇਖ ਲਓ, ਮੈਂ ਕਿਹਾ ਹਾਲ ਇਹਨਾਂ ਨੇ ਫੜਨੇ ਚੋਰ,
0: ਡਰਾਈਵਰ ਲਗਾ ਹੀ ਲੈਂਦੇ ਹੋਣਗੇ, ਡਰਾਈਵਰ ਨੇ ਤਾਂ ਲਾਈ ਹੋਣੀ ਹੈ, ਉਹਨੇ ਅਸਿਊਮ ਹੀ ਕੀਤਾ ਡਰਾਈਵਰ ਨੇ ਤਾਂ ਲੱਗੀ ਹੋਣੀ ਹੈ, ਇਹ ਅੱਛਾ ਤਾਂ ਵੀਡੀਓ
1: ਡਰਾਈਵਰ ਦਾ ਦੂਰ ਦੂਰ ਤੱਕ ਵਾਸਤਾ ਨੀ ਬੈਲਟ ਦਾ, ਵੀ ਉਹ ਟਾਈਮ ਵੀ ਨੀ ਮਿਲਿਆ ਨਾ ਵੀ ਸਾਹਮਣੇ ਖੜਾ ਬੰਦਾ ਲਾ ਲਵੇ ਹਨਾ, ਬਟ ਉਹ ਸੀਗਾ ਕਿ ਉਹ ਮੇਰੇ ਵੱਲ ਦੇਖ ਰਿਹਾ, ਦੇਖਦਾ ਦੇਖਦਾ ਡਰਾਈਵਰ ਵਾਲੀ ਸਾਈਡ ਤੇ ਆ ਗਿਆ, ਮੈਡਮ ਬੈਲਟ ਨੀ ਲਾਈ, ਮੈਂ ਕਿਹਾ ਦੇਖੋ ਲਾਈ, ਮੈਂ ਪੂਰੀ ਕੋਨਫੀਡੈਂਸ ਨਾਲ ਲਾਈ, ਤਾਂ ਮੈਨੂੰ ਇਹੀ ਲੱਗਿਆ ਕਿ ਉਹਨੇ ਰੋਕਿਆ ਵੀ ਤਾਂ ਹੀ ਆ ਵੀ ਇਹਨਾਂ ਨੇ ਨੀ ਲਾਈ ਹੈਗੀ, ਉਹ ਮੈਡਮ ਤੁਹਾਡੀ ਬੈਲਟ, ਮੈਂ ਕਿਹਾ ਦੇਖੋ ਸਰ ਲਾਈ ਤਾਂ ਹੈਗੀ ਆ, ਤਾਂ ਕਰਕੇ ਕਹਿੰਦੇ ਬੰਦੇ ਨੂੰ ਕੋਨਫੀਡੈਂਸ ਹੋਣਾ ਚਾਹੀਦਾ, ਹੁਣ ਜੇ ਮੇਰੇ ਵਰਗੀ ਨਾ ਕੋਨਫੀਡੈਂਟ ਹੁੰਦੀ, ਮੇਰੀ ਨਿਗਾਹ ਉੱਧਰ ਹੁੰਦੀ ਵੀ ਆਹ ਬੰਦੇ ਨੇ ਨਹੀਂ ਲਾਈ, ਤਾਂ ਫਿਰ ਮੈਂ ਜਾਣ ਬੁੱਝ ਕੇ ਫਸਾ ਦੇਣਾ ਸੀ ਉਹਨੂੰ, ਜਿਹਦੇ ਵੱਲ ਧਿਆਨ,
0: ਮੈਂ ਤਾਂ ਲਗਾਈ ਹੈ ਜੀ, ਦੇਖੋ ਇਹਨਾਂ ਨੇ ਨਹੀਂ ਲਗਾਈ,
1: ਉਹੀ ਗੱਲ, ਓਦਾਂ ਤਾਂ ਲਾ ਦਿੰਦੇ ਜਦੋਂ ਕਿਤੇ ਦੋ ਪੈਗ ਲਾਏ ਹੋਣ, ਉਦੋਂ ਨੀ ਲਾਉਂਦੇ
0: ਹੈਗੇ,
1: ਦੋ ਪੈਗ ਵੀ ਓਦਾਂ ਤਾਂ ਕਦੇ ਕਿਤੇ ਲਾਉਂਦੇ ਆ ਜਦੋਂ ਕਿਤੇ ਹਾਂ ਫੇਰ ਘਰੇ ਸਾਡੀ ਲੜਾਈ ਲੜੂਈ ਹੋਈ ਹੋਵੇ, ਕੁੱਟਮਾਰ ਹੋਈ ਹੋਵੇ, ਇਹ ਸਾਰੇ
0: ਕੁੱਟਮਾਰ ਕੇ ਮੇਰੇ ਵਾਲੇ ਪਾਸੇ ਉਹ ਪੈਗ ਉਧਰੋਂ,
1: ਰੋਕਦਾ ਬੈਲਟ ਧੋਆ ਤੋਂ ਸਾਰੇ ਉਹਦੇ ਤੇ ਪਤਾ ਨੀ ਕਿੰਨੇ ਕੇਸ ਪਵਾ ਦਿੰਦੀ ਆ ਬੀਬੀ, ਬਾਅਦ ਚੋ ਹੱਥ ਜੋੜ ਕੇ ਛੁੱਟਦਾ ਉਹ ਆਰਗੂਮੈਂਟ ਹੋਇਆ ਹੁੰਦਾ ਤੋਂ ਰੋਕ ਲੈਂਦੇ ਆ, ਉਹ ਏਦੀ ਬੜੀ ਸ਼ਰੀਫ ਜੀ ਬਣ ਕੇ ਉਹ ਤਿੰਨ ਚਾਰ ਏਦਾਂ ਉਹਦੇ ਤੇ ਪਾ ਦਿੰਦੀ ਕ੍ਰਾਈਮ, ਹਾਂ ਏਦਾਂ ਕਿਉਂ ਨੀ ਕੀਤਾ, ਉਹਦਾ ਬ੍ਰੈਥ ਟੈਸਟ ਵੀ ਹੋ ਜਾਂਦਾ ਬੰਦੇ ਦਾ, ਉੱਪਰ ਉਹਦੇ ਤੇ ਕੁੱਟਮਾਰ ਦਾ ਕੇਸ ਵੀ ਪਵਾ ਦਿੰਦੀ ਆ, ਹੋਰ ਵੀ ਪਾ ਦਿੰਦੀ ਆ ਵੀ ਇਹਨੇ ਪਿੱਛੇ ਵੀ ਕੋਈ ਗੱਡੀ ਮਾਰ ਕੇ ਆਇਆ, ਇਹ ਸਾਰੀਆਂ ਹੀ ਉਹ ਭਰੀ ਪੀਤੀ ਉਹਨੂੰ ਸੁਣਾਉਂਦੀ, ਉਹ ਕਹਿੰਦਾ ਬਸ ਬਸ ਬਸ, ਇੱਥੋਂ ਜਾਣ ਦਾ ਕੀ ਲੈਣਾ ਹੁਣ,
0: ਤੁਸੀਂ ਕਹਿਣਾ ਸੀਗਾ ਮੈਂ ਤਾਂ ਲਗਾਈ ਆ ਜੀ, ਆਹ ਦੇਖੋ ਡਰਾਈਵਰ ਨੇ ਨਹੀਂ ਲਗਾਈ, ਨਾਲੇ ਇਹਨਾਂ ਨੂੰ ਕਿਹਾ ਕਰੋ ਅੱਗੇ ਤੋਂ ਪੀ ਕੇ ਨਾ ਚਲਾਇਆ ਕਰੋ, ਐਵੇਂ ਪਿਛਲੀ ਲੱਤੇ ਲਾਈਟਾਂ ਤੋਂ ਐ ਜੰਪ ਕਰਿਆ, ਮੈਂ ਤਾਂ ਕਿਹਾ ਸੀਗਾ ਜਿਹੜਾ ਬੰਦਾ ਮਾਰ ਕੇ ਆਇਆ ਉਹਨੂੰ ਚੱਕ ਲਈਏ, चलो कोई नी आप मथुरा ते आईए फिर वापस पर पहले एक ब्रेक ले लिए सो ब्रेक तो बाद आके आप हरसिंह जी करते हैं गल्लां मथुरा दियां ब्रज दी होली दियां ते घड़े वर्गी आवाज आ रही है लगता भी घड़े चवा रही है चलो ब्रेक तो बाद करते हैं जी असीं मथुरा वृंदावन की गलबात ते तुसीं भी अपने भेजे सुनेहे।

0: ਰਿਲੀਜੀਅਸ ਸਿਟੀ ਹੈ
1: ਹਾਂਜੀ,
0: ਬਟ ਇੱਕ ਪੁਆਇੰਟ ਇਹ ਹੈ ਕਿ ਮਥੁਰਾ ਦੇ ਵਿੱਚ ਜਿਹੜੀ ਮਥੁਰਾ ਰਿਫਾਇਨਰੀ ਹੈ ਤੇਲ ਦੀ ਰਿਫਾਇਨਰੀ, ਉਹ ਏਸ਼ੀਆ ਦੀ ਬਿਗੈਸਟ ਰਿਫਾਇਨਰੀ ਹੈ। ਇੰਨਾ ਤੇਲ ਉੱਥੋਂ ਕਰੂਡ ਆਇਲ ਜਿਹੜਾ ਸੋਧ ਕੇ ਫਿਰ ਉੱਥੋਂ ਫਿਰ ਗਾਂ ਜਾਂਦਾ ਹੈ ਹਨਾ।
1: ਅੱਛਾ,
0: ਤੁਸੀਂ ਉਹ HP ਦਾ ਪਵਾਉਂਦੇ ਹੋ ਇੰਡੀਆ ਦੇ ਵਿੱਚ, ਹਿੰਦੁਸਤਾਨ ਪੈਟਰੋਲੀਅਮ,
1: ਸੋ ਏਸ਼ੀਆ ਦੀ ਸਭ ਤੋਂ ਵੱਡੀ ਹੈ,
0: ਹਾਂ ਭਾਰਤ ਪੈਟਰੋਲੀਅਮ ਜਿੰਨੇ ਵੀ ਹੈਗੇ ਨੇ ਉਹ ਸਾਰੇ ਇੱਥੋਂ ਹੀ ਲੈ ਕੇ ਜਾਂਦੇ ਨੇ।
1: ਅੱਛਾ,
0: ਬੇਸਿਕਲੀ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਸਭ ਤੋਂ ਵੱਡੀ ਰਿਫਾਇਨਰੀ ਹੈ, ਕਹਿੰਦੇ 8-9 lakh ਟਨ ਪਰ ਈਅਰ ਇਹ ਰਿਫਾਈਂਡ ਕਰ ਦਿੰਦੇ ਨੇ ਆਇਲ।
1: ਨਾਈਸ, ਓਕੇ।
0: ਹਾਂ, ਸੋ ਇਸੇ ਕਰਕੇ ਉਹਦੇ ਆਲੇ ਦੁਆਲੇ ਦੇ ਜਿਹੜੇ ਨਾਲੇ ਨੂੜੇ ਹੈਗੇ ਨੇ ਉਹ ਵੀ ਤੁਹਾਨੂੰ ਗੰਦੇ ਹੀ ਮਿਲਣਗੇ, ਡਰੇਨੇਜ ਬਹੁਤ ਮਾੜੀ ਹੈ ਮਥੁਰਾ ਦੀ।
1: ਹਾਂ, ਹੋਰ ਕੁਝ ਮਤਲਬ ਕਮਰਸ਼ੀਅਲਾਈਜੇਸ਼ਨ ਪਰਸਪੈਕਟਿਵ ਤੋਂ ਇੰਨਾ ਕੁਝ ਨਹੀਂ ਹੈਗਾ, ਇਹੀ
0: ਕਮਰਸ਼ੀਅਲ, ਹਾਂ
1: ਇਹੀ ਰਿਫਾਈਨਰੀ ਹੈਗੀ ਆ, ਹਾਂ ਫੇਮਸ
0: ਵੱਡੀ ਹੈ ਇਹ।
1: ਬਾਕੀ ਹੋਰ ਤੇ ਖਾਸ ਜਿੱਦਾਂ ਆਪਾਂ ਐਜੂਕੇਸ਼ਨ ਯੂਨੀਵਰਸਿਟੀਜ਼ ਵਗੈਰਾ ਦੀ ਗੱਲ ਕਰਦੇ ਹੁੰਦੇ ਆ।
0: ਅੱਛਾ,
1: ਹਾਂਜੀ, ਯੂਨੀਵਰਸਿਟੀ ਇੱਕ ਸੰਸਕ੍ਰਿਤ ਯੂਨੀਵਰਸਿਟੀ ਹੈਗੀ ਆ ਇੱਥੇ, ਸੰਸਕ੍ਰਿਤੀ ਯੂਨੀਵਰਸਿਟੀ,
0: ਓਕੇ,
1: ਤੇ ਬਾਕੀ ਇੱਕ GLA ਯੂਨੀਵਰਸਿਟੀ ਹੈਗੀ ਆ, ਇਹਦੀ ਫੁੱਲ ਫਾਰਮ ਆਪਾਂ ਦੇਖ ਲੈਂਦੇ ਆ ਕੀ ਹੈਗੀ ਆ।
0: GLA ਯੂਨੀਵਰਸਿਟੀ,
1: GLA ਯੂਨੀਵਰਸਿਟੀ ਪ੍ਰਾਈਵੇਟ ਯੂਨੀਵਰਸਿਟੀ ਆ ਇਹ,
0: ਉਹ ਤਾਂ ਫਿਰ ਬਥੇਰੀ,
1: ਹਾਂਜੀ ਹਾਂ, ਮਤਲਬ ਜ਼ਿਆਦਾ ਜੇ ਆਪਾਂ ਕਹੀਏ ਕਿਹਾ ਜਾਵੇ ਜਿੱਦਾਂ, ਸੋ 3-4 ਕਾਲਜ ਹੈਗੇ ਆ, ਸੋ ਬਹੁਤ ਜ਼ਿਆਦਾ ਨਹੀਂ ਜਿੱਦਾਂ ਆਪਾਂ ਕਹਿੰਦੇ ਹੁੰਦੇ ਬਹੁਤ ਕਾਲਜਿਸ ਐਂਡ ਯੂਨੀਵਰਸਿਟੀਜ਼ ਆ, ਸੋ 1-2 ਮੇਨ ਹੋਸਪਿਟਲ ਜਿੱਦਾਂ ਹੈਗੇ ਆ, ਕ੍ਰਿਸ਼ਨ ਮੋਹਨ ਮੈਡੀਕਲ ਕਾਲਜ ਐਂਡ ਹੋਸਪਿਟਲ, ਸੋ ਮੈਡੀਕਲ ਕਾਲਜ ਹੈਗਾ ਇੱਕ ਓਵਰਆਲ, ਜਿੱਦਾਂ ਇੰਸਟੀਚਿਊਟ ਆਫ IT ਹੈਗਾ ਆ, ਸੋ ਬਾਕੀ ਚਲੋ ਸਕੂਲ ਵਗੈਰਾ ਦੀ ਤਾਂ ਆਪਾਂ ਕੀ ਗੱਲ ਕਰਨੀ ਆ, ਸੋ ਮੇਨ ਇੱਕ ਇਹ ਵਾਲੀਆਂ 1-2 ਜਿਹੜੀਆਂ ਹੈਗੀਆਂ ਨੇ
0: ਯੂਨੀਵਰਸਿਟੀ।
1: ਹਾਂਜੀ
0: ਹਾਂ, ਠੀਕ ਹੈ, ਹਾਂਜੀ, ਇਹ ਗਣੇਸ਼ ਲਾਲ ਅਗਰਵਾਲ GLA
1: ਬੰਦਾ ਸੋਚਦਾ ਹੈ GLA ਤੋਂ ਕੁਛ ਨਾ ਕੁਛ ਨਾ ਕੁਛ ਗਰੁੱਪ ਆਫ ਲਾਇਰਸ ਕੁਛ ਨਾ ਕੁਛ ਕੋਈ ਵਧੀਆ ਗਣੇਸ਼ ਲਾਲ ਤੇ ਹੋਰ ਮਥੁਰਾ ਚ
0: ਪਹੁੰਚੇ ਹੋਏ ਬੰਦੇ ਹੋਣਗੇ ਇਹ ਇੱਥੇ ਦਾ। ਚਲੋ, ਉਹ ਮੈਂ ਸੁਣਿਆ ਉਹ ਹੋ ਗਿਆ ਆਪਣਾ ਕਾਈਲ ਐਂਡ ਜੈਕੀ, ਉਹ ਸ਼ੋਅ ਬੰਦ ਹੋ ਗਿਆ। ਪਤਾ ਤੁਹਾਨੂੰ ਉੱਥੇ ਦੇ ਜਿਹੜੇ ਫੇਮਸ ਜੋੜੀ ਸੀਗੀ ਬੰਦਾ ਬੰਦੀ ਜਿਹੜੇ ਸੀਗੇ ਕਾਇਲ ਤੇ ਜੈਕੀ,
1: ਹਾਂਜੀ,
0: ਤੇ ਉਹਨਾਂ ਦਾ ਸ਼ੋਅ ਬੰਦ ਹੋ ਗਿਆ, ਲੜ ਪਏ ਆਪਸ ਦੇ ਵਿੱਚ ਚੱਲਦੇ ਸ਼ੋਅ ਚ।
1: ਅੱਛਾ,
0: ਸੋ ਲੋਕਾਂ ਨੇ ਅਰਜ਼ੀਆਂ ਭੇਜੀਆਂ ਨੇ, ਕਹਿੰਦੇ ਵੀ ਹੁਣ ਗੌਤਮ ਐਂਡ ਹਰਸੀਨੋ ਸ਼ੋਅ ਸ਼ੁਰੂ ਕਰੋ,
1: ਮੈਨੂੰ ਜੋ ਮਰਜ਼ੀ ਬਣਾ ਲਓ,
0: ਗੌਮਜ਼ੀ ਐਂਡ ਹਰਸੀਨੋ,
1: ਹਾਂ ਕੁਛ ਨਾ ਕੁਛ, ਹਾਂ ਸਹੀ ਗੱਲ ਹੈ, ਇੱਦਾਂ ਦਾ ਕਰਨਾ ਪੈਣਾ ਸਾਨੂੰ ਕੁਛ।
0: ਹਾਂ, ਤੇ
1: ਇਸ ਤੋਂ ਪਹਿਲਾਂ ਆਪਾਂ ਲੜ ਪਈਏ,
0: ਨਹੀਂ ਇਹ ਮੌਕਾ ਹੈਗਾ ਬਸ,
1: ਹੈਗਾ,
0: ਹਾਂ ਉਹਨਾਂ ਦਾ $10 lakh ਦਾ, $10 million ਦਾ ਇੱਕ ਉਹ ਸੀਗਾ ਕੰਟਰੈਕਟ ਈਅਰਲੀ, ਟੋਟਲ $200 million ਦਾ ਕੰਟਰੈਕਟ ਹੈ ਨਾ, ਸੋ ਤੁਸੀਂ ਦੱਸੋ ਕਿੰਨਾ ਕਰਕੇ ਆਪਾਂ ਕਰੀਏ ਉਹ ਕੰਪਨੀ ਦੇ ਨਾਲ ਗੱਲ ਕਿ ਅਸੀਂ ਇੱਥੇ ਰੇਡੀਓ ਹਾਜ਼ਰੀ ਤੋਂ
1: ਦੇਖ ਲਓ ਕਿ ਜੋ ਤੁਹਾਨੂੰ ਲੱਗਦਾ ਕੀ ਦੇ
0: ਸਕਦੇ ਸਰਦਾ ਤੁਹਾਡਾ,
1: ਅਸੀਂ ਤਾਂ ਹੁਣ ਆਪਣਾ ਵੱਡਾ ਮੂੰਹ ਕੀ ਖੋਲਣਾ,
0: ਚੰਗੇ ਨਹੀਂ ਲੱਗਦੇ ਅਸੀਂ ਕਹਿੰਦੇ ਹਾਂ,
1: ਛੋਟਾ ਨਹੀਂ ਸਾਡਾ ਮੂੰਹ, ਬਹੁਤ ਵੱਡਾ ਆ, ਤੁਸੀਂ ਦੇਖ ਲਓ ਕਿ
0: ਕਿੰਨੇ, ਤੁਸੀਂ ਆਪਣੇ ਹਿਸਾਬ ਨਾਲ ਦੇਖ ਲਓ ਵੀ ਤੁਸੀਂ ਗਮਜ਼ੀ ਐਂਡ ਹਰਜ਼ੀਨੋ ਸ਼ੋਅ ਸ਼ੁਰੂ ਕਰਵਾਣਾ ਹੈ ਕਿ ਨਹੀਂ,
1: ਹਾਂ ਕੀ ਕੁਝ ਕਰ ਸਕਦੇ ਹੋ ਤੁਸੀਂ।
0: ਵੈਸੇ ਤੁਹਾਡੇ ਕੋਲ ਮੌਕਾ ਹੈ, ਅਸੀਂ ਇੱਕ ਪ੍ਰਪੋਜ਼ਲ ਦੇਤਾ, ਬਾਕੀ ਤੁਹਾਡੀ ਮਰਜ਼ੀ ਭਾਈ,
1: ਹਾਂਜੀ ਕਦੀ ਕਿਤੇ ਮੂਡ ਬਣਿਆ ਹੁੰਦਾ
0: ਸਾਡਾ, ਨਾਲੇ ਸਾਨੂੰ ਤੁਹਾਡੇ ਸਟੂਡੀਓ ਨਹੀਂ ਆਵਾਂਗੇ ਅਸੀਂ, ਇੱਥੇ ਹੀ ਹਾਂਜੀ ਤੋਂ ਸ਼ੋਅ ਕਰੀਏ, ਨਾਲੇ ਇੱਧਰ ਚੱਲ ਜਾਇਆ ਕਰੂ,
1: ਹਾਂਜੀ ਸਾਰੇ,
0: ਤੁਸੀਂ AI ਦੇ ਨਾਲ ਇੰਗਲਿਸ਼ ਕਰਕੇ ਸਾਡੇ ਵਾਲੇ ਸ਼ੋਅ ਦੀ ਉੱਧਰ ਚਲਾਤਾ, ਪ੍ਰਧਾਨ ਇਲਾਕਾ ਕਿਹੜਾ ਆਪਣਾ,
1: ਦੋਨੇ ਪਾਸੇ ਕੰਮ ਚੱਲ ਜੂ ਸਾਡਾ, ਗੱਲਾਂ ਤਾਂ ਤੁਸੀਂ ਵੀ ਆਹ ਕੁਛ ਕਰ ਰਹੀ ਹੋ ਉਹਦੇ ਵਿੱਚ,
0: ਪ੍ਰੈਜ਼ੀਡੈਂਟ ਵਿਚ ਇਜ਼ ਯੋਰ ਏਰੀਆ,
1: ਕੁਛ ਨਵਾਂ ਕਨਸੈਪਟ ਮਿਲ ਜੂ ਤੁਹਾਨੂੰ ਵੀ, ਸਾਡੇ ਤੋਂ ਸਿੱਖੋ ਕੁਛ ਤੁਸੀਂ।
0: ਹਾਂ, ਅਸੀਂ ਫਿਰ ਉਹਦੇ ਚ ਫਿਰ ਇਹ ਕਰ ਸਕਦੇ ਹਾਂ, ਅਸੀਂ ਉਹਨਾਂ ਦੇ ਲਈ ਕਿ ਜੇ ਉਹ 200, ਚਲੋ 200 ਨਹੀਂ ਤੇ ਆਪਣਾ ਚਲੋ $1,000 ਦਾ ਉਹ ਦੇ ਦੇ ਸਾਨੂੰ ਕੰਟਰੈਕਟ,
1: ਇੱਕ ਸ਼ੋਅ ਦਾ
0: ਸਾਲ ਦਾ, ਫਿਰ ਅਸੀਂ ਇਹ ਕਰ ਸਕਦੇ ਵੀ ਅਸੀਂ ਕਿੱਥੇ ਜਿੱਥੇ ਇੰਡੀਆ ਦੇ ਕਰਨੇ ਅਸੀਂ ਆਸਟ੍ਰੇਲੀਆ ਦੇ ਦੁਨੀਆ ਦੇ ਕਰਦਾਂਗੇ, ਉਦਾਂ ਵੀ ਹਰਸਿੰਘ ਜੀ ਘੁੰਮ ਕੇ ਆਉਂਦੇ, ਪਿਛਲਾ ਅੱਧਾ ਐਪੀਸੋਡ ਤਾਂ ਆਪਣਾ ਉਹ ਨਿਊਜ਼ੀਲੈਂਡ ਤੇ ਲੰਘ ਗਿਆ ਸੀ, ਕਰ ਦਾਂਗੇ ਅਸੀਂ ਕੋਈ
1: ਨਾਲੇ ਸਾਡੇ ਜਿਹੜੇ ਹੈਗੇ ਆ ਟੂਰ ਸਪਾਂਸਰ ਹੋ ਜਾਇਆ ਕਰਨਗੇ ਹਨਾ
0: ਉਹ ਸਾਨੂੰ ਕਰ ਦਿਆ ਕਰੋ 1000 ਤੋਂ ਉੱਪਰ ਤੁਸੀਂ ਸਾਨੂੰ ਇਹ ਕਰ ਸਕਦੇ ਹੋ
1: ਨਾਲ
0: ਕਿ ਤੁਸੀਂ ਸਾਨੂੰ ਟੂਰ ਪੈਕੇਜ ਦੇ ਤਾ
1: ਰਿਫਰੈਸ਼ਮੈਂਟਸ ਕੀ ਮਿਲ ਰਹੀਆਂ
0: ਜ਼ਿਆਦਾ ਨਹੀਂ ਸਿਰਫ ਬਿਜ਼ਨਸ ਕਲਾਸ ਹੀ ਲਿਆ ਕਰਾਂਗੇ ਅਸੀਂ ਹਨਾ
1: ਤੇ ਉਹ ਤੁਸੀਂ ਦੇ

0: ਜਿਹੜੀ ਵੀ ਤੁਹਾਨੂੰ ਕੰਟਰੀ ਸਹੀ ਲੱਗੇ,
1: ਇੱਕ ਸਾਡਾ ਮੈਨੇਜਰ ਅਲਾਉਡ ਹੋਵੇ ਨਾਲ ਲੈ ਜਾਣਾ,
0: ਕਿਤੇ ਵੀ ਚਲ ਜਾਂਗੇ ਅਸੀਂ, ਮਾਈਂਡ ਨਹੀਂ ਕਰਾਂਗੇ, ਚਾਹੇ ਯੁਗਾਂਡਾ ਜਗੁੰਡਾ ਜਿੱਥੇ ਮਰਜ਼ੀ ਭੇਜ ਦੋ ਚਲ ਜਾਂਗੇ ਫ੍ਰੀ ਹੋਵੇ।
1: ਯੁਗਾਂਡਾ ਤਾਂ ਨਹੀਂ, ਬਾਇਆ ਦੁਬਈ ਨਹੀਂ ਜਾਣਾ,
0: ਦੁਬਈ ਲੈ ਕੇ ਜਾਵਾਂਗੇ,
1: ਦੁਬਈ ਕਿਰਪਾ ਰੁਕੀ ਹੋਈ ਹੈ।
0: ਨਹੀਂ ਨਹੀਂ ਹਾਂ, ਉਹ ਵੀ ਅੱਜ ਕੱਲ ਬੜੇ ਬਣ ਰਹੇ ਨੇ, ਸਭ ਤੋਂ ਜ਼ਿਆਦਾ ਵਿਚਾਰੀ ਦੀ ਉਹਦੀ ਸ਼ਾਮਤ ਆਈ ਹੋਈ ਹੈ।
1: ਬਾਇਆ ਦੁਬਈ ਨਹੀਂ ਜਾਣਾ ਅਸੀਂ, ਇਹ ਸਾਡੀ ਕੰਡੀਸ਼ਨ ਹੈ ਵੀ ਅਸੀਂ ਨਾ ਦੁਬਈ ਜਾਣਾ ਨਾ ਸਾਊਦੀ ਅਰਬ ਜਾਣਾ,
0: ਹੁਣ ਨਹੀਂ ਜਾਣਾ,
1: ਸਾਨੂੰ ਲਗਜ਼ਰੀ ਪਸੰਦ ਨਹੀਂ,
0: ਜਿਆਦਾ ਹੀ ਲਗਜ਼ਰੀ ਹੋ ਗਈ ਉੱਥੇ ਕੁਝ।
1: ਤਾਂ ਅਰਸਿੰਘ ਜੀ ਨੇ ਯੁਗਾਂਡਾ ਕੀ ਨਹੀਂ ਹੈ ਕਿਹਾ,
0: ਸਾਨੂੰ ਇੱਥੇ ਚੰਗੇ ਭਲੇ ਦੇਸ਼ਾਂ 'ਚ ਬੈਠਿਆਂ ਨੂੰ ਉਹਨੇ ਬੀਬੀ ਨੇ ਉਹ ਕੀ ਕਹਿੰਦੇ ਹੁੰਦੇ ਉਹ ਫੀਲ ਕਰਾਉਣਾ ਸ਼ੁਰੂ ਕਰਤਾ ਸੀ,
1: ਤੁਸੀਂ ਗਰੀਬ ਹੋ,
0: ਤੁਸੀਂ ਗਰੀਬ ਹੋ, ਗੱਲ ਤਾਂ ਗੱਲਬਾਤ ਤਾਂ ਸਾਰੀ ਦੁਬਈ 'ਚ ਹੀ ਆ,
1: 100-200 ਕਰੋੜ ਤੋਂ ਥੱਲੇ ਦੀ ਗੱਲ ਨਾ ਕਰਿਆ।
0: ਹਾਂ ਵੀ ਤੁਸੀਂ ਤਾਂ ਸਾਰੇ ਇੱਦਾਂ ਹੀ ਬੈਠੇ ਹੋ, ਗੱਲ ਅਸਲੀ ਬਿਜ਼ਨਸ ਤਾਂ ਅਸੀਂ ਕਰ ਰਹੇ ਹਾਂ, ਬਾਕੀ ਤਾਂ ਤੁਸੀਂ ਪਾਗਲ ਹੀ ਬੈਠੇ ਜਿਹੜੇ ਇੱਧਰ ਬੈਠੇ ਹੋ ਸਾਰੇ, ਆਉਣ ਵਾਲਾ ਜਿਹੜਾ ਸਾਰੀ ਤਰੱਕੀ ਹੈ ਇਹ ਦੁਬਈ 'ਚ ਹੀ ਹੋਣੀ ਆ।
1: ਉਹ ਤਾਂ ਪੂਰਾ ਪੂਰੀ ਜਚਾ ਕੇ ਗੱਲ ਹੋ ਰਹੀ ਸੀ,
0: ਸਹੀ ਗੱਲ।
1: ਐਨੀਵੇਜ਼, ਇਹਨਾਂ ਛਲਾਵਿਆਂ 'ਚ ਨਾ ਪਾਓ ਜੀ, ਦੁਨੀਆਂ ਦੀ ਬੈਸਟ ਕੰਟਰੀ ਦੇ ਵਿੱਚ ਤੁਸੀਂ ਬੈਠੇ ਸਾਨੂੰ ਸੁਣ ਰਹੇ ਹੋ, ਤੇ ਦੁਨੀਆਂ ਦੀ ਇੱਕ ਹੋਰ ਬੈਸਟ ਕੰਟਰੀ ਦੇ ਅਲੱਗ ਅਲੱਗ ਸ਼ਹਿਰਾਂ ਦੇ ਅਸੀਂ ਇਹ ਪ੍ਰੋਗਰਾਮ ਨੂੰ ਲੈ ਕੇ ਆਉਂਦੇ। ਅਗਲੀ ਵਾਰ ਕਿੱਥੇ ਲੈ ਕੇ ਜਾਣਾ ਆਪਾਂ ਫਿਰ, ਕੁਛ ਆਈਡੀਆ ਹੈ?
0: ਹਾਂਜੀ, ਨਾਂਦੇੜ ਸਾਹਿਬ।
1: ਓਕੇ, ਸੱਚ ਉਹਦਾ ਵੀ ਆਪਣਾ ਸ਼ਾਇਦ ਰੁਕ ਜਾਵੇ ਸਿਲਸਿਲਾ, ਹਨਾ?
0: ਹਾਂਜੀ,
1: ਹਾਂ ਉਹਦਾ ਵੀ ਆਪਣਾ। ਓਕੇ, ਚਲੋ ਆਪਾਂ
0: ਦੇਖ ਲਓ ਆਪਣੇ ਹਿਸਾਬ
1: ਨਾਲ, ਆਫ ਦੀ ਰੈਕਡ ਆਪਾਂ ਗੱਲ ਕਰਦੇ ਹਾਂ।
0: ਹਾਂਜੀ, ਅਗਲਾ ਜਿਹੜਾ, ਹਾਂਜੀ ਸਾਡਾ ਸ਼ੋਅ ਹੋਏਗਾ ਅਗਲਾ, ਇਸ ਤੋਂ ਅਗਲੇ ਹਫਤੇ ਜਾਂ ਜਿਹੜਾ ਵੀ ਅਗਲਾ ਸਾਡਾ ਹਫਤਾ ਹੁਣ ਆਉਣਾ ਆ, ਸੋ ਉਹ ਅਸੀਂ ਨਾਂਦੇੜ ਸਾਹਿਬ ਤੇ ਗੱਲ ਕਰਾਂਗੇ, ਤੇ ਬਾਕੀ ਹੁਣ ਚਲੀਏ ਲਈਏ ਇਜਾਜ਼ਤ ਮਥੁਰਾ ਤੋਂ, ਵ੍ਰਿੰਦਾਵਨ ਤੋਂ। ਹਾਂਜੀ,
1: ਮਥੁਰਾ ਵ੍ਰਿੰਦਾਵਨ ਦੀ ਹੋਲੀ ਜਿਨ੍ਹਾਂ ਨੇ ਖੇਡੀ ਹੈ ਤੇ ਜਿਨ੍ਹਾਂ ਨੇ ਦੇਖੀ ਹੈ ਉਹਨਾਂ ਨੂੰ ਵਧੀਆ ਧੰਨਵਾਦ, ਤੇ ਤੁਸੀਂ ਕੋਈ ਆਪਣਾ ਤਜਰਬਾ ਅੱਗੇ ਤੋਂ ਸਾਂਝਾ ਕਰਦਿਆ ਕਰੋ, ਫੋਟੋਆਂ ਭੇਜਦਿਆ ਕਰੋ। ਅਸੀਂ ਜੇ ਸੋਸ਼ਲ ਮੀਡੀਆ ਤੇ ਪੋਡਕਾਸਟ ਤੇ ਐਪੀਸੋਡ ਪਾਇਆ ਤਾਂ ਤੁਹਾਡੀਆਂ ਫੋਟੋਆਂ ਉਹਦੇ ਥੱਲੇ ਕਮੈਂਟ ਕਰ ਦਿਓ ਫਿਰ,
0: ਜੀ ਜੀ ਜੀ,
1: ਤੇ ਫਿਰ ਆਪਾਂ ਗੱਲਬਾਤ ਕਰਦੇ ਹਾਂ ਇਹਦੇ 'ਚ। ਹੈਪੀ ਹੋਲੀ ਅਗੇਨ ਹਰਸ਼ ਜੀ, ਅਗਲੇ ਸਾਲ ਤੱਕ ਦੇ ਲਈ ਤੁਹਾਨੂੰ।
0: ਹੋਲੀ, ਹਾਂਜੀ ਹਾਂ, ਉਹੀ ਜਿੱਦਾਂ ਗੱਲ ਕਰ ਰਹੇ ਸੀਗੇ ਕਿ ਬਾਕੀ ਜਿਹੜੇ ਮੇਰੇ ਵਰਗੇ ਕੋਈ ਰਹਿ ਗਏ ਆ ਹੋਲੀ ਸੈਲੀਬ੍ਰੇਸ਼ਨ ਤੋਂ, ਤੇ ਅਜੇ ਵੀ ਫੈਸਟੀਵਲ ਚੱਲ ਰਹੇ ਹੈਗੇ ਆ, ਤੇ ਤੁਸੀਂ ਅੱਜ ਫਰਾਈਡੇ ਸੈਟਰਡੇ ਸੰਡੇ ਕਿਤੇ ਨਾ ਕਿਤੇ ਤੁਹਾਡੇ ਨੇੜੇ ਤੇੜੇ ਚੱਲ ਹੀ ਰਿਹਾ ਹੋਣਾ, ਰੰਗ ਬਰਸੇ ਭੀਗੇ ਚੁਨਰ ਵਾਲੀ ਕਰਕੇ ਆਓ, ਤੁਸੀਂ ਫੋਟੋ ਖਿਚਾਓ ਤੇ ਫਿਰ ਗਾਣਾ ਲਾਓ, ਪਾਓ ਫੋਟੋਆਂ ਸਟੋਰੀਆਂ ਜੋ ਕਰਨਾ ਕਰੋ ਜੀ,
1: ਧੰਨਵਾਦ।
0: ਸੈਲੀਬ੍ਰੇਸ਼ਨ ਬਸ ਠੀਕ ਆ,
1: ਹਾਂ
0: ਏਦਾਂ ਦੇ ਜਿਹੜੇ ਗਾਣੇ ਹੁੰਦੇ ਉਹ ਦੇਖ ਲਓ ਫਿਰ ਫੇਮਸ ਹੋ ਜਾਂਦੇ ਆ, ਵੀ ਉਹ ਕਿੰਨੀ ਇੱਕ ਗਾਣਾ ਕੱਢ ਦੋ ਚਾਹੇ ਕਿਸੇ ਫੈਸਟੀਵਲ ਕਰਕੇ, ਹਾਂ ਫਿਰ
1: ਸਾਰੇ
0: ਬਸ ਉਹੀ ਸਾਰੇ ਪਾਸੇ ਇਹ ਲੱਗੇਗਾ। ਚਲੋ ਜੀ, ਮਿਲਦੇ ਹਾਂ ਅਸੀਂ ਤੁਹਾਨੂੰ ਅਗਲੇ ਐਪੀਸੋਡ ਦੇ ਵਿੱਚ, ਸਤਿ ਸ਼੍ਰੀ ਅਕਾਲ,
1: ਮੁਬਾਰਕਾਂ, ਧੰਨਵਾਦ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਜੀ, ਮੈਂ ਆਪਕੀ ਪਿਆਰੀ ਸੀ ਲੱਲੀ ਔਰ ਆਪ ਮੁਝੇ ਚੁਣ ਰਹੇ ਰੇਡੀਓ ਅਚੀਵਰ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: हाय, मैं हूं कपिल शर्मा और आप सुन रहे हैं रेडियो हांजी 1674 AM। और ये जिनको जिन्होंने रेडियो ये खोला है वो मेरे दोस्त हैं, बड़े अच्छे लोग हैं, बड़े अच्छे अच्छे गाने चलाएंगे। एक्चुअली मैं आपको बता दूं कि ये जो भी चलाएंगे बहुत अच्छा चलाएंगे और आपको बहुत मज़ा आएगा। सुनते रहिए रेडियो हांजी 1674 AM। थैंक यू।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ। ਹਾਂਜੀ 1674 AM

स्वागत है तुहाडा अज दी कहानी अज दे विचार दे विच। अज गल करदे उन्हां बरकतां दी जिहड़ा सानूं कदी लगदा कि साडे को कि कुछ मंगण आया, इहनूं जरूरत आ मेरी, पर उल्टा सानूं देण आया हुंदा। बरकतां, ग्रोथ। अक्सर घरों ना यह गल सुनी कि जे कभी कोई मदद मंगण आवे ना, जिन्ने जोगे भी होवो, जिस भी हालात दे विच होवो, मदद जरूर करनी है। इसे नाल रलदी मिलदी घटना वापरी। 2 साल पहला तद मैं सिटी दे विच डिलीवरियां दा काम करता सी। अचानक एक दिन जो सिटी दे विच कैफे दे बाहर मैं अपनी यूजुअल सवेर दी कॉफी लैण लई रुकिया, ते नाल ही एक 40 साल दी एक औरत, एक लेडी जिहड़ी वेखण नूं जापदी सी कि शायद मोस्ट ऑफ द टाइम सड़कां ते रहिंदी सौंदी होवेगी, मैनूं उहने पुछया डू यू हैव एनी चेंज, ते इदां लग्या जिद्दां किसे ने बड़े हक नाल कहा कि मेरे हिस्से दे पैसे कित्थे आ। जो कोल टुट भज हैगी सी उहदी तली ते तर के ते मैं अपनी कॉफी लई। ये चीज़ हुण हरेक हफ्ते वापरनी शुरू होगी। उहनूं पता सी मैं किन्ने वजे उत्थे पहुंचना, वह भी तुरदी फिरदी उत्सिक टाइम उत्थे पहुंची हुंदी सी। उन्हें हमेशा मेरे वाल वेख के समाइल करनी, तो मैनू पता लग जाना कि हाँ मैनू कुछ देना। हुण आदत बन गई कि हुण पर्स दे विच मेरे तो 5 या 10 डॉलर दे खुले जरूर होंदे कि मैनू उन्हें मिलना, मैं उहदे हिस्से दे पैसे देने। पता नहीं उहदे हिस्से दे क्यों लगदे सी, जां जिस हक नाल उसने आके मंगे, जां बजुर्गां वल्लों पाई गई गल, पिथे जो जिहदा उहदे कोल पहुंचना जरूर आ, कोई प्यार ना लै जू, कोई धक्के ना, पर तुसीं अपना प्यार नहीं छड्डना। इह सिलसिला चलदे नूं हुण 4-5 हफ्ते हो गए सीगे। 4-5 हफ्तिआं बाद मैरी मेरे कोल आउंदी आ, उसका नाम मैनूं हुण पता सी। मैरी नेड़े पब्लिक हाउसिंग क्वार्टर्स दे विच रहिंदी सी अपनी एक छोटी भैन दे नाल, ते 2 उहदे बच्चे सन उहदे दसण मुताबक। एक दिन मैरी मैनूं आखदी है तैनूं पता अगले हफ्ते की है, हैरानी नाल पुछण ते दसदी अगले हफ्ते मेरा जन्मदिन है, ते तू मैनूं की लिया के देंगा। जिमें परखती होवे मैं कहा कि तू जो भी मंगेगी मैं कोशिश करूंगा कि मैं तेनू लिया के देवा, पर तू मैनू हक नाल कह भी तेनू गिफ्ट चाहिदा की। उधरों ने कुछ नहीं मंगया, पर अगले दिन उसे जगह ते एक छोटी जी चिट जिस दे उपर 3-4 चीज़ां लिखियां सन, ते एक अखबार चों फोटो फोटो सी एक लाल रंग दी जैकट दी, कागज़ ते लिखा सी एक ट्रैक सूट ते काले रंग दे बूट, ते वो लाल रंग दी जैकट। जदों मैं पुछया कि ये हुई क्यों, ते कहिंदी ये किन्ने चिर पहला मैं किसे दे पाया वेख्या सी, कदी सबाबी नहीं बनिया, जे हुण पुछया भी तो कुछ भी लैके देंगा तो मैनू यो गिफ्ट चाहिए। मैं भी बड़े चा नाल 3-4 चीज़ां खरीदियां, ते अगले दिन फिर इंतजार दे विच कि अज मैरी का जन्मदिन, मैरी खुश होएगी,
ਉਸੇ ਕੈਫੇ 'ਤੇ। ਜਦੋਂ ਮੈਂ ਵੈਨ ਦੀ ਬ੍ਰੇਕ ਮਾਰ ਕੇ ਉਤਰਦਾ, ਮੈਰੀ ਅੱਜ ਉੱਥੇ ਨਹੀਂ ਸੀਗੀ। ਸਵੇਰ ਦਾ ਸਮਾਂ ਸੀ, ਕੈਫੇ ਵਾਲੀ ਆਪਣੀਆਂ ਕੁਰਸੀਆਂ ਜ਼ਰੂਰ ਸੈੱਟ ਕਰਦੇ ਸਨ। ਕੁਰਸੀਆਂ ਸੈੱਟ ਕਰਦੇ ਗੋਰੇ ਨੇ ਮੈਨੂੰ ਟੌਂਟ ਜੀ ਮਾਰ ਕੇ ਆਖਿਆ ਵੀ ਤੈਨੂੰ ਪਤਾ ਉਹਦਾ ਜਨਮ ਦਿਨ ਨਹੀਂ ਹੈਗਾ, ਤੂੰ ਫਿਰ ਵੀ ਆ ਚੁੱਕੀ ਲਿਆ। ਉਹ ਤਾਂ ਹਰੇਕ ਦੂਜੇ ਨੂੰ ਕਹਿੰਦੀ ਆ ਕਿ ਮੇਰਾ ਜਨਮ ਦਿਨ ਹੈ। ਦਿਮਾਗ 'ਚ ਮੇਰੇ ਵੀ ਆਇਆ ਵੀ ਹਰੇਕ ਦੂਜੇ ਨੂੰ ਕਹਿੰਦੀ ਹੋਊਗੀ ਕਿ ਮੇਰਾ ਜਨਮ ਦਿਨ, ਪਰ ਨਾਲ ਦੀ ਨਾਲ ਇਹ ਵੀ ਆਇਆ ਕਿ ਹਰੇਕ ਦੂਜੇ ਨੂੰ ਉਹਨੂੰ ਪੁੱਛਿਆ ਨਹੀਂ ਹੋਊਗਾ ਕਿ ਤੇਰਾ ਜਨਮ ਦਿਨ ਆ, ਤੈਨੂੰ ਕੀ ਚਾਹੀਦਾ, ਕਿਉਂ ਦੱਸੀ ਜਾਂਦੀ ਹੈ ਮੈਨੂੰ ਕਿ ਤੇਰਾ ਜਨਮ ਦਿਨ ਹੈ। ਅਤੇ ਸ਼ਾਇਦ ਉਹਨੂੰ ਵੀ ਪਤਾ ਸੀ ਕਿ ਇਹਨੇ ਕੀ ਕਰਨਾ, ਮਜ਼ਾਕ ਕਰਦਾ ਹੋਣਾ। ਪਰ 5 ਮਿੰਟ ਦੇ ਵਕਫੇ ਪਿੱਛੋਂ ਮੈਨੂੰ ਮੈਰੀ ਆਉਂਦੀ ਦੀ ਸੀ। ਅੱਜ ਮੈਰੀ ਦੇ ਨਾਲ ਜਵਾਕ ਵੀ ਸੀ, ਤਕਰੀਬਨ ਉਹਦੇ ਜਿੱਡੇ, ਪਰ ਉਮਰ 'ਚ ਛੋਟੇ ਸਨ। ਕੋਲ ਆਈ ਅਤੇ ਮੈਂ ਹੈਪੀ ਬਰਥਡੇ ਵਿਸ਼ ਕੀਤਾ ਅਤੇ ਹੱਥ ਦੇ ਵਿੱਚ ਲਿਫਾਫਾ ਫੜਾਇਆ। ਪਤਾ ਨਹੀਂ ਕਿੱਥੇ ਚੱਲੀ ਸੀ, ਕਿਉਂ ਚੱਲੀ ਸੀ, ਜਵਾਕਾਂ ਨਾਲ ਕਿਉਂ ਸੀ, ਨਾ ਮੈਂ ਪੁੱਛਿਆ ਨਾ ਉਹਨੇ ਦੱਸਿਆ। ਹੈਪੀ ਬਰਥਡੇ ਵਿਸ਼ ਕੀਤਾ ਅਤੇ ਮੈਂ ਆਪਣੇ ਕੰਮ ਕਾਰ 'ਤੇ ਲੱਗ ਗਿਆ। ਮਨ 'ਚ ਇੱਦਾਂ ਲੱਗੀ ਜਾਵੇ ਕਿ ਮਿਸ਼ਨ ਸਕਸੈਸਫੁਲ। ਫਿਰ ਅਗਲੇ ਦਿਨ ਇੰਤਜ਼ਾਰ ਸੀਗਾ ਕਿ ਮੈਂ ਮੈਰੀ ਨੂੰ ਹੁਣ ਉਸ ਜੈਕਟ 'ਚ, ਉਹਨਾਂ ਬੂਟਾਂ 'ਚ ਵੇਖੂੰਗਾ, ਪਰ ਮੈਰੀ ਉੱਥੇ ਕਦੀ ਦਿਖੀ ਨਹੀਂ ਦੁਬਾਰਾ। ਅਤੇ ਇਹ ਕੋਈ ਪਹਿਲੀ ਘਟਨਾ ਨਹੀਂ ਸੀ। ਫਿਰ ਮੈਂ ਆਪਣੇ ਕੰਮਕਾਰ 'ਚ ਲੱਗ ਗਿਆ, ਪਰ ਸੋਚ ਉੱਥੇ ਹੀ ਕਿ ਐਵੇਂ ਕਹਿੰਦੇ ਰਹਿੰਦੇ ਕਿ ਪਰਮਾਤਮਾ ਆਉਂਦਾ ਨਹੀਂ, ਪਰਮਾਤਮਾ ਰੋਜ਼ ਆਉਂਦਾ, ਵੰਨ ਸਵੰਨੇ ਤਰੀਕੇ ਨਾਲ ਆਉਂਦਾ, ਕਈ ਵਾਰੀ ਪਰਖ ਨਹੀਂ ਆਉਂਦਾ, ਕਿ ਮੈਂ ਇਹਨੂੰ ਇੰਨਾ ਦਈ 'ਤੇ ਜਾਂਦਾ, ਇਹਨੂੰ ਕਦਰ ਵੀ ਹੈ ਉਹਦੀ, ਇਹ ਵੰਡ ਵਰਤ ਕੇ ਖਾਂਦਾ ਵੀ ਹੈ ਕਿ ਨਹੀਂ, ਜਿਹੜੇ ਸਾਡੇ ਪਹਿਲੇ ਸਿਧਾਂਤ ਨੇ, ਜਿੱਥੋਂ ਸਾਡੀ ਸ਼ੁਰੂਆਤ ਆ। ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਪਰ ਵੰਡ ਅਸੀਂ ਇੱਕੋ ਥਾਂ ਹੀ ਬਹਿ ਕੇ ਛਕਣੀ ਪਸੰਦ ਕਰਦੇ ਹਾਂ। ਕਈ ਵਾਰੀ ਬਰਕਤਾਂ ਜ਼ਿੰਦਗੀ ਦੇ ਵਿੱਚ ਜਾਂ ਅਕਾਊਂਟਾਂ ਦੇ ਵਿੱਚ ਤਾਂ ਹੁੰਦੀਆਂ ਕਿਉਂਕਿ ਜਿਸ ਹੱਥਾਂ ਨਾਲ ਅਸੀਂ ਲੈ ਰਹੇ ਹੁੰਦੇ ਹਾਂ ਉਸੇ ਹੱਥਾਂ ਨਾਲ ਦੇਣ ਲੱਗਿਆਂ ਝਿਜਕਦੇ ਨਹੀਂ। ਤੁਸੀਂ ਸੋਚਦੇ ਹੋ ਕਿ ਇਹ ਮੇਰੇ ਸੀਗੇ ਨਹੀਂ, ਇਹ ਜਿਹਦੇ ਸੀ ਉਹਦੇ ਹੱਥ ਪਹੁੰਚ ਜਾਣੇ, ਮੈਂ ਤਾਂ ਬਸ ਇਹਨੂੰ ਹੋਲਡ ਕਰਦਾ ਸੀ, ਇਸ ਅਮਾਊਂਟ ਨੂੰ, ਇਸ ਪ੍ਰਾਪਰਟੀ ਨੂੰ, ਇਸ ਵਿੱਲ ਨੂੰ, ਇਹਨਾਂ ਜੋਬਸ ਨੂੰ, ਪਰ ਇਹ ਬਰਕਤਾਂ ਤਾਂ ਹੀ ਵੱਧਦੀਆਂ ਰਹਿਣਗੀਆਂ ਜੇ ਆਪਾਂ ਦੇਣ ਲੱਗਿਆਂ ਵੀ ਛੋਟਾ ਮਨ ਨਾ ਕਰੀਏ। ਆਓ ਬਰਕਤਾਂ ਵਧਾਈਏ, ਕਦੀ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਉਹਦੇ ਨਾਲ ਖੜੀਏ। ਕਈ ਵਾਰੀ ਅਸੀਂ ਪੈਸੇ ਦੀ ਮਦਦ ਨਹੀਂ ਕਰ ਸਕਦੇ ਹੁੰਦੇ, ਪਰ ਹੌਸਲਾ ਉਹ ਹਮੇਸ਼ਾ ਦਿੱਤਾ ਜਾ ਸਕਦਾ, ਮੋਢੇ 'ਤੇ ਹੱਥ ਹਮੇਸ਼ਾ ਰੱਖਿਆ ਜਾ ਸਕਦਾ। ਕਈ ਵਾਰੀ ਤੁਹਾਡੇ 5 ਮਿੰਟ ਵੀ ਕਿਸੇ ਨੂੰ ਜ਼ਿੰਦਗੀ ਦੇ ਵਿੱਚ ਬੜੇ ਸੋਹਣੇ ਮੁਕਾਮ 'ਤੇ ਪਹੁੰਚਾ ਸਕਦੇ ਨੇ। ਸੋ ਇਹ ਬਰਕਤਾਂ ਲੈਂਦੇ ਰਹੋ। ਤੁਹਾਨੂੰ ਲੱਗਦਾ ਕਿ ਤੁਸੀਂ ਕਿਸੇ ਨੂੰ $5-10 ਦਿੱਤੇ, ਨਹੀਂ, ਉਹ ਤੁਹਾਨੂੰ ਬਰਕਤ ਦੇ ਕੇ ਗਿਆ। ਹਾਂ, ਛੋਟੀ ਜਿਹੀ ਮਾਮੂਲੀ ਜਿਹੀ ਫੀਸ ਆ, ਪਰ ਉਹਦੇ ਅੱਗੇ ਜੋ ਪਰਮਾਤਮਾ ਨੇ ਤੁਹਾਨੂੰ ਦੇ ਦੇਣਾ, ਜੋ ਤੁਹਾਡੀ ਝੋਲੀ ਪੈਣਾ $5-10, ਤੂੰ ਕਿਤੇ ਕਿਤੇ ਵੱਧ ਹੈ। ਇਹ ਸੀ ਅੱਜ ਦੀ ਕਹਾਣੀ, ਆਸ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਊਗੀ।

0: गौड़ी सुखमी महला पंजवा सुखमी सुख अमृत प्रभ नाम भत जना कै मन विश्राम सलोक एक ओंकार सतगुर प्रसाद
1: आद गुर ए नमै जुगाद गुर ए नमै सतगुर ए नमै श्री गुरुदेव ए नमै
0: सतनाम श्री वाहिगुरु अष्टपदि सिमरो सिमर सिमर सुख पावो कल कलेश तन माहे मिटावो
1: सिमरो जस प्रसंबर एक है नाम चपत अगनत अनेक है
0: वेद पुराण सिमर सदाखर कीने राम नाम एक अखर
1: इनकै जीव सावे ताकी महिमा गनी न आवे
0: कांखी एक है दर्श तुहारो नानक गुण संग मोहे उधारू
1: सुख मनी सुख अमृत प्रभ नाम भगत जना कै मन विश्राम रहाओ
0: प्रभु कै सिमरन गर्भ नवसै प्रभु कै सिमरन दुख जम नसै
1: प्रभु कै सिमरन काल पर हरै प्रभु कै सिमरन दुश्मन टरै
0: प्रभु सिमरत काछ बिघन न लागै प्रभु कै सिमरन आंदन जागै
1: प्रभु कै सिमरन भव न व्यापै प्रभु कै सिमरन दुख न संतापै
0: प्रभु कै सिमरन सार कै संग सर्व निधान नानक हर रंग
1: प्रभु कै सिमरन सिद्ध नौ नित प्रभु कै सिमरन ज्ञान ध्यान तत् बुद्ध
0: प्रभु कै सिमरन जपता पूजा प्रभु कै सिमरन बिनसै दूजा
1: प्रभु कै सिमरन तीर्थ स्नानी प्रभु कै सिमरन दरगह मानी
0: प्रभु कै सिमरन होय सो भला प्रभु कै सिमरन सो फल फला
1: श्री सिमरै जिने आप सिमराए नानक ताकै लागो पाए
0: प्रभु कै सिमरन सब ते ऊंचा प्रभु कै सिमरन उदरे मूचा
1: प्रभु कै सिमरन तिसना बुझै प्रभु कै सिमरन सब के सूझै
0: प्रभु कै सिमरन नाहीं जम तरसा प्रभु कै सिमरन पूर्ण आसा
1: प्रभु कै सिमरन की मल जाए अमृत राम रिद महे समाए
0: प्रभु जी बसै साध की रसना नानक जन का दासन दसना
1: प्रभु को सिमरै सी धनवंते प्रभु को सिमरै सी पतवंते
0: प्रभु को सिमरै सी जन परवान प्रभु को सिमरै सी पुरख प्रधान
1: प्रभु को सिमरै सी बेमुहताजे प्रभु को सिमरै सी सर्व के राजे
0: प्रभु को सिमरै सी सुखवासी प्रभु को सिमरै सदा अविनाशी
1: सिमरन ते लागे जिन आप दयाला नानक जन की मंगे रवाला
0: प्रभु को सिमरै सी पर उपकारी प्रभु को सिमरै तिन सद बलिहारी
1: प्रभु को सिमरै सी मुख सुहावै प्रभु को सिमरै तिन सुख बिहावै
0: प्रभु को सिमरै तिन आत्म जीता प्रभु को सिमरै तिन निर्मल रीता
1: प्रभु को सिमरै तिन अंध घनेरे प्रभु को सिमरै बसे हर नेरे
0: संत कृपा ते अंधन जाग नानक सिमरन पूरै भाग
1: प्रभु कै सिमरन कारज पूरै प्रभु कै सिमरन कबू न जूरै
0: प्रभु कै सिमरन हर गुण बानी प्रभु कै सिमरन सहज समानी
1: प्रभु कै सिमरन निचल आसन प्रभु कै सिमरन कमल विगासन
0: प्रभु कै सिमरन अनहर चुनकार सुख प्रभु सिमरन का अंत न पार
1: सिमरै सी जन जिन को रूप मैया नानक तिन जन सरनी पैया
0: हर सिमरन कर भत प्रगटाए हर सिमरन लग बेद उपाए
1: हर सिमरन पैसे जति दाते हर सिमरन नीचो कुण जाते
0: हर सिमरन धारी सब धरना सिमर सिमर हर कारण करना
1: हर सिमरन क्यों सगल अकारा हर सिमरन मैं आप निरंकारा
0: कर कृपा जिसे आप बुझाया नानक गुरमुख हर सिमरन तिन पाया
1: सुख मनी सुख अमृत पब नाम भगत जना कै मन विश्राम अठ इक श्लोक
0: दीन दर दुख भंजना घट घट नाथ अनाथ शरण तुम्हारी आयो नानक के प्रसाथ सत नाम श्री वाहिगुरु अष्टपदी
1: या मात पिता सतमीत ना भाई मन उहा नाम तेरा संग सहाय
0: जह महा भयान दूत जमदल है तह केवल नाम संग तेरा चले
1: जह मुश्किल होवे अत भारी हर को नाम खिन माहे उधारी
0: अनक पुनः चरण करत नीता रह हर को नाम कूट पापर हरे
1: गुरमुख नाम जपो मन मेरे नानक पावो सुख गनेरे
0: सगल सृष्ट को राजा दुखिया हर का नाम जपत हि सुखिया
1: लाख करोड़ी बंधन पर हर का नाम जपत निस्तर है
0: अनक माया रंग तिखना बुझावे हर का नाम जपत आगावे
1: ये मार्ग हो जात केला तै हर नाम संग होत सुहेला
0: ऐसा नामन सदा ध्याइए नानक गुरमुख परमगत पाइए
1: छूटत नाही को लखबाही नाम जपै तै पार पराही
0: अनक बगन जह आए संघार है हर का नाम तत्काल उधार है
1: अनक जून जन्म मर जाम नाम जोत पावे विश्राम
0: हो मैला मल कब हो ना धोवे हर का नाम कूट पाप होवे
1: ऐसा नाम जपो मन रंग नानक पाइए साध कै संग
0: जिह मार के गन जाहे न पूसा हर का नाम उहा संग तुसा
1: जै पेंडे महा अंध गुबारा हर का नाम संग उजियारा
0: जहां पंथ तेरा को नस जानू हर का नाम तह नाल पछानू
1: जा महा बयान तप प्रोगाम ते हर के नाम की तू ऊपर छाम
0: जहां तिरखा मन तुझ आ कर खै तह नानक हर हर अमृत बरख है
1: भगत जना की बर्तन नाम संत जना कै मन विश्राम
0: हर का नाम दास की ऊट हर कै नाम उधरे जन कोट
1: हर जस कर संत दिन रात हर हर औखत साध कुमार
0: हर जन कै हर नाम निदान पार ब्रह्म जन की नो दान
1: मन तन रंग रते रंग एक है नानक जन कै बिरद विवेक है
0: हर का नाम जन को मुक्त जोत हर कै नाम जन को तृप्त भोगत
1: हर का नाम जन का रूप रंग हर नाम जपत का परे न भंग
0: हर का नाम जन की वडियाई हर कै नाम जन शोभा पाई
1: हर का नाम जन को भोग जो हर नाम जपत कछ न है बिजो
0: जन राता हर नाम की सेवा नानक पूजै हर हर देवा
1: हर हर जन के माल खजीना हर धन जन को आप प्रभ दीना
0: हर हर जन कै ओट सतानी हर प्रताप जन अवर न जानी
1: ओत पोत जन हर सराते सुन समाद नाम रसमाते
0: आठ पहर जन हर हर जपै हर का भत प्रगट नी छपै
1: हर की भगत मत पौ करै नानक जन संकेते तरै
0: पार जात एहो हर को नाम काम तेन हर हर गुण गाम
1: सब ते उत्तम हर की कथा नाम सुनत दर्द दुख लथा
0: नाम की महिमा संत रिदवस है संत प्रताप दुर सब नसै
1: संत का संग उड़ भागी पाई है संत की सेवा नाम दे आई है
0: नाम तुल का छबर न होए नानक गुरमुख नाम पावे जन कोए
1: सुख मनी सुख अमृत पव नाम भगत जना कै मन विश्राम अठ दो श्लोक
0: बहु शास्त्र बहु सिमृति पेखे सर्व टंडोल पूजस नाही हर हरे नानक नाम अमोल सत नाम श्री वाहिगुरु अष्टपदी
1: आप ताव ज्ञान सब ध्यान खर शास्त्र सिमृत वख्यान
0: योग अभ्यास कर्म धर्म क्रिया सगल त्याग मन मध्य फिरे ਕਿਰਿਆ
1: ਅਨਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਬੋਰਦਾਨ
0: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਸ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਭਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੌਂਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਝੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸੁਨਾਹੀ ਊਬ ਪਾਇਆਲ ਮੋਹੇ ਵਿਆਪੈ ਮਾਇਆ ਜਾਲ
1: ਅਵਰ ਕਰ ਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿੰਤਿ ਨੀਮਨ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਾਰੈ
1: ਜਿਸ ਸਿੰਘ ਕੋ ਪਵ ਦਸ ਪਿਆਸਾ ਨਾਨਕ ਤਾ ਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮਦ੍ਰਿਸ਼ਟੀ ਤਾ ਨਾਨਕ ਪਾਪੋ ਨਿਹਲੇ ਪਾ
1: ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੇ ਗਤ ਮਿਤ ਜਾਣੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਨ ਬਖਾਨੀ
0: ਸਗਲ ਥਾਂ ਤੇ ਉਹ ਉੱਤਮ ਥਾਂ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕੈ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਰਾਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਠ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰ ਨੇਤ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇ ਹੋ ਪ੍ਰਭ ਆਪੇ
1: ਆਦ ਅੰਨ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾ ਕੀ ਸੇਵਾ ਨਮ ਨਿਧ ਪਾਵੇ ਤਾਂ ਸੋ ਮੂੜਾ ਮਨ ਹਿਲਾਵੇ
1: ਜੋ ਠਾਕਰ ਸਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾ ਕੀ ਟਹਿਲ ਪਾਵੇ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਟ ਸੰਗ ਮਚੈ
1: ਜੋ ਛੜਨਾ ਸੋ ਅਸਤਰ ਕਰਮਾਨ ਹੈ ਜੋ ਹੋਵਨ ਸੋ ਦੂਰ ਪਰਾਨ ਹੈ
0: ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇ ਪੁਧਾਰੈ ਧੋਏ ਗਰ ਤੀਰ ਪ੍ਰਸੰਗ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇ ਹੋ ਪ੍ਰਭ ਦਇਆਲ
1: ਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸੁਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸੁਭਾਅ
0: ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀਏ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੂਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਇ ਸੋ ਆਵੇ ਨਾ ਚੀਤ ਜੋ ਬਹਿ ਰਾਏ ਤਾ ਸੋ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨਾ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠੂਠਾ ਕਰ ਤੋਂ ਪਹਿ ਅਰਦਾਸ ਜਿਓ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਭਾਰਤ ਤੇਰੇ ਤੁਮਰੀ ਕਿਰਪਾ ਮੈਂ ਸੁਗਨੇਰੇ
0: ਕੋਈ ਨਾ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਣੀ ਨਾਨਕ ਦਾਸ ਦਾ ਕੁਰਬਾਨੀ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕੈ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾ ਵੈ ਪਤ ਜਾਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਬਸ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਰ ਲੈ ਤਾਉ ਮੂੜਾ ਕਹੁ ਕਹਾ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਜਿਨ ਪਾਇਆ
0: ਅਗਨਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤੈ ਆਨੰਦ ਉਲਾਸ
1: ਆਪਣੀ ਅਮਾਨ ਕਛ ਬਹੁਰ ਸਾਲੇ ਅਗਿਆਨੀ ਮਨ ਰੋਸ ਕਰੇ
0: ਆਪਣੀ ਪ੍ਰਤੀ ਤਾਪੀ ਖੋਵੈ ਬਹੁਰ ਉਸਕਾ ਵਿਸ਼ਵਾਸ ਨ ਹੋਵੈ
1: ਜਿਸਕੀ ਬਸਤੀ ਸਾਗੇ ਰਾਖੈ ਪਪਕੀ ਆਗਿਆ ਮਾਨੇ ਮਾਥੈ
0: ਉਸਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਯਾਲ
1: ਅਨਕ ਪਾਤ ਮਾਇਆ ਕਹੇ ਸਰ ਪਰ ਹੋਵਤ ਜਾਨ ਅਨੇਕ
0: ਬਿਰਕੀ ਛਾਇਆ ਸੋ ਰੰਗ ਲਾਵੈ ਉਹ ਬਿਨ ਸਹਿ ਉਹ ਮਨ ਪਛਤਾਵੈ
1: ਜੋਤੀ ਸਹਿ ਸੋ ਚਾਲਣ ਹਾਰ ਰਹੋ ਤੈ ਅੰਧ ਅੰਧਾਰ
0: ਬਟਾਊ ਸਿਉ ਜੋ ਲਾਵੈ ਨੇਹ ਤਾਂ ਕੋ ਹਾਥ ਨਾ ਆਵੈ ਕਿਹੇ
1: ਮਨ ਹਰ ਕੇ ਨਾਮ ਕੀ ਪੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹੋ ਮੈਂ ਮਮਤਾ ਮਾਇਆ
1: ਮਿਥਿਆ ਰਾਜੂ ਮੰਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਹਸਤੀ ਅਸ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇ ਖਸਤਾ
1: ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ
0: ਅਸਤ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ
1: ਮਿਥਿਆ ਸਰਨ ਪਰ ਨਿੰਦਾ ਸੁਣੇ ਮਿਥਿਆ ਹਸ ਪਰ ਦਰੁ ਕੁਹਿਰੇ
0: ਮਿਥਿਆ ਨੇਤਰ ਪੇਖਤ ਪਰ ਤੇ ਰੂਪਾਦ ਮਿਥਿਆ ਰਸਨਾ ਭੋਜਨ ਅਨਸਵਾਦ
1: ਮਿਥਿਆ ਚਿਨ ਪਰ ਵਿਕਾਰ ਕੁਤਾਵੈ ਮਿਥਿਆ ਮਨ ਪਰ ਲੋਭ ਲੁਭਾਵੈ
0: ਮਿਥਿਆ ਤਨ ਹੀ ਪਰ ਉਪਕਾਰਾ ਮਿਥਿਆ ਬਾਸ ਲੇਤ ਵਿਕਾਰਾ
1: ਬਿਨ ਬੂਜੇ ਮਿਥਿਆ ਸਭ ਪੈ ਸਫਲ ਦੇ ਨਾਨਕ ਹਰ ਹਰ ਨਾਮ ਲੈ
0: ਬਿਰਥੀ ਸਾਖਤ ਕੀ ਆਰ ਜਾ ਸੱਚ ਬਿਨਾ ਕਹਿ ਹੋਵਤ ਸੂਚਾ
1: ਬਿਰਥਾ ਨਾਮ ਬਿਨਾ ਤਨ ਅੰਦ ਮੁਖਾਵਤਾ ਕਹਿ ਦੁਰਗੰਧ
0: ਬਿਨ ਸਿਮਰਨ ਦਿਨ ਰੈਨ ਬਿਰਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ
1: ਗੋਬਿੰਦ ਭਜਨ ਬਿਨ ਬਿਥੇ ਸਭ ਕਾਮ ਜੋ ਕਿਰਪਾਤੇ ਨਿਰਾਰ ਧਾਮ
0: ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਉ ਨਾਨਕ ਤਾਂ ਕਹਿ ਬਲ ਬਲ ਜਾਓ
1: ਰਹਿਤ ਵਰ ਕਛ ਅਵਰ ਕਮਾਵਤ ਮਾਨੀ ਪੀਤ ਮਖੋ ਗੰਡਲਾਵਤ
0: ਜਨ ਨਹਾਰ ਪ੍ਰਭੂ ਪਰਵੀਨ ਬਾਹਰ ਭੇਖ ਨ ਕਾਹੂ ਭੀਨ
1: ਔਰ ਉਪਦੇਸ਼ ਆਪਣਾ ਕਰੈ ਆਵਤ ਜਾਵਤ ਜਨ ਮੈਂ ਮਰੈ
0: ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ
1: ਜੋ ਤੁਮ ਭਾਨੈ ਤਿਨ ਪ੍ਰਭ ਜਾਤਾ ਨਾਨਕ ਉਂਜਨ ਚੰਨ ਪ੍ਰਾਤ
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪਹਿ ਮਾਨੈ
1: ਆਪੇ ਆਪ ਆਪ ਕਰਤ ਨਵੇਰਾ ਕਿਸੈ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ
0: ਉਪਾਵ ਸਿਆਣਪ ਸਗਲ ਤੇ ਰਹਿਤ ਸਭ ਕਛ ਜਾਣੈ ਆਤਮ ਕੀ ਰਹਿਤ
1: ਪਾਵੈ ਤਿਸ ਲੈ ਲੜ ਲਾਏ ਥਾਂ ਥਨੰਤਰ ਰਿਹਾ ਸਮਾਏ
0: ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕੈ ਮਨ ਵਿਸਰਾਮ ਅੱਠ ਪੰਜ ਸਲੋਕ
0: ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ
0: ਜੇ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਮਰਤ ਪਰਮਤ ਪਾਵੇ
1: ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਤਿਆਜ ਸਦਾ ਮਨ ਅੰਦਰ
0: ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ
1: ਜੈ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ
0: ਜੈ ਪ੍ਰਸਾਦ ਪਾਠ ਪਟੰਬਰ ਹੰਡਾਵੇ ਤਿਸੈ ਤਿਆਕਾ ਤਵ ਲੁਭਾਵੇ
1: ਜੈ ਪ੍ਰਸਾਦ ਸੁਸੇ ਸੁਈ ਜੈ ਮਨ ਅਠ ਪਹਿਤਾ ਕਾ ਜਸ ਗਵੀ ਜੈ
0: ਜੈ ਪ੍ਰਸਾਦ ਤੁਧ ਸਭ ਕੋ ਮਾਨੈ ਮੁਖਤਾ ਕੋ ਜਸ ਰਸਨ ਬਖਾਨੈ
1: ਜੈ ਪ੍ਰਸਾਦ ਤੇ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
0: ਪ੍ਰਭ ਜੀ ਜਪਤ ਦਰ ਗੈ ਮਾਨ ਪਾਵੇ ਨਾਨਕ ਪਤ ਸੇਤੀ ਘਰ ਜਾਵੇ
1: ਜੈ ਪ੍ਰਸਾਦ ਔਰੋ ਕੰਚਨ ਦੇਹੀ ਲਿਵ ਲਾਓ ਤਿਸ ਨਾਮ ਸਨੇਹੀ
0: ਜੈ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ
1: ਜੈ ਪ੍ਰਸਾਦ ਤੇ ਸਗਲ ਛਿਦਰ ਢਾਕੈ ਮਨ ਸਨੀ ਪ੍ਰਭ ਠਾਕਰ ਪ੍ਰਭ ਤਾਕੈ
0: ਜੈ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ
1: ਜੈ ਪ੍ਰਸਾਦ ਪਾਈ ਦੁਰਲਭ ਦੇਹੇ ਨਾਨਕ ਤਾ ਕੀ ਭਗਤ ਕਰੇ
0: ਜੈ ਪ੍ਰਸਾਦ ਆਭੂਖਣ ਪਹਿਰੀ ਜੈ ਮਨ ਤਿਨ ਸਿਮਰਤ ਕਿਉਂ ਆਲਸ ਕੀਜੈ
1: ਜੈ ਪ੍ਰਸਾਦ ਅਸੁ ਹਸਤ ਅਸਵਾਰੀ ਮਨ ਤਿਸ ਪਰ ਕੋ ਕਬੂ ਨਾ ਵਿਸਾਰੀ
0: ਜੈ ਪ੍ਰਸਾਦ ਬਾਗ ਮਿਲਕ ਧਨਾ ਰਾਖ ਪੁਰੋਈ ਪ੍ਰਭ ਆਪਣੇ ਮਨਾ
1: ਜਿਨ ਤੇਰੀ ਮਨ ਬੰਤ ਬਨਾਈ ਉਠਤ ਬੈਠ ਸਤ ਸਹਿ ਧਿਆਈ
0: ਸਹਿ ਧਿਆ ਜੋ ਇੱਕ ਅਲਖ ਹੈ ਇਹਾਂ ਉਹਾਂ ਨਾਨਕ ਤੇਰੀ ਰੱਖੈ
1: ਜੈ ਪ੍ਰਸਾਦ ਕਰੇ ਪੁੰਨ ਬਹੁ ਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ
0: ਜੈ ਪ੍ਰਸਾਦ ਤੂੰ ਆਚਾਰ ਬਿਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ
1: ਜੈ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ
0: ਜੈ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ
1: ਜੈ ਪ੍ਰਸਾਦ ਤੇਰੀ ਪਤਰ ਹੈ ਗੁਰ ਪ੍ਰਸਾਦ ਨਾਨਕ ਜਸ ਕਹਿ
0: ਜੈ ਪ੍ਰਸਾਦ ਸੁਣੈ ਕਰਨਾਦ ਜੈ ਪ੍ਰਸਾਦ ਪੇਖੈ ਬਿਸਮਾਦ
1: ਜੈ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੈ ਪ੍ਰਸਾਦ ਸੋ ਸਹਿਜੇ ਬਸਨਾ
0: ਜੈ ਪ੍ਰਸਾਦ ਹਸਤ ਕਰ ਚਲ ਹੈ ਜੈ ਪ੍ਰਸਾਦ ਸੰਪੂਰਨ ਫਲ ਹੈ
1: ਜੈ ਪ੍ਰਸਾਦ ਪਰਮ ਗਤ ਪਾਵੈ ਜੈ ਪ੍ਰਸਾਦ ਸੋ ਸਹਿ ਸਮਾਵੈ
0: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਜੈ ਪ੍ਰਸਾਦ ਤੂੰ ਪਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ
0: ਜੈ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੁਤਾ ਕੋ ਜਾਪ
1: ਜੈ ਪ੍ਰਸਾਦ ਤੇਰੇ ਕਾਰਜ ਪੂਰੈ ਤਿਸੇ ਜਾਨ ਮਨ ਸਦਾ ਹਜੂਰ ਹੈ
0: ਜੈ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾਂ ਸੁਰਾਚ
1: ਜੈ ਪ੍ਰਸਾਦ ਸਭ ਕੀਰਤ ਹੋਏ ਨਾਨਕ ਜਾਪ ਜਪੈ ਜਪ ਸੋਏ
0: ਆਪ ਜਪਾਈ ਜਪੈ ਸੋ ਨਾਓ ਆਪ ਗਾਏ ਸੋ ਹਰ ਗੁਣ ਗਾਓ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ
0: ਸਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ
1: ਕਰਮ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨਹੂੰ ਲਿਆ
0: ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ ਨਾਨਕ ਕਿਨ ਕਹਿ ਕਛੂ ਨਾ ਹਾਥ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਛੇ ਸਲੋਕ
0: ਆਗਮ ਅਗਾਦ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸਾਧਕ ਸੰਗ ਮਹੂਜਲ ਹੋਤ ਸਾਧ ਸੰਗ ਮਲ ਸਗਲੀ ਖੋ
0: ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ
1: ਸਾਧਕ ਸੰਗ ਬੁਜੇ ਪਵਨੇਰਾ ਸਾਧ ਸੰਗ ਸੁਬਹੁਤ ਨਵੇਰਾ
0: ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੇ ਕੁਪਰ ਜਤਨ
1: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਪ੍ਰਹਮਾ ਹੈ ਸਮਾਨੀ
0: ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ
1: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
1: ਸਾਧਕ ਸੰਗ ਨਾ ਕਤੂ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ
0: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀ
0: ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨਾ ਬੀਂਗਾ ਪੈਰ
1: ਸਾਧਕ ਸੰਗ ਨਹੀਂ ਘੁੰਮਦਾ ਸਾਧ ਸੰਗ ਜਾਣੇ ਪਰਮਾਨੰਦਾ
0: ਸਾਧਕ ਸੰਗ ਨਹੀਂ ਹੋਤਾਪ ਸਾਧਕ ਸੰਗ ਤਜੈ ਸਾ ਬਾਪ
1: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਿਆਈ
0: ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ
0: ਸਾਧਕ ਸੰਗ ਬਸੈ ਥਾਨ ਉਚੈ ਸਾਧੂ ਕੈ ਸੰਗ ਮਹਿਲ ਪਹੁੰਚੈ
1: ਸਾਧ ਕੈ ਸੰਗ ਦਿੜੇ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ
0: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਟ ਕੁਟੰਬ ਨਿਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਮਰਤ ਗੁਣ ਗਾਇਨ
1: ਸਾਧ ਕੈ ਸੰਗ ਸਰਬਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ
0: ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ
1: ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰਕ ਪਰ ਹਰੈ
0: ਸਾਧਕ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਬਿਛੜਤ ਹਰ ਮੇਲਾ
1: ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਦ ਵਸੈ ਨਾਨਕ ਉਦਰੈ ਸਾਧ ਸੁਨ ਰਸੈ
1: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ
0: ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਾਰੈ
1: ਸਾਧਕ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਗੜਗੜ ਡੀਠਾ
0: ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
1: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
0: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇ ਤਬ ਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਨ ਆਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸ਼ਰਾਮ ਅੱਠ ਸੱਤ ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
1: ਦਮ ਗਿਆਨੀ ਕਹਿ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
0: ਬ੍ਰਹਮ ਗਿਆਨੀ ਕਹਿ ਧੀਰ ਜੇਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇ
1: ਬ੍ਰਹਮ ਗਿਆਨੀ ਕਾ ਇਹ ਗੁਨਾਹ ਨਾਨਕ ਜੋ ਪਾਵਕ ਕਾ ਸਹਿ ਸੁਭਾਉ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
1: ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ਼
0: ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਾਹੀ ਬਿਮਾਨ
1: ਬ੍ਰਹਮ ਗਿਆਨੀ ਉਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭਾਪ ਕਰੇ
1: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
1: ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਦਿਆਨ
0: ਬ੍ਰਹਮ ਗਿਆਨੀ ਇੱਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕਹਿ ਨਾਹੀ ਧੰਦਾ ਬ੍ਰਹਮ ਗਿਆਨੀ ਲੇ ਧਾਵਤ ਬੰਧਾ
1: ਬ੍ਰਹਮ ਗਿਆਨੀ ਕਹਿ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
1: ਬ੍ਰਹਮ ਗਿਆਨੀ ਕਹਿ ਇੱਕੈ ਰੰਗ ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ
0: ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਭ ਜਗਤ ਬ੍ਰਹਮ ਗਿਆਨੀ ਅਹਿਬੁੱਤ ਤਿਆਗ
0: ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼
0: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਗੀਤਾ
1: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
1: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
1: ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹੇ
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਬ ਕਾ ਠਾਕਰ
0: ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ
1: ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ
1: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
0: ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ
1: ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ
0: ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਾਨੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਚਨ ਵਿਸ਼ਰਾਮ ਅੱਠ ਅੱਠ ਸਲੋਕ
0: ਪੁਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰੈ ਨਾਨਕ ਹੋ ਅਪਰਸ ਸਗਲ ਨਿਸਤਾਰੈ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪੀਤ ਨਿਰੰਜਨ ਦਰਸ
0: ਪਰ ਤੇਰੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ
1: ਨ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ
0: ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸ਼ਨਾ ਮਨ ਤੇ ਟਰੈ
1: ਇੰਦਰੀ ਜਿਤ ਪਾਈ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ
0: ਵੈਸ਼ਨੋ ਸੋਜੇ ਸੁਪਰ ਸੁਪਰ ਸਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰਤ ਹੋਏ ਨੇ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ
0: ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਾਤ ਕੀਰਤਨ ਸੰਗ ਰਾਚੈ
1: ਮੰਤ ਅਨੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ
0: ਆਪ ਦ੍ਰਿੜੈ ਅਵਰਹ ਨਾਮ ਜਪਾਵੈ ਨਾਨਕ ਹੋ ਵੈਸ਼ਨੋ ਪਰਮਗਤ ਪਾਵੈ
1: ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ
0: ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ
1: ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ
0: ਭਗਵੰਤ ਕੀ ਟਹਿਲ ਕਰੈ ਨਿਤਨੀਤ ਮੰਤਾ ਨਰਪੈ ਵਿਸ਼ਨ ਪ੍ਰੀਤ
1: ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
0: ਸੋ ਪੰਡਤ ਜੋ ਮਨ ਪਰ ਬੋਧੈ ਰਾਮ ਨਾਮ ਆਤਮ ਮੈਂ ਸੋਧੈ
1: ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ
0: ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਿਤ ਫਿਰ ਜੋ ਨ ਆਵੈ
1: ਵੇਦ ਪ੍ਰਾਣ ਸਿਮਰਤ ਬੂਜੈ ਮੂਲ ਸੁਖਮ ਮੈਂ ਜਾਣੇ ਸਥੂਲ
0: ਸੋ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼
1: ਬੀਜ ਮੰਤਰ ਸਰਬ ਕੋ ਗਿਆਨ ਚੌਵਰਨਾ ਮੈਂ ਜਪੇ ਕੋ ਨਾਮ
0: ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ
1: ਕਰ ਕਿਰਪਾ ਅੰਤਰ ਉਰਧਾਰੇ ਪਸੂ ਪ੍ਰੇਤ ਮੁਕਤ ਪਾਥਰ ਕੋ ਤਾਰੇ
0: ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ
1: ਕਾਹੂ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ
1: ਆਤਮ ਨਾਮ ਤਿਸ ਨਦਰੀ ਆਇਆ ਦਾਤ ਸੰਤਰ ਭਾਇ ਤਿਨ ਪਾਇਆ
0: ਸਦਾ ਨਿਪਤ ਨਿਪਤ ਹਰ ਜਾਨ ਸੋ ਦਾਸ ਦਰਗੈ ਪ੍ਰਵਾਨ
1: ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ
0: ਸਗਲ ਸੰਗ ਆਤਮ ਉਦਾਸ ਐਸੀ ਜੋਗਤ ਨਾਨਕ ਰਾਮਦਾਸ
1: ਕੀ ਆ ਗਿਆ ਤੁਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ
0: ਐਸਾ ਹਰਕ ਤੈਸਾ ਸੋਗ ਸਦਾ ਅਨੰਤ ਹੈ ਨਹੀਂ ਵਿਯੋਗ
1: ਐਸਾ ਸੁਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ
0: ਐਸਾ ਮਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ
1: ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ
0: ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈਸਾ ਤਿਨ ਆਉ
1: ਆਪੇ ਕਨ ਕਰਾਵਨ ਜੋਗ ਪ੍ਰਭਾਵੈ ਸੋਈ ਫੁਨ ਹੋਗ
0: ਪਸਰਿਓ ਆਪ ਹੋਏ ਅੰਤ ਰੰਗ ਲਖਿਨ ਜਾਹੇ ਪਾਰ ਬ੍ਰਹਮ ਕੇ ਰੰਗ
1: ਜੈਸੀ ਮਤ ਦੀ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਨਾਸ
0: ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਨੌ ਸਲੋਕ
0: ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦ ਅਨਕ ਪ੍ਰਕਾਰ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ
0: ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਮਨ ਭਰਮ ਹੈ ਦਾਸੀ
1: ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰਹੋਤੇ
0: ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾ ਵਿਚਾਰ ਹੈ
1: ਕਈ ਕੋਟ ਨਵਤ ਨਾਮ ਤੇ ਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ
0: ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ
1: ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ
0: ਕਈ ਕੋਟ ਪਰ ਦਰਬ ਕੋਹਿਰ ਹੈ ਕਈ ਕੋਟ ਪਰ ਦੁੱਖ ਨਾ ਕਰ ਹੈ
1: ਕਈ ਕੋਟ ਮਾਇਆ ਸੁਰਮਾਹੇ ਕਈ ਕੋਟ ਪਰਦੇਸ਼ ਭਰਮਾਹੇ
0: ਜਿਤ ਜਿਤ ਲਾਭੋ ਤੇ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
1: ਕਈ ਕੋਟ ਸਿਰਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਥਰ ਬਿਰਖਨ ਪਜਾਏ
1: ਕਈ ਕੋਟ ਪੌਣ ਪਾਣੀ ਬੈਸੰਤਰ ਕਈ ਕੋਟ ਦੇਸ਼ ਭੂ ਮੰਡਲ
0: ਕਈ ਕੋਟ ਸਸਿਰ ਸੂਰ ਨਖੱਤਰ ਕਈ ਕੋਟ ਦੇਵ ਦਾਨਵਿੰਦਰ ਸਿਰ ਛਤਰ
1: ਸਮਗਰੀ ਆਪਣਾ ਸੂਤਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ ਹੈ
0: ਕਈ ਕੋਟ ਰਾਜਸ ਤਮ ਸਾਤਕ ਕਈ ਕੋਟ ਵੇਦ ਪੁਰਾਣ ਸਿਮਰ ਤਰ ਸ਼ਾਸਤ
1: ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀ ਚਿਰਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀ
1: ਕਈ ਕੋਟ ਜਾਂ ਕਿਨ ਪ੍ਰਸਾਚ ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾ
0: ਸਭ ਤੇ ਨੇਰੈ ਸਭ ਹੂਤੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ
1: ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ
0: ਕਈ ਕੋਟ ਜਨ ਮੈਂ ਜੀਵੈ ਮਰ ਹੈ ਕਈ ਕੋਟ ਬਹੁ ਜੋਨੀ ਫਿਰ ਹੈ
1: ਕਈ ਕੋਟ ਬੈਠ ਥੀ ਖਾਏ ਕਈ ਕੋਟ ਖਾ ਲੇ ਤਕ ਪਾਏ
0: ਕਈ ਕੋਟ ਕੀ ਧਨਵੰਤ ਕਈ ਕੋਟ ਮਾਇਆ ਮਹਿ ਚਿੰਤ
1: ਜਹਿ ਜੈ ਬਹਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਕੇ ਹਾਥੇ
0: ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗਤਿਨ ਲਿਵ ਲਾਗੀ
1: ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮ ਮੈਂ ਪਾਰ ਬ੍ਰਹਮ ਲਹਨ ਤੇ
0: ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ
1: ਕਈ ਕੋਟ ਮਾ ਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ
0: ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ
1: ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਮੰਡ
0: ਕਈ ਕੋਟ ਹੋਏ ਅਵਤਾਰ ਕਈ ਜੋਤ ਕੀਨੋ ਵਿਸਥਾਰ
1: ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਇੱਕ ਅੰਕਾਰ
0: ਕਈ ਕੋਟ ਕੀਨੇ ਬਹੁ ਭਾਂਤ ਪ੍ਰਭਤੇ ਹੋਇ ਪ੍ਰਮਾਹਿ ਸਮਾਤ
1: ਤਾਕਾ ਅੰਤ ਨ ਜਾਣੈ ਕੋਇ ਆਪੇ ਆਪ ਨਾਨਕ ਪ੍ਰਭ ਸੋਇ
0: ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ
1: ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਇਕੋ ਨੇਤਰੇ
0: ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ
1: ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾਵੈ
0: ਆਪਣੇ ਜਨ ਕੋ ਸਾਸ ਸਾਸ ਸਮਾਰੇ ਨਾਨਕ ਕੋਇ ਪਰਮੇਸ਼ਰ ਕੇ ਪਿਆਰੇ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦਸ ਸਲੋਕ
0: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀਲ ਸੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ
0: ਕਿਨ ਮੈਂ ਥਾਪੋ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕਮੈ ਧਾਰ ਅਤਰ ਰਹਾਵੈ ਹੁਕਮੈ ਉਪਜੈ ਹੁਕਮ ਸਮਾਵੈ
0: ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ
1: ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ
0: ਪ੍ਰਭਾਵੈ ਮਨ ਗਤ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ
1: ਪ੍ਰਭਾਵੈ ਬਿਨ ਸਾਸ ਤੇ ਰਾਖੈ ਪ੍ਰਭਾਵੈ ਤਾਂ ਹਰ ਗੁਣ ਪਾਖੈ
0: ਪ੍ਰਭਾਵੈ ਤਾਂ ਪਥ ਤੁਧਾਰੈ ਆਪ ਕਰੈ ਆਪਨ ਵਿਚਾਰੈ
1: ਦੁਹਸਰਿਆ ਕਾ ਸੁਆਮੀ ਖਿਲੈ ਵਿਖਸੈ ਅੰਤਰ ਜਾਮੀ
0: ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ
1: ਹੋ ਮਾਨਕ ਤੇ ਕਿਆ ਹੋਇਆ ਵੈ ਜੋ ਤਿਸ ਭਾਵੈ ਸੋਈ ਕਰਾਵੈ
0: ਇਸ ਕਾ ਹੱਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ
1: ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ
0: ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ
0: ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ
1: ਜਾ ਕਾ ਦਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਾ ਦਸ ਪਲਟਾਵੈ
0: ਜਾ ਕੋ ਆਪਣੀ ਕਰੈ ਬਖਸ਼ੀਸ਼ ਤਾਕਾ ਲੇਖਾ ਨਾਗਨੈ ਜਗਦੀਸ਼
1: ਜੀਉ ਪਿੰਡ ਸਭ ਤਿਸ ਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ
1: ਇਸ ਕਾ ਬਲ ਨਾਈ ਇਸ ਹਾਥ ਕਰਮ ਕਰਮ ਸਰਵ ਕੁਨਾਥ
0: ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਨਥੀਓ
1: ਕਬਹੂ ਊਚ ਨੀਚ ਮੈਂ ਬਸੈ ਕਬੂ ਸੋਕ ਹਰ ਖਰੰਗ ਹਸੈ
0: ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਉਬ ਆਕਾਸ਼ ਪਿਆਲ
1: ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ
0: ਕਬਹੂ ਨਿਤ ਕਰੈ ਬਹੁ ਭਾਂਤ ਕਬਹੂ ਸੋਏ ਰਹਿ ਦਿਨ ਰਾਤ
1: ਕਬਹੂ ਮਹਾਕ੍ਰੋਧ ਬਿਕਰਾਲ ਕਬਹੂ ਸਰਬ ਕਿਹੋ ਤਰਵਾਲ
0: ਕਬਹੂ ਹੋਏ ਬਹਿ ਬੜ ਰਾਜਾ ਕਬਹੂ ਭੇਖਾਰੀ ਨੀਚ ਕਾ ਸਾਜਾ
1: ਕਬਹੂ ਅਪਕੀਰਤ ਮੈਂ ਆਵੈ ਕਬਹੂ ਭਲਾ ਭਲਾ ਕਹਾਵੈ
0: ਜਿਉਂ ਪ੍ਰਭ ਰਾਖੈ ਤਿਵਹਿ ਰਹਿ ਗੁਰਪ੍ਰਸਾਦ ਨਾਨਕ ਸੱਚ ਕਹਿ
1: ਕਬੂ ਹੋਏ ਪੰਡਿਤ ਕਰੇ ਵਖਿਆਨ ਕਬੂ ਮੋਹਨ ਧਾਰੀ ਲਾਵੈ ਧਿਆਨ
0: ਕਬਹੂ ਤਟ ਤੀਰਥ ਇਸ਼ਨਾਨ ਕਬਹੂ ਸਿੱਧ ਸਾਧਕ ਮੁਖ ਗਿਆਨ
1: ਕਬਹੂ ਕੀਟ ਹਸ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ
0: ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜੋ ਪ੍ਰਭ ਭਾਵੈ ਤਿਵੈ ਨਚਾਵੈ
1: ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ
0: ਕਬਹੂ ਸਾਧ ਸੰਗਤ ਇਹ ਹੋ ਪਾਵੈ ਉਸ ਸਥਾਨ ਤੇ ਬਹੁਰ ਨ ਆਵੈ
1: ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼
0: ਮਨ ਤਨ ਨਾਮ ਤੇ ਕਰੰਗ ਸਦਾ ਵਿਸੈ ਪਾਰ ਬ੍ਰਹਮ ਕਹਿ ਸੰਗ
1: ਜੋ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਜੋਤ ਸਮਾਨ
0: ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਗਿਆਰਾਂ ਸਲੋਕ
0: ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਿਰਪਾਤੀ ਹੋ ਸਵਾਨ
0: ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ
1: ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬੋ ਜੋਨ ਭਰਮਾਵੈ
0: ਧਨ ਭੂਮਗਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ
1: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆ ਗਏ ਸੁਖ ਪਾਵੈ
0: ਧਨਵੰਤਾ ਹੋਏ ਕਰ ਗੁਰਬਾਵੈ ਤ੍ਰਿਣ ਸਮਾਨ ਕੱਛ ਸੰਗ ਨ ਜਾਵੈ
1: ਬਹੁ ਲਸਕਰ ਮਾਨਕ ਉਪਰ ਕਰੇ ਆਸੁ ਪਲ ਪੀਤਰਤਾ ਕਾ ਹੋਏ ਬਿਨਾਸ
0: ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ
1: ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ
0: ਗੁਰਪ੍ਰਸਾਦ ਜਾ ਕਾ ਮਿਟੈ ਬਿਮਾਨ ਸੋ ਜਾਨ ਨਾਨਕ ਦਰ ਗੈ ਪਰਵਾਨ
1: ਕੋਟ ਕਰਮ ਕਰੇ ਹੋ ਤਾਰੈ ਸਰਮ ਪਾਵੈ ਸਗਲੇ ਬਿਰਥਾਰੈ
0: ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ
1: ਅਨਕ ਯਤਨ ਕਰਾ ਤੁਮ ਨੀਂਦਰਵੈ ਹਰ ਦਰ ਗੈ ਕੋ ਕੈਸੈ ਗਵੈ
0: ਆਪਸ ਕਉ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੈ
1: ਸਰਬ ਕਿਰਿਆ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ
0: ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ
1: ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰ
0: ਜਬ ਧਾਰੈ ਕੋ ਬੈਰੀ ਮੀ ਤਬ ਲਗ ਨਿਹਚਲ ਨਾਹੀ ਚੀਤ
1: ਜਬ ਲਗ ਮੋਹ ਮਗਨ ਸੁਮਾਏ ਤਬ ਲਗ ਧਰਮ ਲੈ ਦੇ ਸਜਾਏ
0: ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਹੋਂ ਛੂਟੈ
1: ਸੈਸ ਕਟੇਲਾ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ
0: ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ
1: ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਤ ਬਿਤੈ ਸਭ ਕਾਜੈ
0: ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ
0: ਕਰਨ ਕਰਾਵਨ ਕਰਨੈ ਹਾਰ ਇਸ ਕੈ ਹਾਥ ਕਹਾ ਵਿਚਾਰ
1: ਜੈਸੀ ਦਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ
0: ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੋ ਕੈ ਸੰਗ
1: ਦੂਜੈ ਦੇਖੈ ਕਰੈ ਵਿਵੇਕ ਆਪੈ ਏਕ ਆਪੈ ਅਨੇਕ
0: ਮਰੈ ਨ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ
1: ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ
0: ਆਪ ਕੀਨੋ ਆਪਨ ਵਿਸਥਾਰ ਸਭ ਕਛ ਉਸਕਾ ਉਹ ਕਰਨੈ ਹਾਰ
1: ਤੇ ਬਿਨ ਕਹੋ ਕਿਛ ਹੋਏ ਥਾਂ ਤਨੰਤਰ ਏਕੈ ਸੋਏ
0: ਆਪਣੇ ਚਲੇ ਤਵ ਕਰਨੈ ਹਾਰ ਕੌਤਕ ਕਰੈ ਰੰਗ ਅਪਾਰ
1: ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ
0: ਸਤ ਸਤ ਸਤ ਪ੍ਰਭ ਸਵਾਮੀ ਗੁਰ ਪ੍ਰਸਾਦ ਕਿਨੈ ਵਿਖਿਆਨੀ
1: ਸੱਚ ਸੱਚ ਸੱਚ ਸਭ ਕੀ ਨਾ ਕੋਟ ਵਧੇ ਕਿਨੇ ਵਿਰਲੇ ਚੀਨਾ
0: ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਪਾਰ ਅਨੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਵਰਨ ਵਖਾਣੀ
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ
1: ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਿਨਾ ਕੈ ਮਨ ਵਿਸਰਾਮ ਅੱਠ ਬਾਰਾਂ ਸਲੋਕ
0: ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਕੈ ਦੁਖਨ ਆਰਜਾ ਕਟੈ ਸੰਤ ਕੈ ਦੁਖਨ ਜਮਤੇ ਨਹੀਂ ਛੁਟੈ
0: ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮੈਂ ਪਾਏ
1: ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੁਭਾ ਤੇ ਹੀ
0: ਸੰਤ ਕੇ ਹਤੇ ਕੋ ਰਖੈ ਨ ਕੋਏ ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦ ਕਬੀਤਰੈ
0: ਸੰਤ ਕੇ ਦੁਖਨ ਤੇ ਮੁਖ ਭਾਵੈ ਸੰਤਨ ਕੈ ਦੁਖਨ ਕਾਗਜੋਂ ਲਵੈ
1: ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਤ ਜੋਨ ਕਰਮਾਏ
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੁਛ ਹਲੈ
1: ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨੀਚਾਏ
0: ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਭੀਗਤ ਪਾਹੇ
1: ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿੰਟਿਕ ਨਾ ਪਾਈ
0: ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
1: ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀ ਹਰ ਦੀਨ
0: ਸੰਤ ਕੀ ਨਿੰਦਕ ਕੋ ਸਰਬ ਰੋਗ ਸੰਤ ਕੀ ਨਿੰਦਕ ਕੋ ਸਦਾ ਬਿਜੋਗ
1: ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ
0: ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਿਮਿਤ
1: ਸੰਤ ਕਾ ਦੁਖੀ ਕੋ ਡਾਨ ਲਾ ਗਏ ਸੰਤ ਕੋ ਦੁਖੀ ਕੋ ਸਭ ਤਿਆਗ
0: ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ
1: ਸੰਤ ਕਾ ਦੁਖੀ ਜਨਮੈ ਮਰੈ ਸੰਤ ਕੇ ਦੁਖ ਨਾ ਸੁਖ ਤੇ ਟਰੈ
0: ਸੰਤ ਕੇ ਦੁਖੀ ਕੋ ਨਾ ਹੀ ਠਾਉ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ
1: ਸੰਤ ਕਾ ਦੁਖੀ ਅਜ ਬੀਜ ਤੇ ਟੂਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
0: ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ
1: ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜਾ ਪੇ ਹੀ ਖਾਹੇ
1: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲੈ ਉਬਾਰ
0: ਸੰਤ ਕਾ ਦੁਖੀ ਓ ਬਿਲ ਲਾਏ ਜੋ ਜਲ ਬਿਹੋਣ ਮਛਲੀ ਤੜਫੜਾਏ
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਵਕ ਇਦਨ ਨਹੀਂ ਤਰਾਪੈ
0: ਸੰਤ ਕਾ ਦੁਖੀ ਛੁਟੈ ਕੀ ਲਾ ਜੋ ਬੁਆੜ ਤਿਲ ਖੇਤ ਮਾਹੀ ਬਹੇਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ
0: ਕਿਰਤ ਨਿੰਦ ਕਾ ਧੁਰ ਹੀ ਪਇਆ ਨਾਨਕ ਜੋ ਤਿਸ ਭਾਵੈ ਸੋਈ ਥਿਆ
1: ਸੰਤ ਕਾ ਦੁਖੀ ਬਿਗਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
0: ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਮਾਂ ਨਾ ਮਰੈ ਨਾ ਜੀਵ ਆਈਐ
1: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕਾ ਦੁਖੀ ਉਚਲੈ ਨਿਰਾਸਾ
0: ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ
1: ਪਇਆ ਕਿਰਤਨ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ
0: ਸਭ ਘਟ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸ ਕੋ ਨਮਸਕਾਰ
1: ਸਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਗਿਰਾ
0: ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ
1: ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ
0: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ ਦੇ ਬਡਭਾਗੀ ਨਾਨਕ ਜਨ ਸੇ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਰਾਂ ਸਲੋਕ
0: ਤਜੋ ਸਿਆਨਪ ਸੁਰਜਨ ਹੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਮਨ ਕੀ ਟੇਕ ਵਿਧੀ ਸਭ ਜਾਨ ਦੇਵਨ ਕੋ ਏਕ ਹੈ ਭਗਵਾਨ
0: ਜਿਸ ਕੈ ਦੀਐ ਰਹਿ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ
1: ਮਾਰੇ ਰਾਖੇ ਏਕੋ ਆਪ ਮਨ ਕੈ ਕਛੁ ਨਾਹੀ ਹਾਰ
0: ਤਿਸਕਾ ਹੁਕਮ ਬੂਢ ਸੁਖ ਹੋਏ ਤਿਸਕਾ ਨਾਮ ਰਹਿ ਕੰਠ ਪਰੋਏ
1: ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੈ ਕੋਏ
0: ਉਸਤਤ ਮਨ ਮਹਿ ਕਰਨ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ
1: ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ
0: ਮੈਨੋ ਪਿਵ ਠਾਕੁਰ ਕਾਰੰਗ ਸਾਧ ਸੰਗ ਬਿਨ ਸਹਿ ਸਭ ਸੰਗ
1: ਚਰਨ ਚਲੋ ਮਾਰ ਗੋਬਿੰਦ ਮਿਟੇ ਭਾਵ ਜਪੀਏ ਹਰ ਬਿੰਦ
0: ਹਰ ਹਰ ਕਰਨ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ
1: ਵਡਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੀ ਗੁਣ ਗਾਹੇ
0: ਰਾਮ ਨਾਮ ਜੋ ਕਰ ਹੈ ਵਿਚਾਰ ਸੇ ਧਨਵੰਤ ਗਨੀ ਸੰਸਾਰ
1: ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ
0: ਏਕੋ ਏਕ ਏਕ ਪਛਾਣੈ ਇਤੁਤ ਕੀ ਹੋ ਸੋਜੀ ਜਾਣੈ
1: ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ
0: ਗੁਰ ਪ੍ਰਸਾਦ ਆਪਣ ਆਪ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ
1: ਸਾ ਸੰਗ ਹਰ ਹਰ ਜਸ ਕਹਿ ਤੂ ਸਰਬ ਰੋਗ ਤੇ ਹਰ ਜਨ ਨਹਿਤ
0: ਆਂਦਰ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ
1: ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ
0: ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਹੈ ਨਾ ਲਾਗਹਿ ਦੂਖ
1: ਜਿਸ ਕੋ ਹਰ ਪਰ ਮਨਚਿਤ ਆਵੈ ਸੋ ਸੰਤ ਸੁਹੇਲਾ ਨੀ ਡੁਲਾਵੈ
0: ਜਿਸ ਪਰ ਆਪਣਾ ਕਿਰਪਾ ਕਰੈ ਸੋ ਸੇਵ ਕਹੁ ਕਿਸ ਤੇ ਡਰੈ
1: ਜੈਸਾ ਸਤ ਤੈਸਾ ਦਿਸ਼ਟ ਆਇਆ ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਧਤ ਸੋਧਤ ਸੋਧ ਸੀਜਿਆ ਗੁਰ ਪ੍ਰਸਾਦ ਤਤ ਸਾ ਬੂਝਿਆ
1: ਜਬ ਦੇਖੋ ਤਾਂ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਸਥੂਲ
0: ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਣ ਚਲਿਤ ਆਪ ਹੀ ਕਰੈ
1: ਆਵਣ ਜਾਵਣ ਦਿਸ਼ਟ ਅੰਦਿਸ਼ਟ ਆਗਿਆਕਾਰੀ ਧਾਰੀ ਸਭ ਸਿਸ਼ਟ
0: ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪੋ ਥਾਪ
1: ਅਵਨਾਸੀ ਨਾਏ ਕਿਛ ਖੰਡ ਧਾਰਨ ਧਾਰ ਰਿਓ ਬ੍ਰਹਿਮੰਡ
0: ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ
1: ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੇ ਤਨਮੰਤ
0: ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ
1: ਆਪੇ ਮੇਲ ਲਏ ਕਿਰਪਾਲ ਗੁਰ ਕਾ ਸੋਜੋ ਪੈ ਨਿਹਾਲ
0: ਹੁਣ ਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰਹਿ ਬਡਭਾਗੈ
1: ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਕੋ ਉਤਮ ਕਰਮਾਨ
0: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਸਹਿ ਹਰ ਸੰਗ
1: ਸਹਿ ਸੁਭਾ ਹੋਵੈ ਸੋ ਹੋਏ ਕਰਨੇ ਹਾਰ ਪਛਾਣੈ ਸੋਏ
0: ਪ੍ਰਭ ਕਾ ਕੀ ਆਜਨ ਮੀਠ ਲਗਾਨਾ ਜੈਸਾ ਸਤ ਐਸਾ ਦ੍ਰਿਸ਼ਟਾਨਾ
1: ਜਿਸ ਤੇ ਉਪਜੇ ਤਿਸ ਮਹਿ ਸੁਮਾਏ ਓਏ ਨਿਧਾਨ ਓਏ ਸੁਖ ਨਿਧਾਨ ਉਨਹੂ ਬਨਾਏ
0: ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗ ਜਨਾ ਕੈ ਮਨ ਬਿਸਰਾਮ ਅੱਠ ਚੌਦਾਂ ਸਲੋਕ
0: ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਟੁਟੀ ਗਾਨਨ ਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ
0: ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ
1: ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ
0: ਆਪਨ ਕੀ ਆ ਕਛੂ ਨਾ ਹੋਏ ਜੀ ਸੌ ਪ੍ਰਾਣੀ ਲੋਚੈ ਕੋਏ
1: ਤਿਸ ਬਿਨ ਨਾਹੀ ਤਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ
0: ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗਰਬ ਹੈ ਜਾਂ ਸਭ ਕੀ ਤਿਸਕਾ ਦੀ ਆਦਰ ਵੈ
0: ਪਤਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਬਹਿ ਦਾ ਤਾਰ ਤਿਸ ਦਿਨ ਹਾਰ ਜਾਣੇ ਗਵਾਰ
0: ਜਿਸ ਗੁਰਪ੍ਰਸਾਦ ਟੂਟੈ ਹਾਂ ਰੋਗ ਨਾਨਕ ਸੋਜਨ ਸਦਾ ਅਰੋਗ
1: ਜਿਉ ਮੰਦਰ ਕੋਥਾ ਮੈਂ ਥਮਨ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ
0: ਜਿਉ ਪਾਖਾਣ ਨਾਵ ਚੜ੍ਹਤਾ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਾ ਰਹਿ
1: ਜਿਉ ਅੰਤ ਕਾ ਦੀਪ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ
0: ਜਿਉ ਮਹਾਵਧਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ
0: ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ ਅਵਰ ਤਿਆਗ ਤੂਤ ਸਹਿ ਚਿਤਾਰ
0: ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ
1: ਕੌਣ ਬਸਤਾਈ ਤੇਰੇ ਸੰਗ ਲਪਟ ਰਿਹੋ ਰਸ ਡੋਬੀ ਪਤੰਗ
0: ਰਾਮ ਨਾਮ ਜਾ ਫਿਰਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ
1: ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
0: ਤਜਬ ਮਾਨ ਲਿਹੋ ਮਨ ਮੂਲ ਰਾਮ ਨਾਮ ਹਿਰਦੇ ਮਹਿਤੋਲ
1: ਲਾਦ ਖੇਪ ਸੰਤੈ ਸੰਚਾਲ ਅਵਰ ਤਿਆ ਵਿਖਿਆ ਜੰਜਾਲ
0: ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ
1: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾ ਕੈ ਸਦ ਬਲਿਹਾਰ ਹੈ
0: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
1: ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ
0: ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
1: ਅਨਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
0: ਕੋਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ
1: ਮ੍ਰਿਤੋ ਕੋ ਜੀਵਾ ਲਨਹਾਰ ਭੁਖੇ ਕੋ ਦੇਵਤ ਆਧਾਰ
0: ਸਰਬ ਨਿਧਾਨ ਜਾਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
1: ਸਭ ਤਿਸ ਕਉ ਕਰਨੇ ਜੋਗ ਤਿਸ ਬਿੰਦੂ ਸਰ ਹੋਆ ਨ ਹੋਗ
0: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
0: ਜਾ ਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਭ ਚੀਤ
1: ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਇਕ ਹੋਏ
0: ਸੱਚ ਕਰਨੀ ਸੱਚ ਤਾ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ
1: ਸਾਚੀ ਦਿਸ ਸੱਚ ਆਇਆ ਕਾਰ ਸੱਚ ਵਰਤੇ ਸਾਚਾ ਪਾਸਾਰ
0: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਪੰਦਰਾਂ ਸਲੋਕ
0: ਰੂਪ ਨਾ ਰੇਖ ਨਾ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਭਿੰਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮੈਂ ਰਾਖ ਮਨ ਕੀ ਤੂੰ ਪ੍ਰੀਤ ਤਿਆਗ
0: ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
0: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
1: ਸਾਧ ਤਰੇ ਕੀ ਚਰਨੀ ਪਾਓ ਨਾਨਕ ਕਹਿ ਮਨ ਇਹੋ ਅਨੁਰਾਓ
0: ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ
1: ਹਰਨ ਪਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ
0: ਆਨੰਦ ਰੂਪ ਮੰਗਲ ਸਭ ਜਾ ਕੈ ਸਰਬ ਥੋਕ ਸੁਣੀਐ ਘਰ ਤਾਕੈ
1: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਵੀ ਸਰਗਸਤ ਮੈਂ ਭੋਗੀ
0: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
1: ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ
0: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
1: ਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੈ ਸੇ
0: ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ
1: ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ
0: ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਕਰੰਗ
1: ਨਾਨਾ ਬਿਤਕੀ ਨੂੰ ਵਿਸਤਾਰ ਪ੍ਰਭ ਬਨਾਸੀ ਏਕੰਕਾਰ
0: ਨਾਨਾ ਚਲਿਤ ਕਰੇ ਖਿਨ ਮਾਹੇ ਪੂਰ ਰਹੇ ਉਹ ਪੂਰਨ ਸਭ ਠਾਏ
1: ਨਾਨਾ ਬਿਤ ਕਰ ਬੰਤ ਬਨਾਈ ਆਪਣੀ ਕੀਮਤ ਆਪੇ ਪਾਈ
0: ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਓ
1: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਿਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
0: ਨਾਮ ਕੇ ਧਾਰੇ ਪੁਰੀਆਂ ਸਾ ਭਵਨ ਨਾਮ ਕੈ ਸੰਗ ਉਧਰੇ ਸੁਣ ਸਰਵਨ
1: ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੈ ਪਦ ਮੈਂ ਸੋ ਜਨਗਤ ਪਾਏ
0: ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਵ ਮੈਂ ਸਮਾਣੀ
0: ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਵ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾ ਕੇ ਦੇ ਪ੍ਰਵੇਸ਼
0: ਸਤ ਨਿਰਤ ਬੂਝੈ ਜੇ ਕੋਏ ਨਾਮ ਜਪ ਤਾਂ ਕੀ ਗਤ ਹੋਏ
1: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮੀਨਾ ਜਾਣੈ ਕੀਆ ਨਾਨਕ ਜੋ ਤਿਸ ਪਾਵੈ ਸੋ ਵਰਤੀਆ
0: ਜਿਸ ਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤੇ ਸਾਇਆ ਸਵਾਦ
1: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
0: ਕੋਇ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
1: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
0: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 816 ਸਲੋਕ
0: ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤਿਆਵਨਹਾਰ
1: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
1: ਪੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
1: ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ
1: ਬਸਤ ਮੈਂ ਲੇ ਬਸਤ ਗਡਾਈ ਤਾ ਕੋ ਭਿੰਨ ਨ ਕਹਿ ਨਾ ਜਾਈ
0: ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
1: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
0: ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ
0: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤਮਿਤ ਕੋਈ ਨ ਲਾਖੈ
1: ਪ੍ਰਭ ਕੈ ਸੇਵਕ ਕੋ ਨ ਪਹੁੰਚੈ ਪ੍ਰਭ ਕੈ ਸੇਵਕ ਉਚ ਤੇ ਉਚੈ
0: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮੈਂ ਕਰ ਰਾਖੈ ਪਸੰਮ ਕਰੇ ਲਸਕਰ ਕੋਟ ਲਾਖੈ
0: ਜਿਸ ਕਾ ਸਾਸ ਨ ਕਾਢ ਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ
1: ਮਾਨਸ ਜਤਨ ਕਰਤ ਬੋ ਪਾਤ ਤਿਸ ਕੈ ਕਰਤਵ ਬਿਰਥੈ ਜਾਤ
0: ਮਾਰੈ ਨਾ ਰਾਖੈ ਅਬਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ
1: ਕਾਹੇ ਸੋਚ ਕਰੇ ਰੇ ਪਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ
0: ਬਾਰੰ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ
1: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦਿਸਟਾਇਆ
0: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਸੰਗ
1: ਨਾਮ ਰਸ ਜੋ ਜੰਤਪਤਾਨੇ ਮਨ ਤਨ ਨਾਮੈ ਨਾਮ ਸਮਾਨ
0: ਉਠਤ ਬੈਠ ਸੋਬਤ ਨਾਮ ਕਹੁ ਨਾਨਕ ਜਨ ਕੈ ਸਦਕਾਮ
1: ਲੋ ਜਾਚੇ ਵਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ
0: ਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਹੈ ਸਮਾਏ
1: ਜੋ ਹੋ ਆਹੋ ਵਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ
0: ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹੇ ਏਕ ਨ ਜਾਨੋ
1: ਹਾਠ ਪੈਰ ਪ੍ਰਭ ਸਹਿ ਹਜੂਰ ਹੈ ਕਹੋ ਨਾਨਕ ਸੇਈ ਜਨ ਪੂਰੈ
0: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ
1: ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਵ ਥੋਕ ਕਾ ਦਾਤਾ
0: ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸਾ ਪਾਪ ਮਿਟਾਵੈ
1: ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ
0: ਆਵਨ ਜਾਨ ਨ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 817 ਸਲੋਕ
0: ਸਤਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਓ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ
0: ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ
1: ਸਤਿਗੁਰ ਸਿੱਖੈ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ
0: ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
0: ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈ ਸਹਿ
1: ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ
0: ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ
0: ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ
1: ਵਿਸ਼ ਵਿਸ਼ਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
0: ਸੋ ਸਤਿਗੁਰ ਜਿਸ ਹਿਰਦੈ ਹਰ ਨਾਓ ਅਨਕ ਬਾਰ ਗੁਰ ਕੋ ਬਲ ਜਾਓ
1: ਸਰਵਨਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਦਾਤਾ
0: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ
1: ਸਹਿ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰੂ ਵਡਭਾਗੀ ਪਾਈਐ
0: ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ
1: ਸੰਗਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ
0: ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੁਮ ਪਤੀਆਂ ਨੇ
1: ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ
0: ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਜੇ ਬਾਏ ਕੁਸਤਤ ਅਨੇਕ ਸਤਪੁਰਖ ਪੂਰਨ ਬਬੇ
0: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ
1: ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ
0: ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਿਮਰ ਹੈ
1: ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
0: ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ
1: ਪੁਰਖਾ ਨਾਹੀਂ ਕਦੇ ਬਿਨਾਸ਼ ਜਾ ਕੇ ਮਨ ਪਟੇ ਗੁਣਤਾਸ
0: ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕ ਕਉ ਦੇ
1: ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰਾਖੈ ਹਰ ਹਰ ਏਕ
0: ਅੰਧਕਾਰ ਦੀਪਕ ਪਰਗਾਸੇ ਨਾਨਕ ਭਰ ਮੋਹ ਦੁਖ ਤਹਿ ਤੇ ਨਾਸੇ
1: ਤਪਤ ਮਾਹੇ ਠੰਡ ਵਰਤਾਈ ਆਨੰਦ ਪਿਆ ਦੁਖ ਨਾਠੇ ਪਾਈ
0: ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸ਼ੇ
1: ਪਾਉ ਚੁਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ
0: ਜਿਸ ਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ
1: ਚਿਤ ਪਾਈ ਚੂਕੇ ਭਉ ਗਵਨ ਸੁਨ ਨਾਨਕ ਹਰ ਹਾਜਾ ਸਰਵਨ
0: ਨਿਰਗੁਣ ਆਪ ਸਰ ਗੁਣ ਭੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ
1: ਆਪਣੇ ਚਿਤ ਬਾਬਾ ਬਣਾਏ ਆਪਣੀ ਕੀਮਤ ਆਪੇ ਪਾਏ
0: ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ
1: ਪੋਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾ ਸਾਧ ਕੈ ਸੰਗ
0: ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅਠਾਰਾਂ ਸਲੋਕ
0: ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵ ਨਾ ਨਾਨਕ ਇਹੋ ਧਨ ਸਾਰ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ
0: ਅਵਰੋ ਪਾਸਾ ਮੀਤ ਵਿਸਾਰੋ ਚਰਨ ਕਮਲ ਰਿਦ ਮੈਂ ਉਰਧਾਰ ਹੋ
1: ਕਰਨ ਕਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਰਥ
0: ਇਹੋ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ
1: ਏਕ ਆਸਰਾ ਕੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ
0: ਜਿਸ ਧਨ ਕੋ ਚਾਰ ਕੁੰਟ ਉਠਤਾਵੈ ਸੋ ਧਨ ਹਰ ਸੇਵਾ ਤੇ ਪਾਵ ਹੈ
1: ਜਿਸ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ
0: ਜੇ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ
1: ਅਨਕ ਉਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਔਖ ਦਲਾਏ
0: ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰ ਗੈ ਪਰਵਾਨ
1: ਮਨ ਪ੍ਰਬੋਧੋ ਹਰ ਕੈ ਨਾਏ ਦੈ ਦਸਤਾਵਤ ਆਵੈ ਠਾਏ
0: ਤਾਕੋ ਬਿਗਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ
1: ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ
0: ਭਉ ਬਿਨ ਸੈ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ
1: ਸਿਤ ਕਰ ਜਾਏ ਬਸੈ ਅਬਨਾਸੀ ਕਹੋ ਨਾਨਕ ਕਾਟੀ ਜਮਫਾਸੀ
0: ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ
1: ਆਵਾ ਗੁਣ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ
0: ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ
1: ਅਨਕ ਪਾਵਨ ਛੂਟਨ ਹਾਰੇ ਸਿਮਰ ਸਾਸਤ ਵੇਦ ਵਿਚਾਰੇ
0: ਹਰ ਕੀ ਭਗਤ ਕਰੂ ਮਨ ਲਾਏ ਮਨ ਬੰਚਤ ਨਾਨਕ ਫਲ ਪਾਏ
1: ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ
0: ਸੁਤ ਮੀਤ ਕੁਟਾਂਬਰ ਬਨ ਤੈਨ ਤੇ ਕਹੋ ਤੁਮ ਕਵਨ ਸਨਾਥਾ
1: ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ
0: ਅਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ
1: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ
0: ਗੁਰ ਕੀ ਮਾਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ
1: ਹਰ ਕੀ ਪਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ
0: ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ
1: ਆਪ ਜਪਹੋ ਅਵਰੈ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਓ
0: ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ
1: ਗੁਣ ਗਾਵਤ ਤ੍ਰਿ ਉਤਰ ਸਮੈਲ ਬਿਨਸ ਜਾਏ ਹੋ ਮੈਂ ਵਿਖ ਫੈਲ
0: ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ
1: ਛਾੜ ਸਿਆਨ ਸਗਲੀ ਮਨਾ ਸਾਸ ਸੰਗ ਪਾਵੈ ਸਚਤਨਾ
0: ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾਂ ਸੁਖ ਦਰ ਗੈ ਜੈਕਾਰ
1: ਸਰਮ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤ ਕਲੇਖ
0: ਏਕੋ ਜਾਪੇ ਕੋ ਸਾਲਾਹੇ ਏਕ ਸਿਮਰ ਏਕੋ ਮਨ ਆਹੇ
1: ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ
0: ਏਕੋ ਏਕ ਏਕ ਹਰ ਆਪ ਪੂਰਨ ਪੂਰਹਿਉ ਪ੍ਰਭ ਆਪ
1: ਅਨਕ ਵਿਸਥਾਰ ਏਕ ਤੇ ਭੈ ਏਕ ਅਰਾਧ ਪਰਾਛਤ ਗਏ
0: ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਉੱਨੀ ਸਲੋਕ
0: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਜਾਚਕ ਜਨ ਜਾਚੈ ਪ੍ਰਭਦਾਨ ਕਰ ਕਿਰਪਾ ਦੇਵੋ ਹਰ ਨਾਮ
0: ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ
1: ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਤੇ ਆਓ
0: ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ
1: ਏਕੋਟ ਏਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ
0: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ
1: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ
0: ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ
1: ਪਰੈ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਧ ਨਿਰਲਾਗ
0: ਵੱਡ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮਰ ਤੇ ਸੁਖ ਹੋਏ
1: ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ
0: ਜਨ ਕੋ ਪ੍ਰਭ ਹੋਏ ਉਹ ਦਇਆਲ ਸੇਵਕ ਕੀਨੋ ਸਦਾ ਨਿਹਾਲ
1: ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪਰਮ ਗਇਆ
0: ਪਿਛਪੁਨੀ ਸਰਦਾ ਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ
1: ਜਿਸ ਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ
0: ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ
1: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ
0: ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ
1: ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ
0: ਗੁਰਪੂਰ ਐਤਾ ਤਿਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ
1: ਸਾਜਨ ਸੰਤ ਕਰੋ ਹੁਕਾਮ ਆਨ ਤਿਆਗ ਜਪੋ ਹਰ ਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ
1: ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋ ਸੀ ਚਾਰ
0: ਸਰਬ ਕਲਿਆਣ ਸੂਖ ਨਿਧ ਨਾਮ ਬੂਟ ਜਾਤ ਪਾਏ ਵਿਸਰਾਮ
1: ਸਗਲ ਦੁਖ ਕਾ ਹੋ ਤਨਾਸ ਨਾਨਕ ਨਾਮ ਜਪੋ ਗੁਣਤਾਸ
0: ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਇਹੀ ਸੋ सुआओ
1: नेत्रो पेख दरस होए मन बिकसै साधु चरण तो
0: भक्त जना कै मन तन रंग बिरला को पावे संग
1: एक बस दीजे करमया गुर प्रसाद नाम जप लया
0: ताकि उपमा कही न जाए नान करहया सर्ब समाए
1: प्रभु क्षण दीन दयाल भगत उछल सदा कृपाल
0: नाथ नाथ गोविंद गोपाल सर्व कटा करत प्रतपाल
1: आद पुरख कारण करतार भगत जना के प्राण आधार
0: जो जो जपै सो होए पुनीत भक्त पाई लावे मन ही
1: हम निर्गुण यार नीच अजान नानक तुमरी शरण पुरख भगवान
0: सर्व कुंठ मुक्त मोख पाए एक निमख हर के गुण गाए
1: अनक राज भोग वडे आई हर के नाम की कथा मन भाई
0: बहु भोजन कापर संगीत रसना जपती हर हर नीत
1: पलि सुकरनी शोभा धनवंत हृदय बसे पूर्ण गुरु मंत
0: साध संग प्राप्त हो निवास सर्व सुख नानक प्रगास
1: सुख मनी सुख अमृत प्रभ नाम भगत जना कै मन विश्राम अठवी श्लोक
0: सरगुण निर्गुण निरंकार सुन समाधि आप अपन किया नानका आपे ही फिर जाप सतनाम श्री वाहे गुरु अष्टपदी
1: जब कार कुछ न दृष्टि पुन तब कहते होता
0: जब तारी आपन सुन समाध तब बैर विरोध के संग कमात
1: जब इसका वरन चिहिना जापत तब हर सो को किसे व्याप्त
0: जब आपन आप अपार ब्रह्म तब हो कहां किस होवत परम
1: आपन खेलिया वर्ती जा नानक करने हार न दूजा
0: जब होवत प्राप्त केवल तानी तब बंद मुक्त कहो किसको गनी
1: जब एक हर गम अपार तब नरक सुरु को कौन अवतार
0: जब निर्गुण प्राप्त सहज सुभाए तब शिव शक्त कहो हो कित ठाए
1: जब आपे आप अपनी जोत धरे तब कौन निडर कौन कत डरे
0: आपन चले तब करने हार नानक ठाकुर अगम पार
1: अविनाशी सुख अपने आसन तै जन्म मरण को कहा विनाशन
0: जब पूर्ण करता प्रभु सोए तब जम की त्रास कहो किस होए
1: जब अवगत अगोचर प्रभ एका तब चित्र गुप्त किस पूछत लेखा
0: जब नाथ निरंजन अगोचर गादे तब कौन छुटे कौन बंधन बाधे
1: आपन आप ही अचर जा नानक आपन रूप आप ही उपर जा
0: जह निर्मल पुरख पुरख पत होता तह बिन मैल कहो क्या तूता
1: जह निरंजन निरंकार निर्वाण तह कौन को मान कौन अभिमान
0: जह स्वरूप केवल जगदीश तह छल छिद्र लागत कहो कीस
1: जह जो स्वरूपी ज्योत संग समावै तह किसै भू कौन तृप्तावै
0: कर्ण करावन करने हार नानक करते का नाही सुमार
1: जा अपनी सुवा आपन संग बनाई तब कौन माए बा मित्र सुत भाई
0: जह सर्व कला आपह परवीन तह वेदक तेव कहां कोचीन
1: जब आपने आप उतार है तो सगन अपसगन कहां विचार है
0: जह आपन ऊंच आपन आप नीरा तह कौन ठाकुर कौन कही है चीरा
1: बिस्मन बिस्म रहे बिस्माद नानक अपनी गजानो आप
0: जह अछल अछेद अपेद समाया ऊहा किसह व्याप्त माया
1: आपस को आपे आदेश तिह गुण का नाही प्रवेश
0: जह एक है एक एक भगवंता तह कौन अचिंत किस लागे चिंता
1: जह आपन आपा पतियारा तह कौन कथे कौन सुन न हारा
0: बहु बेअंत ऊंच ते ऊंचा नानक आपस को आप है पहुंचा
1: जह आप रचियो पर पंच आकार तिह गुण में कीनो विस्तार
0: पाप पुन तह पई कहावत को नरक को स्वर्ग बंचावत
1: जाल जाल माया जंजाल हो मैं मोह परम पै पार
0: दुख सुख मान अपमान अनक प्रकार कियो बखिया
1: अपन खेल आप कर देख है खेल संकोच है तो नानक एक है
0: जह अवगत भक्त है आप जह पसरे पासार संत प्रताप
1: पाक का अपै धनी उनकी शोभा उन्हों बनी
0: आप है कौत करे आनंद चोज आप है रस भोगन निर्जोग
1: जिस भाव है तुसी अपन नाय लावे जिस भाव है तुस खेल खिलावे
0: बेशुमार अथा अगंत अतुल ज्यों बुलावो त्यों नानक दास बोले
1: सुख मनी सुख अमृत पब नाम भगत जना कै मन विश्राम अठ इक्की श्लोक
0: जी जंत के ठाकुरा आपे वर्तन हार नानक एको पसरिया दूजा कह दृष्टार सत नाम श्री वाहे गुरु अष्टपदी
1: आप कथे आप सुनने हार आपे एक आप विस्तार
0: जा तिस पावे ता सृष्टो पाए अपने पाणे ले समाए
1: तुम ते पिन्ने किछ होए आपन सूत सब जगत परोए
0: जाको प्रभु जियो आप बुझाए सच नाम सोई जन पाए
1: सो समदर्शी तत् का बेता नानक सगल सिष्ट का जेता
0: जी जंत्र सबता कै हाथ दीन दयाल अनाथ को नाथ
1: जिस राखे तिस कोए न मारे सो मुआ जिस मनो बिसार है
0: तिस्ता जबर कहां को जाए सब सिरे एक निरंजन राए
1: जी की जुग जाके सुभात अंतर बाहर जानो साथ
0: गुण निदान बे अंत पार नानक दास दा बलिहार
1: पूरन पूर रह दयाल सब ऊपर होवत कृपाल
0: अपने कर्तव्य जाने आप अंतर जामी रहो ब्याप
1: तत्पालै जी अनुभव पात जो जो रचियो सुत सह त्यार
0: जिस पावे तिस लय मिलाए भक्त करे हर के गुण गाए
1: मन अंतर विश्वास कर मानिया करन हार नानक एक जानिया
0: जान लागा हर एक नाए तिसकी आसन बिरथी जाए
1: सेवक को सेवा बने आए हुक्म बूझ परम पद पाए
0: इस ते ऊपर नहीं विचार जाकै मन बसिया निरंकार
1: बंधन तोर पै निर्वैर अंदिन पूजै गुर के पैर
0: एह लोक सुखिए पर लोक सुहेले नानक हर प्रभ आपह मेले
1: साध संग मिल करो आनंद गुण गावो परमानंद आनंद
0: राम नाम तत् करो हो विचार दुर्लभ देह का करो उदार
1: अमृत वचन हर की गुण गाओ प्रांत तनन काए हे सुआओ
0: आठ पहर प्रापी खुह नीरा मिटे अज्ञान बिन सैंधीरा
1: सुन उपदेश हृदय बसावो मन इच्छा नानक फल पावो
0: हालत पालत दोय लेहो सवार राम नाम अंतर उरतार
1: पूरे गुर की पूरी दिखिया जिसमन बसै ते साच परीख्या
0: मनता नाम जपो लिव लाए दुख दर्द मन ते भौ जाए
1: सच व्यापार करो व्यापारी दरगह निभै खेप तुम्हारी
0: टीका टीक रखो मन माहे नानक बहुर न आवै जाहे
1: रिश्ते दूर कहा को जाए उबरे राखन हार ते आए
0: निर्भौ जपै सगल भौ मिटे प्रभु कृपा ते प्राणी छुटै
1: जिस प्रभु राखै तिस नाहीं दुख नाम जपत मन होवत सुख
0: चिंता जाए मिटै अहंकार तिस जन को कोई न पहुंचन हार
1: सिर उपर ठाडा गुरसूरा नानक ता कै कारज पूरा
0: मत पूरी अमृत जाकी दृष्ट दर्शन पेखत उदरत श्रेष्ठ
1: चरण कमल जाके अनूप सफल दर्शन सुंदर हर रूप
0: धन सेवा सेवक परवान अंतर जामी पुरख प्रधान
1: जिस मन बसे सोत निहाल ताकै निकट न आवत काल
0: अमर भय अमरा पद

0: ਸਦਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ।
1: ਨੌਨਦ ਅੰਮ੍ਰਿਤ ਪਵ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ।
0: ਸੁਨ ਸਮਾਧ ਅਨਹਤ ਤੈ ਨਾਦ ਕਹਿਣ ਨ ਜਾਈ ਅਚਾਰਜ ਬਿਸਮਾਦ।
1: ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸਨ ਸੋ ਜੀ ਪਾਏ।
0: ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ।
1: ਕਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ।
0: ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ।
1: ਪੌਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਤੈ ਦਿਸੈ ਸਮਾਹੇ।
0: ਇਸ ਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ।
1: ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਤਰ ਮੈਂ ਏਕ।
0: ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੂਲ ਨਾ ਕਬਹੂ ਡੋਲੈ।
1: ਸਰਬ ਕਰਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਣੇ ਅਮੋਲ।
0: ਸਰਬ ਜੋਤ ਮਹਿ ਜਾਕੀ ਜੋ ਧਾਰ ਰਹੇ ਹੋ ਸਾਮੀ ਓਤ ਪੋਤ।
1: ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ।
0: ਸੰਤ ਜਨਾ ਕਾ ਪੀਖਣ ਸਾ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ।
1: ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ।
0: ਜਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ।
1: ਜੋ ਜੋ ਹੋਏ ਸੋ ਇਸ਼ਕ ਮਾਨੈ ਕਰਨ ਕਰਾਵਨ ਹਰ ਪ੍ਰਭ ਜਾਨੈ।
0: ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ।
1: ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ।
0: ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ।
1: ਅਨਕ ਕਲਾ ਲਖੀ ਨੈ ਜਾਏ ਜਿਸ ਭਾਵੈ ਤਿਸ ਲੈ ਮਿਲਾਏ।
0: ਕਵਨ ਲਿਖਤ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ।
1: ਅੰਤਰ ਗਜ ਸਿਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ।
0: ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪੇ ਖਨਹਾਰਾ।
1: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ।
0: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ।
1: ਸਭ ਕੇ ਮਦਲ ਪੱਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ।
0: ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਏ ਸਮਾਏ।
1: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਿਛ ਕਰਾ।
0: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ।
1: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਜ।
0: ਤਾਂ ਕੀ ਗਤ ਮਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ।
1: ਇਸ ਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਣ।
0: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ।
1: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ।
0: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ।
1: ਜਾ ਨਾਮਨ ਕਹੇ ਸੁਆਉ ਜਨ ਕਹਿ ਸੰਚਿਤ ਆਵੈ ਨਾ।
0: ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ।
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ। ਅੱਠ ਤੇਈ ਸਲੋਕ।
0: ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ। ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ।
0: ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ।
1: ਆਸ ਨਿਤਿਆ ਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ।
0: ਆਪ ਛੋੜ ਬੇਨਤੀ ਕਰੋ ਸਾਧ ਸੰਗ ਆਗਨ ਸਾਗਰ ਤਰੋ।
1: ਹਰ ਤਨ ਕੀ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ।
0: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ।
1: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ।
0: ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ।
1: ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ।
0: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ।
1: ਉੱਤਮ ਸਲੋਕ ਸਾਧ ਕੇ ਬਚਨ ਅਮੋਲੀਕ ਲਾਲ ਇਹ ਰਤਨ।
0: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ।
1: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ।
0: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ।
1: ਪ੍ਰਗਟੇ ਗੋਪਾਲ ਮਹਤ ਕੇ ਮਾਥੇ ਨਾਨਕ ਉਦਰੈ ਤਿਨ ਕੈ ਸਾਥੇ।
0: ਸ਼ਰਨ ਯੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ।
1: ਮਿਟ ਗਏ ਬੈਰ ਭਏ ਸਬਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਣ।
0: ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵ ਕੀ ਸੇਵ।
1: ਹਾਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਰਸ ਨਾ ਕਹਤੇ।
0: ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ।
1: ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ।
0: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ।
1: ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ।
0: ਸਭ ਤੇ ਊਚ ਪਾਏ ਅਸਥਾਨ ਬਹੁਰ ਨ ਹੋਵੈ ਆਵਨ ਜਾਨ।
1: ਹਰ ਦਿਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ।
0: ਖੇਮ ਸ਼ਾਂਤਰਿਦ ਨਵ ਨਿਦ ਬੁੱਧ ਗਿਆਨ ਸਰਬ ਤਹਿ ਸਿੱਧ।
1: ਵਿਦਿਆ ਤਪ ਜੋਗ ਪਵ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ।
0: ਚਾਰ ਪਦਾਰਥ ਕਮਲ ਪ੍ਰਗਾ ਸਭ ਕੈ ਮੱਧ ਸਗਲ ਤੇ ਉਦਾਸ।
1: ਸੁੰਦਰ ਚਤੁਰ ਤਤ ਕਾ ਬੀਤਾ ਸਮਦਰਸੀ ਏਕ ਦ੍ਰਿਸ਼ਟੀ।
0: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ।
1: ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ।
0: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ।
1: ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ।
0: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਨ ਤੇ ਛੁਟੈ।
1: ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ।
0: ਜਿਸ ਮਨ ਬਸੈ ਸੁਨੈ ਲਾਏ ਪ੍ਰੀ ਤਿਸ ਜਨ ਆਵੈ ਹਰ ਪ੍ਰਚੀਤ।
1: ਮਰਨਤਾ ਕਾ ਦੁਖ ਨਿਵਾਰ ਦੁਲਭ ਦੇ ਤਤਕਾਲ ਉਧਾਰ।
0: ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ।
1: ਦੁਖ ਰੋਗ ਬਿਨ ਸੇ ਪੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ।
0: ਸਭ ਤੇ ਊਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ। ਸਭ ਤੇ ਊਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਵਿਸਰਾਮ। ਅੱਠ ਚੌਵੀ ਸਲੋਕ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ।

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਹਾਂਜੀ, 1674।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਇਹੋ ਹੀ ਕੰਮ ਕਰ ਲੈਂਦੇ। ਬਿਲਕੁਲ ਇਸੇ ਤਰ੍ਹਾਂ ਇਸ ਮੁਸਕਰਾਹਟ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਇਹ ਖੁਸ਼ੀ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਕਿਉਂਕਿ ਸਵੇਰੇ ਸਵੇਰੇ ਦੇ ਸਮੇਂ ਜੇ ਚਿਹਰੇ 'ਤੇ ਖੁਸ਼ੀ ਨਹੀਂ ਹੈ ਤਾਂ ਫਿਰ ਸਾਰਾ ਦਿਨ ਕੀ ਹੋਊਗਾ। ਸਵੇਰੇ ਸਵੇਰੇ ਦੇ ਸਮੇਂ ਕਹਿੰਦੇ ਨੇ ਕਿ ਖੁਸ਼ੀਆਂ ਲੈ ਕੇ ਘਰੋਂ ਨਿਕਲੀਏ, ਮੁਸਕਰਾਉਂਦੇ ਨਿਕਲੀਏ ਆਪਾਂ ਘਰੋਂ ਅਤੇ ਸ਼ਾਮੀ ਵੀ ਸ਼ਾਇਦ ਇੱਦਾਂ ਪਰਤਾਂਗੇ। ਪਰ ਜੇ ਸਵੇਰੇ ਸਵੇਰੇ ਤਿਊੜੀਆਂ ਲੈ ਕੇ ਜਾਣਾ ਤਾਂ ਸ਼ਾਮਾਂ ਤੋਂ ਵੀ ਆਸ ਨਾ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਇੱਕ ਬੜੀ ਪੁਰਾਣੀ ਕਹਾਣੀ ਹੈ, ਹੋ ਸਕਦਾ ਬਚਪਨ ਦੇ ਵਿੱਚ ਤੁਸੀਂ ਵੀ ਸੁਣੀ ਹੋਵੇ। ਇਹ ਕਹਾਣੀ ਹੈ ਇੱਕ ਚੋਰ ਦੀ। ਇੱਕ ਵਾਰੀ ਕਿਸੇ ਸਾਧੂ ਨੂੰ ਪ੍ਰਵਚਨ ਕਰਦਿਆਂ ਸੁਣਿਆ ਕਿਸੇ ਨੇ, ਕਸਾਈ ਦਾ ਕੰਮ ਕਰਦਾ ਸੀ ਬੰਦਾ, ਸਾਧੂ ਦੇ ਪ੍ਰਵਚਨ ਸੀ ਕਿਸੇ ਦੀ ਜਾਨ ਨਹੀਂ ਲੈਣੀ, ਕਿਸੇ ਜੀਵ ਦੀ ਹੱਤਿਆ ਨਹੀਂ ਕਰਨੀ, ਇਹ ਸਾਰਾ ਲੰਮਾ ਚੌੜਾ ਪ੍ਰਵਚਨ ਸੁਣ ਕੇ ਕਸਾਈ ਕੋਲ ਰਿਹਾ ਨਾ ਗਿਆ। ਜਾ ਕੇ ਸਾਧੂ ਨੂੰ ਪੁੱਛਣ ਲੱਗਾ, ਜੀ ਮੇਰਾ ਆਹ ਕੰਮ ਹੈ, ਮੈਂ ਤਾਂ ਫਿਰ ਬਹੁਤ ਜੀਵ ਹੱਤਿਆ ਕਰਦਾ, ਸੱਚ ਜਾਣੋ ਤਾਂ ਹੋਰ ਕੋਈ ਕੰਮ ਵੀ ਨਹੀਂ ਆਉਂਦਾ ਮੈਨੂੰ, ਜੱਦੀ ਪੁਸ਼ਤੀ ਕੰਮ ਕਰਦਾ, ਇਹਦਾ ਮਤਲਬ ਫਿਰ ਮੈਂ ਕੰਮ ਨਾ ਕਰਾਂ, ਇਹਦਾ ਮਤਲਬ ਕਿ ਮੈਂ ਨਰਕਾਂ ਦਾ ਭਾਗੀ ਹਾਂ। ਇਹ ਬੜਾ ਵੱਡਾ ਸਵਾਲ ਹੈ। ਇਸ ਸਵਾਲ ਦੇ ਮੋੜਵੇਂ ਰੂਪ ਦੇ ਵਿੱਚ ਸਾਧੂ ਨੇ ਇੱਕ ਕਹਾਣੀ ਸੁਣਾਈ। ਇੱਕ ਵਾਰੀ ਇੱਕ ਚੋਰ ਸੀ। ਉਹ ਚੋਰ ਰਾਤ ਦੇ ਸਮੇਂ ਕਿਸੇ ਘਰ ਦੇ ਵਿੱਚ ਸੰਨ ਲਾਉਣ ਨੂੰ ਫਿਰੇ। ਰਾਤ ਦੇ ਹਨੇਰਿਆਂ ਦੇ ਵਿੱਚ ਜੇਕਰ ਕੋਈ ਫਿਰਦਾ ਤੇ ਪਹਿਲੀਆਂ ਦੇ ਵਿੱਚ ਸੁਭਾਵਿਕ ਹੀ ਉਹਦੇ ਉੱਤੇ ਸ਼ੱਕ ਕਰ ਲਿਆ ਜਾਂਦਾ ਹੈ। ਵੈਸੇ ਵੀ ਆਸ ਪਾਸ ਓਪਰਾ ਬੰਦਾ ਕੋਈ ਘੱਟ ਹੀ ਦਿਖਦਾ ਸੀ। ਅੱਜ ਵਾਂਗੂ ਉਹਨਾਂ ਦੇ ਕੋਲ ਗੱਡੀਆਂ ਨਹੀਂ ਸੀ ਕਿ ਰਾਤੋ ਰਾਤ ਕਿਤੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੂਰ ਪਹੁੰਚ ਜਾਣ। ਤੁਰ ਕੇ ਕੋਈ ਕਿੰਨਾ ਕੁ ਸਫ਼ਰ ਤੈਅ ਕਰ ਸਕਦਾ, ਅਤੇ ਉਹ ਕੋਸ਼ਿਸ਼ ਕਰਦਾ ਸੀ ਮੈਂ ਦਿਨੇ ਦਿਨੇ ਸਫ਼ਰ ਕਰ ਲਵਾਂ। ਸੋ ਇਸ ਕਰਕੇ ਕਹਿੰਦੇ ਨੇ ਕਿ ਕੋਈ ਓਪਰਾ ਬੰਦਾ ਦਿਸਦਾ ਅਤੇ ਤੋਰ ਤੋਂ ਹੀ ਪਛਾਣਿਆ ਜਾਂਦਾ। ਉਸ ਨਗਰ ਦੇ ਰਾਜੇ ਨੇ ਚੋਰ ਪਛਾਣ ਲਿਆ। ਰਾਜਾ ਵੀ ਰਾਤ ਦੇ ਸਮੇਂ ਨਿਕਲਿਆ ਸੀ ਇਹ ਚੈੱਕ ਕਰਨ ਦੇ ਲਈ ਕਿ ਮੇਰੇ ਰਾਜ ਦੇ ਵਿੱਚ ਸਭ ਕੁਝ ਠੀਕ ਠਾਕ ਹੈ। ਭੇਸ ਬਦਲ ਕੇ ਆਮ ਬੰਦੇ ਦੇ ਰੂਪ ਦੇ ਵਿੱਚ ਰਾਜਾ ਜਦੋਂ ਚੋਰ ਨੂੰ ਮਿਲਿਆ ਤੇ ਪੁੱਛਣ ਲੱਗਾ, ਤੂੰ ਮੇਰੇ ਤੋਂ ਲੁਕਦਾ ਕਿਉਂ ਫਿਰਦਾ, ਕੀ ਤੂੰ ਇਸ ਨਗਰ ਦੇ ਵਿੱਚ ਓਪਰਾ, ਕੀ ਤੂੰ ਕਿਸੇ ਨੂੰ ਲੱਭ ਰਿਹਾ, ਕੀ ਮੈਂ ਤੇਰੀ ਕੋਈ ਮਦਦ ਕਰ ਸਕਦਾ। ਤੇ ਚੋਰ ਕਹਿਣ ਲੱਗਾ, ਨਹੀਂ ਭਰਾਵਾ, ਮੈਂ ਵੀ ਤੇਰੇ ਵਰਗਾ ਚੋਰ ਹੀ ਹਾਂ। ਉਹਨੇ ਆਸ ਲਾਈ ਕਿ ਇਸ ਵੇਲੇ ਹੋਰ ਹੋ ਵੀ ਕੌਣ ਸਕਦਾ, ਮੈਂ ਇਸ ਕਰਕੇ ਤੇਰੇ ਤੋਂ ਲੁਕਿਆ ਸਾਂ, ਇੰਨੀ ਰਾਤ ਲੰਘ ਗਈ ਹੈ ਹਾਲੇ ਤੱਕ ਕੋਈ ਸ਼ਿਕਾਰ ਨਹੀਂ ਕਰ ਸਕਿਆ, ਤੇ ਜੇ ਮੈਂ ਨਾ ਕੋਈ ਚੋਰੀ ਕਰ ਸਕਿਆ ਤੇ ਪਰਿਵਾਰ ਭੁੱਖਾ ਮਰੂ, ਮੇਰਾ ਤਾਂ ਫੁੱਲ ਟਾਈਮ ਕੰਮ ਹੀ ਇਹ ਆ, ਹੋਰ ਕੋਈ ਕੰਮ ਮੈਨੂੰ ਆਉਂਦਾ ਹੀ ਨਹੀਂ। ਤੇ ਰਾਜਾ ਕਹਿਣ ਲੱਗਾ, ਜੇ ਤੇਰੇ ਕੋਲ ਮੁਹਾਰਤ ਹੈਗੀ ਆ ਤੇ ਮੇਰੇ ਕੋਲ ਇੱਕ ਜਗ੍ਹਾ ਹੈਗੀ ਆ, ਉੱਥੇ ਜੇਕਰ ਆਪਾਂ ਚੋਰੀ ਕਰੀਏ ਤੈਨੂੰ ਤੇ ਮੈਨੂੰ ਮੋਟੇ ਪੈਸੇ ਬਣ ਜਾਣਗੇ, ਫਿਰ ਸ਼ਾਇਦ ਸਾਰੀ ਜ਼ਿੰਦਗੀ ਸਾਨੂੰ ਚੋਰੀ ਕਰਨ ਦੀ ਲੋੜ ਨਾ ਪਵੇ। ਉਹ ਕਿਹੜੀ, ਰਾਜੇ ਦੇ ਮਹਿਲਾਂ ਦੇ ਵਿੱਚ, ਤੇਰਾ ਦਿਮਾਗ ਖਰਾਬ ਹੋ ਗਿਆ, ਰਾਜੇ ਦੇ ਮਹਿਲਾਂ ਦੇ ਵਿੱਚ
ਤੈਨੂੰ ਪਤਾ ਕਿੰਨੇ ਸੰਤਰੀ ਹੁੰਦੇ ਆ, ਕਿੰਨਾ ਪੈਰਾ ਹੁੰਦਾ, ਸੌਖਾ ਥੋੜ੍ਹੀ ਆ ਉੱਥੇ ਮਹਿਲਾਂ ਦੇ ਵਿੱਚ ਵੜਨਾ। ਅਤੇ ਚੋਰ ਬਣਿਆ ਰਾਜਾ, ਕਹਿਣ ਲੱਗਾ ਉਹ ਜ਼ਿੰਮੇਵਾਰੀ ਮੇਰੀ। ਕਾਫੀ ਸਮਾਂ ਪਹਿਲਾਂ ਮੈਂ ਰਾਜੇ ਦੇ ਮਹਿਲਾਂ ਦੇ ਵਿੱਚ ਕੰਮ ਕਰਦਾ ਸੀ, ਅੰਦਰ ਬਾਹਰ ਦੀਆਂ ਸਾਰੀਆਂ ਚੋਰ ਮੋਰੀਆਂ ਮੈਨੂੰ ਪਤਾ ਨੇ। ਕਿਤੇ ਮਾੜੀ ਮੋਟੀ ਜਿਹੀ ਕੁਤਾਹੀ ਮੇਰੇ ਕੋਲ ਹੋ ਗਈ, ਮੈਨੂੰ ਮਹਿਲਾਂ ਦੇ ਵਿੱਚੋਂ ਕੁੱਟ ਕੇ ਇੱਦਾਂ ਕੱਢਿਆ ਜਿਵੇਂ ਮੈਂ ਕੁੱਤਾ ਹੋਵਾਂ, ਬੰਦਾ ਹੀ ਨਾ ਹੋਵਾਂ। ਮੈਂ ਚਾਹੁੰਦਾ ਵਾਂ ਕਿ ਰਾਜੇ ਦੇ ਕੋਲੋਂ ਬਦਲਾ ਲਿਆ ਜਾਵੇ। ਜੇ ਤੇਰੇ 'ਚ ਹਿੰਮਤ ਹੈਗੀ ਹੈ ਤਾਂ ਚੱਲ, ਤੈਨੂੰ ਮੈਂ ਖਜ਼ਾਨੇ ਦਾ ਰਾਹ ਦੱਸਦਾ। ਤੂੰ ਖਜ਼ਾਨੇ ਦੇ ਵਿੱਚੋਂ ਕੋਈ ਹੀਰੇ ਜਵਾਹਰਾਤ ਕੱਢ ਕੇ ਲਿਆ ਅਤੇ ਸਾਰੀ ਜ਼ਿੰਦਗੀ ਬਹਿ ਕੇ ਖਾਈਏ। ਮੈਨੂੰ ਪਤਾ ਤਾਂ ਹੈਗਾ ਰਾਜੇ ਨੇ ਕਿੱਥੇ ਕਿੱਥੇ ਸਮਾਨ ਰੱਖਿਆ, ਪਰ ਮੇਰੇ ਕੋਲ ਉਹ ਮੁਹਾਰਤ ਨਹੀਂ। ਮੇਰਾ ਖਾਨਦਾਨੀ ਕੰਮ ਨਹੀਂ ਆ ਚੋਰੀ ਕਰਨਾ, ਮੇਰੀ ਮਜਬੂਰੀ ਆ, ਮੈਂ ਨਿੱਕੀਆਂ ਮੋਟੀਆਂ ਚੋਰੀਆਂ ਕਰ ਲੈਂਦਾ। ਰਾਜੇ ਨੇ ਉਸ ਚੋਰ ਨੂੰ ਆਪਣਾ ਗੱਲਾਂ ਦੇ ਵਿੱਚ ਲਿਆ ਅਤੇ ਜਿਹੜੇ ਗੁਪਤ ਜਗ੍ਹਾ ਤੋਂ, ਜਿਹੜੇ ਗੁਪਤ ਦਰਵਾਜ਼ੇ ਤੋਂ, ਸੁਰੰਗ ਦੇ ਥਾਣੀ ਰਾਜਾ ਬਾਹਰ ਨਿਕਲਿਆ ਸੀ, ਉਸੇ ਜਗ੍ਹਾ ਤੋਂ ਚੋਰ ਨੂੰ ਅੰਦਰ ਵਾੜ ਦਿੱਤਾ। ਸਾਰਾ ਕੁਛ ਦੱਸ ਕੇ ਕਿ ਕਿਹੜੇ ਪਾਸੇ ਖਜ਼ਾਨਾ, ਕਿੱਥੋਂ ਤੂੰ ਕੀ ਚੋਰੀ ਕਰਨਾ। ਚੋਰ ਖਜ਼ਾਨੇ ਦੇ ਵਿੱਚ ਪਹੁੰਚਿਆ, ਉਹਦੇ ਦੱਸੇ ਦੇ ਮੁਤਾਬਕ ਸਾਰੇ ਬਕਸੇ ਉੱਤੇ ਥੱਲੇ ਕੀਤੇ ਅਤੇ ਇੱਕ ਛੋਟਾ ਜਿਹਾ ਬਕਸਾ ਕੱਢਿਆ। ਹੈਰਾਨ ਰਹਿ ਗਿਆ ਉਸ ਬੋਕਸ ਨੂੰ ਵੇਖ ਕੇ, ਉਸ ਡੱਬੇ ਨੂੰ ਵੇਖ ਕੇ। ਉਹਦੇ ਵਿੱਚ 5 ਇਦਾਂ ਦੇ ਹੀਰੇ ਸੀ ਕਿ ਚਮਕਦੇ ਸਾਹਮਣੇ ਚੋਰ ਦੇ ਕੋਲੋਂ ਅੱਖਾਂ ਨਾ ਖੋਲੀਆਂ ਜਾਣ। ਪੰਜ ਹੀਰੇ ਆਪਣੀ ਜੇਬ 'ਚ ਪਾ ਕੇ ਤੁਰਨ ਲੱਗਾ ਅਤੇ ਮਨ ਦੇ ਵਿੱਚ ਵਿਚਾਰ ਆਇਆ, ਇੱਕ ਜਣਾ ਬਾਹਰ ਆ ਮੇਰਾ ਹਿੱਸੇਦਾਰ, ਇੱਕ ਮੈਂ। ਜੇ ਮੈਂ 5 ਚੋਰੀ ਕੀਤੇ ਤਾਂ ਫਿਰ ਇੱਕ ਦਾ ਰੌਲਾ ਪਊ, ਇੱਕ ਦੀ ਲੜਾਈ ਪਊ। ਹੋਵੇ ਨਾ ਤਾਂ ਮੈਂ ਇੱਕ ਵਾਪਸ ਰੱਖ ਦਿਆਂ, ਸੌਖਾ ਹੋਜੂ ਜੇ ਆਪਾਂ 2-2 ਵੰਡ ਲਾਂਗੇ। ਤਾਂ ਇਹ ਸੋਚ ਕੇ ਇੱਕ ਹੀਰਾ ਵਾਪਸ ਉਸੇ ਬਕਸੇ ਦੇ ਵਿੱਚ ਰੱਖ ਦਿੱਤਾ ਅਤੇ 4 ਹੀਰੇ ਲੈ ਕੇ ਬਾਹਰ ਆਇਆ, ਬੜੇ ਖੁਸ਼। ਅੱਜ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ, ਦੋਵਾਂ ਨੇ ਰੱਜ ਕੇ ਜਸ਼ਨ ਮਨਾਇਆ। 2-2 ਹੀਰੇ ਵੰਡੇ ਅਤੇ ਆਪੋ ਆਪਣੀ ਰਾਹ ਹੀ ਪੈ ਗਏ। ਉਹਦੇ ਜਾਣ ਤੋਂ ਬਾਅਦ ਰਾਜਾ ਆਪਣੇ ਮਹਿਲਾਂ 'ਚ ਆ ਕੇ ਸੌਂ ਗਿਆ। ਸਵੇਰ ਹੁੰਦੀ ਨੂੰ ਰੌਲਾ ਪੈ ਗਿਆ, ਰਾਜੇ ਦੇ ਮਹਿਲਾਂ ਦੇ ਵਿੱਚ ਖਜ਼ਾਨੇ ਦੇ ਵਿੱਚ ਚੋਰੀ ਹੋ ਗਈ, ਖਜ਼ਾਨੇ ਦੇ ਬੂਹੇ ਖੁੱਲ੍ਹੇ ਪਏ ਨੇ। 4 ਸਵੇਰੇ ਰੌਲਾ ਪੈ ਗਿਆ। ਰਾਜੇ ਨੇ ਆਪਣੇ ਸਭ ਤੋਂ ਖਾਸ ਮੰਤਰੀ ਨੂੰ ਹੁਕਮ ਦਿੱਤੇ, ਜਾ ਕੇ ਵੇਖ ਕੀ ਚੋਰੀ ਹੋਇਆ। ਅਤੇ ਮੰਤਰੀ ਨੇ ਆ ਕੇ ਦੱਸਿਆ, ਰਾਜਾ ਬਾਕੀ ਤਾਂ ਸਾਰਾ ਕੁਝ ਠੀਕ ਹੈ, ਪਰ ਜਿਹੜੇ ਸਭ ਤੋਂ ਕੀਮਤੀ ਹੀਰੇ ਨੇ ਸਾਡੇ ਖਜ਼ਾਨੇ ਦੇ ਵਿੱਚ, ਉਹ ਚੋਰੀ ਹੋ ਗਏ ਨੇ। ਰਾਜੇ ਨੇ ਹੁਕਮ ਦਿੱਤੇ ਕਿ ਚੋਰ ਨੂੰ ਲੱਭਿਆ ਜਾਵੇ। ਰਾਜਾ ਹੁਣ ਇਹ ਵੀ ਵੇਖਣਾ ਚਾਹੁੰਦਾ ਸੀ ਕਿ ਮੇਰੇ ਬੰਦੇ ਕਿੰਨੇ ਕੁ ਕੰਮ ਦੇ ਨੇ। ਬਹੁਤਾ ਚਿਰ ਨਾ ਲਾਇਆ ਉਹਨਾਂ ਨੇ, ਖੁਰਾ ਨੱਪ ਕੇ ਛੇਤੀ ਚੋਰ ਫੜ ਲਿਆਂਦਾ। ਕਹਿਣ ਲੱਗੇ, ਰਾਜਾ 2 ਬੰਦੇ ਲੱਗਦੇ ਸੀ, ਦੂਸਰਾ ਸਾਡੇ ਮਹਿਲਾਂ ਦੇ ਆਸ ਪਾਸ ਹੀ ਕਿਤੇ ਇੱਧਰ ਨੂੰ ਹੀ ਗਾਇਬ ਹੋਇਆ, ਉਹਨੂੰ ਵੀ ਛੇਤੀ ਫੜ ਲਾਂਗੇ, ਸ਼ਾਇਦ ਇਹਦੇ ਕੋਲੋਂ ਉਹਦਾ ਵੀ ਪਤਾ ਲੱਗ ਜਾਵੇ। ਚੋਰ ਨੂੰ ਪੇਸ਼ ਕੀਤਾ ਗਿਆ, ਚੋਰ ਨੇ ਜੋ ਵੀ ਰਾਮ ਕਹਾਣੀ ਸੀ ਸਾਰੀ ਦੱਸੀ ਅਤੇ 2 ਜਿਹੜੇ ਹੀਰੇ ਚੋਰੀ ਕੀਤੇ ਸੀ ਉਹ ਰਾਜੇ ਦੇ ਸਾਹਮਣੇ ਢੇਰੀ ਕਰ ਦਿੱਤੇ। ਕਹਿਣ ਲੱਗਾ, ਜੀ ਬਾਕੀ 2 ਜਿਹੜਾ ਚੋਰ ਸੀ ਮੇਰੇ ਨਾਲ, ਮੇਰਾ ਭਾਈਵਾਲ, ਉਹਦੇ ਕੋਲ ਨੇ, ਮੈਂ ਰਾਤੀ ਹੀ ਉਹਨੂੰ ਮਿਲਿਆ ਸੀ, ਪਹਿਲਾਂ ਤੋਂ ਮੈਂ ਉਹਨੂੰ ਜਾਣਦਾ ਨਹੀਂ। ਇੱਕ ਯਕੀਨ ਮੰਨਿਓ, ਜੋ ਮੈਂ ਬੋਲੂੰਗਾ ਸੱਚ ਬੋਲੂੰਗਾ। ਅਤੇ ਪਰਲੇ ਪਾਸਿਓਂ ਮੰਤਰੀ ਬੋਲਿਆ, ਚੋਰ ਹੋ ਕੇ ਅਤੇ ਸੱਚ ਦੀਆਂ ਗੱਲਾਂ ਕਰਦਾ, ਹੁਣ ਇਹ 4 ਚਪੇੜਾਂ ਵੱਜੀਆਂ ਅਤੇ ਆਪੇ ਦੱਸੇਗਾ ਸਾਰਾ ਕੁਛ। ਚੋਰ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਆਪਣੀ ਗੱਲ ਦੇ ਉੱਤੇ ਡਟਿਆ ਰਿਹਾ। ਜੀ ਮੇਰੇ ਕੋਲ ਸਿਰਫ 2 ਹੀ ਹੀਰੇ ਨੇ।
ਰਾਜਾ ਕਹਿਣ ਲੱਗਾ ਜਿਹੜਾ ਬਕਸਾ ਤੂੰ ਖੋਲਿਆ ਸੀ ਉਹਦੇ ਵਿੱਚ ਪੰਜ ਹੀ ਰਹੇ, ਫਿਰ ਦੋ ਦੋ ਤੁਸੀਂ ਲੈ ਲਏ, ਇੱਕ ਕਿੱਥੇ ਗਿਆ? ਕਹਿਣ ਲੱਗਾ ਜੀ ਦੋਵਾਂ ਦੇ ਵਿੱਚ ਵੰਡ ਕੀਤੇ ਜਾਣ 'ਤੇ ਰੌਲਾ ਪੈਣਾ ਸੀ, ਇਸ ਕਰਕੇ ਮੈਂ ਇੱਕ ਪਿੱਛੇ ਛੱਡ ਦਿੱਤਾ ਸੀ। ਅਤੇ ਪਰਲੇ ਪਾਸਿਓਂ ਮੰਤਰੀ ਫਿਰ ਬੋਲਿਆ, ਬਕਵਾਸ ਕਰਦਾ ਓਏ, ਉਹਦੇ ਵਿੱਚ ਪੰਜ ਹੀਰੇ ਸੀ ਅਤੇ ਪੰਜ ਦੇ ਪੰਜ ਹੀ ਗਾਇਬ ਨੇ, ਤੂੰ ਦੱਸੇਗਾ ਜਾਂ ਦੂਜੀ ਤਰ੍ਹਾਂ ਪੁੱਛੀਏ? ਰਾਜਾ ਬੋਲਿਆ ਨਹੀਂ, ਇਹ ਸੱਚ ਬੋਲ ਰਿਹਾ। ਸਾਰੇ ਹੈਰਾਨ ਸੀ ਕਿ ਰਾਜਾ ਇੰਨੀ ਸਾਦੀ ਕਿੱਦਾਂ ਦੇ ਸਕਦਾ। ਰਾਜੇ ਨੇ ਹੌਲੀ ਦੇਣੀ ਆਪਣੀ ਜੇਬ 'ਚੋਂ ਦੋ ਹੀਰੇ ਕੱਢ ਕੇ ਬਾਹਰ ਰੱਖ ਦਿੱਤੇ ਅਤੇ ਚੋਰ ਨੂੰ ਕਹਿਣ ਲੱਗਾ, ਉਹ ਰਾਤ ਵਾਲਾ ਚੋਰ ਮੈਂ ਹੀ ਸੀ, ਮੈਂ ਆਪਣੇ ਰਾਜ ਦੇ ਵਿੱਚ ਰਾਤ ਜਾ ਕੇ ਵੇਖਦਾ ਹਾਂ, ਸਾਰੇ ਚੈਨ ਦੇ ਨਾਲ ਸੌਂ ਰਹੇ ਨੇ, ਕਿਸੇ ਨੂੰ ਕੋਈ ਲੋੜ ਤਾਂ ਨਹੀਂ ਕਿਸੇ ਚੀਜ਼ ਦੀ। ਉਸੇ ਦੇ ਦਰਮਿਆਨ ਰਾਤੀ ਮੈਨੂੰ ਤੂੰ ਟੱਕਰ ਗਿਆ ਅਤੇ ਹਾਂ ਇਹ ਸੱਚ ਹੈ, ਦੋ ਹੀਰੇ ਨੇ ਮੈਨੂੰ ਦਿੱਤੇ ਸੀ ਅਤੇ ਮੇਰੇ ਸਾਹਮਣੇ ਦੋ ਹੀ ਇਹਨੇ ਆਪ ਰੱਖੇ ਨੇ। ਅਤੇ ਮੰਤਰੀ ਹੁਣ ਤੂੰ ਦੱਸ ਪੰਜਵਾਂ ਹੀਰਾ ਕਿੱਥੇ? ਮੰਤਰੀ ਦੇ ਬੁੱਲਾਂ ਦੇ ਉੱਤੇ ਸਿੱਕਰੀ ਜੰਮ ਗਈ। ਅਸਲ ਦੇ ਵਿੱਚ ਮੰਤਰੀ ਨੇ ਲਾਲਚ ਕੀਤਾ, ਉਹਨੂੰ ਲੱਗਾ ਕਿ ਚੋਰੀ ਤਾਂ ਹੋ ਹੀ ਗਈ ਆ, ਚੋਰ ਦੀ ਕਿਹਨੇ ਮੰਨਣੀ ਆ। ਅਸਲ ਦੇ ਵਿੱਚ ਉਹ ਪੰਜਵਾਂ ਹੀਰਾ ਉਹਨੇ ਆਪ ਚੁੱਕ ਕੇ ਆਪਣੀ ਜੇਬ 'ਚ ਪਾ ਲਿਆ ਸੀ। ਵਗਦੀ ਗੰਗਾ 'ਚ ਹੱਥ ਧੋਣ ਦੇ ਲਈ ਲਾਲਚ ਵੱਸ ਉਹ ਇੱਕ ਹੀਰਾ ਉਹਨੇ ਆਪਣੀ ਜੇਬ 'ਚ ਪਾ ਲਿਆ। ਰਾਜੇ ਦੇ ਹੁਕਮਾਂ ਦੇ ਉੱਤੇ ਉਹ ਇੱਕ ਹੀਰਾ ਉਹਨੂੰ ਕੱਢ ਕੇ ਦੇਣਾ ਹੀ ਪਿਆ। ਰਾਜੇ ਦਾ ਸਭ ਤੋਂ ਕਰੀਬੀ, ਸਭ ਤੋਂ ਵੱਧ ਵਿਸ਼ਵਾਸਯੋਗ ਬੰਦਾ ਜਿਹਦੇ ਉੱਤੇ ਰਾਜਾ ਅੱਖਾਂ ਮੀਟ ਕੇ ਵਿਸ਼ਵਾਸ ਕਰਦਾ ਸੀ, ਉਹ ਚੋਰ ਨਿਕਲਿਆ। ਅਸਲ ਦੇ ਵਿੱਚ ਚੋਰ ਰਾਜੇ ਦਾ ਕਰੀਬੀ ਨਿਕਲਿਆ। ਵੱਡੀ ਸਜ਼ਾ ਸੁਣਾਈ ਗਈ ਉਸ ਮੰਤਰੀ ਨੂੰ, ਕਿਉਂਕਿ ਉਹਨੇ ਚੋਰੀ ਵੀ ਕੀਤੀ ਅਤੇ ਉਹਨੇ ਝੂਠ ਵੀ ਬੋਲਿਆ। ਚੋਰ ਨੂੰ ਇਸ ਕਰਕੇ ਛੱਡ ਦਿੱਤਾ ਗਿਆ ਕਿ ਉਹਨੇ ਚੋਰੀ ਤਾਂ ਕੀਤੀ ਪਰ ਝੂਠ ਨਹੀਂ ਬੋਲਿਆ। ਸ਼ਾਇਦ ਇਹ ਕਹਾਣੀ ਕਿਸੇ ਨੇ ਸੱਚ ਦੀ ਅਹਿਮੀਅਤ ਸਮਝਾਉਣ ਦੇ ਲਈ ਭਲੇ ਸਮਿਆਂ 'ਚ ਘੜੀ ਹੋਵੇ, ਪਰ ਬੜੀ ਕਮਾਲ ਦੀ ਕਹਾਣੀ ਘੜੀ। ਸ਼ਾਇਦ ਇਹ ਦੱਸਣ ਦੇ ਲਈ ਘੜੀ ਹੋਵੇ ਕਿ ਕਿੱਤਾ ਤੁਸੀਂ ਕੋਈ ਵੀ ਕਰਦੇ ਉਹਦੇ ਵਿੱਚ ਵੀ ਇਮਾਨਦਾਰੀ ਰੱਖੀ ਜਾ ਸਕਦੀ ਹੈ, ਜਾਂ ਫਿਰ ਕਿੱਡਾ ਵੀ ਦੁੱਧ ਕਿ ਧੋਤਾ ਕਿੱਤਾ ਤੁਸੀਂ ਕਰ ਦਿਓ, ਜੇ ਉਹਦੇ ਵਿੱਚ ਵੀ ਝੂਠ ਆ ਉਹਦੇ ਵਿੱਚ ਵੀ ਬੇਈਮਾਨੀ ਆ ਅਤੇ ਪਾਪ ਤੁਹਾਨੂੰ ਉਹਨਾਂ ਹੀ ਲੱਗਣਾ। ਕੰਮ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕਿਸੇ ਦਾ ਹੋ ਸਕਦਾ, ਗਲਤੀ ਕਿਤੇ ਵੀ ਕੋਈ ਕਿਸੇ ਵੀ ਤਰ੍ਹਾਂ ਦੀ ਕਰ ਸਕਦਾ। ਕਹਿੰਦੇ ਨੇ ਇਨਸਾਨ ਗਲਤੀ ਦਾ ਪੁਤਲਾ, ਪਰ ਜੇਕਰ ਤੁਸੀਂ ਝੂਠ ਬੋਲਦੇ ਹੋ ਤਾਂ ਫਿਰ ਤੁਹਾਡੀ ਕਿਤੇ ਢੋਈ ਨਹੀਂ। ਵਜ੍ਹਾ ਇਹ ਕਿ ਇੱਕ ਝੂਠ ਬੋਲ ਕੇ ਫਿਰ ਤੁਹਾਨੂੰ ਸੌਵਾਂ ਹੀ ਝੂਠ ਬੋਲਣੇ ਪੈਂਦੇ ਨੇ ਉਹਨੂੰ ਲੁਕਾਉਣ ਦੇ ਲਈ। ਸੋ ਇਸ ਕਰਕੇ ਜੇ ਆਪਾਂ ਇੱਕ ਅਸੂਲ ਆਪਣੀ ਜ਼ਿੰਦਗੀ ਦਾ ਬਣਾ ਛੱਡੀਏ ਕਿ ਆਪਾਂ ਝੂਠ ਨਹੀਂ ਬੋਲਣਾ, ਸਿਰਫ ਇੱਕ ਅਸੂਲ, ਅਤੇ ਯਕੀਨ ਮੰਨਿਓ ਬੜੀਆਂ ਭੈੜਾਂ ਤੁਹਾਡੇ ਸੁਭਾਅ ਦੇ ਵਿੱਚੋਂ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਆਪਣੇ ਆਪ ਦੂਰ ਹੋ ਜਾਣਗੀਆਂ। ਪਰ ਹੋ ਅੱਜ ਕੱਲ੍ਹ ਉਲਟ ਲਿਆ, ਤੁਸੀਂ ਵੀ ਆਪਣੇ ਆਸ ਪਾਸ ਮਹਿਸੂਸ ਕਰਦੇ ਹੋਗੇ ਬੜੇ ਲੋਕ ਬੇਲੋੜੇ ਝੂਠ ਬੋਲਦੇ ਨੇ, ਉਹ ਝੂਠ ਜਿਨ੍ਹਾਂ ਦੀ ਕੋਈ ਲੋੜ ਨਹੀਂ ਹੁੰਦੀ, ਨਿੱਕੀ ਨਿੱਕੀ ਗੱਲ 'ਤੇ ਝੂਠ। ਤੁਸੀਂ ਕਿਸੇ ਨੂੰ ਕਹਿ ਦੋਗੇ ਪਤਲਾ ਹੋਇਆ ਅੱਜ ਕੱਲ੍ਹ ਜਿੰਮ ਲਾਉਣਾ ਅਤੇ ਸਾਫ਼ ਹੀ ਮੁੱਕਰ ਜਾਊਗਾ, ਨਹੀਂ ਨਹੀਂ ਵੈਸੇ ਲੱਗਦਾ ਹੋਣਾ, ਅੱਜ ਕੱਪੜੇ ਵੱਖਰੇ ਪਾਏ।
ਜਦਕਿ ਉਹ ਘੰਟਾ ਪਹਿਲਾਂ ਹੀ ਜਿਮ 'ਚੋਂ ਨਿਕਲਿਆ ਹੁੰਦਾ। ਕਈ ਚੀਜ਼ਾਂ ਸਾਡੇ ਸੁਭਾਅ ਦੇ ਵਿੱਚ ਸ਼ਾਮਿਲ ਹੋ ਗਈਆਂ ਨੇ। ਕਹਿਣ ਦਾ ਮਕਸਦ ਇਹ ਕਿ ਕਈ ਚੀਜ਼ਾਂ ਦੀ ਜ਼ਰੂਰਤ ਨਹੀਂ ਸਾਡੀ ਜ਼ਿੰਦਗੀ ਦੇ ਵਿੱਚ। ਬੜੇ ਸਾਰੇ ਝੂਠ ਸਾਡੀ ਜ਼ਿੰਦਗੀ ਦੇ ਵਿੱਚ ਨਾ ਵੀ ਹੋਣ ਤਾਂ ਅਸੀਂ ਸੌਖੇ ਹਾਂ। ਪਤਾ ਨਹੀਂ ਕਿਉਂ ਬਹੁਤੇ ਲੋਕਾਂ ਦੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਆਪਾਂ ਸੱਚ ਬੋਲੀਏ ਨਾ, ਜਾਂ ਫਿਰ ਇੱਦਾਂ ਕਹਿ ਲਓ ਕਿ ਜਦੋਂ ਆਪਾਂ ਹੌਲੀ ਹੌਲੀ ਝੂਠ ਨੂੰ ਇੰਟਰੋਡਿਊਸ ਕਰ ਲੈਂਦੇ ਹਾਂ ਆਪਣੀ ਲਾਈਫ ਦੇ ਵਿੱਚ, ਆਪਣੀ ਜ਼ਿੰਦਗੀ ਦੇ ਵਿੱਚ, ਅਤੇ ਹੌਲੀ ਹੌਲੀ ਉਹ ਝੂਠ ਇੰਨਾ ਕੁ ਵੱਧ ਫੁੱਲ ਜਾਂਦਾ, ਇੰਨਾ ਕੁ ਗਰੱਸ ਜਾਂਦਾ ਕਿ ਸੁਭਾਵਿਕ ਹੀ ਸਾਡੀ ਜ਼ਬਾਨ 'ਚੋਂ ਨਿਕਲਦਾ। ਕਹਿਣ ਨੂੰ ਇਹ ਬੜੀ ਛੋਟੀ ਜਿਹੀ ਗੱਲ ਹੈ, ਸੱਚ ਬੋਲੋ। ਨਿੱਕੇ ਹੁੰਦਿਆਂ ਸਕੂਲ ਦੇ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਦਾ ਐਸੇ ਲਿਖੀਦਾ ਸੀ ਅਤੇ ਉਹਦੇ ਵਿੱਚ ਸਭ ਤੋਂ ਪਹਿਲਾ ਪੁਆਇੰਟ ਇਹ ਲਿਖ ਦੀਦਾ ਸੀ, ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਸਭ ਤੋਂ ਸੌਖਾ ਸੀ ਅਤੇ ਸਭ ਤੋਂ ਛੋਟਾ ਲਿਖਿਆ ਜਾਂਦਾ ਸੀ ਇਸ ਕਰਕੇ, ਅਤੇ ਯਾਦ ਵੀ ਛੇਤੀ ਰਹਿ ਜਾਂਦਾ ਸੀ। ਸਭ ਤੋਂ ਟੋਪ 'ਤੇ ਲਿਖਿਆ ਹੋਣਾ ਨੰਬਰ ਇੱਕ, ਸੱਚ ਬੋਲੋ, ਸਦਾ ਸੱਚ ਬੋਲੋ। ਉਹਦੇ ਮਾਇਨੇ ਬਹੁਤ ਵੱਡੇ ਸੀ, ਉਹੀ ਸਮਝ ਸਕਦਾ ਜੇ ਕੋਈ ਸਮਝਣਾ ਚਾਹੇ। ਜੇ ਕੋਈ ਨਾ ਸਮਝਣਾ ਚਾਹੇ ਤਾਂ ਫਿਰ ਉਹ ਕੁਛ ਵੀ ਨਹੀਂ ਆ। ਜੇ ਕੋਈ ਸਮਝਣਾ ਚਾਹੇ ਤਾਂ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਲਾਗੂ ਕਰਕੇ ਵੇਖ ਲਿਓ, ਇੱਕ ਦਿਨ ਦੇ ਲਈ ਸਿਰਫ ਲਾਗੂ ਕਰਕੇ ਵੇਖ ਲਿਓ, ਜਾਂ ਫਿਰ ਇੱਥੋਂ ਪ੍ਰੈਕਟਿਸ ਸ਼ੁਰੂ ਕੀਤੀ ਜਾ ਸਕਦੀ ਹੈ ਕਿ ਬੇਲੋੜੇ ਝੂਠ ਨਾ ਬੋਲਿਓ। ਉਹ ਝੂਠ ਜਿਹਦੇ ਨਾਲ ਤੁਹਾਨੂੰ ਕੋਈ ਫਾਇਦਾ ਨਹੀਂ, ਕੋਈ ਗੇਨ ਨਹੀਂ, ਨੁਕਸਾਨ ਤਾਂ ਹੋਣਾ ਹੀ ਹੋਣਾ ਵਾ ਪਰ ਕੋਈ ਫਾਇਦਾ ਨਹੀਂ ਤੁਹਾਨੂੰ। ਅਤੇ ਸੱਚ ਬੋਲੋਗੇ ਤਾਂ ਹੋ ਸਕਦਾ ਉਲਟਾ ਤੁਹਾਡੇ ਨੁਕਸਾਨ ਦੇ ਵਿੱਚੋਂ ਵੀ ਫਾਇਦਾ ਨਿਕਲ ਆਵੇ। ਬਿਲਕੁਲ ਇਸ ਚੋਰ ਵਾਂਗੂ ਰਾਜ ਦੀਆਂ ਨਜ਼ਰਾਂ ਦੇ ਵਿੱਚ ਜਿਹਨੇ ਇੰਨੀ ਇੱਜ਼ਤ ਕਮਾ ਲਈ, ਉਹ ਵੀ ਚੋਰ ਹੋਣ ਦੇ ਬਾਵਜੂਦ, ਉਹ ਵੀ ਚੋਰੀ ਕਰਨ ਦੇ ਬਾਵਜੂਦ, ਅਤੇ ਝੂਠ ਬੋਲ ਕੇ ਮੰਤਰੀ ਨੇ ਬਣੀ ਬਣਾਈ ਸਾਰੀ ਉਮਰ ਦੀ ਇੱਜ਼ਤ ਗਵਾ ਲਈ। ਕਰ ਤਾਂ ਉਹ ਵੀ ਆਪਣਾ ਕੰਮ ਹੀ ਰਿਹਾ ਸੀ, ਉਹਨੂੰ ਲੱਗਾ ਕਿ ਕੌਣ ਕੋਈ ਵੇਖਣ ਡਿਆ। ਜਦੋਂ ਵੀ ਆਪਾਂ ਕੁਛ ਕਰਦੇ ਹਾਂ ਉਹ ਵੱਖਰੀ ਗੱਲ ਹੈ ਕਿ ਹੌਲੀ ਹੌਲੀ ਸਾਡੇ ਹੱਥ ਕੰਬਣੋਂ ਹਟ ਜਾਂਦੇ ਆ, ਸਾਡਾ ਜ਼ਮੀਰ ਮਾਰਿਆ ਜਾਂਦਾ। ਪਰ ਇਹ ਵੀ ਸੱਚ ਹੈ ਕਿ ਜਦੋਂ ਨਵਾਂ ਨਵਾਂ ਕੋਈ ਚੋਰੀ ਕਰਨ ਲੱਗਦਾ, ਨਵਾਂ ਨਵਾਂ ਕੋਈ ਝੂਠ ਬੋਲਣ ਲੱਗਦਾ, ਨਵੀਂ ਨਵੀਂ ਬੇਈਮਾਨੀ ਨੂੰ ਜਦੋਂ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰਦਾ ਤਾਂ ਉਦੋਂ ਉਹਦੇ ਹੱਥ ਜ਼ਰੂਰ ਕੰਬਦੇ ਆ। ਕੋਸ਼ਿਸ਼ ਕਰੀਏ ਆਪਾਂ ਉਦੋਂ ਹੀ ਰੁਕ ਜਾਈਏ। ਮੈਨੂੰ ਕੋਈ ਨਹੀਂ, ਪਰ ਝੂਠ ਆਪਾਂ ਸਾਰੇ ਬਹੁਤ ਬੋਲਦੇ ਹਾਂ, ਸਾਰੀ ਦਿਹਾੜੀ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਝੂਠ ਬੋਲਦੇ ਹਾਂ। ਬੜਿਆਂ ਦੀ ਲੋੜ ਹੁੰਦੀ ਹੈ, ਬੜਿਆਂ ਦੀ ਨਹੀਂ ਲੋੜ ਹੁੰਦੀ। ਅਤੇ ਚਲੋ ਆਓ ਅੱਜ ਇਸ ਬਚਪਨ ਦੀ ਕਹਾਣੀ ਦੇ ਵਿੱਚੋਂ ਵੱਡੇ ਹੋ ਕੇ ਇੱਕ ਵਾਰੀ ਫਿਰ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਕੋਸ਼ਿਸ਼ ਕਰੋ ਇਹ ਕਹਾਣੀਆਂ ਆਪਣੇ ਬੱਚਿਆਂ ਤੱਕ ਵੀ ਸੁਣਾਇਆ ਕਰੋ। ਕੋਈ ਪਤਾ ਨਹੀਂ ਕਿਹੜੀ ਕਹਾਣੀ ਕਿੱਦਾਂ ਕਿਹੜੇ ਰੂਪ ਦੇ ਵਿੱਚ ਉਹਨਾਂ ਦੇ ਦਿਮਾਗ 'ਚ ਬਹਿ ਜਾਣੀ ਆ। ਪਤਾ ਨਹੀਂ ਚੋਰ ਨੇ ਕਿੱਥੋਂ ਸੁਣਿਆ ਸੀ ਵੀ ਚੋਰੀ 'ਚ ਵੀ ਇਮਾਨਦਾਰੀ ਰੱਖਣੀ ਆ। ਪਤਾ ਨਹੀਂ ਉਹਨੇ ਕਿੱਥੋਂ ਸੁਣਿਆ ਹੋਊਗਾ ਵੀ ਸੱਚ ਬੋਲਣਾ ਝੂਠ ਨਹੀਂ ਬੋਲਣਾ, ਜਿਹਦੀ ਵਜ੍ਹਾ ਦੇ ਕਰਕੇ ਉਹ ਅੱਜ ਇਸ ਕਹਾਣੀ ਦਾ ਨਾਇਕ ਆ, ਖਲਨਾਇਕ ਨਹੀਂ ਆ। ਸੋ ਇਸ ਕਰਕੇ ਆਪਣੇ ਬੱਚਿਆਂ ਦੇ ਨਾਲ ਵੀ ਜ਼ਰੂਰ ਇਹ ਕਹਾਣੀਆਂ ਸਾਂਝੀਆਂ ਕਰੋ। ਜੇ ਕਿਤੇ ਤੁਸੀਂ ਮਿਸ ਕਰ ਜਾਂਦੇ ਹੋ ਤਾਂ ਸਾਡੇ ਰੇਡੀਓ ਹਾਂਜੀ ਦੀ ਐਪਲੀਕੇਸ਼ਨ ਅਤੇ ਐਪਲੀਕੇਸ਼ਨ ਦੇ ਵਿੱਚ ਪੋਡਕਾਸਟ ਸੈਕਸ਼ਨ 'ਚ ਜਾਓਗੇ ਉੱਥੇ ਤੁਹਾਨੂੰ ਕਹਾਣੀਆਂ ਮਿਲ ਜਾਣਗੀਆਂ। ਯੂਟਿਊਬ ਚੈਨਲ ਦੇ ਉੱਤੇ ਜੇ ਤੁਸੀਂ ਜ਼ਿਆਦਾ ਆਉਣ ਜਾਣ ਰੱਖਦੇ ਹੋ ਤਾਂ ਕਿਤਾਬ ਕਹਾਣੀ ਨਾਂ ਦਾ ਸਾਡਾ ਚੈਨਲ ਹੈ, ਉਹਨੂੰ ਸਬਸਕ੍ਰਾਈਬ ਜ਼ਰੂਰ ਕਰ ਛੱਡੋ। ਉਹਦੇ ਵਿੱਚ ਵੀ ਤੁਹਾਨੂੰ ਹਰ ਰੋਜ਼ ਨਵੀਆਂ ਕਹਾਣੀਆਂ ਮਿਲ ਜਾਣਗੀਆਂ। ਹਰ ਰੋਜ਼ ਨਹੀਂ ਤਾਂ ਕੁਛ ਨਾ ਕੁਛ ਜਿਹੜਾ ਚੱਲਦਾ ਰਹੂਗਾ ਉਹਦੇ 'ਚ, ਬਾਕੀ ਜੋ ਤੁਹਾਡੀ ਫੀਡਬੈਕ ਹੈ ਉਹਦੇ ਹਿਸਾਬ ਦੇ ਨਾਲ ਉਹ ਵਧਾਇਆ ਘਟਾਇਆ ਜਾ ਸਕਦਾ। ਫਿਲਹਾਲ ਇਜਾਜ਼ਤ ਲੈਂਦਾ, ਤੁਹਾਡੇ ਕੋਲੋਂ ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
3: Hi, this is Salman Khan and you're listening to Radio Hanji.
4: ਆਜਾ ਪਿਆਰ ਕੀ ਹੋਡੀ
5: ਦਿਲ ਬੋਲੇ ਤੋ
6: ਹਾਟ ਹਾਟ
7: ਆਵਾ ਯਾਰ ਸੌਦਾ ਸੌਦਾ
5: ਓਹੋ
4: ਦੋਨੋ ਡੀਲ ਕਰਸੀ
5: ਟਾਈਟ ਟਾਈਟ ਵੈਰੀ ਟਾਈਟ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ, ਕੈਨਬਰਾ ਵੱਲੋਂ।

ਹੁਣ ਸਾਡੀਆਂ ਰੇਡੀਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ, ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ। ਹਾਂਜੀ, ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਸੁਣਿਓ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਯੁਵਰਾਜ, ਸੁਣਦੇ ਰਹੋ ਰੇਡੀਓ ਹਾਂਜੀ 1600।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.